ਅਰਦਾਸ ਕਰੀਏ? ਕਹਿੰਦਾ ਅਰਦਾਸ ਕਰਦੀ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ, ਦਿਆਲ ਸਿੰਘ ਦੀ ਬੰਸ ਖਤਮ ਹੋ ਜਾਏ, ਮੇਰੇ ਘਰ ਸੰਤਾਨ ਨਾ ਰਹੇ। ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ। ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ। ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ, ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ, ਮੇਰੇ ਘਰ ਸੰਤਾਨ ਨਾ ਹੋਏ। ਤੇ ਸੰਗਤਾਂ ਦੀਆਂ ਅੱਖਾਂ ਝੜੀ ਲੱਗ ਗਈ, ਨੀਰ ਨਾਲ ਫਰਲ ਫਰਲ ਕਰਕੇ ਨੀਰ ਵਗੇ। ਤੇ ਇੱਕ ਗੱਲ ਕੀ, ਸਰਦਾਰ ਜੀ ਇਹ ਗੱਲ ਨਾ ਕਹੋ, ਤੁਹਾਡੀ ਸੰਤਾਨ ਵਧੇ ਫੁੱਲੇ, ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋ, ਅਰਦਾਸ ਕਿਉਂ ਕਰਾਉਂਦੇ ਹੋ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਅਸਲੀਅਤ ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ, ਤੇ ਜਦੋਂ ਕਿਸੇ ਨੇ ਲਾਸ਼ ਢੱਕਣ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਢੱਕੇਗਾ ਜਿਹੜੇ ਪਏ ਨੇ। ਜਦੋਂ ਕਿਸੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ। ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ। ਤੇ ਕੱਲ ਮੈਂ ਅਰਜ਼ ਕੀਤੀ ਸੀ, ਫਿਰ ਬੇਨਤੀ ਕਰਦੇ, ਸੋਹਣ ਸਿੰਘ ਸ਼ੀਤਲ ਨੇ ਕਿਹਾ ਸੀ ਕਿ ਜਦੋਂ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਾਹਿਬ ਨੇ ਉੱਚੀ ਆਵਾਜ਼ ਵਿਚ ਉਹਨੇ ਕਾਵਿ ਰਚਨਾ ਵਿਚ ਕਿਹਾ, ਕਹਿਣ ਲੱਗੇ ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਹੱਥ ਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਕਹਿਣ ਲੱਗੇ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਹ ਕਲੇਰਾ, ਪੰਥ ਵਸੇ ਮੈਂ ਉਜੜ ਜਾ। ਕਹਿਣ ਲੱਗੇ ਭਾਈ ਸਾਹਿਬ ਅਰਦਾਸ ਕਰੋ, ਇਹ ਥਾਂ ਪੰਥ ਦੀ ਏ ਤੇ ਪੰਥ ਦੀ ਹੀ ਰਹੇਗੀ। ਜੇ ਮੇਰੇ ਘਰ ਸੰਤਾਨ ਹੋ ਗਈ, ਪੈਸਾ ਗੁਰੂ ਗੋਬਿੰਦ ਸਿੰਘ ਦਾ, ਪ੍ਰੇਰਨਾ ਉਹਦੀ ਏ, ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਚ ਥਾਂ ਤੇ ਕਾਬਜ਼ ਹੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ, ਪੰਥ ਦੀ ਏ ਤੇ ਪੰਥ ਦੀ ਰਹੇਗੀ। ਲਿਖਦੇ ਨੇ ਉਹ ਵਿਦਵਾਨ ਸੱਜਣ, ਬਾਕੀ ਉਹਦੇ ਘਰ ਸੰਤਾਨ ਨੀ ਹੋਈ, ਉਹਦੀ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿਚ ਵੜ ਦਿੱਤੀ ਗਈ। ਮੇਰੇ ਕਹਿਣ ਤੋਂ ਮੁਰਾਦ ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਏ। ਅੱਗੇ ਤੁਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹਜ਼ੂਰ ਉਥੇ ਟਿਕੇ ਨੇ, ਕੁਝ ਸਮਾਂ ਆਰਾਮ ਕੀਤਾ। ਕਹਿੰਦੇ ਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਠਾਣਾ ਨੇ ਪਹਿਚਾਣ ਲਿਆ, ਇੱਕ ਦਾ ਨਾਂ ਅਲਪੂ ਤੇ ਦੂਸਰੇ ਦਾ ਨਾਂ ਗਾਮੂ ਲਿਖਿਆ। ਰੌਲਾ ਪਾ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਸਾਹਿਬ ਨੇ ਇਸ਼ਾਰਾ ਕੀਤਾ ਚੁੱਪ ਕਰ ਜਾਓ, ਮੋਹਰਾਂ ਵੀ ਸਟੀਆਂ ਪਰ ਚੁੱਪ ਨਾ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ, ਬੋਲਣ ਜੋਗੇ ਨਾ ਰਹੇ। ਸਤਿਗੁਰੂ ਇੱਥੋਂ ਤੁਰ ਪਏ ਨੇ, ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ, ਜਿੱਥੇ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਊਂਗ ਨਾ ਭੁੱਖਾ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਜਿੱਥੇ ਕਹਿੰਦੇ ਨੇ ਕਿ ਕੋਈ ਚਿੰਤਾ ਝੋਰਾ ਨਹੀਂ, ਹਰ ਅੰਮ੍ਰਿਤ ਨਾਮ ਸੁਖ ਵਾਸ। ਕਹਿਣ ਲੱਗੇ ਕਿ ਦੇਖ ਉਸ ਗੁਰੂ ਕੀ ਕਿਰਪਾ ਨਾਲ ਜਿਹੜੇ ਸਿੱਖ ਨੇ ਉਹ ਵੱਖ ਹੋ ਚੁੱਕੇ ਨੇ ਪਰ ਤੁਰੇ ਜ਼ਰੂਰ ਨੇ। ਸਾਹਿਬ ਸਰੀਰਕ ਤੌਰ ਤੇ ਨਿਢਾਲ ਨੇ, ਤੁਰਦੇ ਨੇ ਪਰ ਸਰੀਰ ਤੋਂ ਤੁਰਿਆ ਨਹੀਂ ਜਾਂਦਾ। ਸਾਹਿਬ ਜੀ ਇੱਕ ਰਾਤ ਰਸਤੇ ਵਿਚ ਕੱਟੀਏ, ਫਿਰ ਜਾ ਪਹੁੰਚੇ ਨੇ ਮਾਛੀ ਵਾੜੇ, ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ। ਸਤਿਗੁਰੂ ਅੱਜ ਥੱਕ ਟੁੱਟੇ ਨੇ, ਰਾਤ ਜਿਹੜੀ ਉਹ ਅੱਤ ਦੀ ਠੰਡੀ ਏ, ਸਰੀਰ ਨੂੰ ਚੀਰਦੀ ਪਈ ਏ। ਕਹਿੰਦੇ ਨੇ ਸਤਿਗੁਰੂ ਨੇ ਉਥੇ ਟਿੰਡ ਦਾ ਸਰਾਣਾ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਕੱਪੜੇ ਨਾਲ ਟਿੰਡ ਨੂੰ ਲਪੇਟ ਲਿਆ, ਤੇ ਸਤਿਗੁਰੂ ਦੀ ਖੱਬੀ ਵੱਖੀ ਥੱਲੇ ਸੀ, ਥੱਲੇ ਵਾਲੇ ਪਾਸੇ ਵੱਖੀ ਪਰਨੇ ਹੋ ਕੇ ਪਏ ਨੇ, ਖੱਬਾ ਪਾਸਾ ਥੱਲੇ ਵੇ, ਸੱਜਾ ਉੱਤੇ ਵੇ। ਤੇ ਸਾਹਿਬ ਨੇ ਕੁਝ ਰੁੱਖ ਕੱਟ ਕੇ ਨਾ ਆਪਣੀ ਪਿੱਠ ਉੱਤੇ ਟਾਹਣੀਆਂ ਪਿੱਛੇ ਕਰ ਦਿੱਤੀਆਂ, ਆਪਣੇ ਚਰਨ ਜਿਹੜੇ ਨੇ ਉਹ ਵੀ ਪੱਤਿਆਂ ਨਾਲ ਢੱਕ ਦਿੱਤੇ ਕਿ ਕਿਸੇ ਦੁਸ਼ਮਣ ਨੂੰ ਪਤਾ ਨਾ ਲੱਗੇ। ਚਿਹਰਾ ਇੱਕ ਪਾਸੇ ਕੀਤਾ, ਹੱਥ ਵੀ ਸ੍ਰੀ ਸਾਹਿਬ ਏ ਕਿ ਜਦੋਂ ਦੁਸ਼ਮਣ ਆਵੇ ਤੇ ਪਤਾ ਲੱਗੇ ਮੈਂ ਉੱਠ ਕੇ ਟੱਕਰ ਲੈ ਸਕਾਂ। ਲਿਖਦਾ ਭਾਈ ਵੀਰ ਸਿੰਘ, ਕਰੋ ਉਸ ਮੂਰਤੀ ਦੇ ਦਰਸ਼ਨ, ਦੇਖੋ ਉਸ ਬਾਜਾਂ ਵਾਲੇ ਪ੍ਰੀਤਮ ਨੂੰ ਜਿਹੜਾ ਪਹੁੰਚਾ ਸਾਹਿਬ ਦੀ ਧਰਤੀ ਤੇ, ਯਮੁਨਾ ਦੇ ਕਿਨਾਰੇ ਕਵੀ ਦਰਬਾਰ ਲਾਉਂਦਾ ਹੈ, ਤੇ ਜਦੋਂ ਕਵੀ ਜਿੱਤਦੇ ਨੇ ਉਹਨਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦਾ। ਕਦੀ ਤੱਕੋ ਅਨੰਦਪੁਰ ਦੀ ਧਰਤੀ ਨੂੰ, ਕੋਈ ਭੁੱਖਾ ਹੁੰਦਾ ਹੈ ਉਹਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ, ਕਦੀ ਤੱਕੋ ਉਸ ਚਾਂਦਨੀ ਸੋਹਣੀ ਚਾਨਣੀ ਨੂੰ, ਕਦੀ ਤੱਕੋ ਚੰਦਨ ਦੀ ਚੌਂਕੀ ਨੂੰ,
کدی دیکھو پرشادی ہاتھی نو اوپر گردیو تے چور کردیا، کدی تکو کلکی والے دے چرنا وچ ہیرے تے موتی بھیٹ کردیا، کدی تکو آنند پور دی دھرتی تے صاحب آنند گڑھ دے قلعے وچ آرام کردے نے تے سونی سیجے، تے جڑے گرو کے سکھ باہر نے کہن لگے پہچانو اج اوہی مورتی جے جڑی ماچی والے دے جنگل نے ننگے چرنے سیف تے کیس گئے جاما لیرو لیرے تے صاحب دے چرنا دیا تلیاں دے وچوں خون سم سم کے سک چکا ہے، تھان تھان تے چھالے نے، شاید بھائی نند لال نے یہ گل کہی سی میرے داتیا میں تینوں پہچانا گا، جے تو صوفی بن جائیں میں تاں وی تینوں پہچانا گا، تو گرو گوبند سنگھ جے تاج لا کے بہ جائیں میں تاں وی پہچانا گا، تو میرا پادشاہ تے جے کتے داتیا تو ننگے پیر وی ترتا ہوویں تے پہچانن والی اک کدی شک نہیں کہہ کرے گی، کہے گی اے اوہی گرو گوبند سنگھ جڑا بے کسارا یار گرو گوبند سنگھ، اے اوہی گرو گوبند سنگھ جڑا بادشاہ درویش گرو گوبند سنگھ، تائی تا بھائی صاحب نے اپنی رچنا وچ کیا سی گاہے صوفی گاہے زاہد گاہے کلندر میشوت رنگ ہائے مختلف دارت بوتے ایار ماں، کہ میرے ماہی کتے صوفی بن کتے شرعی بن تے کتے مستانہ بن جا میں تینوں ضرور پچھانا ہاں۔ صاحب جی اوتھے ٹکے نے کہندے نے ادھر پیارے لبتے پئے نے، تینے سکھ مل گئے نے بھائی دیا سنگھ بھائی دھرم سنگھ تے بھائی مان سنگھ، پر کلگی والا نہیں ملیا، کہندے نے بولتے نہیں اپنی چپ دے وچ ہی گلا کری جاندے نے، اینی دیر نو لنگدیاں سامنے او کوئی چیز چمکی ہے تے کی تکیا بھائی مان سنگھ نے اے لشی کا دیئے، تے جدو سامنے گئے گرو گوبند سنگھ جی دی کرپان دے وچ ہیرا پیا چمکدا ہے مٹھ بھی چمکدا ہے، کہندے نے اسے وقت مان سنگھ جیڑا اہل مان سنگھ جیڑا اجت مان سنگھ جیڑا اڈول مان سنگھ جدو صاحب دی حالت تکی چرن تکے اے ہو جائے رات بندے دیاں اکھاں وچوں وی نیر دی چڑی لگ گئی، کہندے نے اسے وقت آواز دتی بھائی دیا سنگھ پیارا جی مل گئے نے پریتم جی مل گئے نے، بھائی دیا سنگھ بھائی دھرم سنگھ آئے نمسکار کیتی چرنا تے تے جنہ چرنا نو شام سون لگیاں گرو پیارے سیوا کردے سن اونا چرنا نو جدو ہاتھ لایا تے کی تکیا تھان تھان تے زخم نے کنڈے چبے نے خون سمدا ہے ریا نہ گیا، چرنا جیڑیاں تھاواں بچیاں نے اونا نو مردے نے اونا نو کٹدے نے، تے کہندے جدو تلیاں نو کٹیا تے میرے کلگی والے دے نیتر کھلے نے، اٹھ کے تکیا تے کنہاں نو دیکھ دے نے پیارے بھائی دیا سنگھ بیٹھے نے بھائی دھرم سنگھ بیٹھے نے، تے انہاں دے من تے کی بیتی ہوئے گی، دو پتر شہید ہو گئے نے اپنے شریر تے کشتے سمجھ کوئی نہیں چھوٹے کدھر نے بولے کچھ نہیں پر چپ نے، صاحب نے چپ نو توڑ دیا کیا دیا سنگھ جی کی مینوں کٹ کے چھاتی نال ملو گے نہیں، کٹ کے چھاتی نال بھائی دیا سنگھ نو لایا دھرم سنگھ نو لایا بھائی مان سنگھ نو لایا تے بہندیا ایک گل کہی دیا سنگھ جی پیاس لگی ہے کہ تو پانی ملے گا، سکھ ودوان کہندے نے اس وقت میرے گردیو تو تریا نہیں سی جاندا اٹھ نہیں سن سکدے کہ شہرا جیڑا ہے وہ گوڈے تو تھلے ماس وچ تس چکا ہے لہو لگا ہوا ہے صاحب دے اس پوتر لتاں نوں، کہندے نے اس وقت بھائی مان سنگھ نے نا گرو گوبند سنگھ جی نو اپنے موڈیاں تے چکیا سی، ودوان مانتے نے موڈیاں تے چکا تے خوہ کو لیا کے خوہ دیاں ٹنڈاں وچوں پانی کڈیا تے اپنے پریتم ماہی دے مکھ نوں ہاتھ لا کے انہاں گرو کے پیاریاں نے جل چکایا، ویکھو سکھا انہاں دا صدق جدو آنند پور وسدا رسدا ہے ادو بھی گرو دے نے، جے اج سب کچھ لٹ پٹ لگیا ظالم تاں بھی گرو دے نے، تے جے اج چار چپیرے لوگ گھیر کے گرو نوں ختم کرنا چاہندے نے تاں وی او گرو دے نے، سب کچھ اپنا آپ قربان کری بیٹھے نے، انہاں نوں کہندے نے تن من دھن سب سونپ گر کو حکم منیا پائیے، حد ہو گئی اے کھلی میں عرض کراں سانو ترلے لینے پیندے نے، اسی منتاں پہ کرنے گرو کے پیارے حکم منو گرو کا حکم منو، کدی تکو کھا اپنے بزرگاں نوں حکم منن دی جاچ اوناں تو سکھو، او حکم ہی بالکل سادہ جاوے بیٹھ کے پنگت وچ کیول روٹی توڑ کے منہ وچ پانی ہے
ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ। ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇੱਕ ਗੱਲ ਇਹ ਦਾਤਿਆ ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀ ਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣੀ। ਉਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ, ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਇਹ ਬਾਗ ਆਪਣਾ ਹੋਵੇ ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿੰਘ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿਚ ਤਿੰਨ ਆ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰਕਸਾ ਖੋਲਿਆ ਸੀ। ਮਾਛੀ ਵਾੜੇ ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕੀ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਜਿਵੇਂ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਫ੍ਰੀ ਮਾਊਂਟ, ਜਦ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ। ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿਚ ਆਈਏ, ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ। ਹੈ ਵੈਸੇ ਆਤਮਕ ਮੰਡਲ ਦੀ ਉਡਾਰੀ, ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ, ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ। ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂ ਵੀ ਕਮਾਏਗਾ। ਅੱਜ ਭਾਵੇਂ ਮੈਂ 17 ਤੇ ਬੈਠਾ, ਭਾਵੇਂ ਮੈਂ 16 ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕਨੀ ਕਤਰਾਉਂਦੇ ਨੇ, ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਯਾਰ ਸ਼ਬਦ ਵੀ ਆਇਆ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ। ਸਾਹਿਬ ਕਹਿੰਦੇ ਨੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿਚ ਅਰਜ਼ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ, ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਸਿਆਲ ਦੀ ਰੋਟੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ ਅੱਜ ਕੀ ਹੋਇਆ, ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਓਡਣਾ ਵੀ ਰੋਗ ਬਣ ਜਾਂਦਾ ਹੈ, ਜੇ ਤੂੰ ਭੁੱਲ ਜਾਏ ਤੁਤ ਬਿਨ ਤੇਰੇ ਤੋਂ ਬਿਨਾ। ਕਹਿਣ ਲੱਗੇ ਰੋਗ ਰਜਾਈਆਂ ਦੇ ਓਡਣ, ਰਜਾਈਆਂ ਓਡਣੀਆਂ ਇੱਕ ਰੋਗ ਨੇ। ਅਗਲੀ ਪੰਕਤੀ ਨਾਲ ਇਹਦੀ ਤੋਕੇ ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਨਿਵਾਸ ਦਰ ਤੇ ਘਰ ਜੇ ਤੂੰ ਵਿਸਰ ਜਾਏ ਤੇ ਦਾਤਿਆ ਇਸ ਤਰ੍ਹਾਂ ਘਰ ਨੇ ਜਿਵੇਂ ਸੱਪਾਂ ਦੇ ਵਿੱਚ ਅਸੀਂ ਰਹਿੰਦੇ ਹੋਈਏ। ਦੁਖ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਗਰਮੀ ਦੀ ਰੁੱਤ ਹੋਵੇ ਲੋਕ ਪਾਣੀ ਮੰਗਦੇ ਨੇ, ਪਰ ਪ੍ਰੀਤਮ ਜੀ ਜੇ ਤੇਰੀ ਯਾਦ ਭੁੱਲ ਜਾਏ ਤੇ ਠੰਡਾ ਪਾਣੀ ਦੀ ਸੁਰਾਹੀ ਵੀ ਸੂਲ ਏ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਤੇ ਸੁਰਾਹੀ ਵਿੱਚੋਂ ਕੋਈ ਕੀਮਤੀ ਵਸਤੂ ਕੱਢ ਕੇ ਪੀਏ ਦਾਤਿਆ ਤੇਰੇ
ਚਾਰ ਦਾ ਸੱਤਰ ਚੰਗਾ ਹੈ, ਪੱਟ ਖੇੜਿਆਂ ਦਾ ਰਹਿਣਾ, ਪੱਟ ਦਰ ਤੇ ਸੜ ਜਾਣ ਉਹ ਖੇੜੇ ਦਰ ਤੇ ਵਸੋ, ਜਿੱਥੇ ਮੇਰੇ ਮਾਲਕ ਤੂੰ ਭੁੱਲਣਾ ਉਹ ਥਾਂ ਸੜ ਕਿਉਂ ਨਾ ਜਾਏ। ਸਾਹਿਬ ਦੀ ਬਾਣੀ ਵਿਚ ਇਕ ਚੁੱਕ ਤੁਕ ਆਉਂਦੀ ਏ, ਜਿੱਤ ਕਰ ਹਰ ਕੰਤ ਨਾ ਪ੍ਰਗਟੀ ਸੇ ਪੱਟ ਨਗਰ ਸੇ ਗ੍ਰਾਮ, ਉਹ ਨਗਰ ਪੱਟ ਨੇ। ਖੈਰ ਮੈਂ ਅੱਗੇ ਤੁਰਾਂ, ਸਾਹਿਬ ਇੱਥੇ ਪ੍ਰੀਤਮ ਨੂੰ ਯਾਦ ਕੀਤਾ, ਜਾਰੜੇ ਦਾ ਸਾਨੂੰ ਸੱਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ, ਤੇ ਕਹਿੰਦੇ ਨੇ ਭਾਈ ਪੰਜਾਬਾ ਗਰਮ ਦੁੱਧ ਲੈ ਕੇ ਆਇਆ। ਸਾਹਿਬ ਨੇ ਅੱਜ ਕਿੰਨੇ ਦਿਨਾਂ ਤੋਂ ਬਾਅਦ ਪਰਤ ਕੇ ਦੁੱਧ ਛਕਿਆ। ਭਾਈ ਦਇਆ ਸਿੰਘ ਨੇ ਆਪ ਛਕਾਇਆ। ਦੁੱਧ ਛਕਣ ਤੋਂ ਬਾਅਦ ਸਾਹਿਬ ਨੂੰ ਕਹਿੰਦਾ, ਭਾਈ ਗੁਲਾਬਾ ਸਤਿਗੁਰੂ ਦਿਨ ਕੱਢੋ, ਰਾਤ ਨੂੰ ਮੇਰੇ ਘਰ ਚੱਲਣਾ। ਸਾਹਿਬ ਕਹਿੰਦੇ ਨੇ, ਗੁਲਾਬਿਆ ਅਸਲ ਵਿਚ ਮੈਂ ਤੇਰੇ ਘਰ ਨਹੀਂ ਆਇਆ, ਇੱਥੇ ਇਕ ਬੜੀ ਪ੍ਰੇਮ ਨਾਲ ਭਿੱਜੀ ਰੂਹ ਆ, ਜਿਹੜੀ ਕਈ ਦਿਨਾਂ ਤੋਂ ਅਰਦਾਸਾਂ ਕਰਦੀ, ਮੈਨੂੰ ਤਾਂ ਉਹ ਖਿੱਚ ਕੇ ਲੈ ਆਈ। ਉਹ ਕੌਣ? ਇਤਿਹਾਸ ਦੇ ਕਦੀ ਪੰਨੇ ਪੜੀਏ, ਕੁਰਬਾਨ ਜਾਈਏ ਸਾਹਿਬ ਤੋਂ। ਕਹਿੰਦੇ ਨੇ, ਇਕ ਨਿਹਾਲਾ ਖੱਤਰੀਏ ਮਾਛੀਵਾੜੇ, ਉਹਦੀ ਮਾਂ ਦਾ ਨਾਮ ਹੈ ਗੁਰਦਈ, ਉਹਨੇ ਕਈ ਸਾਲਾਂ ਦਾ ਇਕ ਬਸਤਰ ਜਿਹੜਾ ਉਹ ਤਿਆਰ ਕਰਕੇ ਖੱਦਰ ਦਾ ਰੱਖਿਆ। ਬੁੱਢੜੀ ਅਰਦਾਸਾਂ ਕਰਦੀ ਸੀ ਕਿ ਸਤਿਗੁਰੂ ਮੇਰੇ ਜਿਉਂਦੇ ਜੀ ਆਏਗਾ, ਮੇਰੇ ਤਨ ਵਿਚ ਤਾਕਤ ਨਹੀਂ, ਮੇਰੇ ਬਸਤਰ ਨੂੰ ਪ੍ਰਵਾਨ ਕਰੀ। ਕਹਿਣ ਲੱਗੇ, ਗੁਲਾਬਿਆ ਮੈਂ ਤਾਂ ਉਸ ਬੁੱਢੜੀ ਮਾਂ ਦੇ ਬਸਤਰ ਲੈਣ ਵਾਸਤੇ ਆਇਆ ਹਾਂ, ਮੈਂ ਪਾਣੇ ਨੇ, ਠੀਕ ਆਨੰਦਪੁਰ ਨਹੀਂ ਪਾਏ, ਮੈਂ ਮਾਛੀਵਾੜੇ ਪਾਵਾਂਗਾ। ਤੇ ਉਹੀ ਬਸਤਰ ਸਾਹਿਬ ਨੇ ਨੀਲੇ ਕਰਕੇ ਪਾਏ ਜਿਹੜੇ ਉੱਚ ਦੇ ਪੀਰ ਬਣੇ। ਮਾਈ ਨੇ ਉਹ ਬਸਤਰ ਦੇਣੇ ਨੇ। ਖੈਰ ਸ਼ਾਮ ਦਾ ਵੇਲਾ ਮੇਰੇ ਸਾਹਿਬ ਜੀ ਗੁਲਾਬੇ ਦੇ ਘਰ ਗਏ ਨੇ, ਜਾ ਕੇ ਭਾਈ ਦਇਆ ਸਿੰਘ ਉਹਨਾਂ ਨੇ ਗਰਮ ਜਲ ਕੀਤਾ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ। ਇਸ਼ਨਾਨ ਤੋਂ ਬਾਅਦ, ਇਸ਼ਨਾਨ ਵਕਤ ਕਸ਼ਹਿਰਾ ਜਿਹੜਾ ਲੱਤ ਨਾਲ ਜੁੜ ਚੁੱਕਾ ਸੀ, ਭਾਈ ਸਾਹਿਬ ਨੇ ਆਪ ਉਹਨੂੰ ਬੜੇ ਧਿਆਨ ਦੇ ਨਾਲ ਸਾਹਿਬ ਦੀ ਸੇਵਾ ਕੀਤੀ। ਰਾਤ ਸਾਹਿਬ ਰਹੇ ਨੇ, ਅੰਮ੍ਰਿਤ ਵੇਲਾ ਸੰਭਾਲਿਆ ਤੇ ਸਿਰੇ ਆਵਾਜ਼ ਦਿੱਤੀ ਏ ਕਿ ਭਾਈ ਪੰਜਾਬਾ ਜੀ, ਜਾ ਉਸ ਮਾਈ ਨੂੰ ਬੁਲਾ ਕੇ ਲਿਆਓ। ਤੇ ਉਸ ਮਾਈ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹਦਾ ਪੁੱਤਰ ਲੈ ਕੇ ਆਇਆ। ਬੁੱਢੜੀ ਮਾਈ ਆਈ ਏ, ਪੰਜਾਬਾ ਨੂੰ ਪੁੱਛਦੀ ਏ, ਦੱਸ ਮੈਨੂੰ ਲੈ ਕਿੱਥੇ ਚੱਲਾਂ? ਕਹਿਣ ਲੱਗੇ, ਮੇਰੇ ਘਰ ਤਾਂ ਆਓ। ਜਦੋਂ ਬੁੱਢੀ ਚਬਾਰੇ ਦੀਆਂ ਪੌੜੀਆਂ ਚੜੀ ਤੇ ਸਾਹਿਬ ਉੱਠ ਕੇ ਖਲੋ ਗਏ, ਮਾਂ ਇਕੱਲੀ ਆਈ ਏ, ਬਸਤਰ ਨਹੀਂ ਲੈ ਕੇ ਆਈ? ਜਿਹੜੇ ਬਸਤਰ ਤੂੰ ਬੁਣ ਕੇ ਮੇਰੀ ਇੰਤਜ਼ਾਰ ਕਰਦੀ ਸੀ, ਮੈਂ ਉਹ ਬਸਤਰ ਲੈਣ ਆਇਆ ਵਾਂ। ਕਦੀ ਪ੍ਰੇਮ ਵਾਲੇ ਕਿਰਦੇ ਨਾਲ ਤੱਕੋ। ਮਾਈ ਨੇ ਆਵਾਜ਼ ਪਛਾਣੀ, ਕਹਿਣ ਲੱਗੀ, ਮੇਰਾ ਕਲਗੀ ਵਾਲਾ ਉੱਤਰ ਮਿਲਿਆ? ਹਾਂ। ਚਰਨਾਂ ਤੇ ਡਿੱਗ ਪਈ। ਕਹਿੰਦੇ ਨੇ, ਤਨ ਜਿਹੜਾ ਬਿਲਕੁਲ ਬੁਢੇਪੇ ਨੇ ਖਾਧਾ, ਮਾਸ ਤੇ ਝੁਰੜੀਆਂ ਨੇ, ਹਜ਼ੂਰ ਨੇ ਪ੍ਰੇਮ ਨਾਲ ਉਸ ਮਾਤਾ ਨੂੰ ਚੁੱਕਿਆ, ਪੁੱਤਰ ਨੂੰ ਘਰ ਭੇਜਿਆ। ਕਹਿੰਦੇ ਨੇ, ਥਾਣ ਲਿਆਂਦਾ ਉਹ ਜਿਹੜਾ ਬੁਣਿਆ ਸੀ। ਤੇ ਜਦੋਂ ਮਾਈ ਨੇ ਕਹਿਣ ਲੱਗੇ, ਸਾਹਿਬ ਨੇ ਕਿਹਾ, ਮਾਂ ਆਨੰਦਪੁਰੋਂ ਆਇਆ, ਸਰਸਾ ਨੂੰ ਵਿਚੋਂ ਚੀਰ ਕੇ ਆਇਆ, ਮੈਂ ਚਮਕੌਰ ਦੀ ਗੜੀ ਵਿਚੋਂ, ਦੁਸ਼ਮਣ ਵਿਚੋਂ ਨਿਕਲ ਕੇ ਆਇਆ। ਮੈਂ ਕੇਵਲ ਇਸ ਕਰਕੇ ਆਇਆ ਸਾਂ, ਇਕ ਸਿੱਖ ਹਿਰਦਾ ਗੁਰੂ ਨੂੰ ਚੇਤੇ ਕਰਦਾ, ਜੇ ਗੁਰੂ ਨਾ ਪਹੁੰਚਿਆ ਕਿਤੇ ਸਿੱਖ ਦੀ ਭਾਵਨਾ ਖਤਮ ਨਾ ਹੋ ਜਾਏ। ਦੇਖ ਮਾਂ, ਮੈਂ ਪਹੁੰਚ ਗਿਆ ਆਪਣਾ ਦੇਸ਼, ਉਹ ਖਤਰ। ਕਹਿੰਦੇ ਨੇ, ਜਦੋਂ ਖੱਦਰ ਦਾ ਬਸਤਰ ਰੱਖ ਕੇ ਮੱਥਾ ਟੇਕਿਆ ਤੇ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ, ਮੱਥਾ ਟੇਕਣ ਦੀ ਦੇਰ ਸੀ, ਉਸ ਮਾਤਾ ਦੇ ਸਵਾਸ ਪੂਰੇ ਹੋ ਗਏ, ਉਹ ਸਤਿਗੁਰੂ ਦੇ ਚਰਨਾਂ ਵਿਚ ਲੀਨ ਹੋ ਗਈ। ਸਹਿ ਮੁਸਕਰਾ ਪਏ ਤੇ ਨਾਲ ਕਹਿ ਦਿੱਤਾ, ਮਾਂ ਸੇਵਾ ਸਫਲ ਹੋ ਗਈ, ਸੇਵਾ ਸਫਲ ਹੋਈ, ਯਾਤਰਾ ਸਫਲ ਹੋਈ। ਕਹਿੰਦੇ ਨੇ, ਮਾਈ ਦਾ ਸੰਸਕਾਰ ਕੀਤਾ ਗਿਆ। ਸਮੇਂ ਦੀ ਗੱਲ ਹੈ ਨਾ, ਅੱਜ ਪਿੰਡ ਵਿਚ ਪਤਾ ਲੱਗ ਗਿਆ, ਇੱਥੇ ਦੋ ਪਠਾਣ ਰਹਿੰਦੇ ਨੇ, ਰੁਹੇਲੇ ਪਠਾਣ, ਇੱਕ ਦਾ ਨਾਂ ਹੈ ਗਨੀ ਖਾਂ ਤੇ ਦੂਜੇ ਦਾ ਨਾਮ ਹੈ ਨਬੀ ਖਾਂ। ਦੋਨੋਂ ਪਠਾਣ ਇਸੇ ਧਰਤੀ ਤੇ ਰਹਿੰਦੇ ਨੇ, ਇਹਨਾਂ ਦਾ ਕੰਮ ਸੀ ਘੋੜੇ ਵੇਚਣੇ, ਆਨੰਦਪੁਰ ਜਾਣਾ ਤੇ ਗੁਰੂ ਕਲਗੀ ਵਾਲੇ ਨੂੰ ਘੋੜੇ ਵੇਚ ਕੇ ਆਉਂਦੇ ਹੁੰਦੇ ਸਨ। ਤੇ ਸਾਹਿਬ ਦੇ ਚਰਨ ਪਰਸ਼ ਨੇ, ਭਾਵੇਂ ਨਮਾਜ਼ ਪੜ੍ਹਨੀ, ਉਜੂ ਸਾਜਣਾ, ਪਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਚੰਗਾ ਲੱਗਣਾ। ਸਾਹਿਬ ਦੇ ਬਚਨ ਸੁਣਨੇ, ਕਹਿੰਦੇ ਨੇ, ਗੁਲਾਬੇ ਪੰਜਾਬੇ ਨੇ ਘਰ ਰੱਖਿਆ, ਪਰ ਗੁਰੂ ਕਿਰਪਾ ਕਰੇ, ਸੇਵਾ ਉਹੀ ਸਿਰ ਨਾਲ ਨਿਭਾ ਸਕਦਾ ਜੇ ਜਿਹਨੂੰ ਉਹ ਸਿੱਧ ਬਖਸ਼ੇ, ਨਹੀਂ ਤੇ ਬੰਦੇ ਦੇ ਡਿੱਗਦਿਆਂ ਦੇਰ ਨਹੀਂ। ਸਾਹਿਬ ਨੇ ਤਾਂ ਹੀ ਕਿਹਾ, ਕਹਿੰਦੇ ਨੇ, ਸੰਸਾਰ ਤਿਲਕਣ ਬਾਜੀਏ, ਕੀ ਪਤਾ ਕਿਤੇ ਕਿਸੇ ਨੇ ਕਿੱਥੇ ਡਿੱਗ ਪੈਣਾ, ਇਹ ਤਾਂ ਉਹੀ ਸਮਾਂ ਜਦੋਂ ਨਿਭ ਜਾਏ। ਦਵਾਈ ਰੱਬ ਦੀ ਕੋਈ ਨਾ ਕਿਹਾ ਜੇ, ਇੰਨਾ ਰੌਲਾ ਨਾ ਪਾਇਓ, ਮੈਂ ਵੱਡਾ ਸਿੱਖ ਹਾਂ। ਇਹ ਉਹੀ ਸਮਾਂ ਜਾਣੋ ਜਦੋਂ ਚਾਰ ਭਰਾ ਚੁੱਕ ਕੇ ਕਕਾਰਾਂ ਸਮੇਤ ਸਤਿਕਾਰ ਕਰਦੇ, ਕੋਈ ਪਤਾ ਨਹੀਂ ਤਿਲਕਦਿਆਂ, ਪਹਿਲਾਂ ਬੁਲਾ ਕੇ ਲਿਆਏ ਤੇ ਪਰਤ ਕੇ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਜੀ, ਸਾਨੂੰ ਆਪਣਾ ਡਰ ਖਾਂਦਾ ਪਿਆ, ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਕਦੀ ਤੱਕੋ ਉਸ ਸਮੇਂ ਨੂੰ ਜਿਸ ਗੁਰੂ ਦੇ ਚਰਨ ਪਵਾਉਣ ਲਈ ਲੋਕ ਤਰਸਦੇ ਨੇ,
ਜਿਸ ਗੁਰੂ ਦੇ ਚਰਨਾਂ ਦੇ ਵਿਚ ਹੀਰੇ ਮੋਤੀ ਰੁਲਦੇ ਨੇ, ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਵੇ। ਸਾਹਿਬ ਕਹਿਣ ਲੱਗੇ, ਗੁਲਾਬਾ ਜੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ, ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ, ਕਿਉਂ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਦਵਾਨਾ ਹੈ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ। ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ, ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ ਏ, ਬਾਪੂ ਅੱਬਾ, ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈਂ ਨਾ, ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ, ਤੂੰ ਤਾਂ ਕਹਿੰਦਾ ਸੀ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ, ਰੋਜੇ ਰੱਖਣ ਵਾਲੇ, ਕੁਰਾਨ ਦੀਆਂ ਐਤਾਂ ਪੜਨ ਵਾਲੇ, ਮਨ ਵਹਿ ਤੁਰਿਆ, ਕੁਝ ਖਾਧਾ ਨੀ ਪੀਤਾ ਨੀ, ਬਾਹਰ ਨਿਕਲ ਗਿਆ ਗਨੀ ਖਾਂ, ਤੇ ਅੰਮ੍ਰਿਤ ਵੇਲਾ ਸਾਹਮਣੇ ਗੁਲਾਬਾ ਮਿਲਿਆ। ਕਹਿੰਦਾ, ਗੁਲਾਬਿਆ, ਤੂੰ ਗੁਰੂ ਦਰ ਤੇ ਰਿਹਾ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ, ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਨ੍ਹਾਂ ਨੂੰ ਤੋੜ ਦੇਣਾ, ਆਪਾਂ ਨਾਣਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ, ਕਹਿਣ ਲੱਗਾ, ਗੁਲਾਬਿਆ, ਮੇਰੇ ਗੁਰੂ ਨੂੰ ਤੋੜੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨਹੀਂ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾਂ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ ਏ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ, ਗੁਰੂ ਕੇ ਪਿਆਰਿਓ, ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਏ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ, 9 ਸਾਲ ਪਿਤਾ ਜੀ ਦੀ ਹਜ਼ੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ, ਚੁਬਾਰੇ ਵਿਚ ਮੱਥਾ ਟੇਕਿਆ, ਦੋਨੋ ਪਠਾਣ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ, ਸਤਿਗੁਰੂ, ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ, ਗਨੀ ਖਾਂ, ਦੇਖ ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋਰਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ, ਦਾਤਿਆ, ਪਠਾਣ ਆਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜਿੰਦੇ ਜੀ ਕਦੀ ਤੇਰੇ ਵੱਲ ਕੁਝ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ, 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜੀ, ਦਿਲ ਕੀਤਾ ਉਹ ਥਾਂ ਤਾਂ ਤੱਕਾਂ, ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣਾਂ ਨੂੰ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਦੀ ਨਹੀਂ, ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ, ਭਾਈ ਸਾਹਿਬ, ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕੇ ਸੀ ਇਸ਼ਨਾਨ ਕੀਤਾ ਤੇ ਪਹਾੜੀ ਤੇ ਖਲੋਤੇ ਨੇ, ਹਵਾ ਬੜੀ ਤੇਜ਼ੀ ਨਾਲ ਚੱਲੀ। ਕਹਿਣ ਲੱਗੇ, ਆ ਹਵਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ, ਭਾਈ ਸਾਹਿਬ ਦੀ ਬਾਣੀ। ਹਵਾ ਕਹਿੰਦੀ, ਮੇਰਾ ਸੁਭਾਅ ਰੁਕਣਾ ਨਹੀਂ, ਮੈਂ ਚੱਲਦੀ ਰਹਿੰਦੀ ਹਾਂ, ਦੱਸ ਤੂੰ ਕੀ ਕਹਿਣਾ ਚਾਹੁੰਦਾ? ਕਹਿਣ ਲੱਗੇ, ਹਵਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ, ਜੀ ਸਦਕੇ ਹੋਣਾ ਚਾਹੀਦਾ। ਕਹਿੰਦਾ, ਮੈਂ ਆਪਣੇ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲੈਂਦਾ। ਕਹਿਣ ਲੱਗੀ, ਇਹ ਵੀ ਚੰਗਾ ਕੰਮ ਏ। ਤੇ ਕਹਿੰਦੇ ਨੇ, ਹਵਾ, ਇੱਕ ਮੈਂ ਤੇਰੇ ਤੋਂ ਦਾਤ ਮੰਗਣਾ, ਮੈਨੂੰ ਮੋੜੀ ਨਾ। ਕਹਿੰਦੀ, ਗੁਰੂ ਕਾ ਸਿੱਖ ਹੋਵੇ ਤੇ ਉਹ ਦਾਤ ਹਵਾ ਤੋਂ ਮੰਗੇ? ਕਹਿਣ ਲੱਗੇ, ਹਵਾ, ਤੇਰਾ ਸੁਭਾਅ ਏ ਕਦੀ ਤੇਜ਼ ਚੱਲਣਾ, ਕਦੀ ਹੌਲੀ ਹੋ ਜਾਣਾ, ਤੇ ਮਰਿਆ ਹੋਇਆ ਦੀ ਮੜੀਆਂ ਦੀ ਸਵਾਹ ਚੁੱਕ ਲੈਣੀ,
ਉਹਨਾਂ ਨੂੰ ਰੋਲਦੇ ਰਹਿਣਾ, ਇੱਕ ਕੰਮ ਕਰੀ ਮੇਰੇ ਮਰਨ ਤੋਂ ਬਾਅਦ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਲਿਜਾਈ ਨਾ, ਜੇ ਉਡਾ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਸੱਟਿਆ, ਲੋਕ ਕਹਿਣਗੇ ਨੰਦ ਲਾਲ ਜਿਉਂਦਿਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਹੋ ਤੇ ਮਰਨ ਤੋਂ ਬਾਅਦ ਤੇਰੀ ਸਵਾਹ ਲੋਕਾਂ ਦੇ ਦਰਵਾਜ਼ਿਆਂ ਤੇ ਰੁਲਦੀ ਪਈ। ਤੂੰ ਇਹਦਾ ਬਣ ਕੇ ਰਹੀ। ਕਹਿਣ ਲੱਗੇ ਮੱਬਰ ਐ ਬਾਦ ਖਾਕਮ ਅੱਜ ਦਰ ਦੂਸਤ ਦੁਸ਼ਮਨਮ ਸਰਜਨਸ ਉਨਤ ਕੇ ਹਰ ਜਾਈ ਅਸ ਐ ਹਵਾ। ਲੋਕ ਕਹਿਣ ਕੇ ਨੰਦ ਲਾਲ ਥਾਂ ਥਾਂ ਤੇ ਵਿਕਣ ਵਾਲਾ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚੋਂ ਨਾ ਚੁੱਕੀ। ਕਿ ਤੇਰਾ ਦਿਲ ਨੀ ਕਰਦਾ ਗੁਰੂ ਗੋਬਿੰਦ ਸਿੰਘ ਦਾ ਬਣ ਨੂੰ? ਕਦੀ ਦੇਖ, ਸਾਹਿਬ ਨੇ ਉਹਦਾ ਤਰਜਮਾ ਕੀਤਾ ਇੱਕ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋਂ ਨਾ ਚੁੱਕ ਲਿਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾਏ। ਥਾਂ ਥਾਂ ਤੇ ਪਿਆਰ ਕਰਨ ਵਾਲਾ, ਅੱਜ ਵੀ ਉਹਨਾਂ ਭਰਾਵਾਂ ਦੀਆਂ ਕਬਰਾਂ ਨੇ ਖੈਰ ਨੀਲਾ ਰੰਗ ਬਸਤਰ ਰੰਗੇ ਗਏ। ਸਾਹਿਬ ਨੂੰ ਮੰਜੇ ਤੇ ਬਿਠਾਇਆ, ਗਨੀ ਖਾਂ ਨਬੀ ਖਾਂ ਦੋਨੋਂ ਭਰਾਵਾਂ ਨੇ ਅੱਗੋਂ ਪਲੰਗ ਚੁੱਕਿਆ, ਪਿੱਛੋਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਲੰਗ ਚੁੱਕਿਆ, ਮੰਜਾ ਚੁੱਕਿਆ ਤੇ ਮੋਰਾਂ ਦੇ ਖੰਭ ਲੈ ਕੇ ਭਾਈ ਦਇਆ ਸਿੰਘ ਜੀ ਚੌਰ ਕਰਨ ਲੱਗ ਪਏ ਨੇ। ਛੋਟੀ ਜੀ ਪਾਲਕੀ ਬਣਾ ਦਿੱਤੀ, ਮੇਰੇ ਗੁਰੂ ਗੋਬਿੰਦ ਸਿੰਘ ਤੁਰ ਪਏ ਨੇ। ਸਾਧ ਸੰਗਤ ਰਸਤੇ ਵਿਚ ਜੋ ਕੋਈ ਪੁੱਛਦਾ, ਦੋਨੋਂ ਭਰਾ ਅੱਗੇ ਨੇ ਆਵਾਜ਼ ਦੇਖ ਕੇ ਕਹਿੰਦੇ ਇਹ ਉੱਚ ਦਾ ਪੀਰ ਏ। ਰਸਤੇ ਵਿਚ ਕਹਿੰਦੇ ਨੇ ਇੱਕ ਥਾਂ ਤੇ ਫੌਜੀ ਦਸਤੇ ਨੇ ਘੇਰ ਲਿਆ, ਰੋਕ ਲਿਆ। ਗਨੀ ਖਾਂ ਆਪ ਗਿਆ, ਕਹਿਣ ਲੱਗਾ ਮੈਂ ਜਵਾਬ ਦੇਣਾ। ਪੁੱਛਿਆ ਕੌਣ? ਕਹਿਣ ਲੱਗੇ ਸਾਡਾ ਪੀਰ। ਕਹਿੰਦੇ ਕਿੰਨਾ ਕੁ ਨੇ ਕਰ ਦਿਓ ਇਹਨੂੰ, ਇਹਦਾ ਮੰਜਾ ਤੁਸੀਂ ਚੁੱਕਿਆ? ਕਹਿਣ ਲੱਗੇ ਜੇ ਇਹ ਸਾਨੂੰ ਕਹਿਣਾ ਸਾਰੀ ਜ਼ਿੰਦਗੀ ਚੁੱਕ ਕੇ ਰੱਖੋ, ਇੱਕ ਦੋ ਦਿਨ ਨਹੀਂ, ਅਸੀਂ ਤਾਂ ਸਾਰੀ ਜ਼ਿੰਦਗੀ ਆਪਣਾ ਸੀਸ ਇਹਦੇ ਮੰਜੇ ਦੇ ਥੱਲੇ ਰੱਖਾਂਗੇ। ਕਹਿਣ ਲੱਗੇ ਅਸੀਂ ਇਹਦੀ ਤਲਾਸ਼ੀ ਕਰਨੀ ਹੈ, ਕਿਤੇ ਗੁਰੂ ਗੋਬਿੰਦ ਸਿੰਘ ਨੇ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਨਹੀਂ ਕਰ ਸਕਦੇ, ਸਾਡਾ ਉੱਚ ਦਾ ਪੀਰ ਏ, ਅਸੀਂ ਪੀਰ ਜੀ ਬੋਲਦੇ ਨਹੀਂ। ਕਹਿਣ ਲੱਗੇ ਕਿਸੇ ਹੋਰ ਬੰਦੇ ਤੋਂ ਆਪਾਂ ਇਹਦੀ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਗਨੀ ਖਾਂ ਕਹਿੰਦਾ ਕਿਉਂ ਨਹੀਂ, ਇੱਥੇ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਕਾਜ਼ੀ ਪੀਰ ਮੁਹੰਮਦ, ਇਹ ਸਲੋਹ ਵਾਲਾ ਸੀ ਤੇ ਕਮਾਲ ਦੀ ਖੇਡ, ਇਹ ਉਹ ਕਾਜ਼ੀ ਸੀ ਜਿਹਨੇ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜਾਈ ਸੀ, ਉਹ ਕਾਜ਼ੀ ਨੂੰ ਲਿਆਂਦਾ। ਕਹਿੰਦੇ ਨੇ ਜਦੋਂ ਇਹਨੇ ਪਰਦਾ ਚੁੱਕਿਆ ਤੇ ਸਾਹਿਬ ਦੇ ਦਰਸ਼ਨ ਕੀਤੇ ਤੇ ਸੀਸ ਝੁਕਾ ਦਿੱਤਾ, ਕਹਿਣ ਲੱਗੇ ਕਾਜ਼ੀ ਜੀ ਇਹ ਕੌਣ ਏ? ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਚਰਨਾਂ ਤੇ ਸੀਸ ਰੱਖਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰੋਹ ਚੱਲ ਪਈ, ਉਹਨਾਂ ਆਪਣਾ ਮੋਢਾ ਵੀ ਮੰਜੇ ਥੱਲੇ ਦੇ ਦਿੱਤਾ। ਕਹਿਣ ਲੱਗਾ ਪੀਰਾਂ ਦਾ ਪੀਰ ਜੇ ਰੋਕੋ ਨਾ, ਜਿੰਨਾ ਰਾਹਾਂ ਤੇ ਇਹਦਾ ਮੰਜਾ ਜਾਂਦਾ ਉਹਦੀ ਖਾਸ ਮੱਥੇ ਤੇ ਲਾਓ, ਖੁਦਾ ਦੇ ਘਰ ਥਾਂ ਮਿਲੇਗੀ। ਸਾਹਿਬ ਜੀ ਇਸ ਤੋਂ ਅੱਗੇ ਨਿਕਲੇ, ਪਿੰਡ ਖੇਰਾ ਆਏ, ਲੁਧਿਆਣੇ ਦੇ ਨੇੜੇ ਦੇ, ਇੱਥੇ ਕਿਰਪਾਲ ਦਾਸ ਉਹ ਉਦਾਸੀ ਸੀ ਜਿਨ੍ਹੇ ਸਾਹਿਬ ਦੇ ਨਾਲ ਭੰਗਾਣੀ ਦੇ ਯੁੱਧ ਵਿਚ ਸਾਥ ਦਿੱਤਾ ਸੀ। 499 ਉਦਾਸੀ ਭੱਜ ਗਏ ਸਨ 500 ਵਿਚੋਂ, ਕੇਵਲ ਕਿਰਪਾਲ ਦਾਸ ਜਿਹੜਾ ਉਹ ਪੂਰਾ ਰਿਹਾ ਸੀ, ਜਿੱਤ ਰਿਹਾ ਸੀ। ਇੱਥੋਂ ਸਾਹਿਬ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਮੰਜਾ ਰਖਾਇਆ, ਅੱਜ ਤੋਰਨ ਲੱਗੇ ਨੇ। ਦੋਨਾਂ ਭਰਾਵਾਂ ਨੂੰ ਕਹਿੰਦੇ ਨੇ, ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ। ਤੋਰਨ ਲੱਗੇ, ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ? ਸਾਹਿਬ ਨੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿਚ ਪਿਆ ਹੋਇਆ ਜੀ। ਮਾਛੀਵਾੜੇ ਜਾਓ ਤੇ ਦਰਸ਼ਨ ਕਰਿਓ, ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ, ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਂ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੋਕ ਇਹ ਲਿਖੀ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਦੂਜੀ ਹਰ ਤੋਕ ਲਿਖੀ। ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹੀ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ,
غنی خان نبی خان اے جو ہیں سے میرے

ਕਹਾ ਖਾਲਸਾ ਮੇਰਾ ਪੁੱਤਰ ਏ ਪਰ ਮੈਂ ਤੈਨੂੰ ਲੀਕਾ ਮਾਰ ਕੇ ਲਿਖ ਦਿੱਤਾ ਹੈ ਤੂੰ ਮੇਰਾ ਲੀਕ ਪੁੱਤਰ ਏ ਲਿਖ ਕੇ ਦਿੱਤਾ ਹੈ ਮੇਰੇ ਬੱਚਿਓ ਹੁਕਮਨਾਮਾ ਲੈ ਜਾਓ ਤੁਸੀਂ ਮੇਰੇ ਪੁੱਤਰ ਹੋ ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ ਦਿਲ ਨੀ ਕਰਦਾ ਪਿੱਚ ਕਰੀਏ ਪਿਛਲੇ ਖੁਰੀ ਤੁਰਦੇ ਪਏ ਨੇ ਤੇ ਸਾਹਿਬ ਉਤਰ ਕੇ ਨਾ ਉਥੋਂ ਪਲੰਗ ਤੋਂ ਨਾਲੇ ਅੱਗੇ ਤੁਰਦੇ ਨੇ ਨਾਲੇ ਖਾਂ ਕਹਿੰਦੇ ਨੇ ਪੁੱਤਰ ਨਿਹਾਲ ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ ਤਿੰਨ ਸ਼ਬਦ ਕਹੇ ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ ਕੁਝ ਘੁੱਟ ਕੇ ਬਾਪੂ ਨੂੰ ਛਾਤੀ ਦਿਨ ਮਿਲੀ ਕਹਿਣ ਲੱਗੀ ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ ਸਾਡੇ ਘਰ ਵਿਚ ਗੁਰੂ ਗੋਬਿੰਦ ਸਿੰਘ ਆ ਗਏ ਨਾ ਬਾਪੂ ਪਤਾ ਨਹੀਂ ਉਦਨ ਦੀ ਰਾਤ ਨੀਂਦ ਨੀ ਪੈਂਦੀ ਪਈ ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ ਕਹਿਣ ਲੱਗੇ ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ ਕਹਿਣ ਲੱਗੀ ਕਿਵੇਂ ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ ਉਹਦੇ ਵਿਚ ਕਹਿਣ ਲੱਗੇ ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ ਕਹਿਣ ਲੱਗੀ ਮੈਂ ਪੋਤੀ ਕਿਹਦੀ ਕਹਿਣ ਲੱਗੇ ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ ਪਰ ਇੰਨੇ ਕੁ ਬਹਿ ਗਏ ਉਹਨਾਂ ਦਾ ਜੀਵਨ ਹੀ ਬਹਿ ਗਿਆ ਧਿਆਨ ਦੇਣਾ ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ ਉਹ ਜੀਵਨ ਵੱਲੋਂ ਬਹਿ ਗਏ ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ ਅਸੀਂ ਤੁਹਾਨੂੰ ਮੰਜਾ ਚੁੱਕਣ ਦੀ ਤਾਕਤ ਦਿੱਤੀ ਧਿਆਨ ਰੱਖਣਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ ਕਹਿਣ ਲੱਗੇ ਧੀਏ ਜਦੋਂ ਤੁਰਨ ਲੱਗੇ ਇੱਕ ਕੀਮਤੀ ਦਾਤ ਦਿੱਤੀ ਕਹਿਣ ਲੱਗੀ ਬਾਪੂ ਕੋਈ ਹੀਰਾ ਕੋਈ ਰੁਪਈਏ ਕਹਿਣ ਲੱਗੇ ਨਹੀਂ ਧੀਏ ਇੱਕ ਕਾਗਜ਼ ਵਿਚ ਲਿਖ ਦਿੱਤਾ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ ਤੇ ਕਹਿਣ ਲੱਗੀ ਬਾਪੂ ਨੱਚ ਕੇ ਗਲੇ ਨਾ ਲਾ ਕੇ ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ ਮੈਂ ਪੋਤੀ ਮੈਂ ਪੋਤੀ ਮੈਂ ਆਪਦਾਰ ਮੋਤੀ ਮੈਂ ਸਿਫਤੀ ਵਿੱਚ ਪਰੋਤੀ ਮੈਂ ਪੋਤੀ ਮੈਂ ਪੋਤੀ ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ ਮੇਰੇ ਸਾਹਿਬ ਖੇਰਾ ਪਿੰਡ ਤੋਂ ਆਲਮਗੀਰ ਆਏ ਇੱਥੇ ਇੱਕ ਸਿੱਖ ਮਿਲਿਆ ਸਾਹਿਬ ਨੂੰ ਜਦੋਂ ਦੇਖਿਆ ਬੈਠਿਆ ਤੇ ਸਾਹਮਣੇ ਆਇਆ ਸੋਚਦਾ ਕੌਣ ਹੈ ਜਿਹੜਾ ਬੈਠਾ ਹੈ ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ ਕੌਣ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ ਦੇਖ ਕੇ ਝੱਲਿਆ ਨਾ ਗਿਆ ਕਹਿਣ ਲੱਗਾ ਦਾਤਾ ਜੀ ਮੰਜੇ ਤੇ ਸਾਹਿਬ ਨੇ ਕਿਹਾ ਘੋੜਾ ਨਹੀਂ ਉਤਰ ਕੇ ਕਹਿੰਦਾ ਆਹ ਲੋ ਘੋੜਾ ਪ੍ਰਵਾਨ ਕਰੋ ਮੈਂ ਆਪ ਹੀ ਪੈਦਲ ਚਲਾ ਜਾਵਾਂਗਾ ਉਥੋਂ ਸਾਹਿਬ ਨੇ ਘੋੜਾ ਲਿਆ ਆਓ ਪਿਆਰਿਓ ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਤਿਆਰ ਕਰ ਦਿਓ ਤਾਂ ਅਖਰੀ ਨਹੀਂ ਕਹਿ ਦੇਣਾ ਸੁਣ ਲੈਣਾ ਸਿੱਖੀ ਇਹ ਨਹੀਂ ਸੁਣ ਕੇ ਕਮਾਣਾ ਹੀ ਸਿੱਖੀਏ ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸਥਾਨ ਵਿਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ ਕਹਿਣ ਲੱਗੇ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਖੇਲਾ ਪੀਵੋ ਕੌਲ ਖੰਡੇ ਤਾਰ ਹੋਏ ਜਨਮ ਸਹੇਲਾ ਅਖੀਰ ਵਿਚ ਕਿਹਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਤੋਂ ਪਹਿਲਾਂ ਚੱਕ ਕੇ ਕਿਹਾ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਕੀ ਆਪਾਂ ਉਸ ਗੁਰੂ ਦੇ ਪੁੱਤਰ ਨੀ ਬਣਨਾ ਚਾਹੁੰਦੇ ਆਓ ਮੈਂ ਫਿਰ ਅਰਜ਼ ਕਰਾਂ ਕੇਵਲ ਇਸ ਟੂਰ ਦਾ ਇੱਕ ਬਿਮਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰ ਲਈ ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ ਧਿਆਨ ਰੱਖਿਓ ਜਿਹੜੀ ਦਾਸਤਾਨ ਸੁਣਾਈ ਏ ਜੇ ਤੁਹਾਡੇ ਅੰਦਰ ਦਰਦ ਏ ਨਾ ਇੱਕ ਬੇਨਤੀ ਮੰਨ ਲਓ ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮ ਲਾਂਗੇ ਅਕਾਲ ਤਖ਼ਤ ਦੇ ਹੁਕਮ ਨੂੰ ਮੰਨ ਲਓ ਬੇਨਤੀ ਏ ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸੱਕ ਸਕਦੇ ਕਦੀ ਤੱਕੋ ਖਲੋਨਾ ਗੁਰਸਿੱਖਾਂ ਵੱਲ ਸਿਰਫ ਬੇਨਤੀ ਏ ਮੈਨੂੰ ਆਸ ਏ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ ਗੁਰੂ ਕਿਰਪਾ ਕਰੇ ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ ਐਤਵਾਰ ਦੇ ਦੀਵਾਨ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

बाबा बुड्ढा जी एक ऐसी महान शख्सियत ब्रह्म ज्ञानी महापुरुष ने जिन्हों का बदल सानू होर किते कोई नजर आउंदा नहीं। बाबा बुड्ढा जी एक कुतबी सितारे की तरह ने जदों भी सिखी का बेड़ा जां संगतां किते डोलन लगिया ते बाबे बुड्ढे ने सेध बख्श के उन्हां संगतां नूं गुरु दे चरणां नाल जोड़ दिता। बाबा बुड्ढा अपने जीवन विच उन्हां ने अठ गुरु साहिबाना दे दर्शन इन्हां नेत्रां नाल कीते ने। पंज गुरु साहिबाना नूं उन्हां ने गुरगद्दी दा तिलक भी दिता है। ध्यान दिया जे गुरु नानक साहिब तो लैके गुरु हरगोबिंद साहिब तक उन्हां ने गुरु जोत विच गुरु शरीर दे दर्शन कीते। गुरु अंगद साहिब तो लैके गुरु हरगोबिंद साहिब तक उन्हां ने गुरियाई दा तिलक दिता। ते जदों बाबा जी दा अंतला समा आया उस वक्त गुरु हर राय साहिब ते गुरु तेग बहादुर भी शरीरक तौर ते मौजूद सन। जोत बाद विच अठ गुरु साहिबाना दे दीदार उन्हां ने पाए। बाबा बुड्ढा जी दा जन्म इन्हां दा प्रकाश 22 अक्तूबर ते 1506 पिंड कथू नंगल भाई सुगा रंधावा माता गोरां दी कुख विचों होया। बाबा बुड्ढा जी दी उम्र जदों अजे करीब 12 साल दी सी सन 1518 गुरु नानक साहिब जी दे इनू दीदार होए ने। 12 साल दी उम्र भाई साहब भाई मनी सिंह ने जो उस वक्त लिखे मैं उन्हां दी लिखत मुताबक इन्हां दा जीवन आरंभ कर लगा। कहन लगे 12 साल दी उम्र विच इस दा नाम पूरा सी भाई बूढ़ा। 12 साल दी उम्र विच बाबा जी मझां पहचारदे सन ते गुरु नानक साहिब ते भाई मरदाना जी इन्हां नूं मिले ने। कहिंदे ने पता नहीं की पूर्वले भाग जागे बाबा बुड्ढा जी ने 12 साल की उम्र विच गुरु नानक जी दे दर्शन पाए। आप जी ने साहब दे चरणा विच नमस्कार कीती मत्था टेकिया ते उस वक्त सतगुरु के बचन सुन के गुरु की बाणी सुन के दुध लिया के भी भेट कीता ते चरण पकड़ के कहा बाबा एक कृपा कर तेरे चेहरे नूं दर्शन कीतिया सुख मिले है तेरे बचन सुनिया अंदर नूं सकून मिले है कोई एहो जिहा शब्द एहो जिहा बचन मैनू सुना दे मेरा जन्म मरन कटिया जाए। कहिंदे ने उस वक्त मेरे गुरु नानक साहिब जी दी नजर ने परखिया ते कहन लगे पुत्र अजे तां उम्र तेरी खाण पीण दी ए अजे उम्र तां तेरी हसन खेडन दी ए तैनू किवें ए सोच पैगी कि जन्म मरन कटिया जाए अजे तां जवानी बुढ़ेपा आउणा ते 12 साल की उम्र विच भाई बूढ़े का उत्तर सी बाबा मौत का कोई पता नहीं हूं इन्हें जवानी आने तो पहले बूढ़े नू लै जाने मौत का कोई भरोसा नहीं। भाई मनी सिंह लिखते ने हजूर ने फिर कहा कहन लगे बेटा एक तो तू बड़ी रमज भरी बात की जन्म मरण कटो तेनू किवें पता लग गया कि मौत जेड़ी है जवानी विच भी आ सकती है बचपन विच भी आ सकती है। ते उस वक्त भाई बूढ़े ने बचन सुनाया कहन लगा बाबा एक साल पहला दी गाले अपने बापू नल खेतां विच गया वां जिमीदारा करने हां ते उस वक्त हाकमां दे घोड़े आए ने साडी कुछ फसल अजे जमीन विचों निकलदी पई सी कुछ जमीन विचों निकल के डडरी अद्धी कच्ची ते अग्गी अद्धी पक्की सी कुछ फसल पक चुकी सी हाकमां दे घोड़िया ने सारी फसल नूं जमदी होई नूं भी डडरी नूं भी पक्की नूं भी एक वड्डे तों सारी नूं उजाड़ के रख दिता ते उदन दी मन विच आवाज आई बूढ़िया ए तां हाकम ने इन्हां दे घोड़े खेत विच जमदी हुई फसल नूं डडरी हुई फसल नूं पक्की हुई फसल नूं तबाह कर सकदे ने मौत तां बड़ी बलवान है हो सकदा कि मेरी कच्ची फसल मैनूं बचपन विच लै जाए हो सकदा मैनूं डडरियां जवानी विच लै जाए पर बाबा बुढ़ेपे तो बाद तां मौत अवश्य इस करके उदन दा समझना वा कोई ऐसा मिल जाए जेड़ा कोई प्यारे प्रभु दी बात सुना के मैनू उस प्यारे परमेश्वर दे चरणा नाल जोड़ के मौत दा भय दूर कर दे। जदों भाई बूढ़े ने इन्ने बचन कहे भाई मनी सिंह लिखते ने
ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। 1500 ਤੇ 18 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨੀ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ। 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 ਸਾਲ ਇੱਕ ਗਲਵਕੜੀ ਨੇ ਇੰਨੀ ਕਿਰਪਾ ਕਰ ਦਿੱਤੀ। ਮੈਂ ਅੱਗੇ ਤੁਰਾਂ, ਮੇਰੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੰਨਿਆ, ਰਾਵੀ ਦੇ ਕਿਨਾਰੇ ਦੋਧੇ ਜ਼ਿਮੀਂਦਾਰ ਦੀ ਜ਼ਮੀਨ ਦੇ ਅੰਦਰ ਪਿੰਡ ਬੰਨਿਆ। ਇੱਥੇ ਦੋਧੇ ਨੇ ਕਿਹਾ ਸੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਜਦੋਂ ਕਿਰਪਾ ਕੀਤੀ ਗੁਰੂ ਨਾਨਕ ਨੇ, ਕਿਹਾ ਸੀ ਦਾਤਿਆ ਮੈਂ ਪਿੰਡ ਵਸਾਵਾਂਗਾ। ਪੁੱਛਿਆ ਕਿਹੜੇ ਨਾਂ ਤੇ, ਕਹਿਣ ਲੱਗਾ ਸਾਈਆਂ ਨਾਨਕਪੁਰੇ ਦੇ ਨਾਂ ਤੇ। ਤੇ ਮੇਰੇ ਸਾਹਿਬ ਨੇ ਕਿਹਾ ਸੀ ਦੋਧਿਆ ਜ਼ਮੀਨ ਕਿਹਦੀ ਏ, ਕਹਿਣ ਲੱਗਾ ਕਰਤਾਰ ਦੀ। ਪੁੱਛਿਆ ਨਾਨਕ ਕਿਹਦਾ, ਕਹਿਣ ਲੱਗੇ ਕਰਤਾਰ ਦਾ। ਫਿਰ ਕਹਿਣ ਲੱਗੇ ਜੇ ਜ਼ਮੀਨ ਤੇ ਨਾਨਕ ਕਰਤਾਰ ਦਾ, ਫਿਰ ਨਾਨਕਪੁਰਾ ਨਹੀਂ ਪਿੰਡ ਵਸੇਗਾ ਉਸ ਨਾਂ ਤੇ ਜਿਹਦੀ ਦਾਤ ਮੈਂ ਲਈਏ, ਪਿੰਡ ਵਸਾ ਤੂੰ ਕਰਤਾਰਪੁਰਾ। ਇੱਥੇ ਕਰਤਾਰਪੁਰ ਵਸਾਇਆ। ਸਤਿਗੁਰੂ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਾਹੀ ਕੀਤੀ ਏ। ਖੱਦਰ ਦਾ ਪਰਨਾ ਮੋਢੇ ਤੇ ਹੋਣਾ, ਖੱਦਰ ਦੀ ਚਾਦਰ ਮੋਢੇ ਤੇ, ਸਿਰ ਤੇ ਮੋਟਾ ਖੱਦਰ ਦਾ ਪਰਨਾ। ਕਦੀ ਦੇਖੋ ਉਹਨਾਂ ਦਿਨਾਂ ਨੂੰ, ਸਿੱਖਾਂ ਨੇ ਖੇਤਾਂ ਵਿੱਚ ਕੰਮ ਕਰਨਾ ਤੇ ਮੇਰੇ ਗੁਰੂ ਨਾਨਕ ਬਾਬਾ ਜੀ ਆਪ ਵਿੱਚ ਸ਼ਾਮਿਲ ਹੋਣਾ, ਤੇ ਜਦੋਂ ਘਰ ਆਉਣਾ ਮੰਜੀ ਅਲਾਣੀ ਤੇ ਬਹਿਣਾ ਤੇ ਸਿੰਘਾਂ ਨੇ ਕੋਲ ਬਹਿ ਕੇ ਨਿਰੰਕਾਰ ਰੂਪ ਗੁਰੂ ਨਾਨਕ ਤੋਂ ਬਚਨ ਸੁਣਨੇ। ਸਤਿਗੁਰੂ ਨੇ 18 ਸਾਲ ਇੱਥੇ ਹਲ ਵਾਇਆ ਤੇ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਕਿਹਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸ਼ਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧਰਮਸ਼ਾਲਾ ਕਾਇਮ ਹੋ ਗਈ। ਬਾਬਾ ਬੁੱਢਾ ਵੀ ਪਿੰਡ ਰਮਦਾਸ ਤੋਂ ਆਪਣੇ ਮਾਤਾ ਪਿਤਾ ਨਾਲ ਰਮਦਾਸ ਚਲੇ ਗਏ, ਉਥੋਂ ਕਰਤਾਰਪੁਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਥਾਂ ਵਰਸੀ। ਸੰਖੇਪ ਵਿੱਚ ਅਰਜ਼ ਕਰਾਂ, ਜਿੱਤਣ ਅੰਤਲੇ ਦਿਨ ਗੁਰਗੱਦੀ ਭਾਈ ਲੈਣੇ ਨੂੰ ਮਿਲਣੀ ਏ, ਤੇ ਜਨਮ ਸਾਖੀ ਵਾਲੇ ਨੇ ਕੁਝ ਬਚਨ ਬੜੇ ਪਿਆਰੇ ਸਾਂਭੇ ਨੇ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਧਾਨਕਾਂ ਵਾਲਾ ਰੂਪ ਬਣਾਇਆ, ਹੱਥ ਵਿੱਚ ਸੋਟਾ ਪਕੜਿਆ, ਲੰਮਾ ਚੋਗਾ ਪਾ ਕੇ ਸ਼ਿਕਾਰੀ ਕੁੱਤੇ ਲੈ ਕੇ ਜੰਗਲ ਨੂੰ ਤੁਰ ਪਏ, ਪਿੱਛੇ ਸੰਗਤਾਂ ਤੁਰੀਆਂ। ਉਹ ਕਹਿੰਦਾ ਲਿਖਦਾ ਜਨਮ ਸਾਖੀ ਵਾਲਾ, ਪਹਿਲਾਂ ਹਜ਼ੂਰ ਨੇ ਹੀਰਿਆਂ ਦੀ ਵਰਖਾ ਕੀਤੀ, ਸੋਨੇ ਚਾਂਦੀ ਦੀ ਵਰਖਾ ਹੋਈ, ਰੁਪਈਆਂ ਦੀ ਵਰਖਾ ਹੋਈ, ਲੋਕ ਪੈਸੇ ਲੈ ਕੇ ਪਿਛਾ ਮੁੜਦੇ ਰਹੇ, ਇਸ ਸਾਖੀ ਵਿੱਚ ਵੀ ਰਮਜੇ। ਅਖੀਰ ਤੇ ਮੁਕਦੀ ਗੱਲ ਕੀ, ਇੱਕ ਭਾਈ ਬੁੱਢਾ ਤੇ ਦੂਸਰਾ ਭਾਈ ਲੈਣਾ, ਇਹਨਾਂ ਨੇ ਨਾ ਹੀਰੇ ਦੇਖੇ ਨਾ ਮੋਤੀ ਤੱਕੇ, ਬਸ ਨੀਵੀਂ ਪਾ ਕੇ ਗੁਰੂ ਨਾਨਕ ਜੀ ਦੇ ਪਿੱਛੇ ਪਿੱਛੇ ਤੁਰੇ ਗਏ। ਸਤਿਗੁਰੂ ਰੁਕ ਗਏ ਤੇ ਬਾਬੇ ਬੁੱਢੇ ਵੱਲ ਇਹਨਾਂ ਨੇ ਸੋਟਾ ਉਘਾਰਿਆ, ਤੇ ਉਹ ਤਾਂ ਇੱਥੋਂ ਤੱਕ ਲਿਖਦੇ ਨੇ, ਬਾਬਾ ਬੁੱਢੇ ਜੀ ਦੇ ਮੋਢੇ ਦੇ ਉੱਤੇ ਸਤਿਗੁਰੂ ਨੇ ਡਾਂਗ ਵੀ ਮਾਰੀ ਤੇ ਕਹਿਣ ਲੱਗੇ ਬੁੱਢਿਆ ਮੈਂ ਤੈਨੂੰ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਕੀ ਤੂੰ ਆਪਣੇ ਘਰ ਜਾਏਗਾ ਨਹੀਂ, ਲੋਕ ਦੌਲਤ ਲੈ ਕੇ ਮੁੜ ਗਏ, ਤੂੰ ਅਜੇ ਵੀ ਪਿੱਛੇ ਤੁਰਿਆ ਉਹਨੇ। ਤੇ ਭਾਈ ਬੁੱਢੇ ਦਾ ਅੱਗੋ ਉੱਤਰ ਸੀ ਦਾਤਿਆ ਜਿਨ੍ਹਾਂ ਲੋਕਾਂ ਦੇ ਘਰ ਨੇ, ਘਰਾਂ ਵਾਲੇ ਤਾਂ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਤਾਂ ਉਦਣ ਦਾ ਹੀ ਮੁੱਕ ਗਿਆ ਸੀ ਜਿੱਦਣ ਦਾ ਤੂੰ ਗੁਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ, ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਬੁੱਢੇ ਦਾ ਤੇ ਘਰ ਹੀ ਗੁਰੂ ਨਾਨਕ ਏ, ਦੱਸ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਵਾਂ। ਜਦੋਂ ਇੰਨੇ ਸ਼ਬਦ ਕਹੇ ਨਾ, ਸਤਿਗੁਰੂ ਨੇ ਬੁੱਢੇ ਨੂੰ ਫਿਰ ਛਾਤੀ ਨਾਲ ਲਾਇਆ, ਕਹਿਣ ਲੱਗਾ ਦਾਤਿਆ ਤੇਰੇ ਤੋਂ ਵਿਛੜ ਕੇ ਨਹੀਂ ਮੈਂ ਰਹਿ ਸਕਦਾ। ਉੱਥੇ ਜਿਹੜੀ ਪੰਕਤੀ ਮੇਰੇ

सतगुरु तेनू छड के नहीं ते सतगुरु ने बचन किया बुढ़िया जा मैं तेरे नाल अज बचन करना वा तेरे तो ओले कदे ना होसा मैं किसी भी रूह विच होवांगा पर तेनू पता होवेगा मैं किथे टिकिया होया वा। पंक्ति बड़ी रमज भरपूर है तेरे तो बुढ़िया ओले कदे ना होसा। बाबा बुढ़ा जी नमस्कार करके पिछा आ गए ते जिदन भाई लैणे नू गुरगद्दी दिती लैणे तो गुरु अंगद बने पहली नमस्कार गुरु नानक साहब ने कीती। उस वक्त माता सुलखनी भी कोल आई उन्हें एक शब्द कहा सी दाता लै गद्दी तां सेवक नू मिल गई पर पुत्रां दा की बनेगा इन्हां दा प्रसाद पानी ते गुरु साहब ने जेड़े बचन कह कवि संतोख सिंह ने गुरु प्रताप नानक प्रकाश भी दिते ने कह लगे सुलखनीए आ गुरु दा दर ऐसे ही एदे दर ते बैठे हुए कुत्तियां दे पैरां विच भी करामाता होणगियां ए ते मेरे पुत्र ने इन्हां दी क्यों नहीं लोग सुनेंगे। उत्थे एक शब्द क्या कहन लगे ए बाबे के होणगे बाबा श्री चंद ते लखमी दास ए बाबे के होणगे ते जोत जिहड़ी है गुरु अंगद साहब दे कोल होवेगी। उत्थे शब्द कह गुरु घर के जे होए सवाना जिहड़े गुरु दर दे कूकर होणगे तिनको पूजा सगल जहाना लोग उन्हां दी पूजा करनगे। अज गुरु नानक साहब जी तो जदो जोत भाई लैणे विच टिकन लगी ते विच विचोला कौन बन गया है बाबा बुढ़ा जी। पहला तिलक गुरियाई दा भाई लैणा जी नूं बाबा बुढ़ा जी ने लाया गुरु नानक साहब नूं नमस्कार कीती बाबा बुढ़ा जी ने। फिर साहब ने कहा बुढ़िया मैनू हुण छड के तू नमस्कार गुरु अंगद साहब दे चरणां विच कर। बाबा बुढ़ा जी ने गुरु नानक साहब तो बाद मत्था टेकिया। भाई लैणा जी नूं गुरु अंगद साहब नूं हुक्म हो गया क्योंकि गुरु इतिहास नाल तुरेगा बाबे बुढ़े दे बाबे बुढ़े दे जीवन नूं नाल तुरन लई गुरु इतिहास वाचना पएगा। कहन लगे भाई लैणे नूं गुरु अंगद साहब नूं तुसी हुण करतारपुर टिकना नहीं तुसी खडूर चले जाओ। बाबा बुढ़ा जी पिछे करतारपुर टिके। गुरु नानक साहब तो बाद गुरु अंगद साहब जी खडूर आए इत्थे माता विराई दे घर दे अंदर आ के टिके। इस माई दा पेका पिंड सी मत्ते दी सरां मत्ते दी सरां दा हाकम सी जेड़ा चौधरी सी उहदा नां सी तख्त मल इहदी धी सी। माता विराई दा असली नाम सी वीरां बाई इहदे सत भरा सन ते लोकी आम तौर ते इहनूं सत भराई भी कहिंदे हुंदे सन। इस माता विराई दा आनंद कारज खडूर दे जिमीदार नाल होया चौधरी नाल होया। माता पिराई ने गुरु अंगद साहब दे पिता बाबा फेरू मल नूं सक्का भरा बनाया सी ते गुरु अंगद साहब माता विराई दे घर आ के ना पहला गुरु नानक साहब दे दर्शन भी कीते सन। अज जदों गुरगद्दी जोत मिली माता विराई दे घर आए जिहड़ी रिश्तेदारी करके भैण भी बन गई वैसे भुआ लगदी सी पर वीर शब्द इन्हें गुरु अंगद साहब लई भी वरत्या। पर जिदन गुरु जोत मिल गई उदन वीर नहीं उदन गुरु नानक जाने अंदर गुरु अंगद साहब टिक गए। प्रेम दा विछोड़े दा सल सी बाहरों सारे इतिहासकार सहमत ने कि माता विराई ने दरवाजा ला दिता अगों दरवाजा चिण दिता ते इतिहासकार कहिंदे ने संगत बेबल हो गई जेड़े नाम ते पुजारी ने गुरु नानक साहब दिसे नहीं एक एक तो पुछदे ने गुरु अंगद साहब कोल गुरु जोत है पर गुरु अंगद साहब हैन किथे। माता विराई नूं कह तू दसना नहीं किसे नूं गुप्त वास हो गए सिख संगतां थां थां ते गईयां। भाई अजिता रंधावा इहदे मन विच वी बड़ा चाओ गुरु कित्थों प्रगट होवे जदों संगत नूं गुरु ना लभिया उस वक्त एक ने क्या कहन लगे भलियो भटको ना चले दो बाबे बुढ़े दे कोल रमदास ओनू गुरु नानक एक बचन दे के गए बुढ़िया तेरे तो ओले कदे ना होसा केवल बाबे बुढ़े नू पता है गुरु नानक दी जोत किथे टिकी हुई। शब्द बड़ी प्यारी पंक्ति सी तेरे तो ओले कदे ना होसा। संगत पहुंची रमदास बाबा बुढ़ा जी खेतां विच काम पै करदे ने जाके कहन लगे महापुरशा विछड़िया नू मिलाण वालिया अज संगत तेरे घर विच आई है। संगत दियां अखां विच नीर सी पुछया दसो साध संगत इस किरमले की हुक्म है। कहन लगे बाबा तेनू गुरु नानक साहब एक बख्शिश दे के गए ने तेरे तो ओले कदे ना होसा
एक कृपा कर, इस बिछड़ी हुई संगत नू गुरु तक मिला दे, इस संगत नू गुरु तक ले जा। बाबे बुढ़े ने रबाबी नाल ले ले, संगत नाल ले ली। बाबा बुढ़ा रमदास तो तुरिया, संगत दा इकट्ठ नाल सीधा खडूर आके पहुंचया, ते पहुंचया भी माता विराई दे घर जिथे गुरु अंगद साहब टिके हुए। आके कहन लगे, मां नमस्कार कीती माता विराई ने, देखिया बाबा बुढ़ा आ गया, बड़ा अदब कीता। कहन लगे, माई तेरे घर गुरु टिके है। माता विराई दे शब्द संग भाई वीर सिंह लिखते ने, कहन लगी तुहानू किन्ने दस्या मेरे घर गुरु वे। ते बाबा बुढ़ा मुस्कुरा के कहन लगे, माई तेरे चेहरे का नूर दसदा पै के तेरे घर विच गुरु है, तेरे चेहरे की रौनक दस दी है तेरे घर गुरु है, क्योंकि जितना मर्जी तू लका लै, क्योंकि नाम का रंग बोल के कहिंदा तेरे घर दीन दुनिया का खजाना है। कहन लगी, बाबा तू सब कुछ समझना है, पर मैनू अपने गुरु के हुक्म विच पाबंद रहन दे, मैनू हुक्म नहीं, मैं जबान खोला। बाबे बुढ़े ने पहली जुग दसी। कहन लगे, सिखो गुरु प्रगट करना जे? कहन लगे, हां। ते रबाबियां नू क्या रबाब छेड़ो, ते बाणी पढ़ो गुरु नानक दी, कदी सवाल ही नहीं पैदा हुंदा कि गुरु नानक दी बाणी सुन के गुरु अंगद पातशाह बाहर ना आवे। बाणी दा अदब कितना, गुरु दी बाणी सुन के गुरु अंगद जरूर बाहर आवेगा। जदो रबाबियां ने शब्द छेड़िया, मैं मन जाण राम की, तेरा नाम वखर व्यापार जियो, जदो प्रेम नाल भिजे शब्द निकले, ते उस वक्त किन्ने ने किवाड़ खुलिया, गुरु अंगद साहब बाहर आ गए। ते बाबे बुढ़े ने उच्ची आवाज किया, संगते गुरु नू जदो भी प्रगट करने बाणी दा आसरा लई, क्योंकि बाणी दे विच गुरु प्रगट हुंदा। रमजा पांदे फैशन के आने वाले समय विच ए करने, जदो गुरु अंगद साहब बाहर आए, ते बाबा बुढ़ा जी ने नमस्कार पहली कीती। कहन लगा, बाबा सतगुरु इस संगत विछड़ी नू अपने नाल जोड़, क्यों तुसी अंदर टिक गए हो, इस संगत नू कौन सांभेगा। कमाल दी गल, मेरे गुरु अंगद साहब दे नेत्रां विच नीर सी, ते मुख विचो जिहड़ा पहला शलोक निकलिया, ते गुरु ग्रंथ साहब दी श्री राग की वार विच गुरु अंगद साहब दा पहला ही शलोक है। पुछया, सतगुरु अंदर क्यों टिके? ते नेत्रां विच नीर भर के क्या, बुढ़िया जिस प्यारे सिउने हो, तिस आगे मर चलिया, त्रिग जीवन संसार ता कै पछ जीवना। पर क्या सतगुरु इनू तेरे तो बिना आसरा नहीं संगत नू? बाबे बुढ़े ने विछड़ी हुई संगत नू गुरु नल मिला दिता, ते फिर हाथ जोड़ के क्या, सतगुरु अपने इस बच्चे नू कोई हुक्म दे, मेरे प्रति की हुक्म है। ते सतगुरु गुरु अंगद साहब ने शब्द कहे सन, कहन लगे, बाबा तिनको क्या उपदेशिया जिन गुरु नानक देव, किन्नी कु कृपा होगी होवेगी। गुरु अंगद साहब ने कहा, की उपदेश करा तेनू जिनू गुरु नानक कृपा देगे। गुरु अंगद साहब दा समा लंघिया, ते बाबा बुढ़ा खदूर टेक गया। बाबे बुढ़े नू सेवा दिती गई गुरु की लंगर विच माता खीरी दे नाल। बाबे बुढ़े ने रज के भांडे मांजे, रज के तप्पड़ झाड़े, गुरु अंगद साहब दे चरण परशे। अज जिदन बाबा अमरदास आ गए ने, ते गुरगद्दी गुरु अंगद साहब तो गुरु अमरदास को जानी है, ते अज फिर आवाज दिती कि बाबा बुढ़ा जिवें लैण गुरु नानक तो जोत लैने विच आई, ते अज गुरु अंगद तो जोत गुरु अमरदास अंदर जानी है, पर गुलियाई दी तिलक जेड़े ने बाबा बुढ़िया तू ही लाना। किन्ना समर्थ होवेगा सिख? सतगुरु ने बुलाया, बाबे बुढ़े ने अपने हाथ नाल गुरु अमरदास जी नू तिलक लाया, ते उस वक्त गुरु अंगद साहब ने कहा, अमरदास ए भारी सिखी, इनू अपने कोल रखी। गुरु अंगद साहब जी जदों शरीरक चोला त्याग गए, गुरु अमरदास गोइंदवाल आ गए, ते बाबा बुढ़ा खडूर तो गुरु जोत नाल गोइंदवाल आ गए। गोइंदवाल जितन उच्ची जात वालिया ने पानी ना भरन दिता, सिखा दे घड़े भन दिते, मशकां नू तीर मार के पाड़िया, ते उस वक्त सवाल उठिया पानी कित्थों लैणा, ते बापू गुरु अमरदास ने कहा बौली विचों, ते साध संगत सवाल उठिया बौली दा टक कौन लाएगा। बाबा बुढ़ा भांडे पिया मांजदा सी, ते गुरु अमरदास ने बांह पकड़ के कहन लगे, गुरु नानक दे प्यारिया
ਆ ਜੁਗੋ ਜੁਗ ਅਟਲ ਬੋਲੀ ਰਹਿਣੀ ਹੈ ਤੇ ਇਸ ਬੋਲੀ ਨੂੰ ਟੱਪ ਮੈਂ ਤੇਰੇ ਹੱਥਾਂ ਨਾਲ ਲਵਾਉਣਾ। ਗੋਇੰਦਵਾਲ ਦੀ ਬੋਲੀ ਦਾ ਟੱਕ ਬਾਬਾ ਬੁੱਢਾ ਜੀ ਨੇ ਲਾਇਆ, ਸੇਵਾ ਕਰਦੇ ਰਹੇ। ਇੱਥੋਂ ਤੱਕ ਵਿਦਵਾਨਾਂ ਨੇ ਖੋਜ ਕਰ ਦਿੱਤੀ ਜਿਹੜੀਆਂ 22 ਮੰਜੀਆਂ ਸਾਥੀਆਂ ਗੁਰੂ ਅਮਰਦਾਸ ਜੀ ਨੇ ਬਾਬੇ ਬੁੱਢੇ ਨੂੰ ਕੋਈ ਮੰਜੀ ਨਹੀਂ ਦਿੱਤੀ, ਪਰ ਭਾਈ ਵੀਰ ਸਿੰਘ ਲਿਖਦੇ ਨੇ 22 ਮੰਜੀਆਂ ਦੇ ਪ੍ਰਚਾਰਕ ਹਰ 6 ਮਹੀਨਿਆਂ ਬਾਅਦ ਬਾਬੇ ਬੁੱਢੇ ਨੂੰ ਆ ਕੇ ਰਿਪੋਰਟ ਦਿੰਦੇ ਸਨ ਕਿ ਅਸੀਂ ਕਿਹੜੀ ਕਿਹੜੀ ਥਾਂ ਤੇ ਪ੍ਰਚਾਰ ਕਰਕੇ ਆਏ ਹਾਂ, ਕਿਹੜੀ ਕਿਹੜੀ ਥਾਂ ਤੇ ਅਸੀਂ ਗੁਰਮਤ ਦਾ ਫੈਲਾਓ ਕੀਤਾ। ਬਾਬੇ ਬੁੱਢੇ ਦੇ ਅਧੀਨ ਉਹਦੇ ਪ੍ਰਬੰਧ ਹੇਠ 22 ਮੰਜੀਆਂ ਨੇ ਸਾਧ ਸੰਗਤ ਬਾਬਾ ਬੁੱਢਾ ਜੀ ਨੇ ਰੱਜ ਕੇ ਗੋਇੰਦਵਾਲ ਸੇਵਾ ਕੀਤੀ ਤੇ ਅੱਜ ਭਾਈ ਜੇਠਾ ਕਿਹਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਸੀ, ਟੋਕਰੀ ਚੁੱਕ ਕੇ ਮਿੱਟੀ ਦੀ ਹੁੰਦਾ ਪਿਆ ਤੇ ਉਸ ਵਕਤ ਬਾਬਾ ਅਮਰਦਾਸ ਪੁੱਛਦੇ ਨੇ ਬੁੱਢਿਆ ਗੁਰਗੱਦੀ ਕਿਹਨੂੰ ਦੇਣੀ ਹੈ। ਉੱਤਰ ਸੀ ਦਾਤਾ ਜਿਵੇਂ ਤੈਨੂੰ ਪਾਉਂਦਾ। ਉਸ ਵਕਤ ਬਾਬੇ ਬੁੱਢੇ ਨੇ ਭਾਈ ਜੇਠਾ ਜੀ ਦੇ ਸਿਰ ਤੋਂ ਟੋਕਰੀ ਉਤਾਰੀ, ਗੁਰੂ ਰਾਮਦਾਸ ਜੀ ਦੇ ਸੀਸ ਤੋਂ ਬੌਲੀ ਵਿਚ ਲਿਜਾ ਕੇ ਇਸ਼ਨਾਨ ਕਰਾਇਆ, ਆਪਣੇ ਹੱਥਾਂ ਨਾਲ ਦਸਤਾਰ ਸਜਾ ਕੱਪੜੇ ਪਵਾਏ ਤੇ ਬਾਬੇ ਬੁੱਢੇ ਨੇ ਲਿਆ ਤਖ਼ਤ ਤੇ ਬਿਠਾਇਆ ਤੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ ਤੇ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਜੀ ਨੇ ਦਿੱਤਾ। ਅੱਜ ਗੁਰੂ ਅਮਰਦਾਸ ਤੋਂ ਜੋਤ ਗੁਰੂ ਰਾਮਦਾਸ ਅੰਦਰ ਪ੍ਰਵੇਸ਼ ਕਰ ਗਈ। ਸਾਧ ਸੰਗਤ ਸਮਾਂ ਆ ਗਿਆ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਸਰੋਵਰ ਦਾ ਟੱਕ ਲੱਗਾ ਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਵੇਖਣ ਵਾਸਤੇ ਜਿੱਥੇ ਨਗਰ ਵਸਦਾ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਨਾਲ ਬਾਬੇ ਬੁੱਢੇ ਨੂੰ ਭੇਜਿਆ ਸੀ। ਬਾਬਾ ਬੁੱਢਾ ਜੀ ਖੁਦ ਗਏ, ਜ਼ਮੀਨ ਤੱਕੀ, ਜ਼ਮੀਨ ਖਰੀਦੀ ਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਟੱਕ ਲੱਗਣ ਲੱਗਾ ਤੇ ਉਸ ਵਕਤ ਮੇਰੇ ਗੁਰੂ ਰਾਮਦਾਸ ਨੇ ਫਿਰ ਬਾਬੇ ਬੁੱਢੇ ਨੂੰ ਅੱਗੇ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਉਹ ਟੱਕ ਲਾਇਆ, ਉਸ ਵਕਤ ਆਪ ਸੇਵਾ ਵੀ ਕਰਦੇ ਰਹੇ। ਜਦੋਂ ਤਿਰਥੀਏ ਨੇ ਰੌਲਾ ਪਾਇਆ, ਆਪਾਂ ਇਤਿਹਾਸ ਵੀ ਸੁਣਿਆ ਵੀ ਸ਼ਾਮ ਦੀ ਕਥਾ ਵਿੱਚ ਚਿੱਠੀਆਂ ਲੁਕਾਉਂਦਾ ਰਿਹਾ ਤੇ ਗੁਰੂ ਰਾਮਦਾਸ ਗੁਰਗੱਦੀ ਦੇਣ ਲੱਗੇ ਤੇ ਪੁੱਛਦੇ ਪਏ ਨੇ ਬਾਬਾ ਬੁੱਢਾ ਗੁਰਗੱਦੀ ਕਿਹਨੂੰ ਦਈਏ, ਤੇਰੀ ਨਜ਼ਰ ਵਿੱਚ ਕੌਣ ਪਰਵਾਹ ਨੇ। ਤੇ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ ਸੀ ਸਤਿਗੁਰੂ ਅਰਜਨ ਹੀ ਗੁਰਗੱਦੀ ਦੇ ਲਾਇਕ ਨੇ ਤੇ ਲਾਹੌਰ ਤੋਂ ਲੈਣ ਵਾਸਤੇ ਵੀ ਬਾਬਾ ਬੁੱਢਾ ਜੀ ਗਏ। ਲੈ ਕੇ ਆਏ ਗੁਰਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਦਿੱਤਾ। ਸਮਾਂ ਆ ਗਿਆ ਵਾਹਿਗੁਰੂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ, ਤਿਰਥੀਏ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਇੱਥੋਂ ਤੱਕ ਦਿਨ ਦੇਖਣੇ ਪਏ, ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖੇ ਵੀ ਸੌਂਦੇ ਰਹੇ। ਬਾਬਾ ਬੁੱਢਾ ਆਇਆ ਬੀੜ ਸਾਹਿਬ ਤੋਂ, ਇਹ ਚੌਧਰੀ ਲਗਾ ਨੇ ਦਿੱਤੀ ਸੀ ਇੱਕ ਬੀੜ ਦਾ ਟੁਕੜਾ ਗੁਰੂ ਕੇ ਪਸ਼ੂਆਂ ਲਈ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ। ਆਏ ਭਾਈ ਗੁਰਦਾਸ ਆਇਆ, ਦੇਖਿਆ ਲੰਗਰ ਦੀ ਹਾਲਤ ਬੜੀ ਪਤਲੀ ਏ ਤੇ ਪੁੱਛਿਆ ਸੀ, ਕਹਿਣ ਲੱਗੇ ਕੀ ਕਾਰਨ ਬੀਬੀ ਭਾਨੀ ਨੂੰ ਕਿ ਗੁਰੂ ਘਰ ਵਿੱਚ ਤਾਂ ਮੈਂ ਉਹ ਸਮਾਂ ਦੇਖਿਆ ਰਸ ਅੰਮ੍ਰਿਤ ਖੀਰ ਕਿਹਾਲੀ, ਪਰ ਅੱਜ ਕੀ ਬਣ ਗਿਆ ਗੁਰੂ ਕਾ ਲੰਗਰ ਮਸਤਾਨਾ। ਤੇ ਉਸ ਵਕਤ ਬੀਬੀ ਭਾਨੀ ਨੇ ਕਿਹਾ ਸੀ ਗੁਰੂ ਕੇ ਸਵਾਰਿਆ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਿਰਤੀਏ ਨੇ, ਰਸ ਤਾਂ ਆਪਣੇ ਘਰ ਲਿਜਾਂਦਾ, ਲੰਗਰ ਛਕਣ ਲਈ ਸੰਗਤ ਇੱਧਰ ਭੇਜਦਾ। ਬਾਬੇ ਨੇ ਡਾਂਗ ਚੁੱਕੀ ਤੇ ਜਿੱਥੇ ਪੁਤਲੀ ਘਰ ਅੰਮ੍ਰਿਤਸਰ ਉੱਥੇ ਬਾਬੇ ਬੁੱਢੇ ਨੇ ਨਾਕਾ ਲਾ ਲਿਆ ਤੇ ਭਰੀ ਹੋਈ ਸੰਗਤ ਜਦੋਂ ਆਉਣੀ, ਇੰਨਾ ਵਿਸ਼ਵਾਸ ਸੀ ਸੰਗਤ ਨੂੰ ਬਾਬੇ ਬੁੱਢੇ ਤੇ, ਇਹ ਕਹਿਣਾ ਤਿਰਥੀਆ ਝੂਠ ਬੋਲਦਾ ਜੇ ਗੁਰੂ ਅਰਜਨ ਸਾਹਿਬ ਗੁਰੂ ਨੇ, ਤੁਸੀਂ ਜੇ ਨਮਸਕਾਰ ਕਰਨੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਘਰ ਗਾਇਆ। ਬਾਬਾ ਬੁੱਢਾ ਜੀ ਉਹਨਾਂ ਨੇ ਆਪ ਪਰਤ ਕੇ ਲੰਗਰ ਬਹਾਲ ਕੀਤਾ। ਸਾਧ ਸੰਗਤ ਅੱਜ ਸਮਾਂ ਆ ਗਿਆ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਚਲੇ ਗਏ ਸਤਿਗੁਰੂ ਕੇ ਦਰਸ਼ਨ ਕਰ ਜਾਣੇ। ਉੱਥੇ ਸਾਰਾ ਦਿਨ ਭਜਨ ਬੰਦਗੀ ਕਰਨੀ, ਵਾਹੀ ਕਰਨੀ, ਪਸ਼ੂ ਚਾਰਨੇ ਤੇ ਪਸ਼ੂ ਗੁਰੂ ਕੇ ਹੁੰਦੇ ਸਨ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ, ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਕੇ ਕਿਹਾ, ਦਾਤਾ ਸਭ ਨੂੰ ਦਾਤਾਂ ਵੰਡਣਾ, ਹੁਣ ਤਾਂ ਸ਼ਰੀਕੇ ਨੇ ਵੀ ਕਹਿ ਦਿੱਤਾ। ਮੈਂ ਕਾਲਖ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਕਿ ਪਿਰਥੀਆ ਆਮ ਤੌਰ ਤੇ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤਰ ਹੋਣਾ, ਕੱਲ ਨੂੰ ਗੱਦੀ ਦੇ ਵਾਰਸ ਅਸੀਂ ਹਾਂ। ਤੇ ਉਸ ਮਾਂ ਦੇ ਹਿਰਦੇ ਵਿੱਚ ਕੀ ਬੀਤੀ ਹੋਵੇਗੀ ਜਿਹਨੂੰ ਕਹਿ ਦੇਣਾ ਤੇਰੀ ਤਾਂ ਸੰਤਾਨ ਹੀ ਨਹੀਂ ਹੋਣੀ। ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਅਰਜ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਲੈਣੀ ਆ
ਬੀੜ ਸਾਹਿਬ ਵਿੱਚ ਬੈਠਾ ਹੈ ਪੂਰਨ ਬ੍ਰਹਮ ਗਿਆਨੀ। ਹੁਣ ਕਈ ਲੋਕ ਇੱਥੇ ਤਰਕ ਕਰਦੇ ਨੇ ਜੀ, ਗੁਰੂ ਸਾਹਿਬ ਸਮਰੱਥ ਸਨ, ਉਹਨਾਂ ਨੂੰ ਕੀ ਲੋੜ ਪੈ ਗਈ ਬਾਬੇ ਬੁੱਢੇ ਕੋਲ ਭੇਜਣ ਦੀ। ਇੱਕ ਗੱਲ ਚੇਤੇ ਰੱਖਿਓ, ਸਿੱਖ ਕਦੀ ਨਹੀਂ ਜਾਂਦਾ ਮੇਰੀ ਵਡਿਆਈ ਹੋਵੇ, ਪਰ ਗੁਰੂ ਦਾ ਬਿਰਧ ਤੇ ਗੁਰੂ ਵਿੱਚ ਕੀ ਅੰਤਰ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਰਲ ਸਮਾਏ ਦਾ। ਮਾਤਾ ਗੰਗਾ ਜੀ ਨੂੰ ਕਿਹਾ, ਬਾਬੇ ਬੁੱਢੇ ਕੋਲੋਂ ਅਰਦਾਸ ਕਰਾ, ਦੇਖ ਉਹ ਜੇ ਅਰਦਾਸ ਕਰਦੇ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ, ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹੜ ਪੈ ਵਾਂਦੇ ਸਨ, ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ, ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਹਾਂ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ। ਬਾਬੇ ਬੁੱਢੇ ਦੀਆਂ ਅੱਖਾਂ ਭਿੱਜ ਗਈਆਂ ਪਾਣੀ ਨਾਲ। ਕਹਿਣ ਲੱਗਾ, ਮਾਂ ਦੇਣ ਵਾਲਾ ਤੇ ਗੁਰੂ ਆ, ਬਸ ਮੇਰੇ ਚਮੜੇ ਨੂੰ ਤਾਂ ਐਵੇਂ ਵਡਿਆਈ ਪਿਆ ਦਿੰਦਾ, ਪੁੱਤਰ ਦੀ ਦਾਤ ਗੁਰੂ ਨਾਨਕ ਨੇ ਦੇਣੀ ਏ। ਉਸ ਵਕਤ ਕਹਿੰਦੇ ਨੇ, ਬਾਬੇ ਨੇ ਕੀਤੀ ਅਰਦਾਸ, ਉਹ ਅਸਥਾਨ ਜਿੱਥੇ ਬੀੜ ਸਾਹਿਬ ਏ। ਅੱਜ ਵੀ ਇੱਕ ਗੱਲ ਭਰੋਸੇ ਤੇ ਯਕੀਨ ਨਾਲ ਜਾਣਿਓ, ਕਿਉਂਕਿ ਸਾਨੂੰ ਦੁੱਧ ਪੁੱਤਰ ਦੀ ਲੋੜ ਏ, ਸਿੱਖ ਨੇ ਸਮਾਜ ਵਿੱਚ ਵਿਚਰਨਾ, ਬਾਣੀ ਵਿੱਚ ਉਦਾਹਰਨਾਂ ਮਿਲਦੀਆਂ ਨੇ, ਪੁੱਤਰ ਦੀ ਦਾਤ ਲੈਣ ਲਈ 30-20 ਧਾਗੇ ਨਹੀਂ, ਪੁੱਤਰ ਦੀ ਦਾਤ ਲੈਣ ਲਈ ਕਿਸੇ ਪਖੰਡੀ ਦੇ ਪੈਰਾਂ ਵਿੱਚ ਨਹੀਂ। ਅੱਜ ਵੀ ਬਾਬੇ ਬੁੱਢੇ ਦੀ ਬੀੜ ਜਾਓ, ਕਿਤੇ ਭਾਵਨਾ ਨਾਲ ਅਰਦਾਸ ਕਰੋ, ਬਾਬਾ ਅੱਜ ਵੀ ਪਾਗ ਲਾਉਂਦਾ। ਜਿਸ ਥਾਂ ਤੇ ਉਹ ਕੋਈ ਬਹਿ ਕੇ ਬੰਦਗੀ ਕਰ ਜਾਏ, ਸਿੱਖ ਦੀ ਕੀਤੀ ਹੋਈ ਬੰਦਗੀ ਯੁੱਗਾਂ ਤੱਕ ਵਿਅਰਥ ਨਹੀਂ ਦੇ ਜਾਂਦੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਸ ਵਕਤ ਲਿਖਦਾ ਹੈ ਗੁਰ ਬਿਲਾਸ ਵਾਲਾ, ਅਸਮਾਨ ਤੇ ਬੱਦਲ ਚਮਕਿਆ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕੀ ਏ, ਤੇਰੇ ਘਰ ਵਿੱਚ ਉਹ ਜੋਧਾ ਪੈਦਾ ਹੋਵੇਗਾ ਜਿਹਦੀ ਤੇਗ ਦੀ ਚਮਕ ਸਾਹਮਣੇ ਵੱਡੇ ਵੱਡੇ ਜ਼ਾਲਮ ਵੀ ਝੁਕ ਜਾਣ। ਮਾਤਾ ਗੰਗਾ ਜੀ ਵਾਪਸ ਆ ਗਏ, ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਆਏ, ਪਿਰਥੀਏ ਨੇ ਵਿਰੋਧ ਕੀਤਾ ਹੋਇਆ ਸੀ। ਗੁਰੂ ਕੀ ਵਡਾਲੀ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਧਿਆਨ ਦੇਣਾ, ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਇਹਨਾਂ ਨੂੰ ਸੁਨੇਹਾ ਭੇਜਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਦੇ ਘਰ ਮਾਤਾ ਗੰਗਾ ਦੀ ਕੁੱਖ ਵਿੱਚੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਬਾਬਾ ਬੁੱਢਾ ਨੰਗੇ ਚਰਨ ਤੁਰ ਕੇ ਆਇਆ ਬੀੜ ਸਾਹਿਬ ਤੋਂ, ਆ ਕੇ ਦਰਸ਼ਨ ਕੀਤੇ, ਸੰਗਤ ਇਕੱਠੀ ਏ ਤੇ ਪੁੱਛਿਆ। ਸੰਗਤ ਨੇ, ਮਹਾਰਾਜ ਹੁਣ ਇਸ ਬੱਚੇ ਦਾ ਨਾਮ ਕੌਣ ਰੱਖੇਗਾ, ਕਿੰਨੀ ਵਡਿਆਈ ਸੀ ਬਾਬਾ ਤੈਨੂੰ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਜਿਹਦੀ ਅਰਦਾਸ ਨਾਲ ਆਏ ਨੇ ਨਾਮ ਹੀ ਉਹ ਰੱਖੇਗਾ। ਕਮਾਲ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਹਰਗੋਬਿੰਦ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ। ਉਸ ਵਕਤ ਸ਼ਬਦ ਕੀਰਤਨ ਹੋਇਆ, ਸਾਧ ਸੰਗਤ ਸਤਿਗੁਰੂ ਵਾਪਸ ਅੰਮ੍ਰਿਤਸਰ ਆ ਗਏ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਪਰਤ ਕੇ ਜਦੋਂ ਸਵਾਲ ਉੱਠਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 5 ਸਾਲ ਦੇ ਕਰੀਬ ਹੋਈ, ਕੋਈ 4 ਸਾਲ ਲਿਖਦਾ, ਮੈਂ ਕਾਲਕ ਲਿਖਦਾ। ਉਸ ਵਕਤ ਪੁੱਛਿਆ ਗੁਰੂ ਅਰਜਨ ਸਾਹਿਬ ਨੇ ਵੱਡੇ ਭਰਾ ਮਹਾਂਦੇਵ ਨੂੰ ਕਿ ਬਾਲਕ ਹਰਗੋਬਿੰਦ ਦੀ ਵਿਦਿਆ ਦਾ ਕੀ ਪ੍ਰਬੰਧ ਕਰਾਂਗੇ, ਇਹਨਾਂ ਨੂੰ ਪੜ੍ਹਾਏਗਾ ਕੌਣ। ਤੇ ਉਸ ਵਕਤ ਕਹਿੰਦੇ ਨੇ, ਬਾਬਾ ਮਹਾਂਦੇਵ ਨੇ ਕਿਹਾ, ਸਤਿਗੁਰੂ ਜੇ ਕਿਤੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਲਈ, ਜੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਪੜ੍ਹਾਉਣ ਲਈ, ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਉਸਤਾਦ ਨਹੀਂ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਸਤਿਗੁਰੂ ਕੀ ਚਾਕਰ ਨੂੰ ਹੁਕਮ ਏ।
ਕਹਿਣ ਲੱਗੇ, ਬਾਬਾ ਐਸ ਹਰਗੋਬਿੰਦ ਸਾਹਿਬ ਨੂੰ ਸਾਡੇ ਸਪੁੱਤਰ ਨੂੰ ਵਿਦਿਆ ਤੂੰ ਪੜ੍ਹਾਉਣੀ ਹੈ। ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਗੰਗਾ ਸਿੰਘ ਹੋਰਾਂ ਨੇ, ਕਹਿੰਦੇ ਨੇ ਬਾਬੇ ਬੁੱਢੇ ਨੇ ਚਰਨ ਪਕੜ ਲਏ। ਕਹਿਣ ਲੱਗਾ, ਦਾਤਾ ਮੈਂ ਮੱਝਾਂ ਦਾ ਛੇੜੂ, ਬਲਦਾਂ ਨਾਲ ਹਲ ਵਾਹਣ ਵਾਲਾ, ਪੱਠੇ ਵੱਢਣ ਵਾਲਾ ਜੱਟ ਜ਼ਿਮੀਂਦਾਰ, ਮੈਨੂੰ ਕੋਈ ਪਤਾ ਨਹੀਂ ਵਿਦਿਆ ਬਾਰੇ, ਮੈਂ ਬਿਲਕੁਲ ਅਨਪੜ੍ਹ ਹਾਂ, ਮੈਂ ਕੀ ਪੜ੍ਹਾ ਸਕਣਾ, ਕਿਸੇ ਵਿਦਵਾਨ ਪੰਡਿਤ ਕੋਲ ਪੜ੍ਹਨੇ ਪਾਓ। ਤੇ ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੁੱਢਿਆ ਤੂੰ ਬਿਲਕੁਲ ਅਨਪੜ੍ਹ, ਮੈਂ ਸਮਝਣਾ ਵਾ, ਪਰ ਮੇਰੇ ਪੁੱਤਰ ਨੂੰ ਉਹ ਵਿਦਿਆ ਪੜ੍ਹਾ ਦੇ ਜਿਹੜੇ ਸ਼ਬਦ ਸੁਣ ਕੇ ਤੈਨੂੰ ਗੁਰੂ ਨਾਨਕ ਨੇ ਬੱਚੇ ਤੋਂ ਬੁੱਢਾ ਬਣਾ ਦਿੱਤਾ, ਉਹ ਸ਼ਬਦ ਮੇਰੇ ਪੁੱਤਰ ਨੂੰ ਵੀ ਸਿਖਾ ਦੇ। ਉਹ ਵਿਦਿਆ ਪੜ੍ਹਾ ਜਿਹੜੀ ਵਿਦਿਆ ਨੂੰ ਦੇਖ ਕੇ ਗੁਰੂ ਨਾਨਕ ਤੇਰੇ ਤੇ ਤਰੁੱਠੇ। ਬਾਬਾ ਬੁੱਢਾ ਜੀ ਨੇ ਮੈਕਾਲਪ ਮੁਤਾਬਕ ਘੋੜ ਸਵਾਰੀ, ਊੜਾ ਐੜਾ, ਗੁਰਬਾਣੀ ਦੀ ਸੰਥਿਆ, ਤੈਰਾਕੀ, ਰਸਾਇਣ ਵਿਦਿਆ, ਮੈਕਾਲਪ ਰਿਖਦਾ, ਤਾਰਾ ਮੰਡਲ ਦੀ ਵਿਦਿਆ ਵੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ। ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ 64 ਵਿਦਿਆ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਨੇ। ਇਹਦਾ ਮਤਲਬ ਬਾਬਾ ਬੁੱਢਾ ਕਿੰਨਾ ਵੱਡਾ ਵਿਦਵਾਨ ਸੀ, 64 ਵਿਦਿਆ ਦਾ ਜ਼ਿਕਰ ਥੋੜਾ ਥੋੜਾ ਵਿਦਵਾਨਾਂ ਨੇ ਕੀਤਾ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਇਆ, ਘੋੜ ਸਵਾਰੀ ਸਿਖਾਈ, ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ। ਅੱਜ ਸਵਾਲ ਪੈਦਾ ਹੋ ਗਿਆ, ਹਰਿਮੰਦਰ ਸਾਹਿਬ ਤਿਆਰ ਏ, ਸਰੋਵਰ ਦੀ ਸੇਵਾ ਬਾਬੇ ਬੁੱਢੇ ਨੇ ਕਰਾਈ, ਅੱਜ ਵੀ ਉਹ ਬੇਰ ਖਲੋਤੀ ਏ, ਜਦੋਂ ਪਰਿਕਰਮਾ ਕਰਕੇ ਆਉਂਦੇ ਹਾਂ ਅੱਜ ਵੀ ਬੇਰ ਬੋਲ ਕੇ ਕਹਿੰਦੀ ਏ ਕਿ ਸਦੀਆਂ ਪਹਿਲਾਂ ਕੋਈ ਪੂਰਨ ਬ੍ਰਹਮ ਗਿਆਨੀ ਨੇ ਮੇਰੇ ਥੱਲੇ ਬੈਠ ਕੇ ਆਪਣੇ ਗੁਰੂ ਦੇ ਹੁਕਮ ਨੂੰ ਕਮਾਇਆ ਸੀ। ਬਾਬਾ ਬੁੱਢਾ ਜੀ ਦੀ ਬੇਰ ਅੱਜ ਵੀ ਪਰਿਕਰਮਾ ਵਿੱਚ ਏ। ਸਤਿਗੁਰੂ ਨੇ ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਕਹਿਣ ਲੱਗੇ ਭਾਈ ਗੁਰਦਾਸ, ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰਨੀ ਹੈ, ਹਰਿਮੰਦਰ ਸਾਹਿਬ ਵਿੱਚ ਵੀ ਕੋਈ ਚਾਹੀਦਾ, ਸਾਡੇ ਕੋਲ ਸਮਾਂ ਨਹੀਂ ਸੰਗਤ ਕੋਲ ਮਿਲਣ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਤੇ ਪੁੱਛਿਆ ਹਰਿਮੰਦਰ ਸਾਹਿਬ ਕੌਣ ਬੈਠੇਗਾ ਸਤਿਗੁਰੂ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬੇ ਬੁੱਢੇ ਨੂੰ ਬੁਲਾਓ, ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਉਹ ਕਰੇਗਾ, ਅਸੀਂ ਬੀੜ ਤਿਆਰ ਕਰਾਂਗੇ। ਇਹ ਗੱਲ ਯਾਦ ਰੱਖੋ ਗੁਰਸਿੱਖੋ, ਬਾਬੇ ਬੁੱਢੇ ਕੋਲ ਕਿੰਨਾ ਕੁ ਖਜ਼ਾਨਾ ਸੀ ਕਿ ਗੁਰੂ ਆਪਣੀ ਥਾਂ ਬਾਬੇ ਬੁੱਢੇ ਨੂੰ ਉਪਦੇਸ਼ ਕਰਨ ਲਈ ਹਰਿਮੰਦਰ ਵਿੱਚ ਬਿਠਾਉਂਦੇ ਪਏ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਸ ਵਕਤ ਆਏ, ਆ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਬਾਣੀ ਦ੍ਰਿੜ ਕਰਾਉਣੀ ਹੈ, ਤੇ ਅਸੀਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਗੁਰੂ ਅਰਜਨ ਸਾਹਿਬ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਲਿਖਦਾ ਹੈ, ਭਾਈ ਬੰਨੋ ਜੀ ਕਲਮ ਦਬਾਅ ਦੀ ਸੇਵਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ। ਹੁਕਮਨਾਮੇ ਭੇਜੇ ਕਿ ਸੰਗਤਾਂ ਆਉਣ, ਇਸ ਦਿਨ ਨੂੰ ਆਪਾਂ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਹਰਿਮੰਦਰ ਸਾਹਿਬ ਬੈਠਾ ਹੈ, ਸੁਨੇਹਾ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ, ਬਾਬਾ ਜੀ ਅੱਜ ਤੁਸੀਂ ਰਾਮਸਰ ਦੇ ਕਿਨਾਰੇ ਰਾਤ ਨੂੰ ਆ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ। ਦੇਖੋ ਕਿੰਨਾ ਕੁ ਅਦਬ ਏ। ਅੱਜ ਦੇ ਮਹਾਂਪੁਰਸ਼ਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਕਰੋਗੇ, ਕੁਝ ਕਿਰਪਾ ਲੈ ਜਾਓਗੇ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਕੀਤਾ, ਸਿੱਖ ਹੋ ਕੇ ਉਹਨੂੰ ਨਾ ਇੱਥੇ ਢੋਈਏ ਨਾ ਉੱਥੇ ਢੋਈਏ, ਗੁਰੂ ਦੇ ਬਰਾਬਰ ਕੋਈ ਨਹੀਂ। ਕਮਾਲ ਦੀ ਗੱਲ, ਇਤਿਹਾਸ ਬੋਲਦਾ ਜਿਹੜੀ ਮੈਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ। ਸਤਿਗੁਰੂ ਜੀ ਮੰਜੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਿਰਾਜਮਾਨ ਕਰ ਦਿੱਤਾ। ਬਾਬੇ ਬੁੱਢੇ ਨੂੰ ਕੋਲ ਬੁਲਾ ਕੇ ਪੁੱਛਦੇ ਨੇ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਕਿੱਥੇ ਕਰਨਾ? ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ, ਔਰ ਨਾ ਸਥਾਨ ਕੋ ਮਰਾਰਾ। ਹੇ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਜਿੱਥੇ ਪ੍ਰਕਾਸ਼ ਕਰੀਏ। ਅਦਬ ਦੇ ਵਿੱਚ ਇੱਕ ਇਹ ਵੀ ਬੜੀ ਰਮਜ ਏ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤਿਆਰ ਹੋਇਆ, ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ, ਸਿੱਖਾਂ ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਹੀ, ਉਹ ਥਾਂ ਅਦਬ ਵਾਸਤੇ ਪਹਿਲਾਂ ਤਿਆਰ ਕਰ ਦੇਣ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ। ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ, ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ ਹੀ, ਸ਼ਹੀਦਾਂ ਦੇ ਨਾਲ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ
ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ, ਗੁਰੂ ਅਰਜਨ ਸਾਹਿਬ ਆਪ ਵੀ ਜ਼ਮੀਨ ਤੇ ਸੁੱਤੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉੱਚੀ ਥਾਂ ਤੇ ਰੱਖਿਆ, ਤੇ ਸ਼ਾਮ ਦੇ ਵਕਤ ਜਦੋਂ ਸਾਰੇ ਰਾਤ ਨੂੰ ਸੌਂ ਗਏ ਤੇ ਗੁਰੂ ਅਰਜਨ ਸਾਹਿਬ ਉੱਠ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸਤਿਗੁਰੂ ਸਿੱਖਾਂ ਵਿੱਚ ਟਹਿਲਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ, ਪਰਿਕਰਮਾ ਕਰਕੇ ਅੱਖਾਂ ਵਿੱਚ ਨੀਰ ਭਰਦੇ ਨੇ ਤੇ ਕੋਲ ਖਲੋ ਕੇ ਕਹਿ ਦਿੰਦੇ ਨੇ, ਦਾਤਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋਈ, ਜਿਹੜਾ ਅੱਜ ਸਵਰੂਪ ਤਿਆਰ ਹੋਇਆ ਮੇਰੇ ਵਿੱਚ ਗੁਣ ਨਹੀਂ ਤੂੰ ਜੋਗ ਬਣਾ ਕੇ ਕਰਾ ਲਿਆ। ਕਹਿਣ ਲੱਗੇ ਅੱਧੀ ਰਾਤ ਨੂੰ ਜਦੋਂ ਸਿੱਖਾਂ ਵਿੱਚ ਟਹਿਲਦੇ ਨੇ ਸਾਰੇ ਸੁੱਤੇ ਨੇ, ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਭਾਈ ਗੁਰਦਾਸ ਨੇ, ਪਰ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਾ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ, ਕਿਸ ਸਿੱਖ ਨੂੰ ਸੇਵਾਦਾਰ ਬਣਾਵਾਂ। ਲਿਖਦਾ ਵਿਦਵਾਨ ਇਤਿਹਾਸਕਾਰ, ਕਹਿ ਲੱਗੇ ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਬਿਜਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿਨੂੰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣਾਵਾਂ। ਤੁਰਦਿਆਂ ਤੁਰਦਿਆਂ ਇੱਕ ਇੱਕ ਸਿੱਖ ਵਿੱਚੋਂ ਨਿਕਲੇ ਤੇ ਜਿੱਧਰ ਸਿੱਖਾਂ ਦੇ ਚਰਨ ਸਾਨਾ ਸੁੱਤਿਆਂ ਉਸ ਪਾਸੇ ਬਾਬਾ ਬੁੱਢਾ ਜੀ ਪਏ ਹੋਏ, ਚਿਹਰਾ ਲਾਲ ਸੁਰਖ ਪੱਕਦਾ ਪਿਆ, ਕੇਸ ਦੁੱਧ ਵਰਗੇ ਚਿੱਟਾ ਦਾੜਾ, ਉੱਪਰ ਵਾਲੇ ਅੱਖਾਂ ਦੀਆਂ ਚਿਮਣੀਆਂ ਵੀ ਚਿੱਟੀਆਂ ਨੇ। ਤੇ ਗੁਰੂ ਅਰਜਨ ਸਾਹਿਬ ਨਾ ਬਾਬੇ ਬੁੱਢੇ ਦੇ ਕੋਲ ਖਲੋ ਗਏ, ਕੋਲ ਖਲੋ ਕੇ ਨਾ ਚਿਹਰੇ ਨੂੰ ਤੱਕ ਕੇ ਇੱਕੋ ਦਮ ਸ਼ੁਕਰ ਕੀਤਾ, ਦਾਤਾ ਹਰਿਮੰਦਰ ਵੀ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਤਿਆਰ ਹੋ ਗਿਆ, ਅੱਜ ਤੇਰਾ ਕੋਟਾਨ ਕੋਟ ਸ਼ੁਕਰ ਏ, ਉਹ ਸਿੱਖ ਵੀ ਤੇਰੀ ਕਿਰਪਾ ਨਾਲ ਮਿਲ ਗਿਆ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ। ਉੱਥੇ ਖਲੋ ਕੇ ਬਾਬੇ ਬੁੱਢੇ ਨੂੰ ਸੁੱਤਿਆਂ ਸੰਬੋਧਨ ਕਰਕੇ ਕਿਹਾ, ਚਾਰ ਗੁਰੂ ਕੀ ਸੇਵਾ ਕਰੀ, ਬਾਬੇ ਬੁੱਢਿਆ ਤੂੰ ਚਾਰ ਗੁਰਾਂ ਦੀ ਸੇਵਾ ਕੀਤੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਬੜੇ ਖਜ਼ਾਨੇ ਦਾ ਮਾਲਕ ਏ, ਸੇਵਕ ਕੀ ਇਹ ਵੱਤ ਹੈ ਸ੍ਰੀ ਮੁਖ ਕੀ ਉਹ ਬਖਾਨ। ਕਹਿਣ ਲੱਗੇ ਸੇਵਕ ਦੀ ਵਸਤੂ ਏ ਤੇ ਸੇਵਕ ਨੂੰ ਮਿਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਿੱਖ ਸੰਗਤਾਂ ਨੇ, ਬਾਬਾ ਬੁੱਢਾ ਜੀ ਇਸ਼ਨਾਨ ਕਰਕੇ ਨਾ ਸੰਗਤ ਵੀ ਸਭ ਤੋਂ ਪਿੱਛੇ ਜਾ ਕੇ ਬਹਿ ਜਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਵਰੂਪ ਤਿਆਰ ਕੀਤਾ, ਉਸ ਵਕਤ ਢੋਲਕੀਆਂ ਛੈਣਿਆਂ ਨਾਲ ਸ਼ਬਦ ਪੜੇ ਗਏ, ਜੋਟੀਆਂ ਵੀ ਸ਼ਬਦ ਗਾਏ ਗਏ ਤੇ ਆਈ ਆਵਾਜ਼। ਸਿੱਖ ਸੋਚਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਅਰਜਨ ਸਾਹਿਬ ਸੀਸ ਤੇ ਲੈਣਗੇ। ਸਿੱਖ ਕਹਿਣ ਲੱਗੇ, ਮਹਾਰਾਜ ਸਵਰੂਪ ਲਵੋ। ਤੇ ਦੇਖਿਆ ਬਾਬਾ ਬੁੱਢਾ ਕਿੱਥੇ ਵੇ, ਬਾਬਾ ਬੁੱਢਾ ਹੱਥ ਵਿੱਚ ਡੰਗੋਰੀ ਪਕੜ ਕੇ ਸਭ ਤੋਂ ਪਿੱਛੇ ਖਲੋਤਾ। ਸਤਿਗੁਰੂ ਨੇ ਬਾਂਹ ਪਕੜ ਕੇ ਕਿਹਾ, ਬਾਬਾ ਅੱਜ ਪਿੱਛੇ ਨਹੀਂ, ਅੱਜ ਤੂੰ ਅੱਗੇ ਲੱਗੇਗਾ, ਮੈਂ ਤੇਰੇ ਪਿੱਛੇ ਤੁਰਾਂਗਾ। ਕਮਾਲ ਦੀ ਖੇਡ, ਕਿੰਨਾ ਕੁ ਸਿੱਖਾ ਤੂੰ ਗੁਰੂ ਨੂੰ ਰਿਝਾ ਲਿਆ ਸੀ। ਕਹਿਣ ਲੱਗਾ, ਦਾਤਾ ਮੈਂ ਪਿੱਛੇ ਚੰਗਾ ਲੱਗਣਾ। ਕਹਿਣ ਲੱਗੇ, ਅੱਜ ਤੱਕ ਤੂੰ ਪਿੱਛੇ ਵੇ, ਪਰ ਜਿਸ ਗੁਰੂ ਗ੍ਰੰਥ ਦੀ ਸੇਵਾ ਤੂੰ ਕਰਨ ਲੱਗਾ, ਤੇਰੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਹੋਵੇਗਾ, ਤੂੰ ਅੱਗੇ ਚੱਲੇਗਾ ਤੇ ਤੇਰਾ ਗੁਰੂ ਅਰਜਨ ਤੇਰੇ ਪਿੱਛੇ ਤੁਰੇ। ਉਸ ਵਕਤ ਕਹਿੰਦੇ ਨੇ, ਸਾਹਿਬ ਬੁੱਢਾ ਆਗੈ ਕੀਨਾ ਤੇ ਪਾਛੈ ਸਤਿਗੁਰ ਸੁਖ ਲੀਨਾ, ਪਿੱਛੇ ਗੁਰੂ ਅਰਜਨ ਸਾਹਿਬ ਚੌਰ ਕਰੀ ਜਾਣ। ਬਾਬੇ ਬੁੱਢੇ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਮਨ ਵੀ ਸੋਚਦਾ, ਬੁੱਢਿਆ ਕਰਮ ਤਾਂ ਤੇਰੇ ਨਹੀਂ ਸਨ, ਪਤਾ ਨਹੀਂ ਗੁਰੂ ਨਾਨਕ ਤੇਰੇ ਤੇ ਕਿੰਨਾ ਕੁ ਤਰੁੱਸ ਚੁੱਕਾ। ਆਖਦੇ ਨੇ ਹਰਿਮੰਦਰ ਸਾਹਿਬ ਆਏ, ਉਸ ਵਕਤ ਬਾਬਾ ਬੁੱਢਾ ਜੀ ਨੇ ਸਵਰੂਪ ਥੱਲੇ ਰੱਖਿਆ, ਪਿਛਾਂ ਹੋ ਗਏ, ਸੋਚਿਆ ਗੁਰੂ ਅਰਜਨ ਸਾਹਿਬ ਪ੍ਰਕਾਸ਼ ਕਰਨਗੇ, ਗੁਰੂ ਅਰਜਨ ਸਾਹਿਬ ਤਾਬਿਆ ਬਹਿਣਗੇ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਹੁਣ ਅਸੀਂ ਥੱਲੇ ਬਹਾਂਗੇ, ਤੁਸੀਂ ਤਾਬਿਆ ਬਹੋ। ਸ਼ਬਦ ਕਹਿ, ਬੁੱਢਾ ਸਾਹਿਬ ਖੋਲੋ ਗ੍ਰੰਥ, ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਖੋਲ, ਲਿਓ ਆਵਾਜ਼ ਹੁਕਮਨਾਮਾ ਲੈ, ਸੁਣੇ ਸਭ ਪੰਥ। ਇਹਦਾ ਮਤਲਬ ਗੁਰੂ ਕੇ ਸਿੱਖਾ, ਗੁਰੂ ਦੇ ਹੁਕਮ ਤੋਂ ਉੱਤੇ ਕੋਈ ਹੁਕਮ ਨਹੀਂ ਹੋ, ਕਿਸੇ ਬੰਦੇ ਨੂੰ ਪੁੱਛਣ ਦੀ ਬਜਾਏ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਪੁੱਛੀ, ਕਿਉਂਕਿ ਤੇਰਾ ਗੁਰੂ ਆਪਣੇ ਸਰੀਰ ਦੇ ਹੁੰਦਿਆਂ ਕਹਿੰਦਾ, ਬੁੱਢਿਆ ਤੂੰ ਸ਼ਬਦ ਪਰ ਸੰਗਤ ਗੁਰੂ ਕੀ ਆਵਾਜ਼ ਸੁਣਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਕੀ ਬੋਲਿਆ, ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸ਼ਾਹ ਰਾਮ।
प्रकाश हो गया। बाबा बुढ़ा जी ने जपजी साहब का पाठ किया। साध संगत सतगुरु ने कहा आई तो बाद सेवा तुसी। पुछया सतगुरु गुरु ग्रंथ साहब का सामनू कितने आसन करना? कह लगे कोठा साहब जिथे साडा आसन है। अगला सवाल सी सतगुरु तुहाडा आसन कित्थे? कह लगे अज साडे पलंग ते गुरु ग्रंथ साहब, ते जिथे गुरु ग्रंथ साहब होवेगा मेरे लिए तख्त ना लायो, अज तो बाद गुरु ग्रंथ साहब दे पलंग दे थले मेरी चादर विछा दे। कमाल की गल, बाबा बुढ़ा चादर शाम नू विछांदा है, अज भी अकाल तख्त ते जाओ शाम नू गुरु ग्रंथ साहब दा स्वरूप जदो जांदा है एक छत थले चादर चिट्टी विछी है वह गुरु अर्जन साहब के नाम ते। एदा मतलब सी सिखा गुरु ग्रंथ साहब की हजूरी विच जितना मर्जी कोई ब्रह्म ज्ञानी होवे गुरु समर्थ भी गुरु ग्रंथ साहब की हजूरी विच थले बहेगा, गुरु ग्रंथ साहब की हजूरी विच गद्दी ला के बिल्कुल ना बहे। एदा मतलब सतगुरु ने हर पूरना पाया। गुरु अर्जन साहब शहादत लई तुरे, बाबे बुढ़े नाल सलाह की, बाबे बुढ़े नूं पिछे छड गए। साध संगत मैं थोड़ा जा समा तुहाडा लैणा, एकाग्रता जरूर बख्शिया जी। बाबा बुढ़ा जी दे अंतले दिनां तक मैं अर्ज करना चाहना, गुरु हरगोबिंद साहब गुरु अर्जन साहब की शहादत हो गई, बाबा बुढ़ा जी आ गए अमृतसर की धरती ते। जिदन शहादत बारे सुनिया गुरु हरगोबिंद साहब ने एक स्पीच दिती, लैक्चर दिता, बाबा बुढ़ा कोल सी। कहन लगे साध संगत ए मत सोचो असी मुठ्ठी पारा, अज कुछ दिन होए ने तुहाडी ठंडक नूं तपदी होई तवी उत्ते सार दिता है, ए मत समझो असी थोड़े हां, तीली तां एक ही बड़ी है जंगल नूं तबाह करन वास्ते। पानी दे सोमे जदों निकलदे ने निकलदा छोटी दी थां तुम्हें चश्मा, पर जदों दरिया बन जांदा उहदे अगे कोई अटकदा नहीं। याद रखियो भावे तुसी थोड़े हो पर घबरायो ना, गुरु तुहाडे नाल है। उस वक्त 500 नौजवान उठ के सामने आया, कहन लगा दात्या दो वक्त दा प्रशादा दे दई, 6 महीनिया बाद एक पोशाक दे दई, ते ए शरीर तेरा जिथे चाहे जदों चाहे इस ठीकरे नूं पन लवे। बाबा बुढ़ा जी सब कोई देखते पए ने। उस वक्त सतगुरु गुरु हरगोबिंद साहब नूं गुरियाई का तिलक भी जिथे दिता है। बाबे ने दो कृपाना पाईया ने, एक मीरी दी ते एक पीरी दी। उस तों बाद अकाल तख्त तैयार होने लगा, एक पासे दिल्ली का तख्त है। की कारण के गुरु हरगोबिंद साहब ने अकाल तख्त बनांदिया कोई कारीगर नहीं लाया। कदी इतिहास नूं पढ़ो, बाबा बुढ़ा जी नूं कोल बुलाया, भाई गुरदास नूं कोल बुलाया, तीसरे गुरु हरगोबिंद साहब ने। अज जे बाबा बुढ़ा बौली का टक लांदा, जे रामदास गुरु जी दे सरोवर का टक लांदा, ते अज गुरु रामदास दा पोता गुरु हरगोबिंद साहब जदों अकाल तख्त बनाण लगा है, ते सब तो पहली इट भी बाबे बुढ़े ने लाई। अकाल बुंगा भी उन्हें सिरजिया, ते लिखदा विद्वान किसी राज में हाथ लगायो बुढ़ा और गुरदास बनायो, ते जेड़ी इट बाबे बुढ़े दी हाथ दी लगी है प्यारियो उस दियां जड़ां नूं कोई उखेड़ नहीं दे सकदा। बाबा बुढ़ा जी इत्थे टिके रहे, फिर भीड़ चले गए। गुरु हरगोबिंद साहब दे वेले दर्शन करन आउंदे रहे। एक घटना मैं पढ़ी कितों नहीं, एक मैनू निर्मले गुरमुख प्यारे साधु ने सुनाई। वह कहिंदा जिदन बाबा बुढ़ा जी की उम्र 102 साल के करीब हो गई ना, उस वक्त ना बाबा बुढ़ा जी बीड़ साहब रहन लग पे, ते ऐसा ऐसा तुर के आना उहदे बचन सन। कहिंदा एक दिन गुरु हरगोबिंद साहब ने कहा सी बाबा जी तुसी बीड़ साहब तो ना आया करो, शरीर नूं खेचल ना दिओ, मैं तुहाडे दर्शन करन लई खुद पहुंचिया करांगा, तुहाडे कोल पहुंचांगा। उस महापुरुष ने मैनूं बचन सुनाए, कहन लगे बेटा बाबा बुढ़ा जी ना मन्ने, कहन लगे दात्या सिख दा काम है गुरु दे दर ते चल के आउणा, मैं गुरु नानक दे दर ते अंतले समय तक आउंदा रहां, तुसी किरपा करो। साहब ने एक गल की, बाबा जी जे तुसी आउणा ही चाहुंदे हो ना तुर के ना आया करो, पालकी लै जाओ, तुसी पालकी विच बैठ के आया करो। बाबा जी कहन लगे नहीं, तेरे दर ते मैं तुर के आउणा। सतगुरु ने पालकी दिती, वह महापुरुष की शब्दावली सी। बाबा बुढ़ा जी पालकी विच बैठ के आए, सिखां ने पालकी चुकी। जदों रामसर दे किनारे आए ना, ते गुरु हरगोबिंद साहब अगों लैण चले गए, पालकी बंदे। बाबा बुढ़ा जी ने पालकी सिखां ने चुकी,
गुरु हरगोबिंद साहब ने इशारा करके कहा, एक नू तू पिछा हो जा, बाबे दी पालकी नू मोढ़ा मेनू ला लें। सतगुरु ने जदों मोढ़ा लाया ते पालकी विचों आवाज आई, एक कदम ही अगे ना तुरियो नहीं ते मैं पालकी विचों छाल मारांगा। सतगुरु ने थले पालकी रखी, बाबे चरना ते देख के क्या दाता, ऐसे करके ते मैं पालकी ले जांदा नहीं। सतगुरु ने एक बचन किया, कह लगे बुढ़िया हे बाबा तू पालकी विच है, कपड़े बिलकुल पालकी बांधे, तुहानू किवें पता लग गया मैं तेरी पालकी नू मोढ़ा ला दिता। जेड़ी गल उहने कही उहदे अर्थ समझने। कहन लगे सतगुरु मैनू किवें पता लगा, असलियत यही जदों तुसी अकाल तख्त अकाल बुंगे तो तुरे सो मैनू उदों ही पता लग गया सी बुढ़िया तेरा गुरु तेरे वल आउंदा पिया, क्योंकि जिदन का गुरु नानक के चरणों में जुड़िया वा उदन की सुरत गुरु नानक के चरणों तो बिना किते गई हुई। जदों गुरु के चरण तुरन ते बाबे नू पता ना लगे, साध संगत बाबा बुढ़ा जी कोई दिन टिके, सतगुरु ग्वालियर के किले विच कैद कर दिते जहांगीर ने। कुछ कहिंदे ने चलिया कटन गए, गल नहीं पूरा योजनाबद्ध तरीका सी ग्वालियर के किले विच कैद करना। जदों संगत बेबल हो गई, बाबा बुढ़ा जी फिर बीड़ साहब तो आए। जदों संगत बेबल हुंदी सी बाबा अगवाई करदा, अज बाबे बुढ़े की उम्र 115 साल के करीब हो चुकी सी। 15-16 साल के वडेरा शरीर अकाल बुंगे ते आए, संगत बेबल, गुरु साहब अंदर ने ते बाबा जी ने एक गल कही, साध संगत निराश मत हो, गुरु साढ़े अंग संगे तुसी शब्द पढ़ो, आपां ग्वालियर तक गुरु हरगोबिंद साहब दे कोल जावांगे। जिहड़ा सी कहिंदे चौंकियां झंडे अरदास विच इहदी कोई रमज है, समझना इस गल नूं। बाबे बुढ़े ने हाथ विच पकड़ी मिसाल, भाई गुरदास नूं नाल लिया, नाल लै लिया, रातों रात पिंडां विच गए, जिथे जिथे संगत सी बाबे दे अदबली लोग बाहर आए ते बाबे बुढ़े ने एक गल कहनी, घबराओ ना गुरु अंग संगे, चलो आपां ग्वालियर दे किले गुरु दे दीदार करिए। 115 साल का बजुर्ग बापू हाथ विच डंगोरी पकड़ के ग्वालियर पहुंच गया। ग्वालियर दे किले दी कीती परिक्रमा ते जदों दरवाजे वाले पासे बाबा बुढ़ा आया ते किन्ने ने दरवाजे विच नमस्कार कीती, किले दियां कंधां नूं चुमिया ते हाकम ने पुछया बाबा ए क्यों, कहन लगा मेरा प्रीतम इत्थे बैठा है, किन्ने दिन हो गए ने दर्शन कीतिया, जिस किले विच ओवे मैं उस किले दियां दीवारां नूं चुम के अपने गुरु नूं नमस्कार पिया करना। परिक्रमा करी गए, गुरु हरगोबिंद साहब बाहर आए, बाबा बुढ़ा जी बाहर निकले, बाहर मिले, नमस्कार कीती। जदों सतगुरु अमृतसर पहुंचे ते बाबा बुढ़ा फिर शब्द पढ़ता जोटी विच अगे मिलिया, जिन्हों कहिंदे ने चौंकी कढ़ी। बाबे बुढ़े ने दीप माला करके चौंकी कढ़ी ते उदन गुरु हरगोबिंद साहब ने भरी हुई संगत विच कहा सी, बाबा तेरी चौंकी जुगो जुग अटल होवेगी, जदों भी तेरी चौंकी नेक निकलेगी कोई भावना वाला सिख तेरी चौंकी भी शामिल होवे, रही दुनिया तक तेरी चौंकी विच मैं खुद शामिल होया करां। अज भी हरिमंदर साहब जाओ, शाम नूं हुंदा कीर्तन, एक चौंकी आउंदी है बाबे बुढ़े दी, बजुर्गां दे हथ विच गुटके हुंदे ने, शब्द पढ़दे ने ज्योति विच, जदों चौंकी दरबार साहब दे सामने आउंदी है अंदर कीर्तन दी समाप्ति हुंदी है, बाबे बुढ़े दी चौंकी दे अद भी संगत उठ के खड़ी हो जांदी। इसे करके अज तक कहने गुरु तेरिया चौंकिया झंडे बुंगे जुगो जुगा टल, कीर्तन की चौंकी भी है, बाबे बुढ़े की कीर्तन जड़ी मैं चौंकी शुरू की अज भी निकलती है। अज वो समा आ गया जदों संसार तो सब ने चले जाने, एक ओ ने जेड़े उम्र भो के अफसोस न जाते ने, एक ओ जेड़े उम्र भो के सुरखरू होके जाते ने। बाबा बुढ़ा जी रमदास चले ने ते गुरु हरगोबिंद साहब नूं एक बचन कर गए ने, सतगुरु इउं लगदा है जिवें गुरु नानक जी दी सद पई आउंदी है, आ सिर्फ एक भरम है तन, मैं इस ठीकरे नूं भन के गुरु नानक कोल जाणा है, तुसी कृपा करियो इस बुढ़े नूं सारी जिंदगी नवाजई, दातिया जदों अंतला समा होवे सवास अंतला निकले ते तुसी मेरे सामने हो। सतगुरु ने बड़े प्यार नाल कहा बाबा जी क्यों नहीं। बाबा बुढ़ा जी रमदास चले गए, दिन आ गया 16 अक्तूबर ते 1631 का,
बाबे बुढ़े कुल संगत बैठी है ते सवाल कर दिए बाबा गुरु नानक दी कृपा किवें मिले ते बाबा बुढ़ा आवाज दे के कहिंदा है शब्द पढ़ो साखी वाले दे बचन ने शब्द पढ़ो बंदगी करो खीला करो उद्यम करो सब कुछ करो पर टेक रखो दी मेर दे शब्द बड़े सुन ओदी कृपा दी टेक रखो। शाम दे वक्त बाबे ने भाई रमदास एक सिख सी उनू आवाज दे के क्या प्यारिया गुरु हरगोबिंद साहब नू संदेश दे दी बुढ़ा तेनू याद प्या करदा है। संदेश मिलिया गुरु हरगोबिंद साहब जी घोड़े ते चढ़ के रमदास पहुंचे ते कहिंदे ने इतिहासकार बाबा बुढ़ा जी तख्त ते बैठे ने ते गुरु हरगोबिंद साहब ने जाके बाबे बुढ़े दे घुट के चरण पकड़ ले। बाबा बुढ़ा जी उठ खलोते कहन लगे सतगुरु बख्श दी इस बुढ़े नू शाम दे वक्त जेड़ियां गल्लां होईयां ने विद्वाना ने सांभ के रखियां ने। कहिंदे ने गुरु हरगोबिंद साहब कोल बह गए कहन लगे बाबा 113 साल गुरु नानक दे घर रहा है कोई सुना बातां गुरु नानक दे घर दियां। बाबे बुढ़े ने गुरु नानक दा नां सुन लिया अखां विच पानी भर लिया। उस वक्त गुरु हरगोबिंद साहब जी नूं बाबे बुढ़े ने अर्ज कीती कहन लगा सतगुरु मैं खिन खिन भुलिया वा 113 साल तेरे घर विच चाकर रहा वा इस बुढ़े ने पता नहीं किन्नियां कु भुलां कीतियां होणगियां अज जान लग्या सिर्फ इन्ना कु कह दे बुढ़िया तेनूं बख्श दिता। प्यारियो चेते रखियो जिन्ना कृपा लई ओ अंतले दिन तक भी मेहर मंगदे ने। अज सतगुरु इन्नी गल तुरदियां कह दे बुढ़िया तेनूं बख्श दिता ते मेरे गुरु हरगोबिंद साहब ने नीर भर के क्या कहन लगे बाबा मैं मूर्ख की केतक बात है कोट पराधी तरिया रे गुरु नानक जिन सुनिया देखिया ते फिर गर्भास ना भरिया रे जिन्ना सुनिया जिन्ना वेख्या ओ बख्शे गए तेनू ता कई बारी गुरु नानक ने गलवकड़ी विच लिया तू क्यों नहीं बख्शिया गया। बाबा बुढ़ा जी ने अमृत वेले इशनान कीता गुरु हरगोबिंद साहब नू कोल बिठाया कहन लगे दाता जी मैं जपजी साहब का पाठ करांगा तुसी सुनियो। बाबे ने सुरीली आवाज विच पाठ शुरू किया अज ओ कुतबी सितारा अपने पुत्र नू कोल बुलाया भाई भाने नू ते गुरु हरगोबिंद साहब के चरणा विच मत्था टिका के कहन लगा दाता ए तेरे ही जिवें मैनू गरीब नू नवाजिया मेरी अंश नू सिखी दी दात दई अपने सिख बंदी जाय दसी। सतगुरु ने कहा बाबा केवल तू नहीं तेरिया रहिंदियां पुश्तां विच भी सिखी दी दात चलेगी। अमृत वेले इशनान कीता बाबा जी ने जपजी साहब का पाठ शुरू कर दिता गुरु हरगोबिंद साहब सुनी गए बाबा पौड़ी पौड़ी चढ़दा गया जपजी साहब की पौड़ियां की लंघिया वह सचखंड दियां पौड़ियां नूं जांदा पिया जदों पहुंच गया सचखंड वसै निरंकार कर कर वेखा नजर निहाल फिर कमाई ते आ गया जत पहारा धीरे सुनियार पढ़ ली अंतली पौड़ी ते जदों शब्द आया जिन्नी नाम त्याया गए मशक्कत काल नानक ते मुख उजले केती छुट्टी नाल मत्था टेकिया ते परत के मत्था उठिया नहीं बाबा बुढ़ा सदा ली गुरु नानक दे चरणा में चला गया। जपजी साहब की समाप्ति हुई बाबा बुढ़ा जी दे तन नू चुकिया मंजे ते पाया चेहरा उसे तरह भखदा पिया। पहला समा सी विद्वान सज्जन लिखदा पहला समय बाबे बुढ़े नू इशनान कराण लगे एकाग्रता बख्शिया जे थोड़ी जी टिक जाया जे बाबे बुढ़े नू इशनान करांदा पिया मेरा गुरु हरगोबिंद साहब। जदों सतगुरु ने इशनान करा दिता ते बाबा जी दी अर्थी नू चुकन लगे ना अगे लगा बाबा बुढ़ा जी दा पुत्र भाई भाना नाल लगा बाबा बुढ़ा जी दी अर्थी दे भाई गुरदास पिछे लगा भाई विधि चंद ते नाल लगा भाई जेठा चार जणिया ने चुकी ते मेरे गुरु हरगोबिंद साहब जदों अर्थी चुकी देखी ते अपना आप अर्थी दे थले भेट कर दिता भाई जेठे नू पासे करके कहिंदे ने जेठिया बाबे ने जींदे जी तां पालकी नू मोढ़ा नहीं लान दिता हुण घट्टो घट जान लग्या तां बाबे दी सेवा कर लैंदे। बाबा बुढ़ा जी दी अर्थी नू मोढ़ा ला के गुरु हरगोबिंद साहब गए कहन लगे चंदन दी चिखा चुनी ते जदों बाबा बुढ़ा जी दी देह उत्ते रखी अंतले दर्शन कीते कपड़ा चुकिया सतगुरु दियां अखां विच कदी इस तरह विछोड़े दा नीर नहीं सी देखिया ते जदों बाबा बुढ़ा
ਪਿਆ ਚਿਖਾ ਦੇ ਉੱਤੇ ਇੱਕ ਇੱਕ ਸੀਰ ਸਾਹਮਣੇ ਆ ਗਿਆ। ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇਗੀ, ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਖਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ ਤੇ ਚਿਖਾ ਨੂੰ ਅੱਗ ਲੱਗਣ ਲੱਗੀ। ਤੇ ਵਿਦਵਾਨ ਲਿਖਦਾ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ ਹਰ

0: पावन पवित्र इतिहास दी और बाणी दी विचार आपा ने करनी है। जेड़ा अज दा दिन गुरगद्दी पुरब आपा मना रहे हैं, इस दी विचार इस दिन दे संबंध विच गुरु कृपा नाल आपा विचारने। कृपा करके जितने भी बैठे हो ना, एकाग्रता जरूर बख्शिया जे। कोशिश करो इस खिंडे हुए मन नू गुरु अमरदास जी दे चरणा विच अज टिका दईए। जे तां बुद्धि तारक केवल तर्क करन वाली नाल सुणांगे ते याद रखना ओ कहा होया केवल तर्क दी बिरती वाला लगेगा, ते जदों प्रतख गुरु नू हाजिर नाजर जान गुरु के बचन सरवण करांगे ते सतगुरु गुरु अमरदास दी कृपा वरसेगी। विचार आरंभन तो पहला सतगुरु की बख्शिश कीती हुई गुरु फतेह प्रवान करो जी। वाहिगुरु जी का खालसा, वाहिगुरु जी की फतेह। बाबा अमरदास जी का जन्म पिंड बासर के जो अजकल जिला अमृतसर दे अंदर है, सन 1479 नू बाबा तेज भान जी दे ग्रह विखे होए। बाबा अमरदास जी गुरु नानक साहब जी तो उम्र करके केवल 10 साल छोटे ने। गुरु नानक साहब जी का आगमन सतगुरु का प्रकाश सन 1469 नू राय भोए दी तलवंडी ते होया गुरु नानक साहब जी का, ते बाबा अमरदास जी का प्रकाश इन्हों का जन्म। आगमन शब्द वर्त लईए कि पिंड बासर के 1479 नू होया। 10 साल बाबा अमरदास सतगुरु गुरु नानक साहब तो छोटे ने। बाबा अमरदास जी दे पिता दा नाम तेज पान है। बाबा अमरदास जी चार भरा ने, ते अमरदास जी सब तो वड्डे ने। मैं शब्द वरत्या बाबा इस करके वरत रहा, अजे वह गुरगद्दी ते विराजमान नहीं। बाबा अमरदास सब तो वड्डे ने, छोटे तीन भरा ने, ते इथों तक एक कारोबार अपना जिमीदारा भी पिंड विच करदे सन। उस तो इलावा महिमा प्रकाश विच तां इह भी लिखिया रेशम दे कपड़े दा वपार करदे ने। कहण तो मुराद वपार भी करदे ने, दुकानदारी भी करदे ने, ते बाबा अमरदास जी दा पूरा परिवार जिहड़ा है जिमीदारा भी करदा है। बाबा अमरदास जी दे संतान इन्हां दे घर दो पुत्र ते दो पुत्रियां पैदा होईयां। वड्डे दा नाम सी बाबा मोहन जी, छोटे पुत्र दा नां है बाबा मोहरी जी, वड्डी पुत्री दा नां है बीबी दानी जी, छोटी बच्ची दा नां है बीबी भानी जी। बीबी दानी जी दा आनंद कारज होया भाई रामा जी दे नाल, ते बीबी भानी जी दी शादी उन्हां दा ब्याह उन्हां दा आनंद कारज होया भाई जेठे दे नाल, जिहड़े बाद विच गुरु रामदास बने। बाबा अमरदास अपने पिंड विच टिके ने, पिता इन्हां दे भी दया दी धर्म दी मूर्त ने, ते इन्हां दे मन विच एक फुरना उठदा जिहड़ा मन दा टिकाओ वे। जिहड़े असी प्रभु तो कई जन्मां दे विछड़े हां, कोई तरीका है कि अंदर दी भटकना दूर हो जाए ते उस प्यारे प्रभु जी दे चरणां विच लीन हो जाइए। ते इसे गल नूं मुख रख के बाबा अमरदास जी ने एक टीचा मिथिया है कि हर साल मैं गंगा ते जाके इशनान करना, दान पुन करना, आए गए दी सेवा करनी है। हो सकता है कि गंगा दा इशनान करन दे नाल मेरे इस मन नूं टिकाओ मिल जाए, मेरा अंदर किते भटकनों बच जाए, मैं उस प्रभु दे चरणा विच लीन हो सकां। ते बाबा अमरदास एक दो साल नहीं, 19 वारी ओ तीर्थ इशनान करन गए ने। कईयां ने शब्द भी वरते है, खैर तीर्थ इशनान गंगा इशनान हर वार करन जांदे ने, ते महीनियां बद्दी समा लगदा है पिंड बासर के तो गंगा इशनान करना, ते जाना जाके उत्थे दान पुन भी करना। उत्थे बड़े आराम नाल गंगा दा इशनान करके साधुआं महापुरुषां दे कोल भी बहना। ते अज 20वीं वार जदों बाबा अमरदास जी गंगा तो वापस पै आउंदे ने, ਤੇ ਰਸਤੇ ਵਿੱਚ ਇੱਕ ਪਿੰਡ ਆਇਆ ਮੇੜਾ, ਜਿਸ ਨੂੰ ਪਿੰਡ ਮਿੱਠੜਾ ਵੀ ਕਿਹਾ ਜਾਂਦਾ। ਇਸ ਪਿੰਡ ਦਾ ਇੱਕ ਬਹੁਤ ਹੀ ਸਿਆਣਾ ਵਿਦਵਾਨ ਪੰਡਿਤ ਹੈ, ਜਿਹੜਾ ਜੋਤਿਸ਼ ਵਿਦਿਆ ਵਿੱਚ ਵੀ ਬਹੁਤ ਮਾਹਰ ਹੈ, ਤੇ ਇਹਨੇ ਆਪਣੇ ਘਰ ਦੇ ਵਿੱਚ ਇੱਕ ਮਾਨੋ ਸਰਾਂ ਦਾ ਢੰਗ ਤਰੀਕੇ ਨਾਲ ਮਕਾਨ ਬਣਾਇਆ ਹੈ ਕਿ ਜਿਤਨੇ ਵੀ ਯਾਤਰੀ ਗੰਗਾ ਇਸ਼ਨਾਨ ਕਰਨ ਜਾਣ ਤੇ ਜਾਂ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਹੋਣ, ਉਹਨਾਂ ਨੂੰ ਜਲ ਪਾਣੀ ਦੀ ਸੇਵਾ ਕਰਨੀ, ਪ੍ਰਸ਼ਾਦ ਪਾਣੀ ਉਹਨਾਂ ਲਈ ਤਿਆਰ ਕਰਨਾ, ਤੇ ਰਸਤੇ ਦੀ ਥਕਾਵਟ ਦੂਰ ਕਰਨ ਲਈ ਜਿਤਨੇ ਦਿਨ ਵੀ ਕੋਈ ਰਹਿਣਾ ਚਾਹੇ ਤੇ ਉਹ ਵਿਦਵਾਨ ਪੰਡਿਤ ਆਪਣੇ ਘਰ ਵਿੱਚ ਰੱਖਦਾ ਸੀ। ਤੇ ਯਾਤਰੀਆਂ ਦਾ ਇੱਕ ਸੁਭਾਅ ਸੀ ਕਿ ਉਹਦੇ ਘਰ ਵਿੱਚ ਦੋ ਚਾਰ ਦਿਨ ਆਰਾਮ ਕਰਨ ਤੋਂ ਬਾਅਦ ਜਾਣ ਲੱਗਿਆਂ ਉਹਦੀ ਤਲੀ ਤੇ ਕੁਝ ਨਾ ਕੁਝ ਮਾਇਆ ਜ਼ਰੂਰ ਰੱਖ ਜਾਂਦੇ ਸਨ ਵੀ ਚਲੋ ਇਹ ਬੰਦਾ ਸੇਵਾ ਕਰਦਾ ਹੈ। ਬਾਬਾ ਅਮਰਦਾਸ ਅੱਜ ਇਹ ਵੀ ਉਸ ਪਿੰਡ ਵਿੱਚ ਪਹੁੰਚੇ ਨੇ, ਉਸ ਪੰਡਿਤ ਵਿਦਵਾਨ ਦੇ ਘਰ ਅੰਦਰ, ਉਹਦੀ ਸਰਾਂ ਦੇ ਅੰਦਰ ਉਹਨਾਂ ਨੇ ਬੜੇ ਆਰਾਮ ਦੇ ਨਾਲ ਜਾ ਕੇ ਪ੍ਰਸ਼ਾਦ ਪਾਣੀ ਛਕਿਆ। ਕਹਿਣ ਲੱਗੇ ਗਰਮੀ ਦੇ ਦਿਨ ਸਨ ਤੇ ਬਾਬਾ ਅਮਰਦਾਸ ਜੀ ਉਹਦੇ ਘਰ ਤੋਂ ਬਾਹਰ ਨਿਕਲ ਕੇ ਉਹਦੇ ਲਵਾਏ ਹੋਏ ਬਾਗ ਦੇ ਅੰਦਰ ਜਾ ਕੇ ਟਿਕ ਗਏ ਤੇ ਗਰਮੀ ਅੱਤਦੀ ਪੈਂਦੀ ਏ। ਬਾਬਾ ਅਮਰਦਾਸ ਉਸ ਰੁੱਖ ਦੀ ਛਾਂ ਥੱਲੇ ਟਿਕੇ ਨੇ ਤੇ ਕਹਿੰਦੇ ਇਸ ਪੰਡਿਤ ਦਾ ਨਾਮ ਸੀ ਦੁਰਗੋ, ਸਾਰ ਸੁਤ ਭਿੰਬੀ ਗੋਦ ਦਾ ਸੀ ਏ। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ ਤੇ ਜੋਤਿਸ਼ ਵਿਦਿਆ ਦਾ ਮਾਹਰ ਏ। ਕਹਿੰਦੇ ਨੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆ ਦੇਖਿਆ ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ ਤੇ ਦੇਖ ਕੇ ਸਤਿਗੁਰੂ ਕੇ ਬਾਬਾ ਜੀ ਦੇ ਚਰਨਾਂ ਵਿੱਚ ਖਲੋ ਗਿਆ। ਕਹਿਣ ਲੱਗਾ ਹੇ ਮਨਾ, ਮੇਰੀ ਵਿਦਿਆ ਕਦੀ ਝੂਠੀ ਨਹੀਂ ਹੋ ਸਕਦੀ, ਜੇ ਇਹਦੇ ਚਰਨਾਂ ਦੇ ਅੰਦਰ ਪਦਮ ਏ ਤੇ ਇਹ ਗੱਲ ਧਿਆਨ ਵਿੱਚ ਰੱਖਣਾ, ਜਾਂ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਚੱਕਰਵਰਤੀ ਸਮਰਾਟ ਬਣੇਗਾ ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ ਪੰਡਿਤ ਜੀ, ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਬਜ਼ੁਰਗਾ, ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ, ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਉਹ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ, ਜਿੱਦਣ ਤੈਨੂੰ ਭਾਗ ਲੱਗੇਗਾ, ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ ਪੰਡਿਤ, ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਣਾ ਵਾ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ, ਤੇ ਇਹ ਰੇਖਾ ਕੀ ਕਰੇਗੀ? ਤੇ ਪੰਡਿਤ ਨੇ ਕਿਹਾ, ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ। ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ, ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲਿਆ, ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ, ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਹੇ, ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ, ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ تے اکو دم سب تو پہلا اے سوال کیتا، بابا آپا کتنے دنوں تو اکٹھے ترے آنے ہاں، تو پربھو دیاں باتاں وی بڑیاں کرنے، تو گنگا میا دی صفت دے گیت وی گانے، پر مینو اجے تک تیرے تو ایک گل پوچھنی یاد نہیں رہی، مینو دسے گا تیرے گرو دا نام کی ہے، کیڑا گرو ہے جدے چرناں وچ ٹیک کے تو دات لئیے، کیڑا گرو ہے جدے منتر نو تو جاپنے، تے اس وقت بابے امر داس دے پیراں تھلے زمین نکل گئی، خردا کمب اٹھیا، برہمچاری کہندا بابا تو بولدا نہیں، دس پا سہی تیرے گرو دا نام کی ہے، تے اکھاں وچ نیر بھر کے کہن لگے، اجے تک نگرا ہوں، اجے تک مالک والا نہیں، لبنا تے پیاواں پر اجے تک او مینوں لبیا نہیں۔ جدو اینے شبد سنے تے برہمچاری نے ای گل کہی، کہن لگے ہے پربھو مینوں بچا دئیں، اے بندہ اشنان وی گنگا دا کر دئیں، باتاں وی تیرے گھر دیاں کردا ہے، پر اجے تک گرو والا نہیں بنیا، اس وجہ نگورے دی سنگت کر کے میرا کھادا پیتا وی پروان نہیں، اس نگورے دے ہاتھ دا کی کھانا۔ اینی گل جان لگیاں کہہ گیا امرداس اپنے کیساں وال تک، کیس تیرے کالیاں تو دودھ ورگے سفید ہو گئے نہیں۔ ہن یاد رکھی، جوانی تو بعد جڑا بڑھیپا ہے اے کیول موت دی انتظار ہے، بچپن چلا گیا، جوانی چلی گئی، ہن بڑھیپے نے تیرے تے آ کے پربھاؤ پایا، جے اجے تک وی گرو والا نہیں بنیا تے جدو اے جنم چلا گیا پھر گرو والا کیویں بنے، اجے تک تو نگرے۔ بس اینے شبد کہہ گیا کہ تو اجے تک وی نگرے، تے بابے امرداس نو اینی سٹ وج گئی، اینو چین نہ آیا، تے کئی وری کسے بندے دی چھوٹی جی گل وی اندر اینا کو اثر کر دیئے، بندہ کتنے سمے لی اس گل نو سوچن لی مجبور ہو جاتا۔ کہن لگا اجے تک تو گرو والا نہیں، دیکھ بڑھیپا آ گیا، تے ستگرو نے بانی وچ بچن وی بڑے پیارے کہے، کہندے نے بندے نو ایک آس ہوندی ہے صاحب، کہندے نے جدو جنم ہویا ہے نا تے بچپن وچ ایک آس ہے، جے کچھ دن کھیڈن دے نے، کھان پین دے نے، تے اجے میرے تے جوانی آنی ہے، تے جوانی تو بعد اس منوکھ نو ایک آس ہے کہ پتر تیاں وڈے ہوئے، اجے اینا دی کمائی نال میں سکھ ماننا، میرے تے بڑھیپا آنا ہے۔ تے گرو گرنتھ صاحب کہندے نے اس بندے نو میں پوچھ کے دیکھا جنہیں بچپن دا سما جوانی دی انتظار وچ بتیت کیتا، جوانی بڑھیپے دے آن دے سمے وچ بتیت کر دتی، ہن بڑھیپے تو بعد کی آس لا کے بیٹھا کی ملے گا، تے پوچھا ستگرو تسی دسو۔ کہن لگے میرا تے اتر اکو ہی، فصل بیجیے، ایک آس ہے جے زمین وچوں نکلنی ہے، اجے کچی کومل فصل نے نکلنا، جیڑی فصل زمین وچوں نکل آوے، ایک آس ہے اجے نے ڈڈری ہونا ہے، اجے نے کچی ادے پکی ہونا ہے، تے جیڑی فصل پک جائے او دے تے اکو آس ہے، اج جا کل زمیندار آوے گا، اپنے مزدوراں نو لیا کے داتریاں نال کٹ کے انہاں نو کر لے جائے۔ کہن لگے سجنا تو تا پرمیشور دی فصل ہے، دھیان رکھیں کہ اے رب دی مرضی ہے، بچپن او کچی فصل ہی، جوانی ڈڈری فصل ہی، تے جدو کیس کالیاں تو چٹے ہو گئے ادو فصل پک چکی ہے، ادو تا صرف اکو ہی آس ہے، اج جا کل موت زمیندار نے آنا ہے، انہیں اس فصل نو کٹ کے اپنے نال لے جانا، پکی ہوئی فصل کیول کتی جاندی ہے، پکی تو بعد کی کرانگے۔ حضور نے بانی وچ کیا، ہری نہ ڈڈری، یہ درتے جے ہری فصل نہیں کٹی گئی تے ڈڈری دی آس نہ کری، ہو سکتا ہے ڈڈری تو پہلا کوئی کٹ کے لے جائے، ہری نہ ڈڈری، پکی وڈن ہار، لے لے دات پہوتیا، لاوے کر تیار، جا حکم ہووا کرسان دا تا لون منیا خطار، جتن رب نے حکم کر دیتا ادو بعد اس فصل نو واڈی ضرور پائے۔ بابا امرداس نو صرف اینی کو گل ٹھوکر مار گئی کہ منا تو گرو تو وچھڑے ہیں، تو رب تو وچھڑے ہیں، تے میں کئی وری عرض کرنا ہونا، جدوں اے محسوس اندر ہو جائے نا بانی پڑھ دیا کہ میں رب تو وچھڑیا وا، میں گرو تو وچھڑیا وا، تے ایک آس کریو کہ پرمارت دا ایک قدم آپا نے پٹ لے، دنیا نو تا اے وی پتا نہیں اسی رب تو وچھڑیا کہ نہیں، ਲੋਕਾਂ ਨੂੰ ਤਾਂ ਇਹ ਵੀ ਸਮਝ ਨਹੀਂ ਮੇਰਾ ਗੁਰੂ ਕੀ ਤੇ ਮੈਂ ਗੁਰੂ ਤੋਂ ਵਿਛੜਿਆ ਵਾਂ। ਜਿਸ ਬੰਦੇ ਨੂੰ ਇੰਨੀ ਸਮਝ ਪੈ ਜਾਏ ਠੋਕਰ ਵੱਜ ਕੇ ਕਿ ਮੈਂ ਅਜੇ ਗੁਰੂ ਨਾਲ ਨਹੀਂ ਜੁੜਿਆ, ਜਿਸ ਬੰਦੇ ਨੂੰ ਰੋਗ ਦਾ ਪਤਾ ਲੱਗ ਗਿਆ ਉਹ ਵੈਦ ਨੂੰ ਵੀ ਜ਼ਰੂਰ ਲੱਭੇਗਾ, ਜਿਸ ਬੰਦੇ ਨੂੰ ਇਹ ਹੀ ਪਤਾ ਨਹੀਂ ਮੈਂ ਰੋਗੀ ਹਾਂ ਉਹਨੇ ਵੈਦ ਕੋਲ ਜਾ ਕੇ ਕਰਨਾ ਕੀ। ਬਾਬੇ ਅਮਰਦਾਸ ਨੂੰ ਇੰਨੀ ਕੁ ਸਮਝ ਪੈ ਗਈ ਤੂੰ ਪ੍ਰਭੂ ਤੋਂ ਵਿਛੜਿਆ, ਤੇ ਗੁਰੂ ਕਿਰਪਾ ਕਰੇ ਹਰ ਬੰਦੇ ਨੂੰ ਇਹ ਸਮਝ ਪੈ ਜਾਏ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਪਵਿੱਤਰ ਬਚਨ ਕਿਹਾ, ਕਹਿੰਦੇ ਨੇ ਜਦੋਂ ਸ਼ਾਮ ਪੈਂਦੀ ਹੈ ਨਾ, ਉਹਨਾਂ ਨੇ ਉਸ ਵਕਤ ਦੇ ਸਮੇਂ ਨੂੰ ਮੁੱਖ ਰੱਖ ਕੇ ਬਚਨ ਉਚਾਰਿਆ, ਕਹਿੰਦੇ ਨੇ ਸ਼ਾਮ ਪੈਂਦੀ ਹੈ ਵਪਾਰੀ ਵੀ ਆਪਣੇ ਟਿਕਾਣੇ ਤੇ ਰਾਤ ਨੂੰ ਆਰਾਮ ਕਰਦਾ, ਤੁਰਨ ਵਾਲਾ ਰਾਹੀ ਵੀ ਕਿਸੇ ਸਰਾਂ ਵਿੱਚ ਰੁਕ ਜਾਂਦਾ, ਜ਼ਿਮੀਂਦਾਰ ਵੀ ਸ਼ਾਮ ਨੂੰ ਥੱਕ ਕੇ ਘਰ ਆ ਕੇ ਟਿਕ ਜਾਂਦਾ, ਦੁਕਾਨਦਾਰ ਚਾਕਰੀ ਕਰਨ ਵਾਲੇ ਵੀ ਜ਼ਿਆਦਾਤਰ ਰਾਤ ਨੂੰ ਘਰ ਆ ਟਿਕਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਰਾਤ ਨੂੰ ਸਾਰੇ ਆਰਾਮ ਕਰਦੇ ਨੇ, ਪਰ ਇੱਕ ਆਵਾਜ਼ ਰਾਤ ਨੂੰ ਮੇਰੇ ਕੰਨਾਂ ਵਿੱਚ ਗੂੰਜਦੀ ਏ, ਤੇ ਸੋਚਣਾ ਵਾ ਇਹ ਕੌਣ ਏ ਜਿਹਨੂੰ ਰਾਤ ਵੀ ਆਰਾਮ ਨਹੀਂ, ਇਹ ਰਾਤ ਵੀ ਉੱਚੀ ਉੱਚੀ ਪੁਕਾਰਦਾ। ਤੇ ਕਹਿੰਦੇ ਨੇ ਜਦੋਂ ਇਸ ਆਵਾਜ਼ ਦੀ ਸ਼ੇਧ ਨੂੰ ਮੈਂ ਗਿਆ ਤੇ ਕੀ ਦੇਖਿਆ, ਇੱਕ ਚੱਕਰੀ ਬੜੀ ਉੱਚੀ ਉੱਚੀ ਪੁਕਾਰਦੀ ਪਈ ਏ। ਪਤਾ ਨਹੀਂ ਕੁਦਰਤ ਦਾ ਇੱਕ ਨੇਮ ਏ, ਜਦੋਂ ਸ਼ਾਮ ਪੈਂਦੀ ਏ ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ। ਵਿਦਵਾਨ ਸੱਜਣਾ ਨੇ ਬਾਣੀ ਵਿੱਚ ਇਹਦੀਆਂ ਬੜੀਆਂ ਉਦਾਹਰਨਾਂ ਨੇ, ਦਰਿਆਵਾਂ ਦੇ ਕਿਨਾਰਿਆਂ ਤੇ ਪੰਛੀ ਰਹਿੰਦੇ ਨੇ, ਜਦੋਂ ਰਾਤ ਪੈਂਦੀ ਏ ਚੱਕਵੀ ਦਰਿਆ ਦੇ ਖੱਬੇ ਨੂੰ ਚਲੀ ਜਾਂਦੀ ਏ, ਚੱਕਵਾ ਸੱਜੇ ਨੂੰ ਚਲਾ ਜਾਂਦਾ, ਇੱਕ ਦੂਜੇ ਨੂੰ ਪੁਕਾਰਦੇ ਨੇ, ਪਰ ਹੈਰਾਨਗੀ ਦੀ ਬਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਨੇ, ਮਿਲਾਪ ਹੁੰਦਾ ਇਹਨਾਂ ਦਾ ਦਰਿਆ ਵਿੱਚ ਉੱਡਦਿਆਂ, ਖੱਬਾ ਸੱਜੇ ਨੂੰ ਚਲਾ ਜਾਂਦਾ, ਸੱਜਾ ਖੱਬੇ ਨੂੰ ਚਲਾ ਜਾਂਦਾ, ਸਾਰੀ ਰਾਤ ਚੱਕਰ ਕਰਦੇ ਰਹਿੰਦੇ ਨੇ ਪਰ ਮਿਲਾਪ ਹੁੰਦਾ ਨਹੀਂ। ਬਾਬਾ ਕਬੀਰ ਕਹਿੰਦੇ ਨੇ ਮੈਂ ਚੱਕਵੀ ਨੂੰ ਦੇਖਿਆ ਰਾਤ ਉੱਚੀ ਉੱਚੀ ਪੁਕਾਰੇ, ਮੈਂ ਕਿਹਾ ਸਬਰ ਨਾਲ ਟਿਕ ਜਾ, ਸਾਰੀ ਦੁਨੀਆ ਆਰਾਮ ਕਰਦੀ ਤੈਨੂੰ ਚੈਨ ਨਹੀਂ। ਤੇ ਚੱਕਵੀ ਨੇ ਕਿਹਾ ਜਿਹਦਾ ਪਿਆਰਾ ਵਿਛੜ ਜਾਏ ਉਹਨੂੰ ਟਿਕਾ ਤੇ ਚੈਨ ਕਿੱਥੇ, ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨਾ, ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ, ਇੱਕ ਰਾਤ ਦਾ ਵਿਛੋੜਾ, ਦਿਨ ਚੜ੍ਹਨਾ ਤਾਂ ਮਿਲ ਪੈਣਾ, ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ। ਤੇ ਉਸ ਵਕਤ ਚੱਕਵੀ ਦਾ ਉੱਤਰ ਸੀ ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨਾ, ਜਿਨ੍ਹਾਂ ਦਾ ਪ੍ਰੀਤਮ ਨਾਲ ਨੇ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ, ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ। ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ, ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ। ਪੁੱਛੀਏ ਜੀ ਕਿਉਂ, ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ, ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ, ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਾਸ਼ ਏ, ਤੇ ਇੱਕ ਰਾਤ ਉਹਨੂੰ ਚੈਨ ਨਹੀਂ, ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ, ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ, ਤੈਨੂੰ ਚੈਨ ਕਿਵੇਂ ਨੇ, ਕਦੀ ਪੁੱਛ। ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕਦੇ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਚੱਕਈ ਜੋ ਨਿਸ ਬਿਛੜੈ, ਨਿਸ ਦਰਥ ਰਾਤ, ਚੱਕਵੀ ਰਾਤ ਨੂੰ ਵਿਛੜਦੀ ਏ, ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ, ਨਾ ਦਿਨ ਮਿਲੈ ਨਾ ਰਾਤ, ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ, ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ ਦੇਖ ਤੇਰੇ ਕੇਸ਼ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ, ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ, ਤੇ ਇੱਕੋ ਗੱਲ ਕਹਿਣੀ ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਛਲ ਲੱਗਦਾ ਨਾ, ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ। ਦੂਸਰਾ, ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ। ਤੀਜਾ ਲੱਛਣ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ। ਚੌਥਾ ਲੱਛਣ, ਉਹ ਘੱਟ ਖਾਂਦੇ ਨੇ। ਪੰਜਵਾਂ ਚਿੰਨ੍ਹ, ਉਹ ਘੱਟ ਸੌਂਦੇ ਨੇ। ਛੇਵਾਂ ਚਿੰਨ੍ਹ, ਉਹ ਬਿਲਕੁਲ ਘੱਟ ਬੋਲਦੇ ਨੇ। ਸੱਤਵਾਂ ਚਿੰਨ੍ਹ, ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ। ਅੱਠਵਾਂ ਚਿੰਨ੍ਹ, ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ। ਤੇ ਨਾਵਾਂ ਚਿੰਨ੍ਹ, ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ 3 ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ। ਅੱਜ 3ਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ। ਨਾਲ ਦੇ ਘਰ ਵਿੱਚ ਮਦਾਣੀ ਪਈ, ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ, ਤੇ ਤੜਪ ਕੇ ਪਿੱਛੇ ਦੇਖਿਆ ਤੇ ਕੌਣ ਹੈ? ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸੈ ਕੀ ਸੀ? ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਏ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਏ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ, ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ, ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, کنے کو پڑھتے ہیں کنیا کو نے پڑھنا ہے، پر کدی کسی نے کیا کہ روز ہی جپجی صاحب، کیونکہ میرا گرو نت نویں، میرے گرو دی بانی دی تصویر ایسی ہے۔ کہن لگے بچیے اے ہے کی؟ کہن لگی پتا جی اے میرے گرو نانک دی بانی ہے۔ تے اگو بزرگ بابے دیا اکھاں وچوں اتھرو انج ڈگے جویں مانو چٹے موتی ڈگدے نے۔ کہن لگے بچڑیے اس بانی دے ارتھ کر کے دسیں گی، اے دے ارتھ کی نے؟ تے بچی نے ارتھ شروع کیتے، تے جدو ایتھے پہنچی نا کایا آرن ارتھ کر دی، کہن لگی پتا جی گرو نانک صاحب کہندے نے کایا آرن، ساڈا شریر ایک لوہار دی پٹھی ہے جدے وچ لویا گرم کیتا جاندہ ہے، آرن دا ارتھ ہوندا ہے پٹھی، من وچ لوہا، تے ساڈا من جڑا ہے اس پٹھی وچ لویا بن کے پیا ہے، شریر لوہار دی پٹھی ہے من لوہا ہے۔ تے پتا جی گرو نانک صاحب کہندے نے پنچ اگن تے تلاگ رہی، آکام کرود لو مو دی ہنکار دی پنجاں وکاراں دی اگ لگی ہے، تے کسے بندے دا من ورلے دا جڑا ثابت ہوئے، نہیں تے اس اگ نے ساڑ کے ختم کر دیتا ہے من۔ کایا آرن من وچ لوہا، پنچ اگن تے تلاگ رہی تے اگ بجھدی نہیں، کوئلے پاپ پڑے تس اوپر پاپاں دے کولے پیندے نے، اگ ہور مچدی ہے من جلیا، سنی چنت پئی، سنی او اوزار ہے جدے نال لوہار گرم لوہے نو پکڑدا ہے، چنتا دی سنی ہے، پاپاں دے کولے نے من لویا ہے وکاراں دی آگے۔ کہن لگی پیا منور، گرو نانک صاحب کہندے نے سڑ کے بالکل منور ہو گیا ہے، منور در تے او نکما لویا کہ جڑا کسے کم نہیں آنا، پیا منور۔ تے بابے امرداس نے جب سنیا شبد پیا منور تے ایدیاں پوبا نکل گیا، کہن لگا بچیے جیڑے بچن تیرے گرو نے کہے سچ پوچھ، امرداس دا اندر بھی سڑ کے منور ہو چکا ہے، میں تا سڑے ہوئے لوہے دی طرح ہاں، مینوں کتے وی تھاں نہیں۔ تے بی بی امرو دے اگلے شبد سن، پتا جی گرو نانک دی اگلی گل تا سن لو، پیا منور جیڑا نکما لوہا سڑ چکا ہے کنچن پھر ہوگا ہے وہ سونا بن سکتا ہے، پر شرط ایک کے جے گرو ملے تنہا، جے پورا گرو مل پوے وہ سڑے ہوئے لوہے نو ہی سونا بنا دیندا ہے، پر کیویں بناندا ہے؟ ایک نام امرت او دیوا ہے تو نانک ترشت سدہا، جے نام امرت دے دے تے سڑے ہوئے منا نو بھی قیمتی سونے ورگے بنا دیندا ہے۔ بابا امرداس کہن لگا بچیے گل تا تیری ٹھیک ہے کہ سڑے ہوئے لوہے بھی سونا بن سکتے ہیں، پر گل تا اوتے پھر اٹک گئی نا، پورا گرو ملے کتھوں؟ کیویں مینوں کوئی سونے سونا بنا دے وے؟ ساتھ سنگت دیکھو گرو کے شبد وچ اینی طاقت جے، بانی وچ ایک پرمان ہوندا ہے گرو ارجن صاحب جی دا، کہندے جیڑا بندہ دنیا تو تنگ ہو جائے نا، جنوں سنسار دے لوک بالکل پسند نہ کرن، کئی واری بندہ پروار تو بھی دکھی ہوندا ہے تے پھر ایک آس نال جیندا ہے، چلو پروار نہیں نرنکار تے ہے نا، رب تے ہے نا، تے گرو پنچم پتا کہندے نے جیڑا سنسار تو دکھی ہویا ہے تے نرنکار ول تر پیا ہے، تے جے نرنکار بھی کہہ کے تیرے ورگے نکمے نوں میرے گھر وی تھاں نہیں، ہو جائے کتھے؟ جنوں سنسار نہیں رکھدا او نرنکار ول جاندا ہے، تے جنوں نرنکار کہہ دے تینوں میرے گھر وی تھاں نہیں، او کتھے جائے؟ تے ستگرو باڑی وچ کہن لگے سجنا دھیان دئی، جے سنسار نہیں رکھدا نرنکار نہیں رکھدا تے پورے گرو کے شبد نال جڑ جا، گرو کے شبد وچ اینی طاقتی سنسار تے نرنکار دے تکیا ہویا نو وی گرو پوتر کر کے رب دی درگاہ وچ پروان کر دیندا ہے۔ باڑی وچ بچن آیا حضور کہندے نے آپے قدرت ساج کہ آپے کرے وچار، اک کھوٹے اک کھرے، آپے پرکھن ہار، کھرے خزانے پائیے، کھوٹے سٹیاں بار بار، کھوٹے سچی درگاہ سٹیاں، کھوٹیاں نو سچی درگاہ وچوں وی باہر سر دتا، کس آگے کرے پکار، کدے کل جا کے کھوٹا رووے؟ تے صاحب کہندے ستگرو پچھے بھج پوے، اے آ کرنی سار، کیونکہ ستگرو کھوٹیوں کھرے کرے شبد سوار نہار۔ گرو کول اے طاقت ہے، کھوٹے نو وی کھرا بنا دیندا ہے۔ کہن لگے بچیے من میرا منوری، گرو نانک دے چرنا وچ مینوں لے جا، جدی بانی سن کے ٹکا ملے تے جدا میں او دا ہو جاواں گا او دن پتہ نہیں کنا کو آنند ملے گا۔ تے بی بی امرو نے ایک شبد کیا کہہ لگی، پتا جی گرو نانک صاحب تا ہو گئے نے انتر دھیان، انہاں دی جوت ہن میرے پتا گرو انگد صاحب دے اندر براجمان نے، میرے پتا جی نے کھڈور۔ تے کہن لگے، تیے جتھے گرو نانک دی جوت ہے تو مینو اوتھے لے جا، میں ہو سکتا ہے تیرے پتا دے چرن پرساں تے میرے اندر نو ٹکاؤ مل جائے۔ اس وقت بی بی امرو نے کیا، پتا جی گرو پتا دا حکم ہے، ساڈی آگیا تو بنا گھر نہیں آنا، جے میں چلی گئی تے گرو پتا کی کہن گے۔ تے بابے امر داس نے کیا، کہن لگے، تیے جس گرو دی بانی دے وچ اینا بیراگ اینی کرپا ہے، جدو میرے ورگے سڑے ہوئے منور نو گرو پارس دے کول لے کے جائے گی نا، تے میں ترلا لے کے کہہ دیاں گے، داتا اے امرو تیرے کر کے نہیں، اصل وچ میرے ورگے سڑے ہوئے منور واسطے آئی، تو چل تا سہی۔ اج ایک بی بی جڑی بانی وچ رنگی ہے، چیتے رکھیو جے کتے بیبیاں بانی نال جڑ جانا تے پورے دا پورا گھر تبدیل ہو سکدا ہے۔ دھیان دیا جے گرمت وچ بڑی وڈی تھاں ہے، بیبے نانکی بانی نال جڑی ہے، تے گرو نانک کہندا رباب میں بیبے دے روپیاں دی لینی ہے۔ کمال دی گل، بیبی امرو بانی نال جڑی ہے، تے بابا امرداس جڑا نگوڑا ہے، اج اس بیبی دی پڑی ہوئی بانی، اس بیبی دا کمایا ہویا جیون اس بابے بزرگ نو گرو دے گھر وچ لے کے جا رہے۔ ایک نہیں بےنت ادھارنا نے، ماتا کھیوی بیبی ہے جنوں ستا بلوند کہندا، ماں جدو تیرے لنگر وچ آ کے بہنے ہاں تے انج لگدا ہے جویں دھوپ وچ سڑے ہوئے بندے نو سنگنے پتیاں والا رخ او دی چھاں مل گئی ہوئے۔ دھیان رکھنا، بیبی پانی ہے، بانی نہ جڑیے، جڑی پتا دی سیوا کر کے کہندی ہے جان نہ دے سا سوڈیاں، خورس آجار نہ جریا جاوے۔ بیبی کدی تکو ویرو ول، کنی کو گرمت نے رنگیے، جے گھر پتر پیدا ہوئے تے بیبی ویرو دے پتر قربانی پہ کردے نے، ماتا گجری ول تکو، ماتا صاحب کور ول تکو، ماتا سندری ول تکو، کدی او بیبی شرن کور ول تکو جیڑی چمکور دی گڑی وچ شہیداں دا سسکار پہ کردی ہے، کدی اس بیبی ہر شرن کور ول تکو جیڑی جمراؤ دے قلعے وچوں سندیش لے کے پشاور دی دھرتی تے پہنچدی ہوئی ہری سنگھ نڑوے دے کول۔ خیر ایک بیبی نے بانی پڑھی، او دا کمایا ہویا جیون اگے اگے بیبی امرو، پچھے پچھے بزرگ بابا امرداس جدی عمر 7 سال دے قریب ہے، تے کہن لگے، بچیے میں بیٹھنا وا باہر تے تو گھر جا کے پتا تو پوچھ کے آ کہ اج تیرے در تے ایک نگورا آیا ہے، تیرے در تے ایک منور آیا ہے، تیرے در تے ایک وہگرو تو بچھڑیا ہویا آیا ہے، بچھڑیا نو منان والیا، نگوریاں دی محل لان والیا، منوراں تو کنچن کرن والیا، اس بڈھے بابے دی عمر کندھی اتے رکھڑا ہے، جے ترٹھا تے اج نو اپنے چرناں نال جوڑ لے۔ بیبی امرو گھر چلی گئی، کہندے نے گرو انگد صاحب بیٹھے نے، جا کے پتا گرو دے چرناں وچ نمسکار کیتی، آشیش دتی پتا نے، کہن لگے، بچیے بنا بلایا تو پہنچی ہے؟ کہن لگی، ستگرو آپ نہیں، اج ایک جگیاسو تڑپدا پیائی، تیرے چرناں دی شو چاہندا ہے۔ تے ستگرو گرو انگد صاحب کہن لگے، تیے 3 دن ہو گئے نے، او دے ہو کیا نے مینو آرام نہیں کرن دتا، ہن جدو ملن دا سما آیا ہے اونوں باہر بٹھا کے آ گئی ہیں، آ دیکھ میں اج سویر تو او دی انتظار پیا کرنا۔ جدو گرو نال نے ہووے تے گرو وی سکھ دی انتظار کردا جے۔ ساتھ سنگت، بابا امرداس گیا، کدی پہلا گئے سن جدن پتیجے دا ویاہ سی، او دن بھائی لینے نوں گلوکڑی پا کے ملیا سی کڑما چاری دے ناتے نال، تے اج گرو امرداس نے دیکھیا بزرگ بابے دے کیس دودھ ورگے چٹے نے، موڈے تے پرنا رکھیا ہے، تے سر تے کھدر دا جڑا کپڑا او بنیا ہے دستارا، تے کہندے اکھاں رو رو کے سجیاں پیاں نے۔ تے جدو گرو انگد صاحب دے درشن کیتے، پہلا آواز گونجدی سی، اینی عمر لانگی تو نگرے، ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵਕੜੀ ਵਿੱਚ ਲੈਣ ਲੱਗੇ ਤੇ ਬਜ਼ੁਰਗ ਬਾਬਾ ਗਲਵਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ, ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ। ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ, ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ, ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ। ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਧ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ, ਭਾਈ ਜੋਧ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ। ਮੈਂ ਕਹਿੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਾਂ, ਮੈਨੂੰ ਕੁਝ ਸੇਵਾ ਦੇ ਸਕਦੇ? ਕਹਿਣ ਲੱਗਾ, ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਟੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਬਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ, ਜੋਧ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ? ਕਹਿਣ ਲੱਗੇ, ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ ਉਹਨੂੰ, ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ, ਜੋਧ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਿਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ। ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ, ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇਗੀ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਿਵੇਂ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰਾਤ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ, ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ, ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ, ਮਾਂ ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਰੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ, ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ, ਮੁਰਦਿਆਂ ਦੀਆਂ ਹੱਡੀਆਂ ਤੇ ਚੰਨ ਪੈ ਜਾਣੇ ਤੇ ਕਹਿੰਦੇ ਉਹਨਾਂ ਦੇ ਪਿੰਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ। ਇੰਨੀ ਕਮਾਈ ਕੀਤੀ, कवि संतोष सिंह ने भी दसे 12 साल गागर धोई, पर मैं एक अर्ज करा, बाबे की सेवा करन दा ढंग सी। एक बाणी विच बचन आउंदा है, सतगुरु की सेवा सफल है जे को करे चित लाए। हुण जे कल्ली असीं इन्नी कु गल कहीए जी बाबे ने पानी धो के गद्दी लै ली, पर मैं एक बेनती करा अपने पिंडां विच झूर जिहड़े ने ना उन्हां दा विचार इहदा कीता ही होवे, सवेरे भी पानी धोना शाम नूं भी पानी धोना, उन्हां नूं भी गद्दी किसे ने दित्ती? कल्ली पानी धोण की गल नहीं, पंक्ति वल ध्यान दो, सतगुरु की सेवा सफल है जे को करे चित लाए। ते सानू हर एक नूं पहरा देना चाहिए, जदों तू गुरु की सेवा करे ए मत सोची मैं फलाने बंदे दे इन्ने भांडे मांजे, भांडे संगत हो चित तेरा होवे मैं गुरु नानक दे भांडे पिया मांजना। चित गुरु वल, बाबे अमरदास दे मोढे ते गागर, चित गुरु वल। 12 साल गागर धोई ते अज अमृत वेले जदों गागर लैके तुरिया बाबा, ते इन्ना कु बाणी विच रच गया पता ने बड़े प्यारे बचन कहे, कहिंदे ने गुरु अमरदास जिहड़ी तुसी पढ़ाई कीती ना उह वी इक वाहिगुरु दे नाम दी कीती। कहिंदे ने जदों तेरे नेत्र खुलदे सन गागर चुके, उदों तेरे नेत्रां विचों इक तो बिना दूजा दिसदे कोई नहीं सी, जदों तुसी मुख विचों बोलदे सो वाहिगुरु तो बिना दूजा है ही नहीं। ते बाबा अमरदास पहली गल तां कदी तुसी टिके नहीं, जे टेके किते अख लग गई सुपना आ गया तेनू सुपना भी एक तो बिना दूजे का आंदा कोई नहीं। पता नहीं कमाई की गल करदे आ, क्या तै पढ़ियो एक मन धरियो एक कर एक पछाणियो, नैण बैण मोय एक एक दो खाए न जाणियो, सुपन एक परपख एक एक समय लीणो, तीस एक अरपंच सिद्ध तै तीस न खीणो, इको जे लाख लखो अलख है एक एक कर वरनियो, गुरु अमरदास जाल भड़े तू एक लोड़ है एक मनियो। अज जदों गागर भर के तुरे उधर तूफान है बिजली चमकदी है, ते उधर बाबे ने भी निश्चा किया मैं गुरु दे इशनान तो पहला पानी पहुंचा देने। किन्ने तुरदे पहुंचे खडूर, सानू सब नू पता है खड्डी विच डिगे ने, ते जुलाए ने इन्नी आवाज दे के पुछया कौन इस वेले, ते अंदरों जुलाई ने बोल के क्या कह लगा कौन होना ओई अमरू नथावें जेड़ा टुकड़िया की खातर कुड़मां दे दर ते बेचा होया, जेड़ा रोटी की खातर इत्थे दिन रात गागर चुकी फिरदा जिन्हों चैन नहीं। जदों शब्द वरत्या नथावें ते बाबे अमरदास ने कहा नहीं चलिए, तू मैनू जो मर्जी कहे पर नथावां ना कहीं, क्योंकि जेड़ा गुरु नानक दा होवे ओ कदी नथावां नहीं हुंदा। सी मैं कदी नथावां पर जिदन दा गुरु अंगद साहिब दे दर ते आ गए उदन दी मेरे नथावे दी थां गुरु नानक बन गया। मैं नथावां नहीं, मेरी थां गुरु नानक। गागर डिगी पर पानी नहीं डुलन दिता, गुरु अंगद साहिब दा किवाड़ खुलिया, सतगुरु ने दरवाजा खोलिया ते पुछया अमरदास अज इनी देर मिल क्यों, क्यों देरी होगी? बोले कुछ नहीं, सिर्फ अखां विचों नीर सी ते मन कह रहा सी मना देख अज ता शरीर भी जवाब देई जांदा। हजूर ने संजोर के पुछया अमरदास देरी क्यों, ते चरण पकड़ के क्या दाता शरीर वडेरा अज ता पानी दी गागर लेंदिया डिग पिया, जदों शब्द वरत्या डिग पियावां। ते सतगुरु ने छाती न ला के क्या अमरदास मैं इस दिन की इंतजार भी सा, कदों तू डिगे मैं तेन डिगे हुए नु गुरु नानक दा तक दे दिया। डिगना ही तो मुश्किल, बंदा डिगन लई तैयार नहीं। रमन से शब्द अंदर कह लगे देख अमरदास तू कहना मैं डिगा वा, जदों फल पक जांदा पक्कण तो बाद जमीन ते डिगदा है, ते फल उन्हां रुखां दे पकदे ने जिन्हां ने सर्दी नू गर्मी नू झक्खड़ नू कक्कर नू पिंडे ते हंडाया। तू 12 साल सेवा कीती डिगा किथे वे? कह लगा दाता खड्डी विच। ते शब्द वरते एक विद्वान सज्जन ने, हजूर कह लगे खड्डी माड़ी नहीं, तैनू खड्डी विच डिगे नू मैं गद्दी दियावा, खड्डी तो गद्दी मिल गई, तू गागर चुकी अज गागर ने तेनू दुनिया विच उजागर कर दे। गागर ने उजागर कर दिता, खड्डी ने गद्दी दे दिती, ते अज दे दिन प्यारे जिहड़ा कल लंघिया मेरे गुरु अमरदास
1: چٹے بستر پہنائے دودھ ورگا چٹا داڑا ہے تے جب چٹے بستر پہنا دیتے گرو انگد صاحب نے پیار نال سنگھاسن تے بٹھایا تے سنگت وچ پری وچ کیا میرے پترو میرے سکھو میرے بھراو اج تو بعد گرو نانک دے تخت دا مالک بزرگ بابا امرداس ہے اج تو بعد انگد دے درشن تسی گرو امرداس وچوں کرنے پہلی نمسکار گرو انگد صاحب نے کیتی جب گرگتی تے براجمان ہو گئے میں صرف پانچ چار منٹ کہہ کے سماپتی کرنا جے گرو امرداس دے پورے درشن کرنے جے نا تے پتان دے سوئیاں وچ بائی سوئیے گرو امرداس جی دی اس پت وچ ایک شبد پٹ نے بڑا سونا کیا کہہ لگے اے میترو جے تسی سبل ہونا تے گرو امرداس دے درشن کرو کہہ لگے اپنی اکھاں نو اپنی زبان نو اے رسنا جے تو سبل ہونا تے گرو امرداس کیا کر تن گرو امرداس جے کنوں تسی سبل ہونا گرو امرداس دی بانی سنو جے چرنوں تسی پوتر ہونا تے گرو امرداس دے راہ تے تڑو تے کہہ لگے جے دو ہتھاں نو پوتر کرنے تے گرو امرداس دے چرن گھٹ کے پکڑنا جے ہردے نو پوتر کرنی تے ہردے وچ گرو امرداس دی بانی نو ٹکا پت نے شبد کیا چرن تا پر سکیا تے چرن گر امر پول رہے ہاتھ تا پر سکیا تے ہاتھ لگے گر امر پے جی تا پر سکیا تے جی گر امر پڑی جے نین تا پر سکیا تے نین گر امر پکھی جے سرون تا پر سکیا تے سرون گر امر سنی جے اے گرو گرنتھ صاحب دے بچن نے کہہ لگے ہیو تا پر سکیا جے ہردے نو پوتر کرنی تے ہردے وچ گرو امر داس نو ٹکا لے تے پوچھا اے دے پرس نال ہووے گا کی تے اگلا سویا سی گرو امرداس پرسیا تو ہم پاتک بناش ہے گرو امرداس دے چرن دھرتی تے پی گئے دھرتی دے پاپ دور ہو گئے گرو امرداس پرسیا سدھ سادک آساس ہے گرو امرداس پرسیا دھیان لئیے پاؤں تے گرو امرداس دے پرس نال دھیان جڑ جاندا ہے گرو امرداس پرسیا اپاؤ لگدا ہے نرتہتا ملدی ہے گو چکا ہے جنم مرن دا چکر مٹ مٹ جاندا ہے اگلا بچن سی ایک دن در سے ایک نل پچھان آ جاتی ہے ایک دن دگن جو تور ہے جاس منتر مان ویل ہے جال پا پدارت اتنے گرو امرداس دکھ ہے ملے جب گرو امرداس دی مہما کیتی تے پتا نے انتلا بائیا سویا جڑا کیا بس گل ہی کوئی نہ رہن دتی پوچھا گرو امرداس دے کنے کو گن نے تے پت نے بڑی اچھی آواز وچ کیا کہ لگا میہ پیندا ہے منکھ اے تا دس دے گا اج میہ پینا پر اے نہیں دسے گا اج بدلاں وچوں کنے ہزار کنے کروڑ بونداں ڈگڑیاں بسنت دی رت وچ فل کھڑدے نے پھلاں دی گنتی نہیں آ دھرتی دے رکھاں دی گنتی نہیں سمندر دیاں اٹھدیاں لہراں نوں کوئی نہیں گن سکدا پر کہن لگے ہو سکدا ہے آن والے سمے وچ کوئی اڈور سماپتی لا کے بدلوں دیا کنیاں نو گل لے میہ پین لگ وقت بسنت کی رت ایک فل نو بھی گل لے بناش پتی نو بھی گل لے سمندر دیا لہروں کی بھی گنتی کر لے پر گرو امرداس جنی کو سیوا تے سمرن تو کر چکے ہیں بندہ جنی مرضی واہ لا لے ایک دعوا کرنی تیرے گنا دا انت کسے بھی نہیں پاتا پت نے تا ہی کیا کن ہر بوندر تے بدلوں دیا کڑیاں بسو رماول کسم بسنت گڑنت نہ آوے رس کرن اتر ساگر کو گنگ ترنگ انت کو پاوے رودر دھیان گیان ستگر کے کب جن پل انہیں جو گاوے پر نال کہہ دتا پلے امرداس گن تیرے تیری اپما تو بن آوے تیرے گنا دا کوئی انت نہیں آؤ پیارو اس گرو امرداس جی دی بانی گرو گرنتھ صاحب دے ستارا راگاں وچ درج تے میرا گرو اکو گل کہندا ہے جے کچھ لینا پھر جڑ کے کہ ہستی سر جو انک سہ ایرن جو سر دے منتن آگا رات ہے او بھی سیو کرے جب اینی سیوا کرے گا ایوں گرمک آپ نواری ہے سب راج سرشت کا لے اینیاں کو بینتیاں پروان کرنیاں کھویاں بیمت پلاں کرپا کر کے بخش دینیاں واہگرو جی کا خلصہ واہگرو جی کی
0: صاحب شری گرو ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਜੋ ਇਸ ਅਸਥਾਨ ਵੱਲੋਂ ਹੋਲੇ ਮਹੱਲੇ ਦਾ ਪਰਬ ਮਨਾਇਆ ਜਾ ਰਿਹਾ ਹੈ, ਇਸ ਦੇ ਪਿਛੋਕੜ ਇਤਿਹਾਸ ਔਰ ਇਸ ਤਿਉਹਾਰ ਨੇ ਸਿੱਖਾਂ ਦੇ ਅੰਦਰ ਕੀ ਨਵਾਂ ਜੋਸ਼ ਭਰ ਦਿੱਤਾ, ਇਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਸਤਿਗੁਰੂ ਕਿਰਪਾ ਕਰਕੇ ਅੰਦਰ ਦਾ ਟਿਕਾਓ ਬਖਸ਼, ਆਪ ਹੀ ਇਸ ਇਤਿਹਾਸ ਔਰ ਬਾਣੀ ਦੀ ਵਿਚਾਰ ਕਰਾ ਲੈਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਉੱਪਰ ਕੁਝ ਤਿਉਹਾਰ ਐਸੇ ਮਨਾਏ ਜਾਂਦੇ ਨੇ ਜਿਹੜੇ ਖਾਸ ਖਾਸ ਰੁੱਤਾਂ ਦੇ ਨਾਲ ਸੰਬੰਧਿਤ ਨੇ, ਜਿਵੇਂ ਕਿ ਇਹਨਾਂ ਦਿਨਾਂ ਦੇ ਅੰਦਰ ਬਸੰਤ ਨੂੰ ਵੀ ਬੜੇ ਲੋਕ ਚਾਹ ਮਲਾਰ ਦੇ ਨਾਲ ਮਨਾਉਂਦੇ ਨੇ, ਤੇ ਬਸੰਤ ਆਉਣ ਦੇ ਨਾਲ ਜਿੱਥੇ ਪਾਲਾ ਸਰਦੀ ਘਟਦੀ ਹੈ, ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਸਰਦੀ ਪੈਂਦੀ ਹੈ, ਤੇ ਹਰ ਪਾਸੇ ਚਾਰ ਚੁਫੇਰੇ ਫੁੱਲਾਂ ਦੀ ਮਹਿਕ ਫੁੱਲ ਖਿੜੇ ਨੇ, ਤੇ ਜ਼ਿਮੀਦਾਰਾਂ ਨੇ ਖੇਤਾਂ ਵਿੱਚ ਜਿੱਥੇ ਵੀ ਫਸਲ ਬੀਜੀ ਸਰੋਂ ਦੀ, ਇਸ ਤਰ੍ਹਾਂ ਮਾਨੋ ਜਿਵੇਂ ਕਿ ਪੀਲੀ ਚਾਦਰ ਨੇ ਸਾਰੀ ਧਰਤੀ ਨੂੰ ਢੱਕ ਲਿਆ ਹੋਵੇ। ਇਸ ਬਸੰਤ ਦੀ ਰੁੱਤ ਦੇ ਵਿੱਚ ਹੀ ਰੁੱਖਾਂ ਨੂੰ ਪੱਤਝੜ ਤੋਂ ਬਾਅਦ ਉਸ ਪਰਮੇਸ਼ਵਰ ਦੀ ਦਇਆ ਨਾਲ ਨਵੇਂ ਪੱਤਿਆਂ ਦੀ ਦਾਤ ਮਿਲਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਬਸੰਤ ਦੀ ਰੁੱਤ ਵਿੱਚ ਹਰ ਇੱਕ ਮਨੁੱਖ ਪ੍ਰਸੰਨ ਹੈ, ਜੀਵ ਜੰਤੂ ਖੁਸ਼ ਹੈ, ਧਰਤੀ ਦੀ ਬਨਸਪਤੀ ਮੌਲ ਗਈ, ਪਰ ਗੁਰਦੇਵ ਕਹਿੰਦੇ ਨੇ ਯਾਦ ਰੱਖੀ ਅਸਲ ਵਿੱਚ ਮਨੁੱਖ ਲਈ ਉਹ ਹੀ ਰੁੱਤ ਚੰਗੀ ਹੈ, ਬਸੰਤ ਉਹਦੇ ਲਈ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕ ਗਿਆ, ਜਿਸ ਦੇ ਹਿਰਦੇ ਵਿੱਚ ਗੁਰੂ ਕੀ ਬਖਸ਼ੀ ਹੋਈ ਬਾਣੀ ਦਾ ਨਿਵਾਸ ਹੋ ਗਿਆ, ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਵਰ ਗੁਰੂ ਨਿਰੰਕਾਰ ਦੀ ਕਿਰਪਾ ਨਹੀਂ ਟਿਕੀ, ਉਹ ਬਸੰਤ ਦੀ ਰੁੱਤ ਵਿੱਚ ਸਾਰੀ ਦੁਨੀਆਂ ਖੁਸ਼ ਹੈ, ਉਹ ਬਸੰਤ ਵਿੱਚ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ ਜਿਵੇਂ ਕਿਸੇ ਨੇ ਅੰਦਰ ਨੂੰ ਅੱਗ ਲਾ ਦਿੱਤੀ ਹੋਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕ ਤਿੰਨਾਂ ਬਸੰਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਨੇ ਬਸੰਤ ਉਹਨਾਂ ਲਈ ਏ ਜਿਨ ਘਰ ਵਸਿਆ ਕੰਤ, ਕੰਤ ਦਾ ਅਰਥ ਹੈ ਮਾਲਕ ਪਤੀ, ਜਿਨ੍ਹਾਂ ਦੇ ਹਿਰਦੇ ਵਿੱਚ ਘਰ ਵਿੱਚ ਮੇਰਾ ਵਾਹਿਗੁਰੂ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਵਸ ਗਏ, ਨਾਨਕ ਤਿੰਨਾਂ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਸੇ ਐਨਸ ਫਿਰੈ ਜਲੰਤ, ਉਹ ਦਿਨ ਰਾਤ ਬਸੰਤ ਦੀ ਰੁੱਤ ਵਿੱਚ ਵੀ ਸੜਦੇ ਪਏ। ਇਸੇ ਤਰ੍ਹਾਂ ਰੁੱਤਾਂ ਨਾਲ ਸੰਬੰਧਿਤ ਆ ਹੋਲੀ ਦਾ ਇੱਕ ਤਿਉਹਾਰ ਹੈ, ਕਿਉਂਕਿ ਆਪਾਂ ਭਾਵੇਂ ਗੱਲ ਹੋਲੇ ਮਹੱਲੇ ਦੀ ਕਰਨੀ ਹੈ ਪਰ ਸਾਨੂੰ ਪਿਛੋਕੜ ਵਿੱਚ ਵਾਚਣਾ ਪਏਗਾ ਹੋਲੀ ਦਾ ਕੀ ਭਾਵ ਸੀ, ਹੋਲਾ ਮਹੱਲਾ ਕਿਉਂ ਆਰੰਭ ਹੋਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਹਿੰਦੁਸਤਾਨ ਦੇ ਇਤਿਹਾਸ ਵੱਲ ਝਾਤੀ ਮਾਰਨੇ ਆ, ਮੁੱਢ ਤਾਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ
1: ਹਰਨਾਕਸ਼ ਦੇ ਘਰ ਦੇ ਅੰਦਰ ਪ੍ਰਹਿਲਾਦ ਪੈਦਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬੜੇ ਵਿਸਤਾਰ ਨਾਲ ਵੇਰਵਾ ਦਿੱਤਾ ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ।

0: ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਕਸ਼ ਨੇ ਫਿਰ ਇੱਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗਾ, ਪਿਆਰਿਓ, ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਂ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ, ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ, ਸਾਹਿਬ ਕਹਿੰਦੇ ਨੇ, ਭੈ ਵਿਚ ਚੱਲੇ ਲੱਖ ਦਰਿਆਓ ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਹੈ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ, ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ, ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ, ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ, ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ, ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੁਲ ਪੁਕਾਰ ਕੀਤੀ, ਪੜ੍ਹੈ ਨਹੀਂ, ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ, ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ, ਚਟੀਆ ਸਵੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ, ਫਿਰ ਮਾਂ ਆਈ, ਕਹਿਣ ਲੱਗੇ, ਮਾਂ ਨੇ ਕਿਹਾ, ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿਨਤੀ ਕਰੈ ਪਟਰਾਨੀ, ਮੇਰੇ ਬੱਚਿਆ ਤੂੰ ਗੱਲ ਮੰਨ ਲੈ, ਛੱਡ ਦੇ ਤੂੰ ਰਾਮ ਨਾਮ ਨੂੰ। ਕੱਗੇ ਲਿਖਦੇ ਨੇ, ਸਹਿਬ, ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਔਰਾ ਛਾਨੀ। ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ, ਮਾਂ ਦੇ ਬਚਨ ਮੰਨੇ ਨਹੀਂ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ, ਤਿੰਨ ਤੋਂ ਔਰਾ ਛਾਨੀ। ਅੱਗੇ ਕਹਿੰਦੇ ਨੇ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਹੁਣ ਦੁਸ਼ਟ ਇਕੱਠੇ ਹੋਏ, ਇਹਨਾਂ ਨੇ ਸਲਾਹ ਕੀਤੀ, ਕਰਸੇ ਔਦ ਕਨੇਰੀ, ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ। ਤੇ ਸਾਧ ਸੰਗਤ, ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੇ ਔਦ ਕਨੇਰੀ। ਸਾਹਿਬ ਕਹਿੰਦੇ ਨੇ, ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਚਾਰ ਸ਼ਬਦ ਕਹਿ, ਗਿਰ ਗਿਰ ਦਾ ਅਰਥ ਹੈ ਪਹਾੜ, ਤਰ ਤਰ ਦਾ ਅਰਥ ਹੈ ਰੁੱਖ, ਜਲ ਦਾ ਅਰਥ ਦਰਿਆ, ਅਸੀਂ ਪਾਣੀ ਕਰਨੇ ਆ, ਗਿਰ ਤਰ ਜਲ, ਅੱਗੇ ਵੇ ਜਵਾਲਾ, ज्वाला दा अर्थ अग गिर तर जल ज्वाला पै राख्यो राजा राम माया फेरी मेरे वाहगुरु ने एहो जिहा कौतुक बरता दिता ना पहाड़ ना रुख ते ना पानी दियां लहर ते ना ही उनू बलदी होई अग साड़ के सुआ कर सके। उस तो बाद ए खेड़ चल पई ए खोली इथो तक आ पहुंची वख वख इलाकियां विच ढंग मनाण दे वख वख ने किते लठ चला के होली मनाई जांदी है किते बजुर्गां उत्ते चिक्कड़ सट के होली मनाई जांदी है किते कालक सट के होली मनाई जांदी है किते एक दूजे उत्ते रूंग रूंग अपना रंग सट के खरूद मचा के होली मचाई खेडी जांदी है। ते धन गुरु ग्रंथ साहिब जी ने एक बचन कहा देखिया भी ए लोग तां सच दी गल नूं भुल गए ने केवल एक दूजे दे उपर रंग पै सड़दे ने गुलामी दियां जंजीरां इन्हां दे गले विच पईआं ने इन्हां नूं रब वाहिगुरू चेते नहीं गुलामी भी जीवन बतीत करदे ने। ते मेरे दाते ने फिर क्या कहन लगे सजना जे तू रंग सच नहीं चाहना ते आ मैं तेनू सचा तू रंग दसा रंग केड़ा चाड़ना केड़ा रंग सटना। गुरु नानक साहिब दे बचन असीं पढ़ने आ ते हर एक नूं ए शब्द चेते ने। साध संगत कोई अंदर ऐसा नहीं जिहड़ा रंगण तो बिना खाली होवे हर एक दा अंदर रंगिया अंतर सिर्फ इतना किसे दा कुसंबे दे रंग न रंगिया किसे दा मजीद दे रंग न रंगिया। धन गुरु ग्रंथ साहिब विच साहिब कहिंदे ने कोई अंदर रंगण तो बिना नहीं कईयां दे अंदर दे चोले लालच दे रंग विच रंगे ने लालच दे रंग विच रंगे हुए चोलिया नेड़े कदी भी वाहिगुरु की कृपा नहीं ते कई चोले ऐसे ने जेड़े नाम ते रंग विच रंगे ने ते गुरु नानक साहिब कहिंदे ने एहो जिहां दे चरणां दी धूड़ मैनू मिल जावे। सतगुरु ने बचन कीता कहन लगे ए तन माया पाया प्यारे लीतड़ा लभ रंगाए मेरा कंत ना भावै चोलड़ा प्यारे ए चोला मेरे वाहिगुरु नूं नहीं पौंदा क्यों धन सेजै जाए किवें तेरे हिरदे दी सेज ते वाहिगुरु आवे तेरा तां चोला ही अंदर दा लालच रंगे। अगे हजूर कहिंदे ने पर जिन्हां दे नाम ने रंगे ने काया रंगण जे थिया प्यारे जे अंदर नूं रंगणी इथे पाठ काया रंगण रंगण दा अर्थ ए नहीं रंगणा इथे रंगण दा अर्थ ओह भांडा जिहदे विच ललारी रंग पा के कपड़े रंगदा। साहिब कहिंदे ने काया रंगण इस शरीर नूं एक ललारी दा भांडा बना लै काया रंगण जे थिया प्यारे पाईए नाम मजीत एदे विच नाम दा रंग पा दे रंगण वाला जे रंगा है साहिब ऐसा रंग न दीत जिनके चोले रतड़े प्यारे कंत तिना कै पास धूड़ तिना की जे मिले जी कौ नानक की अरदास। सतगुरु ने कहा ऐ मनुख तू बाहर दे रंग नू छड तू अंदर नू रंग लै ते महाराज ए रंग कदी उतरदा नहीं। सतगुरु बाणी विच कहिंदे ने ना मैला ना धुंधला ना भगवान ना कच नानक लालो लाल है सच्चे रता सच। ए रंग लगदा किन्नू वे साहिब कहिंदे ने हर रंग लागो जिन्हू हरी दा रंग लग जाए जाको हर रंग लागो इस युग में सो कहियत है सूरा ते जिन्हू अंदरों रंग लग जाए ओदे बारे गुरुदेव बाणी विच बचन करदे ने लाल रंग तिस को लगा जिसके वडभागा मैला कदे न होवी न लागै दागा ते जिदा अंदर नहीं रंगिया। गुरु ग्रंथ साहिब ने बड़े प्यारे बचन कहे कह लगे अपने शरीर वल कदी झाती मार जन्म नू कुछ समय बाद दंद मिले जेड़े मोतियां दी तरह चमक दे सन सारी उम्र इन्हां दंदां नाल चबा के खादा दंद घस गए दंद भुर के मुंह विचों निकल गए सारी जिंदगी इन्हां अंगां नूं सवारिया सोहणे तो सोहणे वस्त्र पाए इस शरीर ते शरीर दे अंग भी घस गए ए भी खत्म हो गए ते सतगुरु कहिंदे ने बड़े अफसोस दी बात खांदिया दंद घस गए पांदिया शरीर घस गया सारी उम्र लग गई पर जे अजे तक नाम दा रंग नहीं लगा ते तेरा जीवन तिरकार जोग अंदर नूं क्यों नहीं रंगदा। हजूर ने बचन कीता कह लगे खांदिया खांदिया मुंह कठा कठा दर ते घस गया तय नंदिया सब अंग नानक त्रिग तिना दा जीविया जिना सच न लगो रंग उन्हां दा जीवन तरकार जोगे जिन्हां नूं अंदर सच दा रंग नहीं लगा। ਸਾਧ ਸੰਗਤ ਮੈਂ ਅੱਗੇ ਤੁਰਾਂ। ਸਤਿਗੁਰੂ ਨੇ ਅੰਦਰ ਰੰਗਣ ਦੀ ਗੱਲ ਕਹੀ, ਹੋਲਾ ਮਹੱਲਾ ਇਹਦਾ ਅਰਥ ਕੀ ਹੈ? ਪਹਿਲਾਂ ਆਪਾਂ ਇਹਦੇ ਬਾਰੇ ਬੇਨਤੀ ਕਰ ਲਈਏ। ਹੋਲਾ ਸ਼ਬਦ ਜਿਹੜਾ ਇਹ ਫਾਰਸੀ ਦਾ, ਮਹੱਲਾ ਸ਼ਬਦ ਜਿਹੜਾ ਇਹ ਅਰਬੀ ਦਾ। ਹੋਲਾ ਦਾ ਅਰਥ ਹੈ ਹਮਲਾ, ਮਹੱਲਾ ਦਾ ਅਰਥ ਹੈ ਥਾਂ। ਇਹਦਾ ਅਰਥ ਬਣਦਾ ਹਮਲਾ ਅਤੇ ਹਮਲੇ ਵਾਲੀ ਥਾਂ, ਉਹ ਥਾਂ ਜਿੱਥੇ ਹਮਲਾ ਕੀਤਾ ਜਾਏ। ਹੋਲਾ ਮਹੱਲਾ ਜਿਹੜਾ ਭਾਈ ਕਾਨ ਸਿੰਘ ਦੇ ਨਾਭਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਲਗੀਧਰ ਸਵਾਮੀ ਨੇ ਸਿੱਖਾਂ ਵਿਚ ਸ਼ਸਤਰ ਅਭਿਆਸ ਨੂੰ, ਸ਼ਸਤਰ ਵਿਦਿਆ ਦੇ ਅਭਿਆਸ ਨੂੰ ਪਰਪੱਖ ਰੱਖਣ ਵਾਸਤੇ ਸੇਤ ਸੁਦੀ ਇਕ ਨੂੰ ਇਹ ਮੇਲਾ ਜਿਹੜਾ ਇਹ ਮਹੱਲਾ ਆਰੰਭ ਕੀਤਾ ਸੀ ਸ਼ਸਤਰਾਂ ਦੀ ਵਿਦਿਆ ਲਈ। ਤੇ ਮੈਂ ਅਰਜ ਕਰਾਂ, ਸ਼ਸਤਰਾਂ ਦੀ ਲੋੜ ਕਿਉਂ ਨੇ? ਆ ਕਈ ਵਾਰੀ ਸਵਾਲ ਵੀ ਬੜੇ ਉਪਜਦੇ ਨੇ, ਸ਼ਸਤਰ ਕਿਉਂ ਪਕੜੇ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਦੋ ਕਿਰਪਾਨਾਂ ਪਾਈਆਂ ਨੇ। ਇਕ ਬੜੀ ਪੁਰਾਣੀ ਲਿਖਤ ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਵਿਚ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ ਤੁਸੀਂ ਸ਼ਸਤਰ ਨਹੀਂ ਪਾਓਗੇ? ਸਤਿਗੁਰੂ ਨੇ ਇਕ ਰਮਜ਼ ਭਰਪੂਰ ਬਚਨ ਕਿਹਾ, ਕਹਿ ਲੱਗੇ ਪਾਵਾਂਗੇ, ਅਸਾਂ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਏ, ਤੇ ਸ਼ਸਤਰ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ। ਬੜੇ ਕਮਾਲ ਦੇ ਭਾਵ ਪੂਰਤ ਬਚਨ ਸਨ। ਸ਼ਬਦ ਦੀ ਪ੍ਰੀਤ ਨਾਲ ਪੀਰੀ ਮਿਲੇਗੀ, ਸ਼ਸਤਰ ਦੀ ਪ੍ਰੀਤ ਨਾਲ ਮੀਰੀ ਮਿਲੇਗੀ। ਤੇ ਜਦੋਂ ਮੇਰੇ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਨੇ, ਉਸ ਵਕਤ ਦੇ ਹਾਲਾਤ ਨੂੰ ਇਕ ਅਦੀਬ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਨੇ, ਕੰਧਾਂ ਹਵੇਲੀ ਦੀਆਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਪਈਆਂ ਨਿਕਲਦੀਆਂ ਨੇ, ਤੇ ਮੇਰਾ ਗੁਰੂ ਅਰਜਨ ਪਿਤਾ ਤੱਤੀ ਤਵੀ ਤੇ ਬੈਠਾ, ਤੇ ਮੁਰਤਜ਼ਾ ਖਾਨ ਉਹ ਕਹਿੰਦਾ ਪਿਆ। ਮੈਂ ਇਕ ਅਰਜ਼ ਹੋਰ ਕਰਦਿਆਂ, ਜਿਨ੍ਹਾਂ ਨੇ ਸੱਜਣਾ ਨੇ ਵਿਦਵਾਨਾਂ ਨੂੰ ਪੜਿਆ ਨਾ, ਕੱਲਾ ਚੰਦੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਹੱਥ ਨਹੀਂ ਚੰਦੂ ਦਾ ਇਕੱਲੇ ਦਾ, ਜਹਾਂਗੀਰ ਖੁਦ ਜਿਹੜਾ ਇਹਦੇ ਅੰਦਰ ਪੂਰਾ ਇਹਦਾ ਯੋਗਦਾਨ ਹੈ, ਜਹਾਂਗੀਰ ਦਾ, ਸ਼ੇਖ ਅਹਿਮਦ ਬੁਖਾਰੀ ਦਾ, ਜਿਹਨੂੰ ਮੁਰਤਜ਼ਾ ਖਾਨ ਵੀ ਕਹਿੰਦੇ ਨੇ, ਪਿਰਚੀਏ ਦਾ ਵੀ ਕੁਝ ਹੱਥ ਹੈ। ਇਸ ਤੋਂ ਇਲਾਵਾ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ, ਖਾਸ ਕਰਕੇ ਸਰਵਰੀਏ ਵੀ ਵਿਰੁੱਧ ਸਨ ਕਿ ਸਿੱਖੀ ਦਾ ਪ੍ਰਚਾਰ ਕਿਉਂ ਹੁੰਦਾ। ਆਪ ਜੀ ਦੇ ਨੌਲੇਜ ਲਈ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ, ਇਹਦੇ ਥੱਲੇ ਇਕ ਮਜ਼ਾਰ ਹੈ, ਇਕ ਮਸਜਿਦ ਹੈ, ਉਹ ਮਕਬਰ ਹੈ। ਤੇ ਆਪ ਜੀ ਨੂੰ ਪਤਾ ਹੋਵੇ, ਜਿਸ ਬੰਦੇ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿਚ ਪੂਰੀ ਵਾਹ ਲਾ ਦਿੱਤੀ ਏ, ਉਸ ਬੰਦੇ ਦੀ ਜਿਹੜੀ ਕਬਰ ਹੈ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਹੀ ਨਾਲ ਉਸ ਮਕਬਰੇ ਦੇ ਵਿਚ, ਉਸ ਮਸੀਤ ਦੇ ਵਿਚ ਉਹਦੀ ਕਬਰ। ਅਜੇ ਤਾਂ ਜਾ ਕੇ ਦੇਖੋ, ਉਹਦੀ ਕਬਰ ਮੌਜੂਦ ਹੈ। ਖੈਰ, ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਤੇ ਪੁੱਛਿਆ, ਹੁਣ ਤੁਹਾਡੀ ਆਵਾਜ਼ ਕਿੱਥੇ ਵੇ? ਅੱਗ ਦੀਆਂ ਲਾਟਾਂ ਤੁਹਾਡੇ ਨਾਲ ਕੀ ਪਈਆਂ ਕਰਦੀਆਂ ਨੇ? ਤੇ ਮੇਰੇ ਸਤਿਗੁਰੂ ਨੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਭਾਵੇਂ ਆਪਣੀ ਮਨ ਦੀ ਅਡਾਰੀ ਵਿਚੋਂ ਕਿਹਾ, ਕਹਿਣ ਲੱਗੇ, ਮੁਰਤਜ਼ਾ ਖਾਨ, ਇਸ ਵਕਤ ਮੇਰੀ ਜ਼ਬਾਨ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ, ਪਰ ਯਾਦ ਰੱਖਣਾ, ਇਹ ਜ਼ਬਾਨ ਬੰਦ ਹੋਣੀ ਨਹੀਂ। ਮੇਰੇ ਤੋਂ ਬਾਅਦ ਵਕਤ ਦੇ ਜਿਹੜੇ ਹਾਲਾਤ ਨੇ ਨਾ, ਉਨ੍ਹਾਂ ਦਾ ਟਾਕਰਾ ਨਾ ਤੇਰੇ ਤੋਂ ਹੋਣਾ, ਨਾ ਜਹਾਂਗੀਰ ਤੋਂ ਹੋਣਾ। ਇਹ ਠੀਕ ਹੈ, ਅੱਜ ਅੱਗ ਦੀਆਂ ਲਾਟਾਂ ਵਿਚ ਮੇਰੇ ਸਰੀਰ ਨੂੰ ਗੁੰਮ ਕਰਨਾ ਚਾਹੁੰਦੇ ਹੋ, ਪਰ ਮੇਰੇ ਤੋਂ ਬਾਅਦ ਜਦੋਂ ਹਰਗੋਬਿੰਦ ਨੇ ਕਿਰਪਾਨ ਪਕੜੀ, ਤੁਹਾਡੇ ਕਿਸੇ ਦੀ ਤਾਕਤ ਨਹੀਂ ਉਹਦੇ ਨਾਲ ਤੁਸੀਂ ਟੱਕਰ ਲੈ ਸਕੋ। ਉਸ ਅਦੀਬ ਨੇ ਬਚਨ ਲਿਖੇ, ਉਹ ਕਹਿੰਦਾ, ਹਜ਼ੂਰ ਨੇ ਕਿਹਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ? ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ? ਮੇਰੇ ਖਿਆਲੋ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਸਵਾਲ ਉੱਠਿਆ, ਕਿਰਪਾਨਾ ਕਿਉਂ? ਤੇ ਇਹਦਾ ਉੱਤਰ ਭਾਈ ਗੁਰਦਾਸ ਹੋਰਾਂ ਨੇ ਦਿੱਤਾ। ਕਹਿਣ ਲੱਗੇ, ਕੁਦਰਤ ਦਾ ਇਕ ਨੇਮ ਏ, ਜਦੋਂ ਜ਼ਿਮੀਂਦਾਰ ਫਸਲ ਬੀਜਦਾ, ਜਿੰਨੀ ਉਹ ਕੀਮਤੀ ਫਸਲ ਬੀਜਦਾ ਤੇ ਕੰਡਿਆਂ ਦੀ ਵਾੜ ਤਿਆਰ ਚਪੇਰੇ ਕਰਦਾ, ਜੇ ਪੁੱਛੀਏ ਤੈਨੂੰ ਕੀ ਲੋੜ ਏ ਕੰਡਿਆਂ ਦੇ ਵਾੜ ਕਰਨ ਦੀ, ਤੇ ਉਹ ਇਕੋ ਗੱਲ ਕਹਿੰਦਾ, ਜਿਤਨੀ ਫਸਲ ਕੀਮਤੀ ਏ, ਪਸ਼ੂ ਲੰਘ ਕੇ ਇਸ ਫਸਲ ਨੂੰ ਤਬਾਹ ਕਰਨਗੇ, ਪਸ਼ੂ ਬਿਰਤੀ ਤੋਂ ਬਚਾਉਣ ਲਈ ਵਾੜ ਅਤ ਜ਼ਰੂਰੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਇਸ ਕਰਕੇ ਪਾਏ ਨੇ ਕਿ ਗੁਰੂ ਨਾਨਕ ਦੀ ਫੁਲਵਾੜੀ ਨੂੰ ਪਸ਼ੂ ਬਿਰਤੀ ਵਾਲੇ ਤਬਾਹ ਨਾ ਕਰਨਾ ਚਾਹੁਣ, ਇਸ ਕਰਕੇ ਸਤਿਗੁਰੂ ਨੇ ਇਕ ਵਾੜ ਲਾ ਦਿੱਤੀ। ਭਾਈ ਗੁਰਦਾਸ ਨੇ ਬਚਨ ਕੀਤਾ, کہ لگے کھیتی وار جو ٹنگری ککر آس باس جو باگے تے اس وقت کہندے نے سپ لپیٹے چننا بوا جندا کتا جاگ ہے چندن نو بھی سپ چمبڑے نے او دی راکھی دے لئی اسی بوے اگے بھی جندرا مارنے کتا رکھ لے اسی طرح کہ لگے اس فلواڑی نو بچان دے لئی شستراں دی ضرورت ہے خیر ساد سنگت آپ اگے تریے اے لوگ ظالم ظلم کرتے رہے جدوں صاحب شری گرو تیغ بہادر جی دا سما آیا تے اس وقت میرے داتا جی آنند پور دی دھرتی تے نے اینا کو ظلم ود گیا کہ ظالم دی تلوار نے انیکاں دے سر لا دتے جنو لا دتے ٹکے مٹین دی کوشش کیتی تے اس وقت گرو تیغ بہادر جی دے چرناں وچ اینا نے فریاد کیتی مہاراج تو کرپا کرے تا مندر وچ دیوے بلدے رہن گے جے تو کرپا کرے تا جنو تلک رہے گا جے داتیا تو بخشش نہ کیتی نہ تلک رہنے نے نہ جنو رہنے نے نہ داتیا مندر وچ آرتی اتارن لگے دیوے بلدے دسنے تے ایک ادیب نے بڑا سونا لکھیا وہ کہندا میرے ستگرو نے بھروسہ دے کے توریا کہن لگے یقین کرو تسی گھراں نوں چلے جاؤ میں اپنا سر دیکھ کے تواڈے ست نوں بچاواں گا تے جڑے کہندے تسی ساڈے دیوے بجھ چلے نے میں تیل دی تھاں تے اپنا خون پا کے وی تواڈے دیوے بل دے رکھاں اس ادیب نے بڑا سونا بچن لکھیا کہندا ہے کہ آ ستگرو بچیو گھری جاؤ سر دیکھ کے ست بچاں گا میں ہندو دھرم تے بجھ رہے دیوے اندر تیل اپنے لہو دا پاں گا میں اس دیوے نو بجھ نہیں میں دیندا اس وقت کہندا ہے جدو میں اج چاٹی مارنا کوئی پجاری دیوے رکھ کے تھالی وچ آرتی اتاردا ہے لوگ کہندے نے دیویاں وچ تیل بلدا ہے او کہندا ہے نہیں او لکھدا ہے پایا دیش دیاں جڑاں وچ تیل اس نے خون اس نے بھارت ورس دا باغ تا پھل رہا ہے کہن لگے ہندو مندراں دے دیویاں وچ ہن وی لہو تیغ بہادر دا بل رہا اج تک او گرو تیغ بہادر دا مانو خون پیا بلدا ہے جڑے او دیوے قائم نے ستگرو گرو تیغ بہادر جی دی شہادت ہو گئی بھائی جیتا جی سیس لے کے کیرت پور آئے دھن گرو کلگی والے نے اپنے پتا دے سیس نو نمسکار کیتی ساد سنگت اسے سمے کچھ سمے تو بعد میرے کلگی تر سوامی نے چیت سدھی ایک نو ساریاں سنگتاں نو اکٹھا کیتا تے اس وقت کیا سکھو ہن ایک دوجے تے رنگ سٹن دا سما نہیں ایک دوجے تے چکڑ جا آ پانی سٹن دا سما نہیں اج سما آ گیا ہے کہ تسی اپنے آپ نو شستر بد کرو دیکھو ظالم نے عشت تے وار کیتا ہے دن رات ظلم پیا ودھ ہے ہن رنگ سٹن نال ظالم نے واپس نہیں مڑنا تسی شستر ودیا دا اینا کو ابھیاس کرو کہ ظالم دے منہ نو تسی میں ارج کیتی ہے ہولا محلہ کیول شستراں دے ابھیاس دا ایک پرتیک ہے ویسے بھائی نند لال نے یہ بھی بچن کیا ہے کہندے نے ستگرو گرو گوبند سنگھ مہاراج تیرے ہاتھ وچ ایک پچکاری ہے انہوں نے بڑی سونی گل کی کہن لگے زہے پچکاری ہے پر زعفرانی اے ستگرو تیرے ہاتھ وچ ایک پچکاری ہے بخشش دی تے جیڑی پچکاری کیول نام تے امرت جل رنگ نال بھری ہے زائے پچکاری پر زعفرانی تے اگیو لکھ دینے کہ ہر بے رنگ راہ جس بندے دا اندر نہیں رنگیا خوش رنگو بو کرد ستگرو تیرے ہاتھ دی پچکاری جیڑی ہے جیڑے اندر نہیں رنگے اونا اندراں نو تو کے تو نام دا رنگ چاڑ دینے اگے پھر لکھدا ہے بھائی نند لال صاحب کہندے نے کہن لگے گلال آپ سانیے دستے مبارک بڑے کمال دی گل کہی گرو گوبند سنگھ تیرے ہاتھ دے وچ ایک بخشش دا رنگ ہے بخشش دا گلال ہے گلال آپ سانیے دا ارتھ اڈنا جدو تیرے ہاتھ وچوں بخشش دا گلال نکلدا ہے دستے مبارک تیرے ہتھاں وچوں نکلدا ہے کہن لگے زمینوں آسمارا سرخرو کرد تیرے ہاتھ وچ اینی کو بخشش ہے جدو تو بہنا ہے تو آسمان نو وی رام دے رنگ وچ رنگ دینا ہے تے جس دھرتی تے بہنا اونوں وی نام دے رنگ وچ رنگ دینا ہے
1: کیڑے رنگ دی گل ستگرو نے کیتی. اج سنگتاں دا اکٹھ ہویا تے میرے ستگرو نے ایک جگہ نشچت کیتی, کھولا محلہ جدو آرمبھ ہوئے اس وقت گردیو نے

ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਔਰ ਪ੍ਰੇਰਨਾ ਦਾ ਸਦਕਾ ਆਪ ਜੀ ਖਾਲਸਾ ਜੀ ਦਾ ਸਿਰਜਣਾ ਦਿਵਸ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਮਨਾ ਰਹੇ ਹੋ। ਆਓ ਜੋ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੋਈ ਹੈ, ਕੱਲ ਇਸ ਲੜੀ ਨੂੰ ਇੱਥੇ ਸਮਾਪਤ ਕੀਤਾ ਸੀ ਕਿ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੇ ਹਰ ਇੱਕ ਜੋ ਵਸਤੂ ਇਸ ਸੰਸਾਰ ਵਿੱਚ ਪੈਦਾ ਕੀਤੀ ਹੈ ਉਸ ਨੂੰ ਕਿਸੇ ਮਰਿਆਦਾ, ਕਿਸੇ ਨੇਮ, ਕਿਸੇ ਦਾਇਰੇ ਦੇ ਅੰਦਰ ਆਪਣੇ ਹੁਕਮ ਦੇ ਵਿੱਚ ਟਿਕਾਇਆ ਹੋਇਆ ਹੈ ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁੱਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ, ਕਿਸੇ ਨਿਯਮ ਦੇ ਅਧੀਨ, ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਨਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ ਹੈ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ, ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ,

ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਹੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ। ਤੇ ਮੈਂ ਬੇਨਤੀ ਕਰਾਂ, ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ। ਤੇ ਮਾਲਕ ਜੀ, ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ, ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ, ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਸਤਿਗੁਰੂ ਸੁਖਾਂ ਦਾ ਦਾਤਾ, ਮੇਰ ਕਰੇ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ। ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰਦਾ, ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ। ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ। ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਹੈ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਸਵਾਲ ਕੀਤੇ ਨੇ। ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਹੈ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਹੇ ਗੁਰੂ ਕੇ ਸਿੱਖੜੇ, ਗੁਰੂ ਕੇ ਸਿੱਖਾਂ, ਤੈਨੂੰ ਗੁਰੂ ਮਿਲਿਆ,
ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇਹੋ। ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ, ਆਖਾ ਬਿਰਥਾ ਜੀ ਕੀ ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਿੰਨੇ ਸੋਈ ਦਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ ਮੇਰਾ ਮਨ ਅਨੰਤ ਨਾ ਕਾਉ ਜਾਏ ਜੀਓ। ਜਿਹੜਾ ਮਨ ਰੋਜ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ ਇਹ ਮਨ ਅਨੰਤ ਨਾ ਕਾਉ ਜਾਏ ਜੀਓ। ਅਗਲੀ ਤੁਕ ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇਂ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹੀ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ ਹੈ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀ ਦਾ ਦਰਸਾਵੜਾ ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਛੱਡ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ। ਕਹਿਣ ਲੱਗੇ ਸੋ ਸਿੱਖ ਸਖਾ ਬੰਧਤ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ,
ਆਪਾਂ ਬਾਣੀ ਪੜ੍ਹਨੇ ਆ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਨਾ ਅਰਦਾਸ ਕਰਨੇ ਆ, ਭਾਵੇਂ ਘਰ ਪੜ੍ਹੀਏ ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ। ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ ਹੈ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ। ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ, ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਆਉਂਦਾ ਮਨ ਨੂੰ ਜਗਾਓ, ਵਾਰ ਵਾਰ ਆਉਂਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ, ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ, ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ ਹੈ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਹਾਂ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਜਿਸ ਦਿਨ ਜਪ ਪੜ੍ਹਦੇ ਹਾਂ, ਜਿਸ ਦਿਨ ਸੁਖਮਨੀ ਪੜ੍ਹਦੇ ਹਾਂ, ਜਿਸ ਦਿਨ ਆਨੰਦ ਪੜ੍ਹਦੇ ਹਾਂ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ, ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ, ਮਿੱਠੀ ਲੱਗੇ ਤ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ, ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਨ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ, ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏਵੇ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ।
साहब धन गुरु ग्रंथ साहब के बचना विच आईए कि देखो हजूर ने जदो अमृत की दात सानू बख्शिश की है उन्होंने सानू रहत कृपा करके अंदर दी दिती ते सानू पांच ककार बार दी रहत भी बख्शिश की। कृपालू सतगुरु ने मेहर की सानू बजर करैतां तो बचाया। मेहरां दे दाते कृपालू जी ने कृपा करके सानू शब्द की प्रीत करन दी दात दिती। हुण बेनती करनी चाहना कि देखो गुरु ग्रंथ साहिब दे शब्दां विचों सानू हर सवाल दा उत्तर मिलेगा। असी पुछने आ सिख कौन है जां क्या जांदा है, संत कौन है, ब्रह्म ज्ञानी कौन है, भगत कौन है, ते धन गुरु ग्रंथ साहिब कृपालू जी इन्हां सवालां दा उत्तर अमृत गुरबाणी भी देंदे। सब तो पहली बेनती कि गुर सिख कौन है। हुणे कह देना सी अंदर दी रहत मानने पया जी, मैं कहना गुरमुखो कहना बहुत सौखा है, अंदर दी रहत मननी कोई खाला जी दा वाड़ा नहीं। कदी देखो कि अंदर दी रहत माने आ कि हक पराया नानका उस सूअर उस गाय गुर पीर खामा ता भरे जा मुरदार ना खाए। कि अंदर दी रहत माने पाया पर तिरया रूप ना पेखा नेतर साध की टैल संत संगेत। कि अंदर दी रहत माने आ बाबा खोर खाना खुशी खुमार जित खाद है तन पीड़िए मन में चले बेकार। कि अंदर दी रहत मनेगा जालों ऐसी रीत जित मैं प्यारा विसरै नानक साई भली प्रीत जित साहब छेती पत रहे। कदी कोई ए अंदर दी रहत नू कमाएगा के अवगुण छाड़ गुणा को तावो कर अवगुण पछताई जियो। कदी कोई ए रहत कमाएगा के गुणा का होवे वासुला कद वास लई जाय जे गुण होवन साजना मिल सांझ करी जाय सांझ करी जाय गुणा केरी छाड़ अवगुण चलिए। कदी इन्हां गुणा नू कोई ग्रहण कर सकेगा। मैं बेनती करनी चाहना कि गुरु के सिखो सिख दी परिभाषा की है। गुरु ग्रंथ साहिब दी शब्द दी रोशनी विच कृपालू सतगुरु धन गुरु रामदास सच्चे पिता जी उन्हां दा शब्द ए श्लोक आप सब नू चेते वे शुरुआत कीती ने सिख तो। ए शब्द दी श्लोक दी संपूर्णता कीती है गुर सिख ते। सिख तो शुरू कीता गुर सिख ते संपूर्णता कीती है। शब्द आरंभ करदे ने किन्ने जेड़ा अपने आप नू गुरु नानक साहिब दा सिख अखवांदा है। इत्थे शब्द अखवाणा वरते कि जेड़ा ए कहिंदा है कि मैं बाबे नानक दा सिख हां। साहिब किन्ने सब तो पहली गल कि ओ सवेरे उठदियां सार गुरु दे दिते हुए मंत्र दा जाप करदा है। देखो ए रहत है सिख दी कि सवेरे अमृत वेले उठदियां सार गुरु का सिख उस गुरु दे बख्शे हुए मंत्र नू जपदा है। ते उन्हां परिभाषा दिती जेड़ा सिख कहांदा है सब तो पहला भलके उठ के नाम नू त्याएगा फिर की करदा है। कहन लगे उद्यम करदा है आलस नहीं इशनान करेगा सत संगत भी जाएगा गुरु ते दिते कोई उपदेश नू जपेगा ते उहदे पाप कटे जांदे ने। दिन चढ़दा है फिर गुरु की बाणी गाउंदा है बहिंदियां नू उठदियां नू नाम कोई नहीं भुलदा। ते किन्ने सच जाणो जेड़ा सांस ग्रास मेरे गुरु नू त्यांदा है ओह मेरे गुरु नू चंगा लगदा है। पर ए दात उहनां नू मिली जिन्हां उत्ते गुरु दयालु हो गया ते जिन्हां सिखां दा जीवन इन्ना उच्चा हो जाए। धन गुरु रामदास कहिंदे ने उहनां दे चरणां दी धूड़ मैनूं मिल जा। प्यारिओ सिख शब्द कहना बहुत सौखा है। हजूर ने शब्द वरते गुर सतगुर का जो सिख अखाए। जे तू अखाना मैं बाबे नानक दा सिख हां ते तेरी जिंदगी दी अंदर दी रहत पहली मर्यादा एही कि अमृत वेले उठ के नाम भी जुड़ी। गुर सतगुर का जो सिख अखाए सो भलके। भलके दा अर्थ सवेरा अमृत वेला। साहिब ने शब्द वरते सो भलके उतर नाम त्यावै उत्तम करै भलके प्रभाती इशनान करै अमृत सरनावै उपदेश गुरु हर हर जप जापै सब किलविक पाप दोख लै जावै फिर चढ़ै दिवस गुरबाणी गावै बहिंदिया उठदिया हर नाम त्यावै। बहुत सिख ऐसे मिलदे ने इहदे विच कोई शक नहीं जेड़े गुरु की बाणी नू पढ़दे ने गाउंदे ने। बेअंत ऐसे मिलणगे जिन्हां नू हकीकत विच सच जाणो कि संपूर्ण गुरु ग्रंथ साहिब दे आप उन्हां ने दर्शन भी नहीं कीते।
ਆਪ ਪਾਠ ਵੀ ਨੀ ਕਰਕੇ ਦੇਖਿਆ ਹੁੰਦਾ ਤੇ ਗੁਰਮੁਖੋ ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨੀ ਜੋੜਦੇ ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਹਿਲਾ ਸ਼ਬਦ ਸੀ ਸਿੱਖ ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਹੁਣ ਅਗਲੀ ਤੋਂ ਕੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰਸਿੱਖ ਕੀ ਤੇ ਨਾਲ ਤੋਂ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੇ। ਗੁਰਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ ਨਾਮ ਨਾਲ ਜੁੜੇਗਾ ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵੜੇ ਨਾਮ ਜਪਾਵੇ। ਹੁਣ ਤੱਕ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ ਤੇ ਉਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ। ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਸੰਤ ਕੋਲ ਇੰਨੀ ਤਾਕਤ ਹੈ ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੇ ਸੰਤ। ਤੇ ਮਹਾਰਾਜ ਕਿਰਪਾਲੂ ਜੀ, ਬ੍ਰਹਮ ਗਿਆਨੀ ਦੀ ਰਹਿਤ ਕੀ? ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ,
ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ ਆ ਕਿਰਪਾਲੂ ਸਤਿਗੁਰੂ ਦਾ ਸੋਰਠ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੇ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸਾ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ। ਹੈ ਬ੍ਰਹਮ ਗਿਆਨੀ ਹੈ ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਹੈ? ਗੱਲ ਫਿਰ ਆ ਕੇ ਗੁਰੂ ਤੇ ਮੁੱਕੀ। ਕਹਿਣ ਲੱਗੇ ਗੁਰ ਕਿਰਪਾ ਜਿਹ ਨਰਕੋ ਕੀ ਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਪਿਆਰਿਓ ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ? ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਖੂੰਦੀ ਹੋਏ ਇਹ ਆਣਾ, ਤਾਣ ਖੂੰਦਾ ਹੋਏ ਨਿਤਾਣਾ, ਅਣ ਖੂੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ, ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਹੈ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ? ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਕਰ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਫਿਰ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ,
ਬੇਨਤੀ ਮੈਂ ਕਰਾਂ ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਣੇ ਆ ਕਿ ਸਾਨੂੰ ਕੇਸ਼ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਆ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤਿਆ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ ਹੈ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ, ਅਗਲੀ ਤੋਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਰਹੇ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਚੁੱਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕੜ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਚੁੱਕਣ ਦੀ ਜਾਚ ਸਿੱਖ ਲੈ। ਕਦੀ ਤੱਕੋ ਮੈਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੇ ਕਹਿੰਦੇ ਇੰਨਾ ਮਿੱਠਾ ਬੋਲਦਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾਲੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਇੰਨਾ ਮਿੱਠ ਬੋਲੜਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰ। ਮੈਂ ਉਹ ਮਿੱਠ ਬੋਲੜਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ, ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਸ਼ਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਬਾਲਾਂ। ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ ਨੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੈ ਸੁਰੈ ਪੁਕਾਰ। ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਮੇ ਨੇ। ਮੇਰਾ ਪਿਆਰਾ ਸ਼ਬਦ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ
ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ। ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗਿਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ। ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ, ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ, ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ਼ ਕਦੀ ਨਹੀਂ ਕੱਟਣੇ, ਗੁਰਮੁਖਾਂ ਕਿ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ, ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਇਓ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁੱਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ, ਨਹੀਂ ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਤੇ ਗੁਰੂ ਨੇ ਕਿਹਾ ਆਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ। ਖੈਰ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨਹੀਂ ਕੱਟਣੇ, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ, ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ, ਤੇ ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ, ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ, ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ, ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ। ਸਹਿ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ, ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ਼ ਉਪਰੋਂ ਢੱਕੇ ਨੇ, ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਿਆ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਅਰਜ਼ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ, ਧਿਆਨ ਦਿਆ ਜੀ। ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ, ਜੇ ਤਰੁੱਠਿਓ ਤੇ ਸਿੱਖੀ ਦਿਓ ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ, ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ, ਤੇ ਕਲਮ ਚੁੱਕ ਕੇ ਸ਼ਬਦ ਵਰਤੇ ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ,
ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਕੇਸ਼। ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢਾਕੇ ਜਾ ਰਹੀ ਸੀ, ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਤੇ ਗਈ, ਦੁਰ ਦਾ ਅਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ, ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਤੇ ਸਿਆਣੇ ਕਹਿੰਦੇ ਨੇ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆ ਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ, ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਤੇ ਪੁੱਛੋ ਕਦੀ ਭਾਈ ਸਾਹਿਬ, ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ, ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨਹੀਂ ਕਰਦਾ, ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ, ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿੱਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ, ਉਹ ਗੁਰੂ ਕੇ ਸਿੱਖੋ, ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਹੀ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਆਏ ਹਾਂ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ, ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਣਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾ ਲਈ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ, ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ, ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਸਾਨੂੰ ਸਸਤਾ ਹੀ ਪਿਆ ਹੈ, ਮਹਿੰਗਾ ਨਹੀਂ, ਪੁੱਤਰ ਦੇ ਕੇ ਵੀ ਸੌਦਾ ਸਸਤਾ ਹੈ। ਮੈਂ ਕਹਿੰਦਾ ਪੀਰ ਜੀ ਤੁਸੀਂ ਪੁੱਤਰ ਦੇ ਕੇ ਕੈਸ ਲਏ,
ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਹੈ ਕੇਸ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰੋ। ਭਾਵੇਂ ਪਿਛਲੇ ਸਾਲ ਅਰਦਾਸ ਵਿੱਚ ਬੜੀ ਖੁੱਲ ਕੇ ਦੀ ਵਿਚਾਰ ਚੱਲੀ ਸੀ, ਬਾਪੂ ਸ਼ਹੀਦ ਹੋ ਚੁੱਕਾ ਹੈ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ। ਤੇ ਜਿੱਦਣ ਪਕੜੇ ਗਏ ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਣੇ, ਜੇ ਮੈਨੂੰ ਪਿਆਰ ਕਰਦੇ ਹੋ। ਤੁਰ ਲੱਗਿਆ ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰਨ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਹੱਥ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਨ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ? ਢਾਡੀ ਸੋਹਣ ਸਿੰਘ ਸ਼ੀਤਲ ਦੁਖੀਏ ਮਾਂ ਪੁੱਤ ਵਿੱਚ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸ਼ੀਸ਼ ਤੇ ਦਾੜਾ ਤਾਂ ਵੇਖਾਂ, ਸ਼ੀਸ਼ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਢਾਡੀ ਸੋਹਣ ਸਿੰਘ ਸ਼ੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ਼ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਏ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿ ਲੱਗੇ ਸੱਚ ਜਾਣੀ, ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ, ਮਾਂ ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੇ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਹੱਥ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ
ਕੇਸਾਂ ਤੋਂ ਸ਼ੁਰੂ ਹੁੰਦੀ ਏ ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ ਪਿੰਡਾਂ ਵਿਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ ਰਜਾਈ ਲਾ ਕੇ ਇਹਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ ਉਹਨੇ ਗੱਲ ਬਦਲ ਲਈ ਨਾ ਅੱਜ ਕਹਿੰਦੇ ਪਿਆ ਵੀ ਆਹ ਵਿਟਾਮਿਨ ਦਿੰਦੇ ਨੇ ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ ਇਹ ਤਾਕਤ ਦਿੰਦੇ ਨੇ ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ ਕੀ ਅਰਥ ਕਰੇਗੀ ਉਹ ਕਹਿੰਦੇ ਨੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਹੈ ਜੀ ਕਹਿੰਦੇ ਨੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ ਜਿਹਦੇ ਕੇਸਾਂ ਵਿੱਚ ਸੰਧੂਰ ਹੈ ਇਹਦੇ ਸਿਰ ਦਾ ਸਾਈ ਇਹਦਾ ਪਤੀ ਇਹ ਪਤੀ ਵਰਤਾ ਖਤਮ ਵਾਲੀ ਹੈ ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾਂ ਤੇ ਮੇਰਾ ਖਤਮ ਗੁਰੂ ਕਲਗੀ ਵਾਲਾ ਹੈ ਸੰਧੂਰ ਦੇ ਕੀ ਅਰਥ ਕਰਾਂਗੇ ਧਿਆਨ ਦਿਆ ਜੇ ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ ਇੱਕ ਸ਼ਬਦ ਅਸੀਂ ਪੜ੍ਹਨੇ ਆ ਵੈਸੇ ਤੁਸੀਂ ਸਿਆਣੇ ਬੈਠੇ ਹੋ ਨੁਕਤਾ ਚੀਨੀ ਨੀ ਮੈਂ ਕਰਨੀ ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਪ ਹਰਗਿਜ ਨਾ ਪਾ ਬਾਸ਼ਦ ਈ ਪੰਜ ਮਾਪ ਕੜਾ ਕਾਰ ਦੋ ਕੱਚ ਕੰਘਾ ਬਿਨਾ ਬਿਲਾ ਕਈ ਥਾਂ ਤੇ ਬਿਲਾ ਆਇਆ ਕਿਤੇ ਬਿਨਾ ਆਇਆ ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਨ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਇਹ ਕਿਤੇ ਵੀ ਨਹੀਂ ਆਇਆ ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ ਤੇ ਸ਼ਬਦ ਬੜੇ ਭਾਵਪੂਰਤ ਨੇ ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਪ ਤੋਂ ਸ਼ੁਰੂ ਹੁੰਦੀ ਹੈ ਪੰਜ ਕਾਪ ਆਪਾਂ ਕੱਕਾ ਕਹਿੰਦੇ ਹੋ ਤੇ ਸ਼ਬਦ ਕਾਪ ਵਰਕੀ ਹੈ ਕਹਿਣ ਲੱਗੇ ਨਿਸ਼ਾਨੇ ਕਿ ਸਿੱਖੀ ਪੰਜ ਹਰੂਪ ਕਾਪ ਕਈ ਥਾਵਾਂ ਤੇ ਸ਼ਬਦ ਹਰਫ ਆਇਆ ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ ਹਰੂਫ ਹੀ ਵਰਤਦੇ ਨਿਸ਼ਾਨੇ ਸਿੱਖੀ ਪੰਜ ਹਰਫ ਕਾਪ ਹਰਗਿਜ ਨਾ ਪਾਸ਼ਤ ਈ ਪੰਜ ਮਾਪ ਕਹਿਣ ਲੱਗੇ ਕੜਾ ਕਾਰ ਦੋ ਕੱਚ ਕੰਘਾ ਬਿਦਾ ਤਾਂ ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਸ਼ਹਿਰਾ ਤੇ ਪਿਆਰਿਆ ਨਾਲ ਤੇਰੇ ਕੰਘਾ ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ ਬਿਨਾਂ ਕੇਸ ਖੇਚ ਅਸਤ ਜੁਮਲਾ ਨਿਸ਼ਾਨ ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ ਕੜਾ ਵੀ ਪਾਇਆ ਕਿਰਪਾਨ ਵੀ ਪਾਈ ਕਸ਼ਹਿਰਾ ਵੀ ਪਾਇਆ ਕੰਘਾ ਵੀ ਰੱਖਿਆ ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭਿੱਖ ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇਸਾਂ ਨੂੰ ਤੂੰ ਰੱਖੀ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ ਕੋਈ ਨੀ ਅੰਮ੍ਰਿਤ ਰੱਖ ਲਈ ਤੂੰ ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ ਹਜ਼ੂਰ ਨੇ ਕਿਹਾ ਕੇਸ ਰੱਖੀ ਫਿਰ ਅਗਲੀ ਕਿਰਪਾ ਨਾਲ ਕੀਤੀ ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ ਮੈਂ ਸੰਖੇਪ ਜੈਰਤ ਕਰਦਿਆਂ ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ ਹੈ ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ ਹੈ ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ ਹੈ ਉਹ ਕੰਘਾ ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹੇ ਕਿ ਸਿੱਖਾਂ ਦੋਨੋਂ ਵਕਤ ਤੂੰ ਕੰਘਾ ਕਰਨਾ ਸ਼ਬਦ ਵਰਤੇ ਕਿ ਕੰਘਾ ਦੋਨੋਂ ਵਕਤ ਕਰ ਪਾਗ ਪਾਗ ਚੁਣੇ ਚੁਣ ਬੰਨਈ ਕਿ ਸਿਰ ਦੇ ਉੱਤੇ ਦੋਨੋਂ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ ਟੋਪੀ ਦੀ ਤਰ੍ਹਾਂ ਨਹੀਂ ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ ਮੰਗਲਵਾਰ ਨੂੰ ਦੂਜੀ ਰੱਖ ਲਈ ਨਹੀਂ ਸ਼ਬਦ ਵਰਤੇ ਪਾਗ ਚੁਣੇ ਚੁਣ ਬੰਨਈ ਦੋਨੋਂ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ
ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ ਹੈ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿੱਚ ਕੰਘਾ ਕਰੇ। ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ,

ਪਰ ਸਾਡੀ ਵਿਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂ? ਧਿਆਨ ਦਿਆ ਜੀ, ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ? ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ। ਧਿਆਨ ਦਿਆ ਜੇ, ਮੈਂ ਸਿਰਫ ਪੱਗ ਸ਼ਬਦ ਸੰਬੰਧੀ, ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ, ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜ੍ਹਿਆ ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ, ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ? ਕਹਿਣ ਲੱਗੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਪੱਗ ਸ਼ਬਦ, ਪਾਗ ਸ਼ਬਦ, ਪਗਰੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿੱਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤ ਸਮਾਗਮ ਤੇ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਜਿਹੜਾ ਤੁਸੀਂ ਐਤਕੀ ਪ੍ਰੋਗਰਾਮ ਉਲੀਕਿਆ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਹੀ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਅਸੀਂ ਕਥਾ ਸੁਣਨੀ ਜੀ, ਸਾਡਾ ਨੀ, ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿੱਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਹੈ। ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ, ਆਪ ਜੀ ਨੂੰ ਗਿਆਤ ਹੋਵੇ। ਮੈਂ ਖਿੰਡ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿੱਦਣ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ? ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੀ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਾਲ, ਕਹਿੰਦੇ ਨੇ ਉਹਦੀ ਘਰ ਵਾਲੀ

0: ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। ਕਰੋੜਾਂ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ਼ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਲਾਂ ਗਈਆਂ, ਢਾਡੀ ਦਾ ਕੰਮ ਹੀ ਇਹ ਕਿ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾਹ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊੜੀ ਵਿੱਚ ਵੜਿਆ ਤੇ ਅੰਦਰ ਨੂੰ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ, ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊੜੀ ਵਿੱਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹਨ ਜਦੋਂ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਕਾਂ ਜਾਂ ਮਰਦਾਂ ਨਾ ਲਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ ਹੈ, ਕੌਣ ਮਰਿਆ? ਨੂੰ ਕਹਿਣ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਤਾਂ ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ, ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਇੱਥੋਂ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿਣ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਹ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ ਕਿਸ ਦੇ ਨਾਂ ਅਲਾਉਣੀ ਅੰਗੇ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋਂ ਨੇ ਉੱਤਰ ਦਿੱਤਾ, ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋਂ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ ਦਸਤਾਰ। ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਧ। ਦੁੱਲ ਬੰਧ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ, ਅਰਬੀ ਵਿੱਚ ਇਮਾਮਾ। ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਹੈ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਇਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਕੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ। ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਤੇ ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ, ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ। ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖ ਅਰਥ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ। ਦੇਖੋ ਚਿੰਨ੍ਹ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਨਾ ਉਹ ਚਿੰਨ੍ਹਾਂ ਤੇ ਚੱਲਦਾ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ੍ਹ ਨੇ। ਅੱਜ ਤੀਕਰਾ ਚਿੰਨ੍ਹ ਮੁਕਰਰ ਕਰ ਦਿੱਤਾ ਇਹ, ਤੇ ਰਹਿੰਦੀ ਦੁਨੀਆਂ ਤੱਕ ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ੍ਹ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ੍ਹ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਹਾਂ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਰਡ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ ਸਾਹਮਣੇ ਸਕੂਲ ਹੀ, ਇੱਕ ਚਿੰਨ੍ਹ। ਨਹੀਂ ਹੈ ਨਾ, ਹੌਸਪੀਟਲ ਹੈ, ਬੈੱਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ ਇਹ ਚਿੰਨ ਬੋਲ ਕੇ ਕਹਿੰਦਾ ਖੌਰਨਾ ਵਜਾਈ ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਏ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਜਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ ਹੈ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ ਹੈ, ਪਾਣੀ ਦਾ ਰੰਗ ਕੋਈ ਨਹੀਂ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਤੇ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ ਹੀਰਾ ਹਾਥ ਚੜ੍ਹਿਓ ਨਿਰਮੋਲਕ। ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ, ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ। ਅੰਮ੍ਰਿਤ ਜਿੰਦ ਛਕਿਆ ਹੱਥ ਤੂੰ, ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਕੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਾ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਇਹ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ ਸਾਨੂੰ ਚਾਰ ਬੱਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਠਾਂ ਰੀਠਾਂ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾਂ, ਸਿੱਧ ਮਤੇ ਤੋਂ ਸਿੱਧ ਆਸਣ ਤੋਂ ਨਾਨਕ ਮਤਾਂ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ, ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਨੂੰ ਉੱਚਿਆ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ। ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ ਪੁਨ ਸਿੰਘਣ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਖਿਦਵਾਨੀ ਸਿੱਖ ਬਦਲਾ ਲੈ ਭਲਾ ਜਿਨ ਆਵੈ ਗੁਣ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸ ਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁਰਹਿਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ। ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸਾਡ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤੁਹਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ। ਜੀ ਵਧੋ ਸੋ ਧਰਮ ਕਰ ਥਾਪੋ, ਆ ਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ, ਜਦੋਂ ਨਾਮ ਰਸ ਵਿੱਚ ਕੋਈ ਗੜੁੰਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਹੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ। ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ, ਇਸ ਸਤੋਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ। ਦੁਰਮਤ ਬਦ ਜੋ ਪੀਵ ਤੇ ਬਿਖਲੀ ਪਤ ਕਮਲੀ, ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਫਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾਂ ਨੂੰ ਧਾਰਨ ਕਰਦਾ ਹੈ, ਚਾਰ ਬਜਰ ਕਰਹਿਤਾਂ ਤੋਂ ਬਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿੱਚ ਗੁੜੁੰਦ ਹੋ ਕੇ ਨਿਕਲਦਾ ਹੈ, ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਏ ਜੈਸੇ ਤੁਮ ਲੀਨੀਓ। ਪੰਜਾਂ ਨੇ ਅੰਮ੍ਰਿਤ ਛਕਿਆ, ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਭਾਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ, ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਅਰ ਜਗ ਮੈਂ ਜਸ ਔਰ ਦਿਓ ਸਭ ਫੁਈਕੋ। ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ। ਅੱਜ ਗੁਰੂ ਸਕਦਾ ਪਿਆ ਲੋਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿੱਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਕਰਨਾ। ਸਵਾਦ ਤਾਂ ਹੈ, ਇੰਨਾ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦਿਆਂ। ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਣ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰ ਉਲੀਕਣਗੇ ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ।

निको ठाकुर देसा ना खाऊं जति सती नहीं पड़या मूर्ख मुगदा जन्म भया परनवत नानक तिन की शरणा जिन तू नाही विसरिया परनवत नानक तिन की शरणा जिन तू नाही विसरिया परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए खास करके अज सवेरे अमृत वेले जिथे हरमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमा रहा है अपने कीते हुए कर्मां दा दोष दूसरे दे सिर ना मढ़। पर अखीर विच इक कृपा कीती उहने कि जे तू कर्म माड़े कर लेने ते कत्तक दे महीने विच साध संगत गुरु दी संगत दा आसरा ले तेरे अंदर दे सारे चिंता झोरे अपने आप ही मुक जाणगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहूं जोग ते की कर्म कमाया। कहन लगे परमेश्वर ते भुलियां व्यापन सबे रोग वेमुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस्थ है रोवे रोज। अखीर विच इक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहने ते कत्तक दे महीने विच साध संगत दा ओट आसरा लै। करो कृपालता आप जितने भी कृपालू सतगुरु जी दी चरण शरण विच इकत्र होए हो आशीष बख्शो
ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਰਮ ਫਿਲਾਸਫੀ ਦੇ ਸੰਬੰਧੀ ਸਤਿਗੁਰੂ ਨੇ ਸਾਨੂੰ ਅਨੇਕਾਂ ਪ੍ਰਮਾਣ ਦੇ ਕੇ ਸੁਚੇਤ ਕੀਤਾ ਹੈ ਕਿ ਜਿਹੜੇ ਕਰਮ ਇਨਸਾਨ ਕਰਦਾ ਹੈ ਇਸ ਨੂੰ ਆਪਣੇ ਕੀਤੇ ਹੋਏ ਕਰਮ ਜੋ ਬੀਜ ਬੀਜ ਰਿਹਾ ਹੈ ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਹੈ। ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਲਿਖ ਲੈ ਜਾਹੋ ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ। ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਨਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਐ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ। ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਇਹ ਕੇਵਲ ਦੁਹਰਾਉਣ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਦੇ ਹਾਂ ਇਹਨਾਂ ਪਿੱਛੇ ਹਕੀਕਤ ਵੀ ਹੈ, ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਕਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈਂ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ, ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਐ ਇਨਸਾਨ, ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪਹਿਰਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਏ ਹਾਂ,
ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿੱਚ ਤੇਲ ਪਾਇਆ ਹੈ ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਉਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿੱਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿੱਚ ਪੜ੍ਹਨੇ ਹਾਂ, ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿੱਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿੱਚ ਕਮਾਇਆ ਜਾਏ ਤੇ 12 ਮਹੀਨਿਆਂ ਵਿੱਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ, ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਣ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ। ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆ ਹੋਇਆਂ ਨੂੰ ਮਾਂ ਵੀ ਗੋਦ ਵਿੱਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆਂ ਲੈ ਕੇ। ਭਾਈ ਭਰਾ ਖਟੀਆਂ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿੱਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ
ਚੌਂ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ। ਮੈਂ ਯਤਨ ਕਰਨਾ ਹੁੰਦਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਤਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੋਰੇ ਤੋ ਗਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਟ ਛਟਕਾਏ ਕੇਸ ਖਲਾਰ ਕੇ ਤਿਰਿਆ ਰੋਵੈ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਹੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੇ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇੱਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇੱਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਬੱਧਾ ਚੱਟੀ ਨਹੀਂ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ੀਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇੱਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕੀ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ? ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਐ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ, ਹੁਕਮ ਕੀ ਹੈ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ 40 ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੈ ਸਭ ਕੁਹ, ਸਾਰੀ ਦੁਨੀਆਂ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਦੇ ਹਾਂ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664 ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰ ਬਲਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਨੇ ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ,
ਆਪਾਂ ਅਰਦਾਸ ਰੋਜ਼ ਕਰਨੀ ਹੈ। ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿੱਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿੱਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਿਰਾਇ ਸਾਹਿਬ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿੱਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਰਹੀ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਹਾਂ ਅੰਮ੍ਰਿਤਸਰ ਸਾਹਿਬ, ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ, ਉਹ ਸ਼ਬਦ ਸਨ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ ਧੰਨ ਗੁਰੂ ਰਾਮਦਾਸ ਦਰ ਡਿੱਗਿਆਂ ਦੀ ਰੱਖੀ ਲਾਜ ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿੰਨਾ ਜਿੰਨਾ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ। ਜੇ ਸਾਡੀ ਭਾਵਨਾ ਹੋਵੇ ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਕਰ ਰਾਏ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉੱਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ ਪਿਆਰਿਓ। ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਹ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਦ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਹਨ। ਸੁਖਮਨੀ ਸਾਹਿਬ ਆਪਾਂ ਪੜ੍ਹਨੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੋ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ਼ ਕੇ ਵੀ ਕਿਰਪਾ ਮਿਲਦੀ ਏ। ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਨੇ ਆ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਕਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ, ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ। ਕਿਸੇ ਨੂੰ ਦਰਸ਼ਨਾਂ ਵਿੱਚੋਂ ਕਿਸੇ ਨੂੰ ਚਰਨਾਂ ਵਿੱਚੋਂ, ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ, 11 ਸਾਲ ਸਿਰ ਬਤੀਤ ਹੋਏ। ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ, ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ। ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ ਪਰ ਧਰਮ ਕਮਾਉਣ ਵਾਲੇ 5-7 ਸਨ। ਕਦੀ ਭੀੜ ਧਰਮ ਨਹੀਂ ਹੁੰਦੀ।
ਪਿਆਰਿਓ ਬਾਬਾ ਜੀ ਨੇ ਬਾਣੀ ਵਿਚ ਇਸ ਦਾ ਨਿਰਣਾ ਕੀਤਾ। ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫਿਰ ਇਹ ਗੁਰੂ ਦੇ ਸ਼ਬਦ ਦੀ ਚੌਂਕੀ ਹੈ ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਸਾਰੇ ਲੋਕ ਉਹਦੀ ਜੈ ਜੈਕਾਰ ਕਰਨ। ਪਰ ਪਿਆਰਿਓ ਜੇ ਸਾਈਂ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਂਦੇ ਰਹਿ ਸਾਰੀ ਖੁਆਰੀ ਪੱਲੇ ਪੈ ਗਈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਫਿਰ ਆਪਣੇ ਵਿਸ਼ੇ ਤੇ ਆਵਾ, ਹੁਕਮ ਕੀਏ ਮਨ ਭਾਵਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੈ ਸਭ ਕੋਏ, ਇੱਥੇ ਵਿਰੋਧੀ ਵੀ ਕੋਈ ਨਾ ਹੋਵੇ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਇੱਥੇ ਬਾਦਸ਼ਾਹ ਹੈ, ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੂੰ ਕਰਮ ਕਰਨਾ ਪਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣਾ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ। ਪਿਆਰਿਓ ਹੁਣ ਅਸੀਂ ਕਈ ਵਾਰੀ ਸੋਚਨੇ ਆ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ ਇਹ ਸਾਗਰ ਹੈ। ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ? ਬਿਲਕੁਲ ਨਹੀਂ। ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਣਾ। ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਫ ਤੁਸੀਂ ਪੜੋਗੇ, ਪਹਿਲੇ ਪੰਨੇ ਕਿਤੇ ਦੋਕ ਪੜੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ। ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤਾਂ ਗੁਰੂ ਕੇ ਸਿੱਖੋ ਜਿੱਦਣ ਸੰਪੂਰਨਤਾ ਕਰਦੇ ਨੇ ਉਦਨ ਕਮਾਈ ਦੀ ਗੱਲ ਨਹੀਂ ਕਰਦੇ, ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ। ਕਿਉਂ ਜੀ ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੈਂ ਔਗਣਾ ਨਾਲ ਭਰਿਆ ਵਾਂ। ਕੈਸੀ ਨਿਰਮਾਣਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤੁਸੀਂ ਤਰਸ ਦੇ ਘਰ ਵਿਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ, ਪਤਾ ਕੀ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ। ਫਿਰ ਬੇਨਤੀ ਸਮਝਿਓ, ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ
ਮੱਥੇ ਟਿਕਾਣ ਵਾਲੇ ਗੁਰੂ ਮਿਲਣਗੇ, ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾ, ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ, ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂਗਾ। ਸੱਜਣ ਇਹ ਹੁੰਦਾ ਗੁਰੂ, ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ। 12 ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਨਾਨਕ ਦੁਨੀਆਂ ਕੈਸੀ ਕੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਇੱਥੇ ਸਾਲਕ, ਸਾਲਕ ਦਾ ਖਰੀ ਅਰਥ ਸੰਤ ਹੁੰਦਾ। ਕਹਿੰਦੇ ਨੇ ਤੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ। ਜੇਬਾਂ ਕੱਟਣ ਵਾਲੇ ਮਿਲਣਗੇ, ਹਾਂ ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ, ਕਮਾਈਆਂ ਵਾਲੇ ਜਿਹੜੇ ਨੇ। ਨਾਨਕ ਦੁਨੀਆਂ ਕੈਸੀ ਕੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ।

ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਨੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿੱਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਖਾਰ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ, ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਤੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਖਿਰਦੇ ਵਿੱਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿੱਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ ਗੁਰੂ ਸੱਜਣ ਕਹਿ ਤਰੁੱਠ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿੱਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ, ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾ ਮਾਰਦਾ ਸੀ, ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਕਹਿ, ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵੀ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ, ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ ਗੁਰੂ ਸਾਹਿਬ ਅੰਦਰ ਦੇ ਉਤਰ ਦੇਹੀ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ, ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ। ਕਹਿਣ ਲੱਗੇ ਰੁਕੋ ਹਜ਼ੂਰ ਰੁਕੇ, ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ, ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਵੀ ਦਿੰਦੀ ਹੈ। ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ ਅਸੀਂ

ਪੁਸ਼ਟਾਂ ਤੋਂ ਠੱਗਨੇ ਆ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ, ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ ਜੇ, ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਨੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ? ਗੋਲਕ ਲੁੱਟਣਾ ਨਹੀਂ। ਕਬੀਰ, ਲੁੱਟ ਨਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ ਜੇ ਜ਼ੁਰਤ ਹੈ ਤਾਂ ਲੁੱਟੋ। ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ, ਇਹ ਯਾਤਰੀ, ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਆ, ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ। ਕਹਿਣ ਲੱਗੇ, ਜੀ ਸਦਕੇ ਕਤਲ ਕਰੋ, ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ, ਸਰੀਰ ਨੂੰ ਰੁਲਣ ਨਹੀਂ ਦੇਣਾ। ਕਤਲ ਬੇਸ਼ੱਕ ਕਰ ਦਿਓ, ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ, ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ। ਕਹਿਣ ਲੱਗੇ, ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ, ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ। ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ। ਕਹਿਣ ਲੱਗੇ, ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ। ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ। ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ, ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ। ਕਹਿਣ ਲੱਗੇ, ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ, ਜਿਹੜੇ ਕਰਮ ਕਰਨੇ ਆ ਨਾ, ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦਾ ਇੱਕ ਸ਼ਲੋਕ, 6 ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ ਤੇ ਨਿੱਕੇ ਜੇ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ, ਵੇਖ ਕਪਾ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ। ਤੇ ਅਗਲਾ ਬਚਨ ਹੈ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ, 6 ਉਦਾਹਰਨਾਂ ਸਿਰਫ 2 ਤੁਕਾਂ ਵੀ ਦੇ ਦਿੱਤੀਆਂ। ਵੇਖ ਕਪਾ ਹੈ ਜੇ ਥੀਆ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ, ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ? ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਤਕ ਚਰਖੇ ਤੈਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ? ਕਪਾਹ ਨੇ ਇੰਨਾ ਦੁੱਖ ਪਾਲਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ? ਕਹਾਣੀ ਵਿੱਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ? ਕੋਹਲੂ ਵਿੱਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਏ? ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿੱਚ ਰੱਖ ਕੇ ਫੂਕਿਆ। ਉਹ ਸੱਜਣਾ, ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ ਤੇ ਬਲਦੀ ਏ? ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ? ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ।
ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾਂ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ ਖਮ ਦੋਸ਼ਾਂ ਦਾ ਕਿਆ ਹਾਲ, ਘੜੀਐ ਘੜੀਐ ਮਾਰੀਐ ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉ ਦੁਖੀ ਰਹਿਣ ਵਿਖਾ ਹੈ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਉਂਦੇ, ਅਸੀਂ ਕਹਿੰਦੇ ਹਾਂ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਉਂਦੇ ਕਰਦੇ ਖਾਏ ਖਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿੱਚ ਆ ਝੁਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ ਗੁਰਸਿੱਖੋ। ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨ ਹੋਈ। ਅੱਗੋ ਕਹਿੰਦੇ ਨੇ, ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰੇ, ਉਹ ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ। ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨੀ ਪਰ ਹੈ, ਵੇ ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ ਹੈ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨੀ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨੀ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ, ਕੁਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ, ਅਸੀਂ ਸਾਰੇ ਕਹਿੰਦੇ ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨੀ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨੀ? ਸਾਰਿਆਂ ਨੂੰ ਲੋਕ ਕਿਉਂ ਨੀ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ, ਸਭ ਨੀ ਘੱਟੀ ਸ਼ੋ ਵਸੈ, ਸਹਿ ਬਿਨ ਘੱਟ ਨਾ ਕੋਏ।
ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈ ਗੁਰੂ ਨਾਨਕ ਦੀ ਉਂਗਲ ਹੋ ਗਈ, ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦ। ਉਹਨਾਂ ਨੂੰ ਜਦੋਂ ਦੇਖਿਆ, ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿਚ। ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਕੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੇ ਤਾਂ ਜੀਵਾਂ, ਤਨ ਮਨ ਠੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜਿਹੜੇ ਤੂੰ ਕਰਮ ਕਰ ਰਹੇ ਹੈ। ਅਸੀਂ ਕਹਿੰਦੇ ਹਾਂ ਕਰਮ ਕਰਮ ਵਿਚ ਬੰਦਾ ਸਵਤੰਤਰ ਹੈ ਪਰ ਭੋਗਣ ਵਿਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਦੇਖੋ, ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿਚ ਰਸ ਭਰਿਆ ਗਿਆ ਅੰਗੂਰਾਂ ਵਿਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ, ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ, ਤੂੰ ਉਹ ਤੋੜ ਮੱਟ ਵਿਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ, ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਆ, ਉਹ ਕਰਮਾਂ ਦੀ ਬੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਤੂੰ ਕਰਮ ਮਾੜੇ ਕਰ ਬੈਠੇ, ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ।
ਹੁਣ ਮੰਨ ਲੋ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾਅ ਦਾ ਰਾਹ ਹੈ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਪਿਆਰਿਓ, ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜੋ, ਕਹਿੰਦੇ ਨੇ ਖੇ ਪਰਮਾਤਮ ਦੇਵ ਅਬ ਮੈਂ ਕੌਣ ਉਪਾਉ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ। ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ। ਤੁਸੀਂ ਗੁਰਮੁਖੋ ਤਵਜੋ ਬਖਸ਼ਿਓ, ਸਿਰਫ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ। ਜੇ ਮੰਨ ਲਓ ਅੱਜ ਤੀਕਰਾਂ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨਾ, ਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਉ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਭਰੂ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂ, ਤਾਂ ਤੇ ਅਧਕ ਡਰੂ, ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂ, ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਤਰੂ। ਕਰਮ ਮੈਂ ਕਰ ਲੈਨੇ, ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ, ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ, ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨਹੀਂ ਜੇ ਬਖਸ਼ਦਾ। ਇਹ ਗੱਲ ਧਿਆਨ ਵਿਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ, ਰਿਸ਼ਤੇਦਾਰ, ਸਮਾਜ ਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ, ਖੁਸ਼ ਹੋ ਜਾਣਗੇ। ਇਹ ਕਦੀ ਵੀ ਖੁਸ਼ ਨਹੀਂ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤੇ ਆਪਣੇ ਸਾਈ ਨੂੰ ਆਪ ਰਜਾਈਏ, ਜਾਂ ਦੁਨੀਆਂ ਖੁਸ਼ ਹੋਵੇਗੀ ਤੇ ਜਾਂ ਫਿਰ ਰੱਬ ਖੁਸ਼ ਹੋਵੇਗਾ। ਇੱਕ ਪਾਸੇ ਰਹਿਣ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ, ਇਹਨਾਂ ਨੇ ਰੱਬ ਨੂੰ ਪਾਲੇ? ਉਹਨਾਂ ਦੇ ਦੋ ਸ਼ਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਗਾ ਬੜੀ ਚੰਗੀ ਗੱਲ ਹੈ, ਪੜਬੋ ਸੋ ਭਲ ਜੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਜੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਉਹਨਾਂ ਕਿਹਾ ਵੀ ਜੇ ਲੋਕ ਇੰਨਾ ਮਾੜਾ ਕਹਿਣਗੇ ਤੇ, ਕਿਉਂਕਿ ਸਾਡਾ ਮਨ ਥਿੜਕ ਜਾਂਦਾ ਹੈ ਜਦੋਂ ਕੋਈ ਮਾੜੀ ਜੀ ਗੱਲ ਸਮਾਜ ਵਿਚ ਕਰਦਾ ਹੈ ਨਾ, ਅਸੀਂ ਇੱਕੋ ਦਮ ਛਲਕ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਪਿਆਰਿਓ, ਰੱਬ ਤੇ ਭਰੋਸਾ, ਸਾਈ ਤੇ ਯਕੀਨ ਕਰਕੇ ਤੁਰਿਓ, ਰਾਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੀਨੇ ਗੁਰੂ ਨੂੰ, ਆਪਣੇ ਅੰਦਰ ਗੁਰੂ ਨੂੰ ਸਮਰਪਿਤ ਕਰਕੇ ਚੱਲਦੇ। ਲੋਕਾਂ ਕਿਹਾ ਤੇਰੀ ਨਿੰਦਿਆ। ਕਬੀਰ ਜੀ ਦਾ ਅਗਲਾ ਸ਼ਲੋਕ ਕਦੀ ਨਾ ਭੁੱਲਿਓ, ਕਹਿਣ ਲੱਗੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਕੀ ਮੇਰੀ ਨਿੰਦਿਆ ਕਰਨਗੇ? ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ, ਸਭ ਕਾਮ ਲੋਕ ਕੀ ਨਿੰਦਿਆ ਕਰਨਗੇ, ਜਿਨ੍ਹਾਂ ਨੂੰ ਅਬ ਆਪ ਰੱਬ ਬਾਰੇ ਪਤਾ ਨਹੀਂ। ਕਰਮ ਅਸੀਂ ਮਾੜੇ ਕਰ ਬੈਠੇ ਹਾਂ, ਮੰਨ ਲਓ, ਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ। ਪਹਿਲੀ ਗੱਲ, ਕਿਹੜੇ ਕਰਮ ਨੇ ਜਿਹੜੇ ਨਖਿੱਧ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ, ਇੱਕ ਨਖਿੱਧ ਨੇ। ਬਿੱਧ ਦਾ ਅਰਥ ਹੁੰਦਾ ਕਰਨ ਯੋਗ ਕੰਮ, ਤੇ ਨਖਿੱਧ ਦਾ ਅਰਥ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ, ਰਹਿਤ ਦਾ ਮਰਤ ਹੈ, ਮਤਲਬ ਹੈ ਬਿੱਧ ਕਰਮ ਇਹ ਕਰਨੇ ਨੇ, ਤੇ ਕਰੈਤ ਦਾ ਅਰਥ ਨਖਿੱਧ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ, ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ, ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ, ਕਿਸੇ ਘੜੀ, ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿਚ ਕੋਈ ਪੜ੍ਹਦਾ, 18 ਸਾਲ ਲਾਏ, 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ, ਨਹੀਂ। ਹੋ ਸਕਦਾ ਰੱਬ ਮਿਹਰ ਕਰੇ, ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ,
ਆ ਕੇ ਕਈ ਕਈ ਸਾਲ ਗੁਰੂ ਕੋਲ ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, ਦੋ ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ, ਦੋ ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹੇ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ। ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ। ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ? ਮੈਂ ਦੋ ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਨਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ। ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ। ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ, ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ। ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ, ਕਰਮ ਨਹੀਂ ਉਹ ਵਿਚਾਰੇ ਤੇ ਮੈਂ ਤੇਰੇ ਚਰਨਾਂ ਵਿੱਚ ਆਇਆ, ਕੀ ਮੇਰੇ ਕਰਮ ਵਿਚਾਰੇਗਾ? ਇਹ ਸ਼ਬਦ ਆਰੰਭ ਹੁੰਦਾ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ। ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ। ਹੇ ਜਗਤ ਦੇ ਮਾਲਕ ਵਾਹਿਗੁਰੂ ਜੀ, ਤੇਰੇ ਕਿਹੜੇ ਗੁਣ ਕਹਾਂ ਜੋ ਕਰਮ ਨਾ ਨਾਸ਼ ਹੈ? ਜੇ ਸਾਡੇ ਕਰਮਾਂ ਦਾ ਨਾਸ ਨਹੀਂ ਹੋਣਾ ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ? ਮੈਂ ਕਹਿੰਦਾ ਦੇਖੋ ਭਗਤੀ ਕਰੇ ਤੇ ਇਹੋ ਜਿਹਾ, ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ, ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ? ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕਤ ਜਾਈਏ, ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਭਕੀਆਂ ਤੋਂ ਡਰਨਾ ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ? ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ? ਤਵ ਗੁਣ ਕਹਾ ਜਗਤ ਗੁਰਾਂ, ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕਤ ਜਾਈਏ, ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ
ਦੁੱਖ ਪਾਵੇ। ਚਾਤਰਿਕ ਇੱਕ ਬੂੰਦ ਨੂੰ ਸਹਿਕਦਾ ਤੇ ਗੁਰਮਤ ਨਗਦ ਧਰਮ ਕਹਿ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ, ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ, ਪਿਆਰਿਆ ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤੇ ਬਾਣੀ ਵਿਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਜੀਵਨ ਮੁਕਤ ਕੌਣ ਹੈ? ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਬ ਗੁਣ ਕਹਾ ਜਗਤ ਗੁਰਾਂ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ, ਜੋ ਜੰਬੁਕ ਗ੍ਰਾਸੈ ਏਕ ਬੂੰਦ ਜਲ ਕਾਰਨ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ, ਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨਾ, ਅਸੀਂ ਦਰਿਆਵਾਂ ਨੂੰ ਕੀ ਕਰਨਾ? ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਕਰ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ, ਡੂ ਬੂਡ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ, ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਦੇ ਡੁੱਬਣਾ ਪਿਆ, ਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ? ਪਿਆਰਿਓ ਅਗਲਾ ਬਚਨ ਜਿਹੜਾ ਕਿਹਾ ਸੀ, ਕਹਾਂਗੇ ਵੀ ਹੰਕਾਰ ਦੇ ਬਚਨ ਕਹੇ, ਫਿਰ ਰੱਬ ਨੂੰ ਚੈਲੰਜ ਕੀਤਾ, ਰੱਬ ਨੂੰ ਸਮੁਖਾਤਵ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ? ਕਹਿਣ ਲੱਗੇ ਮੈਂ ਨਾਹੀ ਕਛ ਹਾਂ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ, ਮੈਂ ਕੁਛ ਨਹੀਂ, ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ। ਪਿਆਰਿਓ ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ, ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ? ਗੁਰੂ ਜੀ ਨੇ ਅੱਜ ਕਿਹਾ, ਕਹਿਣ ਲੱਗੇ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅਗਲਾ ਬਚਨ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ। ਪਰ ਜੇ ਤੂੰ ਰੱਬ ਤੋਂ ਵੇਮੁਖ ਨਾ ਹੋਵੇ, ਗੁਰੂ ਦੇ ਸਨਮੁਖ ਰਹੇ, ਤੇਰੀ ਝੋਲੀ ਵਿਚ ਦਾਤ ਪਏਗੀ। ਗੁਰਮੁਖੋ ਆਓ ਦੇਖੋ, ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ, ਬੜੀ ਚੰਗੀ ਬਾਤ ਹੈ। ਮੈਂ ਆਰੰਭ ਵਿਚ ਅਰਜ਼ ਕੀਤੀ ਪਨੀਰੀ ਖੈ, ਜਿਸ ਮਾਲੀ ਨੇ ਪਨੀਰੀ ਸਾਂਭ ਲਈ ਬਗੀਚੇ ਉਹਦੀ ਸੁਗੰਧੀ ਦੇਣਗੇ। ਰੱਬ ਮਿਹਰ ਕਰੇ, ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ, ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮਾ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ। ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ, ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ। ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿਚ ਢਲੇ ਹੋਣ, ਤੇ ਬੱਚਾ ਜ਼ਰੂਰ ਢਲੇਗਾ। ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿਚ ਲੈ ਕੇ ਤੁਰਦਾ, ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਹੈ ਜਿਹੜਾ ਧਰਤੀ ਵਿਚੋਂ ਨਿਕਲਦਾ, ਇੰਨਾ ਕੋਮਲ ਤੇ ਲਚਕੀਲਾ ਹੈ, ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ, ਝੁਕ ਜਾਣਾ, ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ, ਵੈਸੇ ਦੇ ਭਾਵ ਅਰਥ ਕੁਝ ਹੋਰ ਨੇ, ਪੇੜ ਤੇ ਦਾ ਅਰਥ ਟੀਕਾਕਾਰਾਂ ਨੇ ਇਹ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ ਚੋਂ ਨਿਕਲਦਾ, ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤੇ ਇਹਦੇ ਵਰਗਾ ਕੋਈ ਨਹੀਂ, ਪਰ ਪੇੜ ਤੇ ਦਾ ਅਖਰੀ ਅਰਥ ਕਰਾਂਗੇ ਮੂਲ, ਕਿ ਜਦੋਂ ਮਾਤਾ ਦੇ ਉਧਰ ਵਿਚ ਬੱਚੇ ਦਾ ਜੇ ਜਨਮ ਨਹੀਂ ਹੋਇਆ, ਜਿਹੜੀ ਲਿਵ ਉਥੇ ਲੱਗੀ ਸੀ, ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ, ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ। ਜੈਸੀ ਉਪਜੀ ਪੇੜ ਤੇ, ਜਿਸ ਤਰ੍ਹਾਂ ਤੂੰ ਪੈਦਾ ਹੋਇਆ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸ ਕਾ ਬਾਪੜਾ ਪੁਜੈ ਨਾ ਰਤਨ ਕਰੋੜ। ਪਰ
देखो बच्चे अंदर एक दृढ़ता है। तीन चार उदाहरण ने सिर्फ, प्रहलाद एक बच्चा है, उस बच्चे दे अंदर रब ने मेहर की, कोई बाप दे सामने नहीं सी बोलता, पर प्रहलाद अपने बाप दे सामने खलो के बोलिया, उस बच्चे दी दृढ़ता कैसी सी, उसका अंदर किन्ना टिकिया सी, परमात्मा भी ओदे भोलेपन उते खुश हो गया, ओदे भरोसे ते मेहर की। ध्रुव की उम्र कितनी सी, ध्रुव बिल्कुल रब लई नहीं तुरिया, जदो बच्चे गुरमत लई तुरदे ने देखो अज इनाम मिलेगा, इन्हां लई ये बड़ी वड्डी चीज है। ध्रुव जिद्दन तुरिया उन्हें यह नहीं सी पुछया मां मैनू रब किवें मिलेगा, किते नहीं लिखिया रब लई तुरिया, बिल्कुल झूठ है। उन्हें इको गल कही, मां माई जिस तखत तो अज मैनू धक्का पिया, मेरे प्यो का तखत किवें मैनू मिलेगा। उन्हें राज मंगिया, उन्हें रब नहीं मंगिया। ते भाई गुरदास ने कहा, ध्रुव हसदा कर आया, कर प्यार प्यो कुछड़ दिता, बाहो पकड़ उठा लिया, मन विच रोस मतरई किता, डड्डो लिका मां पुछे तू सा वाणी है के सरीता। ओदे विच उन्हें एक सवाल किया, मां कि सुदम ते राज मिले, उन्हें नहीं कहा रब मिले, किस उदम ते राज मिले, शत्रु ते सब खोमन मीता। मां बड़ी सियाणी से उन्हें कहा, पुत्र मेरिया राजे दे घर जम्मी आ, राजे नाल व्याही आ, धक्के तां पए ने, मेरी भगती कोई नहीं, मेरी भगती हुंदी ते इहदी कुख चो तेनू मे राजे दी गोदी चो तेनू खिचदा क्यों कोई, मेरी भगती नहीं। देखो इत्थे नहीं कहा कि तेरी भगती नहीं, मां ने तोरना सी, पुत्र तू पुछना किस उदम ते राज मिले, छत्री ते सब खोण मीता। मां ने को गल कही, पुत्र परमेश्वर आराधी है जिदू को यह पत पुनीता। दो बच्चे तुरे, मुदता हो गई ने, गुरु ग्रंथ साहब विचो आवाज आउंदी, जे रब नू पाणा है ते राम जपो जी, ऐसे ऐसे ध्रुव प्रहलाद जपो हरा, जैसे एक दृढ़ता है। तीसरी उदाहरण बाबे फरीद दी असी गल करने हैं। मैं पढ़ रहा सा, 10 साल तो थोड़ी उम्र सी जिदन बाबे फरीद नू सारी कुरान जबानी कंठ हो गई सी। किन्ने कराई? मां ने। प्यारे मां नू जिदन भगती लई तुरे ने ओ महान महापुरुष, सिर्फ इको गल पुछी सी, मां भगती दी गल करनी है, बच्चा तुरेगा जरूर, उनू उत्साहित कीता जाए। मैं कहना जेड़े भावे एग्जाम विचो घट भी नंबर लैन, उन्हां नू भी उत्साहित करो, क्योंकि उन्हां दा उत्साह उन्हां नू अगे वधन वास्ते होर प्रेरणा देगा। उन्हें इको गल कही, मां रब रब दीआं गल्लां करनीआं, रब की दिंदा है। मां नू पता सी अज तरीका बदल गया, सन्मान ओही है जिहड़ा कदी फरीद दी मां ने दिता। कहन लगी, पुत्र खुदा दी भगती करिए ते रब खाण वास्ते मिठा दिंदा है। इतिहास गवाह है, मिठे दी पोटली नू लैके चलिया, एक दिन मां दे सामने खलो, कहिंदा मां मेरीए केड़े मिठे दी गल करनी है, रब वर्गा मिठा किते भी नहीं। बच्चा ही सी ना, मिठे लई तुरिया, एक राज लई तुरिया, ते उन्हां बाणी विच कह दिता, शक्कर खंड निवात गुड़, माख्यों माझा दुध, सबे वस्तु मिठियां रब ना पुजन तुद। एक बच्चे सी गुरमुखो, ओ भी बच्चा सी जिहड़ा दिल्ली दी धरती ते खलोता, वंगार के कहिंदा सी, मेरी मां झूठ बोलदी है, मैं सिख हां, मेनू कतल करके बाबा फतेह सिंह दे कोल पहुंचा दियो। ओ भी 4 साल दा बच्चा सी जिदा सीना चीर के कलेजा तड़पदा बाबा बंदा सिंह बहादुर दे मुंह विच तुन दिता, ना बच्चे ने चीक मारी ना बापू ने खाई कीती। तुहाडा इतिहास है गुरमुखो, ओ सरहंद दीआं नीआं ने। मैं एक बेनती तुहानू करांगा, तुसी भावे तुहानू रब ने सब कुछ दिता, इत्थे पैसे की कमी नहीं, तुहाडे विचो करोड़ां पति होने ने। बच्चे जदो अपने ले जांदे हो ना, गर्मी दे दिनां विच कल्ले हिल स्टेशन नहीं, कदी गर्मी दे दिनां विच सरहंद दीआं नीआं कोल वी जाके खड़े करिया करो। गुरमुखो मैं कहांगा, बच्चियां दे ट्रिप बनाओ, रात ले जाओ, ते कदी ओ समां जदों कोई भी ना होवे, उस एकांत विच चौंकड़े मरवा के कहो, बेटा आओ देख ठंडा बुरज, पो दी रात विच दादी अपनी गोद दा निग पई दिंदी है बच्चियां नूं, आ देख नीआं। इहदे विच बाबा फतेह सिंह बोलिया सी ते बोल के कहिंदा पिया सी, सच को मिटाओगे तो मिटोगे जहान से, डरता नहीं है अकाल किसी शैन शाह की शान से, उपदेश अपला सुन लो जरा दिल के कान से, कह रहे हम तुमको खुदा की जुबान से। गुरमुखो
ਉਹ ਵੀ ਤਾਂ ਦੇਖਣ ਵਿਚ ਬੱਚੇ ਨੇ ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਣਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿਚ ਨੌਕਰ ਨੇ, ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ। ਸਿੱਖੋ ਤਿੰਨ ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ, ਤਰੀਕਾ ਜੇਖ। ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ, ਕਥਾ ਸੁਣਾਤੀ, ਕਿਸੇ ਨੇ ਚਾਰ ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗੇ ਆਓ ਸੁਖਮਨੀ ਸਾਹਿਬ ਦੇ ਅਰਥ ਕਰੀਏ। ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ, ਬਾਬਾ ਜੀ ਅੱਜ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲੈ, ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ। ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆਹ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉਥੇ ਲੰਗਰ ਦੇ ਬਰਤਨਾਂ ਵਿਚ ਖਲੋਵੋ। ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ। ਪਰ ਇੱਕ ਤਰੀਕਾ ਹੈ, ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿਚ ਜਾਂ ਉਥੇ ਸੇਵਾ ਵਿਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ, ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ ਮਾਂ ਨਾਲ ਮੱਥਾ ਟੇਕਦਾ ਸਾਂ, ਪੈਸੇ ਦਾ ਟਕੇ ਦਾ ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ। ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਆਇਆ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟੇਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ, ਅਸੀਸ ਬਖਸ਼ਿਓ। ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟੇਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ, ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ। ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸਚ ਜੋਗਾਦ ਸਚ ਹੈ ਸਚ ਨਾਨਕ ਖੁਸ਼ੀ ਪੀ ਸਚ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝਗੀ ਪਾਸ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਔਰ ਬੜੇ ਭਾਵਪੂਰਤ ਸ਼ਬਦਾਂ ਵਿੱਚ ਮਹਾਂਪੁਰਸ਼ਾਂ ਤੋਂ ਅੰਮ੍ਰਿਤ ਦੇ ਸੰਬੰਧ ਵਿੱਚ ਵਿਚਾਰਾਂ ਸਰਵਣ ਕੀਤੀਆਂ ਨੇ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪਾਂ ਅੰਮ੍ਰਿਤ ਦੀ ਗੁਰਬਾਣੀ ਦੀ ਰਹਿਤ ਦੀ ਗੱਲ ਕਰਦੇ ਆ ਰਹੇ ਹਾਂ ਤੇ ਆਖਰ ਇਸ ਵਿਚਾਰ ਦਾ ਭਾਵ ਕੇਵਲ ਇਤਨਾ ਹੈ ਕਿ ਕਿਤੇ ਅਮੋੜ ਮਨ ਦੀਆਂ ਵਾਗਾਂ ਸਤਿਗੁਰੂ ਦੇ ਹੱਥ ਵਿੱਚ ਪਕੜਾ ਦਈਏ ਤੇ ਇਹ ਗੁਰਮਤਿ ਦੇ ਗਾੜੀ ਰਾਹ ਉੱਤੇ ਚੱਲ ਪਵੇ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਲੜੀ ਆਰੰਭ ਕੀਤੀ ਹੈ। ਪਹਿਲੇ ਦਿਨ ਜਿਸ ਦਿਨ ਵੈਸਾਖੀ ਦੇ ਸੰਬੰਧ ਵਿੱਚ ਵਿਚਾਰ ਆਰੰਭ ਕੀਤੀ ਸੀ, ਆਰੰਭ ਵਾਲੇ ਦਿਨ ਬੇਨਤੀ ਕੀਤੀ ਸੀ ਕਿ ਇਸ ਜੀਵ ਦਾ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਸਹਾਰਾ ਕੋਈ ਨਹੀਂ। ਦੂਸਰੇ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਦੀ ਦਾਤ ਅੰਮ੍ਰਿਤ ਹੈ ਕੀ। ਕੱਲ ਆਪ ਜੀ ਦੇ ਸਮਕਸ਼ ਵੈਸਾਖ ਦੇ ਮਹੀਨੇ और वैसाखी दे संबंधी विचार कीते सन। ते देखो ऐद की मालक ने सबब किहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न होके कहिंदा मेरे दाता साडी कीती हुई इस सेवा नूं तुसीं कबूल करदे पहिओ। कल बुधवार सी, वैसाख दा महीना सी आरंभ होया। उस दिन दातार जी ने अमृत दी दात दित्ती। मैं हैरान होया, रतन सिंह भंगू दा प्राचीन पंत प्रकाश अज पढ़ रहा सां, ओह कहिंदा सन 1756 नूं जिस दिन गुरु गोबिंद सिंह जी ने अमृत दी दात दित्ती उस दिन भी बुद्ध वेले दा बुधवार दा अमृत वेला सी। कल भी बुधवार सी ते जिस दिन कलगी वाले ने अमृत दी दात दित्ती उस दिन भी बुधवार सी। आओ गुरमुखो, जेड़ी विचार आपां कल छड्डी सी, क्योंकि लड़ी दा ख्याल जरूर अत रखिए। आपां विचार आरंभ कीती सी वैसाख भला शाखा वेश करे धन देख हर द्वार, आओ दया करे कर आओ प्यारे दुत्तर तारे, तुद बिन अज ना मोलो कह लगे कीमत कौन करे तुद पावा, देख दिखावे ढोलो कह लगे दूर न जाना, अंतर माना हर का मैल पछाना, नानक वैसाखी प्रभ पावे सुरत शब्द मन मन। आओ इसे शब्द नु आपां अगे लै तुरने, गल अमृत दी होनी है। आपो अपना ढंग है, आपो अपनी गल करन दा तरीका है, पर गल करन दा मकसद केवल कलाकारी नहीं, गल करन दा पावे साडे कहण वालियां विच ते सुनन वालियां दे हिरदे विच गुरु दा शब्द ते गुरु का अमृत टिक जाए। आओ करो कृपा साध संगत जी, विचार आरंभ करन तो पहला आप एकाग्रता इसे तरह बख्श देखो, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। साहिब धन गुरु नानक साहिब जी का तुखारी राग का यह वचन के वैसाख दे महीने विच एक जीव इस्त्री जां एक जगयासु उस परमात्मा दे चरणां विच बेनती करदा है, मालक जी वैसाख दे महीने विच रुखां दीआं करूंबलां नवीआं निकल आईआं ने, उहनां ने शिंगार कर लिया है पुरातनता नूं त्याग के, मैं अपने तन ते शिंगार कैसा करां ते अपने घर दा दरवाजा खोल के तेरी इंतजार पे करनी आ कि तुसीं दया दे घर विच आ के मेरे घर विच चरण पाओ। ध्यान दिया जे जग जाना आपां अमृत वाले पासे। पहलियां तुकां सन के वैसाख भला साखा वेश करे तन देख हर द्वार, तन दा अर्थ जीव रूपी इस्त्री, क्योंकि बाणी विच तन दा अर्थ दो तीन आए ने, खास करके तन दा अर्थ हुंदा दौलत, तन दा अर्थ हुंदा इस्त्री, तन दा अर्थ कच्ची दौलत, तन दा अर्थ नाम धन, धन का अर्थ है धनता योग भी। मैं संखेप अर्ज कर जावा, जदों असीं पढ़ने धन फिर ए ना आखिए वैर इकट्ठे होए उथे धन का अर्थ है इस्त्री, जदों असीं पढ़ने काचा सन धन संचय मूर गावार उथे कच्चे न जदों धन शब्द आया उथे धन का अर्थ है दौलत, जदों असीं पढ़ने ये धन नखुट नान खुट है ना जाए, ए धन अखुट नान खुट है ना जाए उथे धन का अर्थ है नाम धन, जदों असीं हजूर दे बचन पढ़ने वडियाई गुरमुख दे प्रभ हर पावै सोई, गुरमुख नानक आराध्या सब आखो धन धन धन पुर सोई, उथे धन का अर्थ है धनता जो। इत शब्द है कि धन देख है हर द्वार, एक जगयासु जीव अपने दरवाजे ते खलोती इंतजार पे कर दिए ते कहन लगे तन देख हर द्वार, आओ करे कर आओ प्यारे, फिर दोबारा तुख शुरू हुंदी के प्यारे जी तुसी मेरे घर विच आओ, क्यों दुत्तर तारे जेड़ा दुष्टर संसार तरिया नहीं जांदा ए मेनू तार दियो, ते नाल वचन कीता तुत बिन अड ना बोलो, अड दा अखर अखरी अर्थ इत्थे अद्धा नहीं, ਅੱਧ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ, ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣੇ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਂ ਜੀ ਤੇ ਅਸੀਂ ਪੜ੍ਹਦੇ ਹਾਂ, ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ, ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੋਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਧਰ ਤੂੰ ਮੇਰਾ ਹੋ ਗਿਓ ਉਦਨ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ, ਦੇਖ ਦਿਖਾਵੇ ਢੋਲੋ। ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਹੈ। ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਹੈ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ।

ਭਾਵਾਂ ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ? ਕਹਿਣ ਲੱਗੇ, ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ, ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ, ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਤੂੰ ਮੁਖਤੂਲ ਸਫੇਦ ਸਫੀਅਲ ਖੰਭ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਖੰਭ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਹੜੇ ਤੈਨੂੰ ਭਾ ਗਏ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤਾਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ, ਜੇ ਤੈਨੂੰ ਪਿਆਸ ਲੱਗੀ ਏ, ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ, ਉਹ ਵੀ ਪ੍ਰਵਾਨ ਨੇ। ਜੇ ਸੈਨ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ, ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ, ਇੱਕ ਬੇਨਤੀ ਮੈਂ ਕਰਦੇ ਹਾਂ। ਦੇਖੋ, ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁੱਝ ਨਾ ਕੁੱਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ, ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ, ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨਿਓ ਤਿਸ ਆਗੈ ਮਰ ਚਲੀਏ, ਇਹ ਨਹੀਂ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ, ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ,
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ।

ਸੰਚਾਰ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀ ਧਰ ਜੀ ਨੇ ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ 39 ਸਾਲ ਦੀ ਉਮਰ ਸੀ ਈਸਾ ਦੀ ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ ਮੈਂ ਕਟਾਕਸ਼ ਵੱਲ ਵੀ ਜਾਣਾ 35 ਸਾਲ ਦੀ ਉਮਰ ਸੀ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ ਉਹਦੇ ਕੇਸ ਤਲਵਾਰ ਨਾਲ ਕੱਟੇ ਗਏ ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ ਗਿਆਨ ਕਿਤੇ ਵੀ ਮਿਲ ਜਾਏ 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕੋ ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ ਅਖੌਤੀ ਸ਼ਬਦ ਮੈਂ ਵਰਤੇ ਨੇ ਰੱਬ ਨੇ ਕੋਈ ਜਾਤ ਨੀ ਬਣਾਈ ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ ਮਾਨਸ ਕੀ ਜਾਤ ਇੱਕ ਹੈ ਪਹਿਚਾਣਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣਬੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ ਤੁਸੀਂ ਬਾਣੀ ਪੜ੍ਹਨ ਵਾਲੇ ਹੋ ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ ਫੇਰ ਵਿਸਾਇਆ ਫੇਰੂ ਆਣ ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ ਔਂਕੜ ਲੱਗੀ ਹੈ ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ ਮਾਂ ਤ੍ਰਿਪਤਾ ਦਾ ਨਾਮ ਨਹੀਂ ਬੇਬੇ ਨਾਨਕੀ ਦਾ ਨਾਮ ਨਹੀਂ ਅੱਜ ਕੱਲ੍ਹ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨਹੀਂ ਵਰਤਦਾ ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ ਉਹ ਗੁਰੂ ਕੇ ਸਿੱਖੋ ਕਿਉਂ ਚੁੱਗੋ ਚੁੱਗ ਅਟਲ ਹੈ ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ ਮਾਂ ਦਾ ਨਾਮ ਨਹੀਂ ਪੁੱਤਰਾਂ ਦਾ ਨਾਮ ਨਹੀਂ ਇੱਥੇ ਭੈਣ ਦਾ ਨਾਮ ਨਹੀਂ ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰਮੰਦਰ ਵਿੱਚ ਥਾਂ ਦੇ ਦਿੱਤੀ ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ ਜਿਹੜੀ ਅੱਜ ਬਚਨ ਕਹਿ ਸਨ ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਸਭ ਨੂੰ ਪਤਾ ਪੰਜਾਂ ਨੇ ਸਿਰ ਭੇਟ ਕੀਤੇ ਨੇ ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ ਪਵਿੱਤਰ ਜਲ ਪਾਇਆ ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ ਨਾ ਕਿ ਮਾਤਾ ਸਾਹਿਬ ਕੌਰ ਜੀ ਤਵਾਰੀਖ ਦੇ ਪੰਨੇ ਪੜਿਓ ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ ਹਾਂ ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ
घर भी संतान हो ते गुरु कलगी धर जी ने कहा कि भरे दीवान भी जायो ते तुहाडी अरदास कीती जाएगी। गुरमुख इसे तरह दीवान सजिया पांच प्यारे गुरु की ताबिया भी सन। अमृतधारी सिंह जेड़े ने हजूर की हजूरी विच बैठे सन ते माता साहब कौर नू भरे दीवान विच कहा सी कि तेनू पुत्रां दी दात चाहीदी है। संसारी पुत्र कुछ कु समय दा रिश्ता बन गए। पुत्र की मौत तो बाद पोतरा पैदा होंदा है, पोतरा खा लैंदा है, पुत्र केवल एक पीढ़ी तक रहिंदा है। मैं तेनू वह पुत्र तेरी झोली विच पा के जाऊंगा, जिन्नी देर तक सिख जगत रहेगा तेरे पुत्र की कदी मौत नहीं होगी, तेरा पुत्र तेरी गोद विच खेलती रहे। पुछया सतगुरु केड़ा पुत्र? कह लगे प्यारे भाई दया सिंह तुसी मेनू सिर दिता, मैं अपनी गोद विच छीने का अमृत तुहानू दिता, अज तो बाद तुसी माता साहब कौर की गोद विच बह जाना। मैं कहना मां जेड़े प्यारे गुरु के सन तेनू उन्होंने मां कहा ते तेनू इना उच्चा रुतबा दिता मां के उन्होंने तेनू पुत्र तुहानू पुत्र कहण दा सत्कार देण दा रब वालों गुरु वालों कृपा हुई। जेड़ी बेनती कर लगा खंडा बाटा ले है सर्ब लोह दा बाटा दो धारा खंडा पताशे शब्द भी वरते ने कि निर्मल जल है। वैसे दुध क्यों नहीं वरतिया? ध्यान दिया जे हजूर ने जल जो है ये निम्रता का प्रतीक है, जल जो है ये सुचमता का निर्मलताई का प्रतीक ते निम्रता का प्रतीक है। पसासे छोटे वड्डे ने जदों घुल जाण तां केवल मिठास रह जाती है, छोटे वड्डे दे आकार खत्म हो जाता है। कृपाण की थां ते गुरु साहब ने खंडे की वरतों क्यों की है? इहदा भाव यह वे गुरमुख विद्वान ने कोई नहीं, डॉक्टर तारण सिंह उन्होंने कोई साखी खंडन नहीं की। वह कहते ने गुरु घर विच केवल भगती नहीं, इत भगती ते शक्ति, संत ते सिपाही, मीरी ते पीरी, हरिमंदर ते अकाल तख्त, रबाब ते नगारा, इत्थे सजणो कि जदों खंडे नाल अमृत तैयार किया है, दो धारा खंडा जिहड़ा ये मीरी ते पीरी का प्रतीक सी, दोनों इकट्ठे दिते ने अमृत की दात जदों देण लगे। पहली बाणी मेरे सतगुरु ने जप पढ़ी। मैं इस करके बेनती अज करनी चाहना कि अमृत बन किवें गया, ते पिछले दिनों तो शब्द वरत रहे हैं कि सिखा अमृत दिया बाणिया ही नितनेम दिया बाणिया ने। जेड़ा सिख नितनेम करता रहे उहदे अंदरों कभी रहत दी घाट नहीं आउंदी, कभी उहदे अंदर तोटा नहीं आउंदा, क्योंकि जदों सवेरे गुटका चुक जा चौंकड़ा मार पंच बाणिया का नितनेम करता है उदो अखा सेजल होके कहनिया ने गुरु गोबिंद सिंह जिदन तेरा पुत्र बनिया सा ना ये पांच बाणिया विच गवाह ने, इन्हां नू पढ़न तो बाद तू मेरा बापू बन गयो ते मैं तेरा पुत्र बन गया सा। रोज वो बाणी दिती। हुण तको जपजी साहिब दी बाणी आरंभ होई है। सिख ने आनंदपुर दा वासी बनदा है अमृत छाके। बाणिया दी तरतीब देखो, हजूर ने पहली बाणी जप शुरू कीती ते जपजी साहिब दी बाणी ओह है जेड़ी साडे अमृत विच पढ़ी जांदी है, जेड़े साडे नितने विच पढ़ी जांदी है, मौत तो बाद भी बाणी पढ़ी जांदी है, खुशी गमी वेले भी ये बाणी पढ़ रहे हैं। हजूर ने जप शुरू कीता ते पहली गल कही, खालसा मेरा मकसद तेनू एक दे नाल जोड़ना है। पहला शब्द आया एक ओंकार, फिर कहन लगे मैं ओदे नाल एक नाल जोड़ना है जिन्हें सदीव कर रहना है सतनाम, मैं ओदे नाल जोड़ना चाहना जेड़ा सब नू बना के सब विच बैठा है करता पुरख, मैं चाहना तू एक नाल जुड़े ते निरभउ हो जाए, निर्वैर हो जाए, तू समय तो रहत हो जाए, अकाल मूर्त तू बन जाए, कह लगे जूना तो रहत हो जाए, ते सुते सिद्ध प्रकाश मान तू हो जाए, पर ये एक तेनू तां मिलेगा जे गुर प्रसाद लेगा। ते सिर मैं ट्यूक मात्र पंची झात पाणी है, बाटा तैयार होने लगा, पौर तैयार होने लगी है, ते पहली बाणी जप सह पड़ी एक ओंकार तो लैके नानक हो सीपे सच तक जप करदिया अगे हजूर ने पहली पौड़ी शुरू की। सच जानो सिखी का पहला लैसन ही हुक्म मनना है। जेड़ा बंदा तर्क करदा है उन्हें अजे तक पता ही नहीं कि सिखी का पहला पाठ की। हजूर ने शब्द वरते कहिंदे मैं चाहना तू सच्यार हो जाए, ते गुरु गोबिंद सिंह चाहते ने मैं सच्यार नू शब्द खालसा दे के जावा। सच्यार ते खालसा अर्थ इको ही ने,
ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ, ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ, ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨੀ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾਂ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ। ਕਹਿ ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾ ਮਾਨ। ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਉ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕਰੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਕਰੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ। ਕਦੀ ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਰਹੀ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਅਸਤ ਤੇ ਕਿਹਨੂੰ ਕਰੀਏ? ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ੈ ਸਦੈਵ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ? ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਹਨੂੰ ਨਮਸਕਾਰ ਕਰੀ ਨਾ ਸ਼ਤਰਾ ਨਾ ਮਿੱਤਰ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਬਈ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ। ਕੱਲ ਗੁਰਮੁਖਾਂ ਨੇ
اشٹانگ کی گل کیتی سی کومل صاحب نے بہت سونی کہ اشٹانگ نمستک کا مطلب کی ہے. اسی پڑھنے بندنا ہر بندنا گن گاو گوپال رائے پچھلی بار کیتی سی اشٹانگ آپ پڑھنے ڈنڈوت بندن انک بار ڈنڈوت ڈنڈوت کا آخری ارتھ ہے کہ ڈنڈے کی طرح بش جانا پر چیتے رکھو ڈنڈے کا بھاو کی ہے جی ڈنڈے کا مطلب یہ تو نہیں ایک دم سیدھے پی جانے جہاں ڈنڈا بندے کے ہاتھ بھی ہوئے نا اس ڈنڈے کی مرضی ختم ہو جاتی ہے. دیکھو مالک کی مرضی ہے ڈنڈے ڈانگ موڈیا سے رکھے میں سیدھی پینڈو جہ شبد ورتنا مالک کی مرضی ہے ڈنگوری کسی گھر کے کونے میں رکھ دے مالک کی مرضی ہے ڈنڈے منجی کے تھلے سڑ دے مالک کی مرضی ہے ڈنڈے چوک کے کسی کے سر میں مار دے تے جے پوچھے ڈنڈیا تیری اپنی مرضی کوئی نہیں وہ کہندا جدن تا اے دے ہاتھ وچ ڈنڈا بن کے آ گیا میری اپنی مرضی ختم ہو گئی ہے. ڈنڈاوت دا مطلب ہی اے کہ ڈنڈے دی طرح اپنی مرضی نو ختم کر دے. صاحب نے کہا جدو نمسکار کرے گا تے ڈنڈاوت ہوے گی تے سچ جانی جے جپ پڑھنے ہاں تے صاحب حکم تو شروع کر کے کیتی چھٹی نال تک لے جاندے نے تے جدو جاپ نمستنگ تو شروع کرنے ہاں تے سمپورنتا کرتے ہیں سجنا کیول آ لوگ دا دکھ نہیں چتر چکر ورتی چتر چکر بھگتے سویم بل سبن سرب دا سرب سرب جگتے دوکالنگ پرناشی دیالنگ سروپے چیتے رکھی امرت تو ڈولے گا نہیں جے جاپ رہے گا کیونکہ سدا انگ سنگے اپنگن بپوتے وہ تیرے انگ سنگ رہے گا. جاپ دی بانی وچ انگ سنگ رہ کے نمسکار کرن دی جائز دسی جدو آ گئے سوئیے تے سدا سوئیاں وچ کرپا کیتی کہن لگے سکھاں کتے چار چکے ہو جان تے مان وچ نہ متیا جائیں کتے کمائی کرن لگ پے تے خومے وچ نہ پھس جائیں. صاحب کہندے میں بڑی دنیا دیکھی ہے سراوک شدھ سموہ سدھان کے دیکھ پریو کر جوگ جتی کے سور سدھارتن شدھ سدھا وچ سنت سموہ انیک متی کے سارے دیش کو دیکھ رہے ہو مت کو نہ دیکھیے تے پران پتی کے سری بھگوان کی پائے کرپا ہوں تے ایک رتی بن ایک رتی کے رب دے چرنہ وچ رتے جان تو بنا تیری قیمت رتی نہیں پینی تو چون دیو جے تیرے سامنے سکھا کتے دولت والے آن تے امرتاری سکھا ہونا دی کان نہ منی کیوں کہن لگے جیت پرہ سب دیش دشان کو باجت تول مردنگ نگارے گنجت گور گجان کے سندر کھلتا ہے راجا جارے پوت پویکھ بھوان کے پوپت کون گنے نی جات بچارے شری پت شری بھگوان پجے بن انت کو انت کے تان سدارے مر کے چلے گئے جمع دے گھر نو توں کدی کانک منی ہے. گرو کلگی والیا پہلا تسی جپ کیا پھر تسی جاپ کیا ہن سوئیاں وچ سانا کوئی دسنا چاہندے ہو توجہ دیو. امرت دی تیجی بانی سی سوئیے کہن لگے میں تینوں دسنا چاہنا وا پاوے جپ کریں پاوے نمسکار کردے ہیں جاپ کریں جپ تے جاپ تا پروانے کہ ساج کہوں سن لے ہو سبے جن پریم کیو تینی پرا پایو پریم کریں توجہ دیو. ہن چوتھی بانی آئی چو پی سیم ویکھو میں پچھلی باری کتے قرض کر کے گیا سا سکھ نو توپ سکھ نو تلوار سکھ نو گولیاں پھانسیاں کوئی بھی ختم نہیں کر سکتی پر جدوں بھی جگیاسو دی موت ہوندی ہے اپنے مرشد تے شک کر کے ہوندی سچ جانی جدوں اپنے مرشد تے شک آ جائے سونی روز چنانو دردی سی میں صرف سنکے بھی چرد کرا پاویں کچا بانڈا سی ایک دن من وچ آیا سی کہ عشق تا پیار تا ہے پر وہ دی اکھ دے وچ ایک چھوٹا جہا داغ ہے ایک چھوٹے جہے داغ دے شک نے سونی نو ڈوب کے رکھ دیتا سی. بس ایک میں بینتی کرا امرت تے امرت سارتے تے کھنڈے باتے دے امرت تے بانی تے شک نہ کرو جدو تسی جاندے ہو اتھوں پاویں مہاپرش آؤں نے انہوں دے ستھانا تے جی سد کے جاؤ جے گرو نانک صاحب دی سکھی نو پیار کر دے ہو گرو رام داس دے چرنہ وچ متھا ٹیکنا کدی نہ بھول. ہرمندر ساڈا تراخ ہے. خیر حضور نے سوئیاں تو بعد آئی چوتھی بانی چو پئی کہن لگے سجنا جپ کیتا ہوئے جاپ کیتا ہوئے پریم کیتا ہوئے تے اے دا بھی مان نہیں کریدا تے بینتی کریا کری خمری کرو خاص دے رچھا پورن ہوئے چت کی اچھا تب چرنن من رہے ہمارا اپنا جان کرو پرت پارا آخیر تے پھر گل کی سجنا روزے بینتی کریں کہ ایک بار جن تو میں سنبھارا
کال پاس تے تائیں ابھارا جنر نام تہارو کا دارت دشت دوک تے رہا کھڑگ کیت کرپان پکڑن والیا کھڑگ کیت میں شرن تہاری آپ آگے لوگائی میرے تے مرکا کرپا کر جدو چوپ ہی پڑی صاحب نے خیر تے سمپورنتا کیتی سجنا گرو دے در تو کتے کتے جائی نہ جپ دتا جاپ پڑیا سدا سوئیے پڑھیے چوپئی دا پاٹھ کیتا اخیر تے سکھ نو آنند پور دا واسی بنانا سی امرت دی وچار آرمب کیتی سی امرت دا ارتھ یہ وے کہ جدے اتے موت دا پہے نہیں آنند وچ ٹکانا سی پنجویں بانی پڑھی گئی آنند پیا میری مائے ست گرو میں پایا ست گر تا پایا سہج سیتی من بجیاں بادائیاں نال کیا سجنا جے آنند لینے کدی من نو گرو تو دور نہ کری اے من میرے آ تو سدا رو خرنالے من نو سمجھان لگیا کہ آنند پور دا واسی بننی تے چلاکی نہ ورتی ایک ودوان نے بڑے سونے شبد کہے نے آنند پور صاحب نو رستی دو جان دے سن اس ویلے اے کوئی نہ سمجھو کہ کسے دے شہر تے تل کیوں گل کرن دا ٹنگ ہے ایک ہشیار پور دا رستہ سی تے ایک کیرت پور دا رستہ سی چیتے رکھی آنند پور جان دے رستی دو نے جو کا حکم من کے ترے ہیں جدو ہشیار پور دے رستے تے آئے اندر دی چلاکی نے راہ وچ روک لیا ہے جے آنند پور نو جانی تے کیرتی دے رستے ورگا ہور سوکھا رستہ ہی کوئی کیرتی دا رستہ ہے جڑا آنند تے لے جائے گا صاحب نے کیا رب نہ رہی پر منا چلاکیاں نہ ورتی کیونکہ اے من چنچلا چترائی کنا نہ پایا نال کیا جے چلاکی نہیں متا جیاں تے مان کر کے کہی جائے اے من پیاریا تو سدا سچ سنبھالے دھیان دیا جے پھر گل کردیا کردے میں چوک ماتر چاریا اخیر تے امرت دی گل آئی کہن لگے امرت اونا اکھاں وچ جنہاں وچ پہ جائے اونا نو وش وی خری کا روپ لگدا ہے امرت جنوں مل جائے او دے کناں وچ وی سچ دی بانی جاندی ہے تے حقیقت اے وے امرت جنوں مل جائے او دی رسنا وی آندرا چھڑ دیندی اے امرت جنوں مل جائے اخیر دیاں پوڑیاں کئیاں او دسم دوارے وچ روز امرت چکدا ہوندا برخان تینوں اے پنج بانیاں جڑیاں امرت دیاں پڑھیاں ایویں نہیں کہ پنج بانیاں پڑھ دتیاں جی او نہیں ایک ایک بانی دا سدھانت دتا اخیر تے شبد ورتے کہ خر جیو گفا اندر رکھ کے واجا پون بجایا بجایا واجا پون نو دوارے پرگٹ کیے دسواں گپت رکھایا توجہ جا دے دسواں گپت رکھایا تے مہاراج اس گپت تک کیویں جانے کہن لگے کہ جوگ سادھنا نال کی پرانا یام نال کی جل تاریاں نال کی نبلی کرم کر کے کی سنیاسیاں والے بانے دھارن کر کے میرے گرو گرنتھ صاحب نے کیا تے گرو کلگی تر بانی پڑھ دیا کہندے نے سکھا جے دسم دوار تک جانے ہی تے چیتے رکھی پرانا یام نہیں اس امرت نو چکھنی تے گرو تے پامنا بنا لگی بس حکم منی کہن لگے پیارے کہ خار جیو گفا اندر رکھ کے پانچ کٹھا نہیں خر جیو ہر جیو گفا اندر رکھ کے واجا پون بجایا بجایا واجا پون نو دوارے پرگٹ کیے دسواں گپت رکھایا گرو دوارے لائے پاونی اور جدی گرو دے چرنوں وچ پاونا بن جائے اک نہ دسواں دوار دکھایا تے انیک روپ نو نو ند تس دا انت نہ جائی پایا اخیر دی پوڑی جدو آئی کہ لگے آنند پور جاندیا سولے گاندے جائیں اے ساچا سوہلا ساچے کر گاو گاو تا سوہلا کر ساچے جتھے سدا سچ تیاں ہے کہن لگے سوہلے دا ارتھ خوشی دے گیت گاؤنے جانا کہن لگے سوہلے گاؤں جائیں آنند پور دا واسی بنے گا تے جدن تو آنند پور دا واسی بن گیا جنا دکھا تو جنا چنتا تو جس چورے تو دن رات کمبنا ہے امرت تیرو آنند دے گا آپ آنند پا کے لوکاں نوں وی آنند سنائی میں بینتی کیتی سی پچھلی بار کہ آنند صاحب دی بانی وچ تین شبد آئے نے آنند پیا آنند جانیا آنند سنو تین گلاں کہیاں نے کہندے نے پیا ہے پیا دا مطلب کہ مینوں محسوس ہویا ہے کہن لگے سچ جانو میں آپ جان لیا ہے تے جانن والا کہندا لوکو آؤ میں تہانوں آنند دی گل سناواں مہاراج او آنند دی گل کیڑی امرت دھاری دی اخیرلی پوڑی
ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ। ਅਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਇਜ਼ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ, 83% ਵਕਾਰ ਬੰਦੇ ਦੀਆਂ ਅੱਖਾਂ ਰਹੀ ਅੰਦਰ ਜਾਂਦੇ। ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ, ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ, ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ, ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ। ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਹੈ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ, ਜਦੋਂ ਇਕਾਂਤ ਵਿੱਚ ਬਹਿੰਦਾ ਹੈ, ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦੇ, ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਰਹੀ ਜਾਂਦੀ ਹੈ। ਜੇ ਰੱਬ ਮਿਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ, ਤੇ ਰੱਬ ਮਿਹਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ 3 ਸੀਸ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ, ਕੇਸਾਂ ਵਿੱਚ ਪਾਇਆ। ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮਿਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਾਹਿਬ ਕਿਰਪਾਲੂ ਜੀ ਨੇ 5 ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। 5 ਨੇਤਰਾਂ ਵਿੱਚ ਛੱਟੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ 5 ਜਿਹੜੇ ਨੇ ਸ਼ੀਸ਼ ਵਿੱਚ 5 ਵਾਰੀ ਰਹਿਮਤਾਂ ਕੀਤੀਆਂ, ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇ ਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ ਹੈ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਦੇ ਭੂਕਣ ਸਾਰੰਗ, ਤਰੇ ਪਾਰ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦੇ ਦੇਖੋ, ਆਪਣੇ ਸਿਰ ਨੂੰ ਢੱਕਦਾ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ।
ਉਹ ਤਾਂ ਕੇਵਲ ਕੁਝ ਸਮੇਂ ਲਈ ਧੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਮ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ, ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨਹੀਂ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੀ ਰਹਿਣਾ ਹੈ। ਸੱਚ ਜਾਣੋ ਇਹ ਕੇਵਲ ਕੇਸ ਢੱਕਣ ਦੀ ਗੱਲ ਨਹੀਂ, ਕੇਸ ਤਾਂ ਕਰਨੇ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤਾਂ ਕਹਿੰਦੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ, ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ। ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹਾ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ। ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੋਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਕਿ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਅੱਗੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ
ਤੇ ਜਿੱਦਣ ਉੱਥੇ ਸੱਤਿਆ ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਾ ਅਰਥ ਹੈ ਬੱਦਲ, ਸਿਰ ਪਰਨੇ ਹੋ ਕੇ ਫਿਰਦਾ ਹੈ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਅਗਲੀ ਤੋ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ। ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣੀ, ਉਸ ਰੱਬ ਦਾ ਸ਼ੁਕਰ ਕਰ। ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ। ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ। ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ? ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਏਦੂ ਵੱਡਾ ਸੱਚ ਖੰਡ ਹੀ ਕੋਈ ਹਕੀਕਤ ਦੇ, ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾਂ, ਇਹ ਸਰੀਰ ਨੀ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ? ਮੈਂ ਸਿਰਫ ਉਦਾਹਰਣਾਂ ਦੇ ਦਿੰਦਾ। ਉਹ ਕਹਿੰਦੇ ਨੇ, ਬਾਜ ਖੁੱਲੇ ਨਾਲੋਂ ਡੋਰ ਨਾਲ ਵੱਜਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ? ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਵੱਜਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹਿ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ, ਰੱਬ ਮੇਲ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁੱਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਵੱਜੇ ਕੋਈ ਬਾਗ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਵੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁੱਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ, ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ, ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ, ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ, ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ, ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਐਸੀ ਰਹਿਤ ਰਹੂੰ ਹਰ ਪਾਸਾਂ।
انہاں تکاں وچ تھوڑی جی توجہ دے آ جائے. پنج شبد نے اپ, اپ دا اکھری ارتھ تے پانی, تیج, تیج دا ارتھ آگے, اپ تیج, بائے, بائے دا ارتھ کھاواں, پرتھوی دا ارتھ آپا کراں گے ترتی, تے آکاشاں کہن لگے اپ تیج بائے پرتھوی آکاشاں. پنج تت نے پانی دا, ہوا دا, آکاش دا, مٹی دا, یہ سارے جڑے پنج تت نے رب مہر کری میں پنجاں تتاں والی ریت لے کے تیرے کو رہنا چاہنا. ہوں اِسی بڑی واری یہ دکھ پڑی ہونی ہے تو سمجھا گے بھی یہ ریت کہڑی ہے, جیڑی ریت کبیر جی منگتے پے نے وہ بھی کہنے میرے جیون نو مریادا دے. اپ تیج بائے پرتھمی آکاشا ایسی ریت رہوں ہر پاس, میں یہو جی ریت رکھ کے تیرے کو رہاں. دھیان دیا جی گرمخ, پانی دی اپنی ریت مریادا ہے, اگ دی اپنی مریادا ہے, ہوا دی اپنی مریادا ہے, مٹی دی اپنی مریادا ہے, تے آکاش دی اپنی ریت ہے. تھوڑی جی کاگرتا نال سنیو جیڑی میں بےنتی کرنی چاہنا. بچن ہے پانی دی مریادا کہڑی ہے جی, وہ کہن لگے رب جی جے تو مینو اپنے کو رکھنا ہے تے پانی ورگی مریادا دے, جنا مرضی وہ دھرتی تے صبر کر لے پر اپنے اندر دی نرملتائی وہ کدی جان ہی نہیں دیتا. پانی جتھا بھی چلا جائے وہ دے اندر نرملتائی دے انش پی رہے نے. کہن لگے میں پانی دی طرح نرملتائی لینی چاہنا وا, تے شبد ورتے کہ برہم گیانی نرمل تے نرملا جیسے میل نہ لاگ جلا, مینو پانی ورگی مریادا دیں. دوجا شبد سی کہ اپ تیج مینو اگ ورگی مریادا دیں. کہن لگے کہ برہم گیانی کا یہ گناہ نانک جو پاوک کا سہج سبھاؤ, مینو اگ ورگی مریادا دے دے. اگ سارتی ہے میل نو, اگ آ کے کنچن نو شدھ کر دیں دیے, مینو اگ ورگی مریادا دیں. کسے دے گھر ساڑن والی نہیں, وہ مریادا دے دی میں اپنے من نو چنگی طرح میل نو ساڑ کے شدھ کر لوں. اگ تو میں شدھتا دا گن لینا, پانی تو نرملتا دا گن لینا. اپ تیج بائے تیجی مریادا مینو ہوا ورگی دے دی. ہوا دی مریادا کی ہے, کہن لگے بنا وتکرے تو ہر ایک نو سپرش کر کے سکھ دیں دیئے. برہم گیانی کا درشت سمان جو راج رنگ کو لاگ تل پوان, جی میں برابر چل دی خوا. تے چوتھا شبدوں نہ ورتیا مینو ترتی ورگی مریادا دے دی. ترتی دی مریادا کی ہے, وہ کئی نل پٹ لو تے گلا کوئی نہیں, تے چونکا چندن نل لپ دیو تے او نے شاباش نہیں دے. برہم گیانی کا تیرج ایک جو بسدا کو کھود کیوں چندن لیپ, تے کرپا کری مینو آکاش ورگی مریادا دئی. برہم گیانی کا من پرگاش جو تر اوپر آغاش, آسمان ورگا مینو کھلا دل دے دی, آسمان ورگی وشالتا دے دی. تے سچ جانو آسمان کدی کھیڑا نہیں کھندا, آسمان ورگی مریادا دئی. وہ پاپیاں پنیاں نو ککردیاں نو ساریاں نو اپنی چولی وچ لے کے بیٹھا ہے, مینو ایک جی مریادا دے دی میں آکاش دی طرح کسے تو نفرت نہ کراں, سم درشتی نال ساریاں نو اپنے گلے نہ لا سکاں. کبیر جی نے کہا مینو ایک جی مریادا دے دے, ترتی ورگی, پانی ورگی, پون ورگی, آکاش ورگی. کل نو اگے شروع کراں گا کہ گرو گوبند سنگھ دی دتی ہوئی ریت مریادا, ریتاں کی نے تے کریتاں کی نے, دستار کیوں بننے آ, کیس کیوں کٹے جاندے نے, یہ بھی کیوں رکھنے ہیں, تے سوال ہی کوئی نہیں, کیونکہ رب نے دتی ہوئے کیس شروع تے نے. داتا میل کرے کل ہو سکتا ہے سما جس طرح انہیں کیا جائے گا. آپ سنگت دے دیدار ہی کرانگے. واہ گرو جی کا خالصہ, واہ گرو جی کی.

ستنام کرتا پورک نر پاؤ نر ویر اکال مورت اجنی سے تم گر پرساد جپ آد سچ جوگا سچ خیتی سچ نانک خوشی پی سچ میں تان دیوان تو ہے میرے سوامی میں تجھے آ گیا ارداس میں پور تھاؤں نہی جس پہ کروں بینتی میرا دکھ سکھ تجھ کی پاس نہ ہو جتی ستی نہیں پڑیا مورکھ مگدا جنم پیا پرنوت نانک تن کی شرنا جن تو نہیں وسریا پرنوت نانک تن کی شرنا جن تو نہیں وسریا پرم سنمان یوگ چور شتر تخت دی مالک صاحب ستگرو شری گرو گرنتھ صاحب مہاراج جی دی پاون پوتر خزوری وچ بیٹھ کر کے آپ جی نے بڑی اکاگرتا دے نال اور بڑے بھاو پورت شبداں وچ مہاپرشاں توں امرت دے سبندھ وچ وچاراں سروان کیتیاں نے کیونکہ پچھلے کچھ دنوں توں نرنتر آپاں امرت دی گربانی دی رہت دی گل کردے آ رہے ہاں تے آخر اس وچار دا پاو کیول اتنا ہے کہ کتے اموڑ من دیاں واگاں ستگرو دے ہاتھ وچ پکڑا دئیے تے اے گرمت دے گاڑی راہ اتے چل پوے آؤ کرو کرپالتا ساد سنگت جی کہ پچھلے کچھ دنوں تو آپاں ایک لڑی آرمب کیتی ہے پہلے دن جس دن ویساکھی دے سبندھ وچ وچار آرمب کیتی سی آرمب والے دن بینتی کیتی سی کہ اس جیو دا ستگرو دے شبد تو بنا سہارا کوئی نہیں دوسرے دن بینتی کیتی سی کہ امرت دی دات امرت ہے کی کل آپ جی دے سمکش ویساکھ دے مہینے اور ویساکھی دے سبندھی وچار کیتے سن تے دیکھو عید کی مالک نے سبب کیو جیا بنایا ہے کئی بری کچھ گلاں ایسیاں ہندیاں نے جدو قدرتی طور تے اتہاسک گھٹناواں میل کھاندیاں نے تے منک دا اندر پرسن ہو کے کہندا میرے داتا
ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ। ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ, ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾਰ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਬੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਕੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ। ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਹੈ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ, ਉੱਥੇ ਧਨ ਦਾ ਅਰਥ ਹੈ ਇਸਤਰੀ। ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਹੈ ਦੌਲਤ। ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਂਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਪੁਰਸੋਈ, ਉੱਥੇ ਧਨ ਦਾ ਅਰਥ ਹੈ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੇ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੇ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਬੋਲੋ। ਅੱਡ ਦਾ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣੇ
ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਣ 12 ਮਾਹ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਂ ਜੀ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ 12 ਮਾਹ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਤੁਖਾਰੀ 12 ਮਾਹ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਧਰ ਤੂੰ ਮੇਰਾ ਹੋ ਗਿਓ ਉਦਨ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾ।

ਇਹ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੁਣਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੇ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੇ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ, ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਪਾਲ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀਐ ਤੈ ਉਪਰੈ ਪੂਜਿਆ ਕਰ ਨਮਸਕਾਰ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਹਾਂ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਵਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਏ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਏ, ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖ ਤੂਲ ਸਫੇਦ ਸਫੀਅਲ ਹਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਹਮ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾਗ ਹੈ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲਾ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ, ਇਹ ਨਾ ਦੇਖ ਭਾਂਡਾ ਮਿੱਟੀ ਦਾ, ਇਹ ਨਾ ਦੇਖ ਭਾਂਡਾ ਕਾਂਸੀ ਦਾ, ਇਹ ਨਾ ਦੇਖ ਭਾਂਡਾ ਪਿੱਤਲ ਦਾ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ। ਜੇ ਨਾਮਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ, ਉਹ ਵੀ ਪ੍ਰਵਾਨ ਨੇ। ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ, ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ,
ਕਿ ਗੁਰੂ ਗ੍ਰੰਥ

0: ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ, ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਨੂੰ ਇਸ ਆਗੇ ਮਰ ਚੱਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ, ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਨ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਹਿ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੋ। ਗਿਆਨ ਕਿਤੇ ਵੀ ਮਿਲ ਜਾਏ, 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਬੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ। ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਛਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਲਈ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਤਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਹਰਿਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ? ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣਦਾ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ? ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ, ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, 2 ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸੰਦੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, 2 ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ ਅੰਮ੍ਰਿਤ ਦੀ ਦਾਤ। ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਇਹ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ 5 ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ 5 ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛੱਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਹੈ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਹੈ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਹੈ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ ਹੈ ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੋਂ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਟਿਊਕ ਮਾਤਰ ਪੰਛੀ ਝਾਤ ਪਾਣੀਏ, ਬਾਟਾ ਤਿਆਰ ਹੋਣ ਲੱਗਾ, ਪੌਰ ਤਿਆਰ ਹੋਣ ਲੱਗੀ ਏ ਤੇ ਪਹਿਲੀ ਬਾਣੀ ਜਪ ਸਹਿ ਪੜੀ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ ਸਿੱਖੀ ਦਾ ਪਹਿਲਾ ਲੈਸਨ ਕੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨੀ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ, ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੱਢੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਕੱਢੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ, ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ, ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ, ਨਮਸਤਵੰ, ਨਮਸਤਸਤ ਤੇ ਕਿਹਨੂੰ ਕਰੀਏ? ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ਾ, ਸਦੈਵ ਪ੍ਰਕਾਸ਼ ਹੈ। ਕਿਹਨੂੰ ਨਮਸਕਾਰ? ਕਹਿਣ ਲੱਗੇ ਨਾ ਜਾਤਾ, ਨਾ ਪਾਤਾ, ਨਾ ਤਾਤਾ, ਨਾ ਮਾਤਾ, ਉਹਨੂੰ ਨਮਸਕਾਰ ਕਰੀ, ਨਾ ਸ਼ਤਰਾ, ਨਾ ਮਿੱਤਰ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆਵਾਂ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਾਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਏ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਦਨ ਅਨਕ ਬਾਣ, ਡੰਡੋਤ, ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ, ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੇ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡਾਵਤ ਦਾ ਮਤਲਬ ਹੀ ਇਹ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤੰਗ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ, ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯਮ ਬਲ ਸੁਭੰਗ ਸਰਬਦਾ ਸਰਬ ਸਰਬ ਜੁਗਤੇ, ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਭੰਗਨ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਮੈਂ ਬੜੀ ਦੁਨੀਆ ਦੇਖੀ, ਇਹ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੋਂ ਚੁੰਦਿਓ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ। ਕਿਉਂ? ਕਹਿਣ ਲੱਗੇ ਜੀਤ ਪਰਾਂ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੁਗਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਤੋਜੋ ਦਿਓ ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਪ੍ਰੇਮ ਕਰੀ ਤਵੱਜੋ ਦਿਓ। ਹੁਣ ਚੌਥੀ ਬਾਣੀ ਆਈ ਚੌਪਈ ਸਾਹਿਬ। ਵੇਖੋ ਮੈਂ ਪਿਛਲੀ ਵਾਰੀ ਇਹ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ। ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ। ਸੋਹਣੀ ਰੋਜ਼ ਚਨਾ ਨੂੰ ਤਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਤਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾਖ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌਪਈ। ਕਹਿਣ ਲੱਗੇ, ਸੱਜਣਾ ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਇਹ ਬੇਨਤੀ ਕਰੀ ਕਿ ਇੱਕ ਵਾਰ ਜਿੰਤੋ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓ ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸੱਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਦਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ। ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ, ਸੱਜਣਾ ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ, ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ, ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ ਹੈ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ, ਅੰਦਰ ਦੀ ਚਲਾਕੀ ਨੇ ਰਾਹ ਵਿੱਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ, ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ। ਨਾਲ ਕਿਹਾ, ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦੇ ਮੈਂ ਚੂਕ ਮਾਤਰ ਚੱਲ ਰਿਹਾ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ, ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ, ਤੇ ਹਕੀਕਤ ਏਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ। ਮੁਰਖਾ, ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ੍ਹ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋਂ ਜਿਆਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣੇ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ, ਸਿੱਖਾਂ जे दसम द्वार तक जाना ही ते चेते रखी प्राणायाम नहीं उस अमृत नु चखनी ते गुरु ते भावना बना लवी बस हुक्म मन्नी कह लगे प्यारे के हर जियो गुफा अंदर रख के पाठ कथा नहीं कर जियो हर जियो गुफा अंदर रख के वाजा पवन बजाया बजाया वाजा पवन नौ द्वारे प्रगट किए दसवा गुप्त रखाया गुरु द्वारा लाए भावनी और जिदी गुरु दे चरणा विच भावना बन जाए इक ना दसवा द्वार दिखाया तय अनेक रूप नौ नव नित तिस दा अंत न जाई पाया अखीर दी पौड़ी जदो आई कह लगे आनंदपुर जांदिया सोले गांदे जाई ए साचा सोहला साचे कर गावो गावो ता सोहला घर सच है जिथे सदा सच ध्यान है कह लगे सोहले दा अर्थ खुशी दे गीत गाउंदे जाना कह लगे सोहले गाउंदा जाई आनंदपुर दा वासी बनेगा ते जिदन तू आनंदपुर दा वासी बन गया जिन्ना दुखा तो जिन्ना चिंता तो जिस झोरे तो दिन रात कंबना है अमृत तेरू आनंद देगा आप आनंद पा के लोगों नु भी आनंद सुनाई मैं बेनती की पिछली बार के आनंद साहब की बाणी विच तीन शब्द आए ने आनंद भया आनंद जानिया आनंद सुनो तीन गल्लां कहियां ने कहिंदे ने भया है भया का मतलब कि मैनू महसूस होया है कहन लगे सच जानो मैं आप जान लिया है ते जानन वाला कहिंदा लोको आओ मैं तुहानू आनंद की गल सुनावा महाराज ओ आनंद की गल कहड़ी अमृत धारी की अखीरली पौड़ी अमृत छकान लगे ते संपूर्ण हुई अंत सुनो वड भागियो सगल मनोरथ पूरे मेरी जिंदगी की मंजिल मेनू मिल गई आनंदपुर का मैं वासी बन लगा मैं अंदर का अमृत चखन लगा अंत सुनो वड भागियो सगल मनोरथ पूरे पार ब्रह्म पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुरते जानी सुनते पुनीत कहते पवित्र सतगुर रहा पर पूरे अमृत छकन का मतलब है बिनवंत नानक गुर चरण लागे के रोज गुरु चरणा न लगी ते तेरे अंदर अमृत संचार होया करेगा बिनवंत नानक गुर चरण लागे बाजे अनहद तुरे हजूर ने पांच बाणिया एकाग्रता दे नाल पढ़ के आप समरथ ने अमृत की दात तैयार की है पंजा नू अमृत दिता है ते मैं बेनती करा सतारा वरी उन्हां नू फतेह बुलाण की जाच दसी जदो अमृत पान करने आ पंद्रह वरी तां अमृत की दात लेंदे आ दो वरी मत्था टेकदे आ ते उठदे आ हजूर ने पहला पांच घुट अमृत दे छकाए ने ते एक गल समझाई के अंदर की बिख उतारन दे लई तेरे अंदर नाम अमृत पैदा करन दे लई खंडे बाटे का अमृत अंदर प्रवेश किया ते जदो अमृत छकाया ते नाल ए शब्द कहे के अज तो बाद तू वाहगुरु जी का खालसा बन गया है अज तो बाद तेरी फतेह वाहगुरु जी की फतेह होवेगी पांच चुले अमृत दे छका के क्या रब मेर करे रोज बाणी पढ़े सिखा तेरे अंदर अमृत का संचार चले ध्यान दे आ जे उस तो बाद हजूर ने पांच छटे नेत्रां विच पाए ने मैं पिछले दिन बेनती की 83% वकार बंदे दियां अखां री अंदर जांदे हकीकत जे अखां वर्गी रब की दित्ती हुई दात भी कोई नहीं ते सच जानो जिन्नी खुआरी ये पैदा कर दिया ने इन्नी खुआरी भी कोई नहीं पैदा करता रब ने एको जिहा इन्हां नूं बनाया कि इन्हां दियां पुतलियां बाकी सारे अंग वाधे करदे ने पर अखां दी अंदर वाली जिहड़ी पुतली है मरण तो लैके जन्म तो लैके मौत तक ओनी रहिंदी है हैरानगी दी गल थोड़ी जी हवा चलती हो रब दे लाए हुए शटर इन्हां कीमती खजाने नूं ढक लैंदे फिर इन्हां नूं ताकत नहीं दित्ती है ये केवल देखदियां ने ते नैगेटिव मन नूं दे दिंदियां ने पापी मन की करदा है जदो एकांत विच बैंदा है अखां दे दित्ते हुए नैगेटिव दियां फोटोआं बना बना देखी जांदे इहदे विच झूठ कोई नहीं 83% बंदे दे अंदर मैल केवल अखां री जांदी है जे रब मेहर करे नेत्रां नूं अमृत दी दात दित्ती ते नाल शब्द कहे कि तेरा मन भी अमृत नाल तीर नाल रंगिया जाए ते रब मेहर करे तेरी नेत्रां विचों भी अमृत चरण लग पवे परत के तीजा शीश विच पाया अमृत भावें असीं शब्द वरतने केसां विच पाया ते पिछले दिनां दा आनंद इस करके आ रहा है کے ہر بلارا رب میر کرے کہ سڈے دیوان اسی طرح لگتے رہن. تائیں تا شبد ورتے سن کہ لاگتے دیوان رہیں گالتے سجان رہیں. کہن لگے نار شبد ورتے سن جھولتے نشان رہیں. پنت مہاراج دیوان دا مطلب اے نہیں کہ ایک دوجے اتنے دیوان دا مطلب کٹاکش نہیں. دیوان دا مطلب ہے ایک دوجے دی گل نو سن کے یتن کیتا جائے کہ گرو دی گل کیتی جائے. سہن کرپالو جی نے پانچ چولے امرت دے اندر دیتے کہ تیرے اندر دی دیکھ لتھے تے امرت سنچار چلے. پانچ نیتراں وچ چھتے مارے کہ اکھاں امرت نال پھٹ جان تے پانچ جڑے نے شیش وچ پانچ واری رحمتاں کیتیاں پاویں سی کہنے کیساں وچ پائے کیس تاں داڑے دے وی نے گرمخو امرت شیش وچ پایا گیا ہے. تسی سیانے بیٹھے ہو کبھی دیکھو ہندو پجاری جدو پنڈت پوجا کردا ہے سارے سکھ سوال کرتے ہیں سر کیوں ٹکیا جاتا ہے. میں اگے بےنتی کرنی ہندو نو کدی پوجا کرتے دیکھو وہ سر دے اتنے پرنا لے لینا ہے. صاحب نے شبد بھی ورتے نے کہ پڑھ پستک سندیا بادنگ سن پوجس بگل سمادنگ مکھ چوٹ میں پوکن سارنگ تر پار تہال بچارنگ گل مالا تلک لاٹنگ دوئے توتی بستر کپاٹنگ. سر دے اتنے کپڑا دینا ہے. مسلمان نو کدی نماز پڑھنے دیکھو وہ اپنے سر تے ٹوپی لے گا. یہودی نو کدی عبادت کر دے دیکھو اپنے سر نو ٹک دے. کدی فادر نو ٹکو پادری نو اپنے سر نو ٹک دے. وہ تا کیول کچھ سمے لی ٹک دے نے. جے پوچھا جائے تو ہو سکتا اتر کوئی نہ ہوئے پر گرمت نے اتر دیتا ہے. کہن لگے اصل وچ جدوں رب دے چرنا وچ بندے نے چکنا ہے پوجا پاٹ ویلے پتا نہیں کس دن اے دے دسم وچوں امرت دیاں بوندا چوڑیاں نے او کیول ایک دو گھڑیاں ٹک دے نے. تو سدا لی سر نو ٹک کے رکھی کیونکہ سکھ نو نام نہیں بھلنا تے اے دے سیچ وچوں ہمیشہ امرت چوندی رہنا ہے. سچ جانو اے کیول کیس ٹکن دی گل ہی کیس تاں تو کرنا ہی کہ کیس داڑے دے وی نے اے کیوں نہیں ٹک دے پے. اینا تکینیا داڑا پرکاش کر کے رکھو. صاحب نے کیا کیس تاں ہے نہیں پر سچ جانی جتھے امرت تو روز چکھنا ہے اس امرت دا ادب کرنا ات ضروری. صاحب نے پانچ وڑی رحمت کر کے شیش وچ امرت پایا پاوے کے شبد ورتیے کہ تیرے اندر دسم دا سنچار ہو جائے. میرے گرو نے کیا تیرے مکھ وچ امرت پی جائے تیرے نیتراں وچ امرت پی جائے. جدو امرت دی داد دتی تے پھر تکیو اگے ہن گل حکم دی شروع ہوئی. پنجاں نوں سامنے کھلار کے گرو جی نے رہتا تے کرتا دو شبد نے پیاریو. ایک شبد ویسے دھرم وچ دو اکھر ہوندے نے بد تے نکھید. بد در ہوندا کرنا تے نکھید در ہوندا کھنڈن کر دینا نہ مننا. گرو صاحب نے رہت تے کرت شروع کیتی. پہلی گل میں بینتی کراں ساڈے سجن اے بڑے چھتی کہندے نے جے کتے کیساں والی پابندی نہ ہوندی ساری دنیا سکھ ہونی سی. کہندے نے نا جے کتے کرپان پان دی گل نہ ہوندی ساری دنیا سکھ ہونی سی. میں کہنا گرو جی نو یہ سکھاں دی لوڑ نہیں جڑے سواد دی خاطر سکھی وال آئے نے. گرو تے اونا سکھاں نو پالدا ہے جڑے موت نو بہاجن آئے. حقیقت سکھی دا سبند کیول تا کیول اے پدارتاں نال نہیں. میں کہنا امرت سنچار تو پہلے بھائی صاحب بیٹھے نے پگانی دا جد ہویا ندون دا ہویا رنگنا نال چپتا ہویا اوے امرت شکان تو بعد کوئی دل دسو جدن کلگی والے لی مصیبت نہ آئی ہوئے پر کبھی ترک نہیں کیتا کہ امرت شکان کر کے سارے پانی واپرے. سوال ہی نہیں پیدا ہوندا کیونکہ قوم دی کالت کری جانی ہے. صاحب کرپالو جی نے پہلی گل جیڑی سی کہنی ریت دی لوڑ کوئی نہیں. انہاں نوں ایک گل چیتے رکھنی چاہیے جس دھرتی تے تسی رہندے ہو جے اے بھی مریادا نہ ہووے تے دھرتی ایک دن وچ ہی کھپ جائے. بانی وچوں پرمان دینے نے کہ ریت کیوں ضروری ہے. پہلی گل گرو صاحب نے بانی وچ ایک شبد کہیا تسی آساں کی وار پڑھتے ہو اس دھرتی تے سمندر تین حصے پانی ہے ایک حصہ دھرتی ہے. سیانے بیٹھے ہو جنے جنگل نے تے جنے گھراں وچ اسی ایتھے رہنے آ سارے گھر لکڑ دے بنے نے. جہے کہ کھلا ڈلا کام چاہیے مریادا بھی کی لوڑ سی. سچ جانو جے مریادا نہ ہوندی تے لکڑ وچوں اگ روز پرگٹ ہوندی تے تین حصے پانی ایک چھل نالی دھرتی نوں ڈوب کے لے جاتا. ایک مریادا انہیں بنا دیتی ਡੇਰਾ ਨਿਸ਼ਚਿਤ ਕਰ ਦਿੱਤਾ ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿੰਦ ਪਾਵੂ ਪ੍ਰਾਣ ਪਤੀ ਉੱਥੇ ਇੱਕ ਤੋਕ ਹੁੰਦੀ ਹੈ ਭੀਤਰ ਅਗਨ ਬਨਾਸਪਤ ਮੌਲੀ ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ ਇਸ ਤੋਂ ਅੱਗੇ ਚੱਲੋ ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਟੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ ਪਵਨ ਪਾਣੀ ਅੱਗ ਪੈਦਾ ਕੀਤੀ ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਿਕਲ ਗਿਆ ਧਿਆਨ ਦਿਓ ਤੀਸਰਾ ਪ੍ਰਮਾਣ ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਏ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ ਬਦਲ ਆਉਂਦਾ ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ ਮੈਂ ਸਿਰਫ ਸੰਖੇਪ ਜੀ ਅਰਜ ਕਰਾਂ ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ ਦੂਜੀ ਗੱਲ ਜੇ ਪਹੁੰਚ ਜਾਏ ਕਿੰਨੇ ਪਲਾਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ ਖਾਰਾਪਣ ਖਤਮ ਕਰਕੇ ਉਹਨੇ ਮਿਠਾ ਤੇ ਨਿਰਮਲਤਾ ਹੀ ਭਰ ਦਿੱਤੀ ਸੀ ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਦੇ ਹਾਂ ਭੈ ਵਿੱਚ ਪਵਨ ਵਹਿ ਸਦ ਵਾਹੋ ਮਰਿਆਦਾ ਹੈ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਵਿੱਚ ਅਸਲ ਕੱਢੈ ਬੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਅਗਲੀ ਤੋਕ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ ਹੀ ਉਸ ਰੱਬ ਦਾ ਸ਼ੁਕਰ ਕਰ ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ ਇੰਨੀ ਮਰਿਆਦਾ ਬੰਨੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ ਕੀ ਰੱਬ ਦੀ ਮਰਿਆਦਾ ਨੀ ਮੈਂ ਅੱਗੇ ਰਹਿਤ ਵੱਲ ਆਉਣਾ ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚੰਤ ਨੰਤ ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ ਧਰਤੀ ਆਪਣੇ ਧੁਰੇ ਤੇ ਚੰਦਰਮਾ ਆਪਣੇ ਟਿਕਾਣੇ ਦੇਵੇ ਕੀ ਰੱਬ ਦੀ ਮਰਿਆਦਾ ਨੀ ਹਜ਼ੂਰ ਕਿਰਪਾਲੂ ਨੇ ਕਿਹਾ ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ ਮੈਂ ਇੱਕ ਬੇਨਤੀ ਕਰਾਂ ਮੈਂ ਚਾਹੁੰਦਾ ਹਾਂ ਕਿ ਅਰਦਾਸ ਕੀਤੀ ਜਾ ਦਾਤਾ ਮੁਕਤੀ ਨਹੀਂ ਹਰ ਜਨਮ ਦੇਈ ਸਿੱਖ ਦੇ ਘਰ ਦੇਈ ਤੇਰੀ ਬਾਣੀ ਪੜ੍ਹਦੇ ਰਹੀ ਏਦੋਂ ਵੱਡਾ ਸੱਚ ਖੰਡ ਹੀ ਕੋਈ ਹਕੀਕਤ ਸਿੱਖੀ ਤੋਂ ਵੱਡਾ ਸੱਚ ਖੰਡ ਕੀ ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ ਜਦੋਂ ਤਿੱਖਾ ਕਰਕੇ ਟੋਕਾਂ ਕੱਟਣ ਲੱਗੇ ਤੇ ਕਿਹਾ ਸੀ ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ ਦੁੱਧ ਵਰਗਾ ਚਿੱਟਾ ਦਾੜਾ ਇਹ ਸਰੀਰ ਨੀ ਪਰਤ ਕੇ ਲੱਭਣਾ ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ ਸਰੀਰ ਪਹਿਲਾਂ ਮਿਲਿਆ ਕਹਿਣ ਲੱਗੇ ਪਹਿਲਾਂ ਮਿਲਿਆ ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ ਸਰੀਰ ਤੇ ਪਰਤ ਕੇ ਮਿਲ ਜਾਏਗਾ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ ਸਿੱਖੀ ਮਿਲਿਆ ਕਬ ਕੋਈ ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ ਮੈਂ ਸਿਰਫ ਉਦਾਹਰਨਾਂ ਦੇ ਦਿੰਦਾ ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ ਮਰਿਆਦਾ ਕਿਉਂ ਚੰਗੀ ਏ ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ ਪੁੱਛਿਆ ਕਿਉਂ ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ ਤੀਜੀ ਉਦਾਹਰਨ ਦਿੱਤੀ ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਖਣਾ ਹੈ رب میل کرے تین پنجرا مل جائے کیونکہ باہر کوئی شکار تیرا کر جائے گا پنجرے وچ بیٹھیا ہویا دا تے بلا بھی کچھ نہیں بگاڑ سکتا. کہن لگے ڈوری نال بچے کوئی باج نے جیو گھات نہیں کرنا, چکوی تے چکوا پنجرے وچ بچے وچھوڑے نہیں, تے سچ جانی توتا پنجرے وچ ہوے تے بلا کچھ نہیں بگاڑ سکتا. اے گرو نانک صاحب مینو او آزادی نہیں چاہیے جیڑی آزادی میری زندگی دا کھان کر دے, مینو او مریادا دئی تیرے مریادا دے پنجرے وچ رہ کے میں زندگی دا سکھ مان جا. مریادا شبدی کے پابندی سڈے تا دیتی حضور کرپالو جی نے کیا ریت رکھ. میں ایک ادارن دے کے سمپورنتا والے پاسے جانا کیونکہ سما ہو چکا ہے, کیونکہ جیوں جیوں کا اسی وچار شروع کی یتن کرنا ہوں بھی اینا سبجیکٹ پورا ہو جائے گا. سچ جانو سکھی کا خزانہ نہیں ہے کہ جتنا مرضی سنائی جو یہ انتی کوئی میں کہنا دا کوئی تھا نہیں. بابا جی نے کرپا کی مریادا کی گل سب تو پہلا ریت کی گل گرو گرنتھ صاحب بھگت کبیر جی نے کی, سب تو پہلا خالصا شبد بھی بھگت کبیر جی نے ورتے. کہو کبیر جن پے خالصے. ہوں تک اسی کہاں گے بھی وہ کبیر مریادا کی گل کی تھی. وہ کہنے لگے رب جی میں تیرے کول رہنا چاہنا پر ریت مریادا وچ رہ کے ریت تو باہر جا کے نہیں. انہوں نے گوڑی راگ کی ایک توکے وہ ارد ضرور کرنے نے. وہ تو کہیں اپ تیج بائے پرتھمی آکاسا ایسی رہت رہوں ہر پاسا. یہاں تکامل تھوڑی جی توجہ دیا جائے. پنج شبد نے اپ, اپ دا اخری ارتھ اتنے پانی ہے, تیج تیج دا ارتھ آگے, اپ تیج بائے بائے دا ارتھ خواں, پرتھوی دا ارتھ آپ کران گے دھرتی, تے آکاسا کہن لگے اپ تیج بائے پرتھمی آکاشا. پنج تت نے پانی دا ہوا دا آکاش دا مٹی دا, یہ سارے جڑے پنج تت نے رب مہر کری میں پنجاں تتاں والی ریت لے کے تیرے کول رہنا چاہنا. ہن اسی بڑی بڑی یہ دکھ پڑی ہونی ہے تے سمجھاں گے بھی یہ ریت کیڑی ہے جیڑی ریت کبیر جی منگتے پے نے. وہ بھی کہنے میرے جیون نو مریادا دے, اپ تیج بائے پرتھمی آکاشا ایسی ریت رہوں ہر پاسا. میں ایک جی ریت رکھ کے تیرے کول رہاں. دھیان دیا جی گرمخو پانی دی اپنی ریت مریادا ہے, اگ دی اپنی مریادا ہے, ہوا دی اپنی مریادا ہے, مٹی دی اپنی مریادا ہے, تے آکاش دی اپنی ریت ہے. تھوڑی جی کاگرتا نال سنیو جیڑی میں بےنتی کرنی چاہنا. بچن ہے پانی دی مریادا کہڑی ہے جی؟ وہ کہن لگے رب جی جے تو مینو اپنے کو رکھنا ہے تے پانی ورگی مریادا دے, جنا مرضی وہ دھرتی تے صبر کر لے پر اپنے اندر دی نرملتائی وہ کدی جان ہی نہیں دیتا. پانی جتھا بھی چلا جائے وہ دے اندر نرملتائی دے انس پہ رہندے نے. کہن لگے میں پانی دی طرح نرملتائی لینی چاہنا وا, تے شبد ورتے کہ برہم گیانی نرمل تے نرملا جیسے میل نہ لاگ جلا, مینو پانی ورگی مریادا نہیں. دوجا شبد سی کہ آپ تیز مینو اگ ورگی مریادا دئی. کہن لگے کہ برہم گیانی کا یہ ہے گناہوں نانک جو پاوک کا سہج سبھاؤ, مینو اگ ورگی مریادا دے دے. اگ ساردی کا محل نو, اگ آ کے کنچن نو شدھ کر دیندی ہے, مینو اگ ورگی مریادا دئی. کسے دے گھر ساڑن والی نہیں او مریادا دیندی, میں اپنے من نو چنگی طرح محل نو ساڑ کے شدھ کر لوا. اگ تو میں شدھتا دا گن لینا, پانی تو نرملتا دا گن لینا. اپ تیج بائے تیجی مریادا مینو ہوا ورگی دے دی. ہوا دی مریادا کی ہے؟ کہن لگے بنا وتکرے تو ہر ایک نو سپرش کر کے سکھ دے دیے. برہم گیانی کا درشت سمان جوں راج رنگ کو لاگے تل پوان, جویں برابر چلدی کھاواں. تے چوتھا شبد انہاں ورتیاں مینو دھرتی ورگی مریادا دے دی. دھرتی دی مریادا کی ہے؟ اونوں کئی نال پٹ لو تے گلا کوئی نہیں, تے چونکا چندن نال لپ دیو تے اونے شاباش نہیں دے. برہم گیانی کا دھیرج ایک جو بسدا کو کھود ہے کیوں چندن لیپ. تے کرپا کری مینو آکاش ورگی مریادا دئی. برہم گیانی کا من پرگاس جو تر اوپر آغاز, آسمان ورگا مینو کھلا دل دے دی, آسمان ورگی وشالتا دے دی. تے سچ جانو آسمان کدی کھیڑا نہیں ہوندا, ਅਸਮਾਨ ਵਰਗੀ ਮਰਿਆਦਾ ਦੇਈ, ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਆ ਤੇ ਸਵਾਲ ਹੀ ਕੋਈ ਨੀ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ, ਉਦੇਸ਼ ਮਿਥ ਲੈਂਦਾ ਹੈ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋਗਾਰਤ, ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪ੍ਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਛ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ, ਲੁਕ ਛਿਪ ਕੇ ਜੂਹਾਂ ਚ ਜੰਗਲ ਬੇਲਿਆਂ ਵਿੱਚ ਆਪਣਾ ਸਮਾਂ ਬਸਰ ਕੀਤਾ, ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਹਨਾਂ ਨੇ। ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਹਨਾਂ ਵਿੱਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ, ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ, ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹੋ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ, ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਆਉਂਦੇ ਆ, ਪਤਾ ਨਹੀਂ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ, ਕੋਈ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਾਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ, ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ, ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ, ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤੋ ਹੋਇਆ ਕਿ ਅੰਗਰੇਜ਼

ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ। ਫਿਰ ਕੀ ਹੋਇਆ, ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ ਕੇ ਵਹਿੰਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ। ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਵੀ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਐਸ ਗੁਰੂ ਗ੍ਰੰਥ ਸਾਹਿਬ ਵਗੈਰਾ ਚ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ। ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਵੀ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ। ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾਂ। ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ ਇਹਦਾ ਜਿਹੜਾ ਮੁਸਤਰਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿੱਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ, ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰਦੇ ਉਹ ਤਾਂ ਨਕਲੀ ਹੈ, ਇਹ ਤੇ ਮਿਲਗੋਗਾ ਹੈ, ਇਹ ਤੇ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲੋਂ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ। ਵੀ ਕੋਈ ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਸ਼ਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਸ਼ਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰੈਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ ਤੇ ਲੋਕ ਸਮਝਦੇ ਸੀ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਨ ਸਰਬਰਾਹ ਕਾਇਮ ਕੀਤੇ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ 'ਚ

0: ਕਾਫੀ ਤੋਂ ਜ਼ਿਆਦਾ ਮੁਕਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚੁਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ਼ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ, ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਾਜੜ ਪੈ ਗਈ, ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੋਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ੈ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ, ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ, ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਸਾਹਿਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ 'ਚ ਸੁੱਟ ਦਿੱਤਾ ਗਿਆ, ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ, ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਤੇ ਉਹ ਮੱਥਾ ਟੇਕਦੇ ਦੀ ਧੌਣ ਟਕੂ ਇਹਨਾਂ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤ ਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹਵਲ ਕੋਈ ਨੀ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ, ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ, ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ, ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵੇਚਾਈ। ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ, ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ, ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ, ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ, ਗੱਲ ਸਮਝੌਤੇ ਨਾਲ ਨਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਆ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਦੀ ਤਾਬਿਆ, ਬਸ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਜਿਉਂਦਾ ਮਾਰ ਕੁਛ ਕਰ। 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ, ਔਰ ਮਹੰਤ ਨਾਰਾਇਣ ਦਾਸ ਜਿਹੜਾ ਸੀ ਖੁਦ ਆਗੂ ਬਣ ਕੇ ਲਕਸ਼ਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਕਸ਼ਮਣ ਸਿੰਘ ਨੂੰ, ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫੀ ਮਿਲ ਜਾਏਗੀ, ਤੂੰ ਫਿਕਰ ਨਾ ਕਰ। ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਬਰ ਨੇ, ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਖਿੱਚ ਦਿੱਤੀ। ਆਖਣ ਲੱਗਾ, ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ, ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ। ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦਿਆਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ। ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉਸਦੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ, ਹੀਲਾ ਗੁਜ਼ਰ ਚੁੱਕਾ ਹੈ, ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ। 22 ਜਥੇ ਬਣੇ, 200-200 ਦੇ, ਇਹ ਗਿਣਤੀ ਨਿਕਲ ਗਈ ਬਾਹਰ। ਉਹਨਾਂ ਨੇ ਫਿਰ ਸਾਹਮਣੇ 11 ਜਥੇ 200-200 ਦੇ ਕਾਇਮ ਹੋਏ, ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫੀਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ, ਸਾਹਮਣੇ ਬੰਦੂਕਾਂ ਨੇ, ਗੋਲੀਆਂ ਨੇ, ਫੌਜ ਖੜੀ ਹੈ, ਤੁਸੀਂ ਮਾਰ ਦਿੱਤੇ ਜਾਓਗੇ। ਉਹ ਕਹਿਣ ਲੱਗਾ, ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ, ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ ਤੇ ਹੀ ਹੋਏਗਾ ਸਾਡਾ, ਸਾਨੂੰ ਚਾਬੀਆਂ ਚਾਹੀਦੀਆਂ ਨੇ। ਕਹਿਣ ਲੱਗਾ, ਉਹ ਕੱਲ੍ਹ ਸਵੇਰੇ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ, ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣੇ ਹੀ ਚਾਹੀਦੀਆਂ ਨੇ। ਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ। ਤੇ ਇਹ ਸਭ ਕੁਝ ਕਿਉਂ ਹੋਇਆ ਸੀ? ਸਿੱਖਾਂ ਦੇ ਅੰਦਰ ਇੱਕ ਥਾਂ ਤੇ ਨਹੀਂ, ਇਹ ਘਟਨਾਵਾਂ ਬਹੁਤ ਥਾਵਾਂ ਤੇ ਵਾਪਰੀਆਂ। ਉਸਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ, ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ। ਜਾਦੂ ਟੂਣੇ ਮੰਤਰ ਜੰਤਰ ਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਸੀ। ਕੇਸਾਂ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਜਿਹੜੇ ਕਿਰਪਾਨ ਪਹਿਨਦੇ ਸਨ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ। ਇਹ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਸੀ, ਜਿੱਥੋਂ ਕਿ ਗੁਰਦੁਆਰਿਆਂ ਚੋਂ ਇਹਨਾਂ ਗੱਲਾਂ ਦਾ ਪ੍ਰਚਾਰ ਹੋਣਾ ਸੀ ਤੇ ਸਿੱਖੀ ਦੀ ਗੱਲ ਬਣਨੀ ਸੀ। ਉੱਥੇ ਉਹਨਾਂ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਇਸ ਕਰਕੇ ਸਿੱਖਾਂ ਦੇ ਅੰਦਰ ਇਹ ਲਹਿਰ ਪੈਦਾ ਹੋਈ। ਸਿੰਘ ਸਭਾ ਲਹਿਰ, ਅਕਾਲੀ ਲਹਿਰ, ਸਰ ਇਸੇ ਗੱਲ ਦੀ ਦੇਣ ਨੇ। ਔਰ ਇਹ ਲੋਕ ਜਿਹੜੇ ਸੀ ਇਹਨਾਂ ਨੇ ਫਿਰ ਉੱਠ ਕੇ ਸਿੱਖਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਜਿਹੜੀ ਗੁਰਮਤ ਦੀ ਗੱਲ ਸੀ ਉਸ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਸਿੰਘ ਜਿਹੜੇ ਨੇ ਉਹ ਇਸ ਗੱਲ ਤੇ ਖੁਸ਼ ਨਹੀਂ ਕਿ ਮੰਦਰ ਬਣੇ ਹੋਣ ਬੜੇ ਵਧੀਆ ਤੇ ਇਮਾਰਤਾਂ ਬਣੀਆਂ ਹੋਣ ਬੜੀਆਂ ਵਧੀਆ ਤੇ ਬੜਾ ਚੰਗਾ ਹੋਵੇ ਸਿਲਸਿਲਾ, ਉਹ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ। ਉਹ ਇਸ ਗੱਲ ਤੇ ਰਾਜ਼ੀ ਨੇ ਕਿ ਇਹਨਾਂ ਧਰਮ ਕੇਂਦਰਾਂ ਵਿੱਚੋਂ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ, ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ। ਜੇ ਇਹਨਾਂ ਮੰਦਰਾਂ ਵਿੱਚੋਂ ਅਨਮਤ ਦੀ ਗੱਲ ਹੋਣੀ ਹੈ, ਦੂਜੀਆਂ ਗੱਲਾਂ ਦਾ ਪ੍ਰਚਾਰ ਹੋਣਾ, ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਘਾਟੇ ਵਿੱਚ ਜਾਏਗੀ। ਇਸ ਵਾਸਤੇ ਉਸ ਸਮੇਂ ਦੇ ਜਿਹੜੇ ਸੂਝਵਾਨ ਲੋਕ ਸੀਗੇ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। ਆ ਜਿਹੜੀ ਰਹਿਤ ਮਰਿਆਦਾ ਹੈ ਇਹ ਉਹਨਾਂ ਦਿਨਾਂ ਵਿੱਚ ਹੋਂਦ ਵਿੱਚ ਆਈ ਔਰ ਪੰਥ ਨੇ ਸਮੁੱਚੇ ਤੌਰ ਤੇ ਮਿਲ ਕੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਖਰੜੇ ਤਿਆਰ ਕੀਤੇ ਕਿ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਇਸ ਢੰਗ ਦੀ ਪੂਜਾ ਹੋਣੀ ਚਾਹੀਦੀ ਹੈ। ਕੀਰਤਨ, ਕਥਾ, ਪਾਠ, ਇਹ ਮਰਿਆਦਾ ਜਿਹੜੀ ਹੈ ਇਹ ਗੁਰਦੁਆਰਿਆਂ ਦੇ ਅੰਦਰ ਨਿਭਾਈ ਜਾਣੀ ਚਾਹੀਦੀ ਹੈ। ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ। ਔਰ ਉਹਨਾਂ ਨੇ ਗੱਲ ਹੋਰ ਦੇਖੀ, ਉਹਨਾਂ ਦੇਖਿਆ ਵੀ ਇਹ ਅਸਲ ਕਾਰਨ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਾਧਨ ਨਹੀਂ ਹੈ। ਗੁਰਦੁਆਰਿਆਂ ਵਿੱਚ ਵੀ ਜਿਹੜੇ ਗ੍ਰੰਥੀ ਮਹੰਤ ਬੈਠੇ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਢੰਗ ਦੇ ਨੇ। ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਕਿਉਂਕਿ ਉਹ ਗੁਰਮਤ ਦੇ ਪ੍ਰਚਾਰ ਤੇ ਸਿੱਖਾਂ ਗੁਰਦੁਆਰਿਆਂ ਵਿੱਚੋਂ ਸਿੱਖੀ ਦੀ ਗੱਲ ਕਰਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦਿਨਾਂ ਵਿੱਚ ਫਿਰ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿਆ, ਜਿੱਥੋਂ ਦਾਸ ਨੇ ਵੀ ਵਿਦਿਆ ਪ੍ਰਾਪਤ ਕੀਤੀ। ਹੋਰ ਬਹੁਤ ਸਾਰੇ ਮਿਸ਼ਨਰੀ ਉੱਥੋਂ ਤਿਆਰ ਹੋਏ, ਗਿਆਨੀ ਗੁਰਬਚਨ ਸਿੰਘ ਹੋਣੀ ਵੀ ਉੱਥੋਂ ਹੀ ਪੜ੍ਹ ਕੇ ਆਏ ਨੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਮਿਸ਼ਨਰੀ ਵਿਦਿਆ ਪ੍ਰਾਪਤ ਕਰਕੇ ਤੇ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਸੀ ਉਸ ਨੂੰ ਕਰਨ ਦਾ ਉਦਮ ਉਪਰਾਲਾ ਬਣਾਇਆ। ਇਹ ਸ਼ਹਾਦਤਾਂ ਦਾ ਨਤੀਜਾ ਸੀ ਕਿ ਉਸ ਵੇਲੇ ਦੀ ਜਨਤਾ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਜਾਗਰਤੀ ਪੈਦਾ ਹੋਈ। ਔਰ ਅੰਗਰੇਜ਼ਾਂ ਨੇ, ਖਿਆਲ ਕਰਨਾ, ਹਰਿਮੰਦਰ ਦੇ ਚਾਰੇ ਪਾਸੇ ਮੂਰਤੀਆਂ ਸੀ ਨਾ, ਉਸ ਵਕਤ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਮਿਲੇ, ਉਹਨਾਂ ਕਿਹਾ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ, ਸਮਝਾਇਆ, ਤਾਂ ਕਿਤੇ ਜਾ ਕੇ ਉਹ ਮੂਰਤੀਆਂ ਉੱਥੋਂ ਉਠਾਈਆਂ ਗਈਆਂ, ਨਹੀਂ ਤੇ ਉਹ ਜਿਹੜੇ ਕਾਬਜ਼ ਲੋਕ ਸੀਗੇ ਉਹ ਬਿਲਕੁਲ ਇਸ ਗੱਲ ਨੂੰ ਕਰਨ ਵਾਸਤੇ ਤਿਆਰ ਨਹੀਂ ਸੀਗੇ। ਤੇ ਹੌਲੀ ਹੌਲੀ ਜਿਸ ਵੇਲੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ, ਫਿਰ ਤੁਹਾਨੂੰ ਪਤਾ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਉਣ ਦਾ ਮਸਲਾ ਵੀ ਪਹਿਲਾਂ ਉੱਠਿਆ, ਫਿਰ ਗੰਗਸਰ ਦਾ, ਜੈਤੋ ਦਾ, ਇਹ ਸਾਰੇ ਮੋਰਚੇ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਕਿਤੇ ਨਾ ਕਿਤੇ ਸਿੱਖ ਜਿਹੜੇ ਨੇ ਇਹਨਾਂ ਨੂੰ ਡੋਮੀਨੇਟ ਕੀਤਾ ਜਾ ਸਕੇ, ਕਿਤੇ ਨਾ ਕਿਤੇ ਇਹਨਾਂ ਨੂੰ ਪਛਾੜਿਆ ਜਾ ਸਕੇ, ਤੇ ਇਹ ਜਿਹੜੀ ਸਿੱਖ ਜਾਗਰਤੀ ਦੀ ਲਹਿਰ ਹੈ ਇਸ ਨੂੰ ਦਬਾ ਦਿੱਤਾ ਜਾਏ। ਇਹੋ ਕਾਰਨ ਸੀ ਵੀ ਇਹਨਾਂ ਜਿੱਤਾਂ ਨੂੰ ਸਾਹਮਣੇ ਰੱਖਦਿਆਂ ਮਹਾਤਮਾ ਗਾਂਧੀ ਨੇ ਵੀ ਉਦੋਂ ਕਹਿ ਦਿੱਤਾ ਸੀ, ਕਹਿਣ ਲੱਗਾ ਵੀ ਇਹ ਦੇਸ਼ ਦੀ ਆਜ਼ਾਦੀ ਦੀ ਉਹ ਸਮਝ ਲਓ ਵੀ ਪਹਿਲੀ ਜਿੱਤ ਹੈ, ਇਹ ਆਰੰਭ ਹੋ ਗਿਆ ਵੀ ਹੁਣ ਦੇਸ਼ ਆਜ਼ਾਦ ਹੋਵੇਗਾ। ਔਰ ਖਿਆਲ ਕਰਨਾ, ਸਿੱਖਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਣੇ ਧਰਮ ਲਈ, ਆਪਣੇ ਧਰਮ ਉੱਤੇ ਹੀ ਨਹੀਂ ਬਲਕਿ ਦੇਸ਼ ਉੱਤੇ ਔਰ ਉਸ ਵੇਲੇ ਦੇ ਮਨੁੱਖੀ ਸਮਾਜ ਉੱਤੇ ਏਡਾ ਵੱਡਾ ਪਰਉਪਕਾਰ ਕੀਤਾ, ਏਡਾ ਵੱਡਾ ਅਹਿਸਾਨ ਕੀਤਾ ਕਿ ਇਹ ਆਜ਼ਾਦੀ ਜਿਹੜੀ ਅੱਜ ਲੋਕ ਮੰਨਦੇ ਫਿਰਦੇ ਨੇ ਇਹ ਉਹਨਾਂ ਦੀ ਬਦੌਲਤ ਸੀ। ਔਰ ਉਸ ਆਜ਼ਾਦੀ ਦੇ ਇਤਿਹਾਸ ਦੀ ਲਿਸਟ ਪੜ੍ਹ ਕੇ ਵੇਖੋ, ਉਹਨਾਂ ਲੋਕਾਂ ਦਾ ਹੀ ਨਾਂ ਹੈ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਆਜ਼ਾਦ ਕਰਾਉਣੇ ਸ਼ੁਰੂ ਕੀਤੇ, ਉਹਨਾਂ ਲੋਕਾਂ ਨੇ ਹੀ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਭਰਾਵਾਂ ਭਾਈਆਂ ਨਹੀਂ, ਉਹਨਾਂ ਦੇ ਖਾਨਦਾਨਾਂ ਨਹੀਂ, ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਖੂਨ ਡੋਲਿਆ, ਉਹੀ ਲੋਕ ਸਨ। ਮੈਂ ਜਿਸ ਵੇਲੇ ਪੁਰਾਣੀ ਰਹਿਤ ਮਰਿਆਦਾ ਦੇ ਇਤਿਹਾਸ ਨੂੰ ਪੜ੍ਹਦਾ ਨਾ, ਤੇ ਜਿਨ੍ਹਾਂ ਲੋਕਾਂ ਨੇ ਗਦਰ ਦੀ ਲਹਿਰ ਅਮੈਰੀਕਾ ਤੋਂ ਹੋਰ ਥਾਵਾਂ ਤੋਂ ਚਲਾਈ ਸੀ, ਉਹਨਾਂ ਲੋਕਾਂ ਨੇ ਉਸ ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਯੋਗਦਾਨ ਪਾਇਆ ਸੀ। ਉਹਨਾਂ ਲੋਕਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਾਨ ਹੁੰਦੇ ਆ ਕਿ ਉਹ ਕਿੰਨੇ ਸਤਰਕ ਸਨ ਆਪਣੇ ਧਰਮ ਦੇ ਸੰਬੰਧ ਵਿੱਚ, ਔਰ ਇਹ ਧਰਮ ਦੀ ਸਤਰਕ ਜਾਗਰਤੀ ਸੀ ਜਿਹੜੀ ਉਹਨਾਂ ਨੂੰ ਆਪਣੇ ਧਰਮ ਲਈ, ਦੇਸ਼ ਲਈ ਤੇ ਹੋਰ ਮਨੁੱਖੀ ਕਾਰਜਾਂ ਵਾਸਤੇ ਤਤਪਰ ਕਰਦੀ ਸੀ। ਤੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਾਨੂੰ ਇਸ ਵਾਸਤੇ ਤਤਪਰ ਕਰਦੀ ਹੈ ਕਿ ਅਸੀਂ ਗੁਰਦੁਆਰੇ ਕਾਇਮ ਕਰਕੇ, ਸਿੱਖ ਸੰਗਤਾਂ ਕਾਇਮ ਕਰਕੇ ਤੇ ਇੱਥੋਂ ਵੱਧ ਤੋਂ ਵੱਧ ਸਿੱਖ ਧਰਮ ਦਾ, ਸਿੱਖੀ ਦਾ, ਗੁਰਮਤ ਦੇ ਆਸ਼ੇ ਦਾ ਪ੍ਰਚਾਰ ਕਰਨਾ ਹੈ, ਔਰ ਅਨਮਤ, ਮਨਮਤ, ਹੋਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਤਰਕ ਕਰਨਾ ਹੈ, ਔਰ ਵੱਧ ਤੋਂ ਵੱਧ ਗੁਰਬਾਣੀ ਦੀ ਸਮਝ ਸੂਝ ਆਪਣੇ ਅੰਦਰ ਪੈਦਾ ਕਰਨੀ ਹੈ। ਜੇ ਇਹ ਗੱਲਾਂ ਹੋਣਗੀਆਂ ਤੇ ਉਹ ਸਮਝੋ ਵੀ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਜੋ ਸਾਡੇ ਸਿਰ ਤੇ ਕਰਜ਼ਾ ਇਹਨੂੰ ਅਸੀਂ ਉਤਾਰ ਸਕਾਂਗੇ, ਉਹਨੂੰ ਲਾ ਸਕਾਂਗੇ, ਨਹੀਂ ਤਾਂ ਕੀ ਹੋਏਗਾ। ਜੇ ਅਸੀਂ ਮਨਮਤ ਦੇ ਢਹਿ ਚੜ ਗਏ, ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ ਤੇ ਮਾਫ ਕਰਨਾ। ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ, ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜੀਉਣ ਦੀ ਤਾਕਤ ਹੈ। ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ, ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ, ਆਪਾਂ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਹੀ ਨਹੀਂ ਮਿਲੇ ਲੋਕਾਂ ਨੂੰ, ਕੋਈ 86 ਕੁ ਨਾਮ ਮਿਲਦੇ, ਬਾਕੀ ਨਾਮ ਹੀ ਨਹੀਂ ਮਿਲੇ ਕਿ ਕਿੰਨੇ ਕੁ ਲੋਕ ਸ਼ਹੀਦ ਹੋ ਗਏ। ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ, ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ। ਇੰਨੇ ਅੱਖਰਾਂ ਨਾਲ ਹੀ, ਕਿਉਂਕਿ ਇਤਿਹਾਸ ਬਹੁਤ ਵਿਖਰਿਆ ਹੋਇਆ ਹੈ, ਬਹੁਤ ਵਿਸਥਾਰਮਈ ਹੈ, ਮੈਂ ਸੰਖੇਪ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ, ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕ੍ਰਿਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬਿਆਨ, ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨਯਨ, ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ

गुरु प्यारी परम सम्मान योग सात संगत जी वड्डियां भागां वाले हो छतर चावर तख्त दे मालक ज्ञान दे सागर सुखां दे दाते शब्द गुरु श्री गुरु ग्रंथ साहिब जी दी पावन हजूरी विच बैठ के अपने जीवन दे कुछ पल कुछ घड़ियां लेखे विच लाण दा यतन कर रहे हो। आओ जिथे आप जी ने तन दी हाजरी लवाई है सारे खेचल करो गुरु गरीब नवाज दे चरणां विच मन की भी हाजरी लवाओ शब्द अते सुरत दा मेल करो प्यार सहित गज के फतेह बुलाओ जी वाहिगुरु जी का खालसा वाहिगुरु जी की फतेह। श्री गुरु हर राय साहब सतवें पातशाह गुरु जी का गुरता गद्दी दिवस जो 14 मार्च नूं सी ते गुरु हरगोबिंद साहब जी का ज्योति जोत समान का दिहाड़ा जो अगले हफ्ते आ रहा। अज दे दीवान असी गुरु हर राय साहब जी दे गुरता गद्दी दिवस नूं समर्पित करांगे ते अज दे दीवान विच समुचियां विचारां श्री गुरु हर राय साहब महाराज जी दे जीवन इतिहास विचों सांझियां कीतियां जाणगियां। गुरु अंगद देव जी दा गुरु हर राय साहब जी दा ते गुरु हरकृष्ण साहब जी दा इतिहास सिखां नूं बहुत घट पता है। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ ਦੀਵਾਨ ਦੇ ਵਿੱਚੋਂ, ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਅਕਾਲ ਤਖ਼ਤ ਦੇ ਬਾਨੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਧੰਨ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ। ਸਤਿਗੁਰੂ ਜੀ ਦੇ 5 ਪੁੱਤਰ ਸਨ ਤੇ 1 ਪੁੱਤਰੀ ਸੀ। 5 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੂਤ ਸਨ, 5 ਸਾਹਿਬਜ਼ਾਦੇ ਸਨ। ਸਤਿਗੁਰ ਜੀ ਦੀ 1 ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ 5 ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ, ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ। ਇਹ 5ੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ 5ਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ।
ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ ਮੰਗ ਤੇ ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ, ਕੁਛ ਲੜਨ ਵਾਲੇ, ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ
ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ। ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਅਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਅਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ? ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਅਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ 'ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਅਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਅਤੇ ਆਪ ਉੱਪਰ ਬਹਿੰਦੇ ਨੇ ਅਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ 'ਤੇ ਚੌਲ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸ ਨੂੰ ਨਾ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਅਤੇ ਆਪਣਾ ਆਸਣ ਉੱਪਰ ਲਾਇਆ ਹੁੰਦਾ ਅਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਅਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਅਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਪੋਤਾ ਹਰ ਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਅਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰਿਰਾਇ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਬਤੀਤ ਕੀਤਾ ਅਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਰਹੇ ਹਾਂ ਅਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ, ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਛਾਉਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ, ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ, 14 ਮਾਰਚ 1644। ਇਹ ਦਿਨ ਜਦੋਂ ਨੇੜੇ ਆ ਗਿਆ, ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, 3 ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਅਤੇ 2 ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ, ਬਾਬਾ ਅਟਲ ਰਾਏ,
ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰ ਰਾਏ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰ ਰਾਏ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਉਹ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ ਹੈ। ਗੁਰੂ ਹਰ ਰਾਏ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰ ਰਾਏ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰ ਰਾਏ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ? ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰ ਰਾਏ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰ ਰਾਏ ਸਾਹਿਬ ਕੋਲ ਖੜੇ ਸੀ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰ ਰਾਏ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰ ਰਾਏ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰ ਰਾਏ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਨੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ। ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਵੇ ਤੇ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ, ਤੇ ਬਾਬਾ ਸੂਰਜਮਾਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰ ਨੇ ਬਖਸ਼ਿਸ਼ਾਂ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ, ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਹੁ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ ਧੰਨ ਗੁਰੂ ਹਰ ਰਾਏ ਸਾਹਿਬ ਜੀ ਹੋਣਗੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰ ਰਾਏ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ, ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ।
ਧੀਰਮਲ ਨੇ ਅਡੰਬਰ ਰਚਿਆ ਸੀ। ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਡੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮਾ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਅਸੀਂ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਹਾਂ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ। ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਸੋਝੀ ਨਹੀਂ ਹੈਗੀ। ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜਮੱਲ ਬਾਬਾ ਅਣੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ਼ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ, ਜੇ ਆ ਜਾਏਗੀ ਤਾਂ ਜੂਝਣਾ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤਾਂ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ, ਗੁਰੂ ਹਰਿ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ। ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣੇ ਹੈ। ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ਼ ਕਰਨਾ, ਮੈਂ ਬੇਨਤੀ ਕਰਨ ਲੱਗਾ ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਉਸ ਸਥਾਨ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ।
ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਰਾਇ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋਹ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ। ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ, ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖਵਾਏ ਗਏ। ਹੁਣ ਇਹ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋਹ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ, ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦੁਆ ਦਾਰੂ ਨਾਲ ਦਾਰਾ ਸ਼ਿਕੋਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ। ਤੇ ਦਾਰਾ ਸ਼ਿਕੋਹ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ ਹੈ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ। ਗੁਰੂ ਹਰਿਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ ਹੈ, ਸਰੀਰ ਬਜ਼ੁਰਗ ਹੈ, ਤੇ ਗੁਰੂ ਸਾਹਿਬ ਦਾ ਆਉਣਾ ਨਹੀਂ ਹੋਇਆ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ। ਇੱਕ ਦਿਨ ਮਨ ਵਿੱਚ ਇੰਨਾ ਪਿਆਰ ਜਾਗਿਆ, ਇਸ ਨੇ ਗੁਰੂ ਹਰਿਰਾਇ ਸਾਹਿਬ ਵਾਸਤੇ ਬੜੀ ਰੀਝ ਨਾਲ ਪ੍ਰਸ਼ਾਦੇ ਤਿਆਰ ਕੀਤੇ, ਲੰਗਰ ਤਿਆਰ ਕਰਕੇ ਸਿਰ ਤੇ ਰੱਖ ਕੇ ਨਾ ਘਰੋਂ ਤੁਰ ਪਈ। ਕਿੱਲਾ ਦੋ ਕਿੱਲਾ ਜਾਇਆ ਕਰੇ, ਬਹਿ ਜਾਇਆ ਕਰੇ, ਗੋਡੇ ਜਵਾਬ ਦੇਈ ਜਾਣ, ਤੁਰਿਆ ਜਾਏ ਨਾ। ਮਨ ਵਿੱਚ ਆ ਵੀ ਅੱਜ ਲੰਗਰ ਛਕਾ ਕੇ ਮੁੜਨਾ, ਜੋ ਮਰਜ਼ੀ ਹੋ ਜਾਏ।
ਥੋੜਾ ਜਿਹਾ ਅੱਗੇ ਜਾਇਆ ਕਰੇ, ਫਿਰ ਬਹਿ ਜਾਇਆ ਕਰੇ। ਮੇਰੇ ਸਾਹਿਬ ਗੁਰੂ ਹਰ ਰਾਇ ਸਾਹਿਬ ਇਕਦਮ ਮੌਜ ਵਿੱਚ ਆਏ, ਸਿੱਖਾਂ ਨੂੰ ਕਹਿਣ ਲੱਗੇ ਕੱਢੋ ਘੋੜਾ। ਸਤਿਗੁਰੂ ਘੋੜੇ ਤੇ ਸਵਾਰ, ਪਿੱਛੇ ਨਾਲ ਉਹਨਾਂ ਦੇ ਜਵਾਨ 2200 ਤੇ ਫਟਾਫਟ ਧੂੜਾਂ ਡਾਂਦੇ ਹੋਏ ਘੋੜਾ ਲੈ ਕੇ ਆ ਰਹੇ ਤੇ ਮਾਤਾ ਨੇ ਵੇਖਿਆ ਕੋਈ ਰਾਜਾ ਲੰਘ ਰਿਹਾ ਹੋਣਾ ਤੇ ਧੂੜ ਉੱਡਦੀ ਆ ਰਹੀ, ਬੜੀ ਉਪਰਣ ਹੋ ਗਈ ਤੇ ਗੁਰੂ ਹਰ ਰਾਇ ਸਾਹਿਬ ਘੋੜੇ ਤੇ ਚੜ੍ਹੇ, ਘੋੜਾ ਉਹਦੇ ਕੋਲ ਰੋਕ ਕੇ ਕਹਿਣ ਲੱਗੇ ਮਾਤਾ ਭੁੱਖ ਬੜੀ ਲੱਗੀ, ਤੇਰੇ ਕੋਲ ਕੀ ਹੈ? ਕਹਿੰਦੀ ਪੁੱਤ ਪ੍ਰਸ਼ਾਦਾ ਲਿਆ, ਫਿਰ ਪ੍ਰਸ਼ਾਦਾ ਛਕਾ। ਜਦੋਂ ਮਾਤਾ ਨੇ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕੀਤੇ, ਗਦਗਦ ਹੋ ਗਈ। ਘੋੜੇ ਤੇ ਬੈਠਿਆਂ

ਗਲਤੀ ਦਾ ਸ਼ਬਦ ਨਿਕਲ ਵੀ ਜਾਏ ਨਾ ਤਾਂ ਵੀ ਰੱਬ ਨੂੰ ਭਾਉਂਦੇ ਨੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਵਿੱਚ ਫਰਕ ਹੈ, ਉਹਨਾਂ ਦੀ ਭਾਵਨਾ ਵਿੱਚ ਫਰਕ ਨਹੀਂ ਹੈਗਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਵਾਜਿਆ, ਮਾਤਾ ਦੀ ਇੱਛਾ ਪੂਰੀ ਕੀਤੀ, ਉਹਦਾ ਜੀਵਨ ਸਫਲਾ ਹੋਇਆ। ਧੰਨ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ, ਸਿੱਖੀ ਦਾ ਪ੍ਰਚਾਰ ਕਰਨ ਲਈ ਮਾਲਵੇ ਦੇ ਇਲਾਕੇ ਵਿੱਚ ਨਿਕਲੇ। ਸਤਿਗੁਰੂ ਵਿਚਰ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਤੇ ਆਏ, ਉੱਥੇ ਸਿੱਧੂ ਗੋਦ ਦੇ ਭਾਈ ਕਾਲਾ ਜੀ ਰਿਹਾ ਕਰਦੇ ਸਨ, ਭਾਈ ਕਾਲਾ ਜੀ। ਇਹਦੇ ਕੋਲ ਦੋ ਪੁੱਤਰ ਸੀ ਤੇ ਇਹਦਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ, ਦੋ ਪੁੱਤਰ ਇਹਦੇ ਸਨ। ਹੁਣ ਘਰ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇਹਨੇ ਆਪਣੇ ਭਰਾ ਦੇ ਪੁੱਤਰਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲਿਆ ਤੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੂਜੀਆਂ ਮਾਵਾਂ ਦੇ ਕੋਲੋਂ ਆਪਣੀ ਮਾਂ ਜਿੰਨਾ ਪਿਆਰ ਮਿਲਿਆ ਹੋਵੇ। ਵੈਸੇ ਇੱਦਾਂ ਬਹੁਤ ਸਾਰੇ ਭਾਗਾਂ ਵਾਲੇ ਨੇ, ਪਰ ਬਹੁਤਿਆਂ ਨਾਲ ਇਹੋ ਜਿਹਾ ਵਾਪਰਦਾ ਕਿ ਜਦੋਂ ਮਤਰੀਆਂ ਮਾਵਾਂ ਦੇ ਵੱਸ ਪੈ ਜਾਏ ਤੇ ਬੜੀ ਦੁਰਦਸ਼ਾ ਹੁੰਦੀ, ਕਈਆਂ ਦੀ ਬਹੁਤ ਬੁਰੀ ਹਾਲਤ ਹੁੰਦੀ। ਉਹੀ ਹਾਲਤ ਇਹਨਾਂ ਬੱਚਿਆਂ ਦੀ ਹੁੰਦੀ ਸੀ, ਭਰਾ ਦੇ ਬੱਚੇ ਸੀ, ਰੱਖੇ ਸਨ ਘਰ, ਘਰ ਵਾਲੀ ਉਹਨਾਂ ਨਾਲ ਨਫ਼ਰਤ ਕਰਦੀ ਸੀ। ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇਣਾ, ਚੰਗਾ ਪਾਣ ਨੂੰ ਦੇਣਾ, ਪਿਆਰ ਨਾਲ ਬੋਲਣਾ ਤੇ ਭਰਾਵਾਂ ਦੇ ਪੁੱਤਰਾਂ ਨੂੰ ਝਿੜਕਣਾ ਵੀ, ਆਪਣੇ ਬੱਚਿਆਂ ਦੇ ਫਟੇ ਪੁਰਾਣੇ ਕੱਪੜੇ ਉਹਨਾਂ ਨੂੰ ਦੇਣੇ ਤੇ ਜੂਠ ਮੂਠ ਤੇ ਕੱਚਾ ਪਿੱਲਾ ਜਿਹੜਾ ਰਹਿ ਜਾਣਾ ਨਾ ਉਹ ਉਹਨਾਂ ਨੂੰ ਦੇਣਾ। ਕਾਲੇ ਨੂੰ ਦੁੱਖ ਬੜਾ ਹੁੰਦਾ ਸੀ ਜਦੋਂ ਇੱਦਾਂ ਦੀ ਹਾਲਤ ਵੇਖਦਾ, ਪਰ ਜੋ ਘਰ ਕਹਿੰਦਾ ਤੇ ਕਲੇਸ਼ ਪੈਂਦਾ, ਘਰ ਦਾ ਕਲੇਸ਼ ਵੀ ਕਈ ਵਾਰੀ ਬਚਾਉਣ ਵਾਸਤੇ ਬੰਦੇ ਨੂੰ ਬਹੁਤ ਕੁਛ ਕਰਨਾ ਪੈਂਦਾ, ਬੜਾ ਕੁਛ ਅਵਾਇਡ ਕਰਨਾ ਪੈਂਦਾ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ ਵੀ ਚਲੋ ਕੋਈ ਨੀ, ਜਿਵੇਂ ਸਮਾਂ ਲੰਘਦਾ ਲੰਘੀ ਜਾਂਦਾ। ਪਰ ਮਨ ਵਿੱਚ ਪੀੜਾ ਬੜੀ ਸੀ, ਮਨ ਵਿੱਚ ਦੁੱਖ ਬੜਾ ਸੀ। ਗੁਰੂ ਹਰਿ ਸਾਹਿਬ ਜੀ ਇਸ ਇਲਾਕੇ ਵਿੱਚ ਆਏ। ਇਹ ਜਿਹੜਾ ਕਾਲੇ ਦਾ ਭਰਾ ਇਹ ਉਦੋਂ ਸ਼ਹੀਦ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਸਨ ਤੇ ਉਸ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ। ਕਾਲਾ ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ। ਅੱਜ ਉਹਦੇ ਮਨ ਭਰਿਆ ਸੀ ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚੇ, ਉਹ ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤੰਤੂ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚਿਆਂ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰੂ ਕਹਿੰਦੇ ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿ ਸਾਹਿਬ ਕਹਿੰਦੇ ਕਾਲਿਆ ਇਹ ਰਾਜੇ ਨੇ, ਰਾਜੇ ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਦੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰ ਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਹਿੰਦਾ ਜੋਸ਼ੀ ਬਣ ਗਿਆ। ਉਹ ਕਹਿੰਦਾ ਨਹੀਂ, ਗੁਰੂ ਹਰਿ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣਿਆਂ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ?
ਵਿਚਾਰਾ ਫਸ ਗਿਆ ਉਹਨਾਂ

0: ਪ੍ਰੇਮ ਵੀ ਮੋਹ ਜਾਗ ਪਿਆ, ਜਾਗਣਾ ਸੀ, ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇਟ ਤੇ ਹੱਥ ਮਾਰਿਓ ਇੱਦਾਂ। ਗੁਰੂ ਹਰਿ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ, ਕਾਲਿਆ ਫਿਰ ਲਿਆਏ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ, ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ, ਇਹ ਕੀ ਕਹਿੰਦੇ ਨੇ? ਕਹਿੰਦੇ, ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੈ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿ ਸਾਹਿਬ ਕਹਿਣ ਲੱਗੇ, ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਂਦ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਆਂ ਦੇ ਨਾਲ ਨਿਵਾਜਿਆ ਸੀ। ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ ਤੇ ਉਹਨੇ ਫਿਰ ਗੁਰੂ ਹਰਿ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ, ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰਦੇ ਹੋ। ਗੁਰੂ ਹਰਿ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ, ਕਹਿੰਦਾ ਦਾਰਾ ਸ਼ਿਕੋਹ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ, ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਦਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁ ਕਹੁ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰੂ ਪਿਆਰੀ ਪਰਮ ਸਨਮਾਨ ਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। ਚਾਰ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰ ਜੀ ਖਡੂਰ ਸਾਹਿਬ ਦੇ ਵਿਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਇਹ ਲੈਂਗੁਏਜ ਹੈ ਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤਿ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ ਤੇ ਬਿਠਾਇਆ, ਚੱਲ ਸਕੂਲੇ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰੂ ਘਰ ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਾ, ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,
ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ, ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ, ਅਜੇ ਜਨਮ ਹੋਇਆ ਸੀ। ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ।
ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਦਾਸ ਪੇਠ ਹਾਜ਼ਰ ਹੋਈਏ, ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ, ਦੱਸ ਰਿਹਾ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਅਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ

सच्चे पातशाह मल जन्म जन्म दी कटी है। गुरु प्यारी परम सन्मान योग सत संगत जी, आप जी वड्डे भागां वाले हो, श्री गुरु ग्रंथ साहिब महाराज जी दी पावन गोद विच बैठ के अपने जीवन दे कुछ पल सफल बनाने दा यतन कर रहे हो, वडभागी हो। आओ जिथे तन करके सतगुरु दे चरणां विच हाजरी लवाई है, मन दी हाजरी भी गुरु चरणां विच लवाओ, किते ऐसा ना होवे तन हाजर होवे ते मन गैर हाजर होवे, ते जे मन इत्थे ना होया ते तन दी गैर हाजरी लग जाएगी। आओ जिनी संगत गुरु चरणां विच जुड़ के बैठी है, सारे प्यार सहित गज के फतेह दा जवाब फतेह भी दिओ जी। वाहिगुरु जी का खालसा, वाहिगुरु जी की फतेह। अज धन धन श्री गुरु अंगद देव पातशाह अते धन धन श्री गुरु तेग बहादुर साहब महाराज जी का आगमन पुरब बड़ी श्रद्धा प्रेम ते भावना दे नाल मनाया जा रहा है। भावें यह आगमन पुरब 18 तरीक सी, बुधवार आपां गुरु अंगद देव जी दे इतिहास की विचार कीती सी, ते अज दा दीवान गुरु तेग बहादुर साहब महाराज जी दे आगमन पुरब नूं समर्पित होएगा। माता महिंदर कौर ते उन्हां दे परिवार ने सतगुरां दे आगमन पुरब मनांदिआं होइआं अखंड पाठ साहिब जी दी सेवा लई ते आप संगतां नूं सद्दा भेजिआ, आप सारे हाजरी भर रहे हो। सब तों पहलां मैं सतगुरां जी दे आगमन पुरब दी आईआं संगतां नूं बहुत बहुत वधाई देंदा हां। सा धरती भई हरियावली, जिथे मेरा सतगुरु बैठा जाए, से जंत भय हरियावले, जिन्हें मेरा सतगुरु देखिया आए। धन धन पिता, धन धन कुल, धन धन सो जननी, जिन गुर जनिया माए। धन धन गुरु जिन नाम आराध्या, आप तरिया जिनी डिठा तिना ले छडाए। गुरु अंगद देव पातशाह जी का आगमन मत्ते दी सरां पिता फेरू मल जी दे ग्रह विखे, माता सबराई जिन्हों बहुते इतिहासकारां ने माता दया कौर भी इतिहास विच लिखिया, उन्हां दी कुख तों 1504 ईस्वी दे विच होया। गुरु अंगद देव पातशाह जदों मत्ते दी सरां उजाड़ दित्ती गई, उन्हां दे पिता फेरू मल हरी के पतन आए, हरी के पिंड विच कुछ समा रह के फिर खडूर साहब आ गए। खडूर साहब उन्हां दा व्याह होया सी माता खीवी जी दे नाल, 4 2 पुत्तर ते 2 पुत्रियां सन गुरु अंगद देव जी दियां, एक दा नाम दातू, एक दा नाम दासू, बीबी अमरो ते बीबी अनोखी। पिता देवी दे भगत सन, दुकानदारी किता सी। जदों पिता जी अकाल चलाना कर गए ते ए भी देवी दे भगत बन के
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ ਗੁਰਦੁਆਰੇ ਘਰ 'ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਾ, ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,
ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ, ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ।

ਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਿਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ। ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ, ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਤੋਂ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ ਹੈ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ, ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਦੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਦੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਸ ਪਵਾ ਕੇ ਕਹਿੰਦੇ ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ ਪੁੱਤਰ ਕੱਪੜੇ, ਕਹਿਣ ਲੱਗੇ ਮਾਤਾ ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ ਮਾਂ ਜੀ ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿਲੇ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ

0: ਸੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ, ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ, ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ, ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ, ਪਿਤਾ ਜੀ, ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ ਹੈ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਦੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆ ਅਸ਼ ਅਸ਼ ਕਰ ਉੱਠੀ, ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਬੁਰਸ਼ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ, ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇਹ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ 2.5 ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ, ਅੱਜ ਤੱਕ 2.5 ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਸੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ। ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ, ਪਰ ਸਿੱਖ ਧਰਮ ਵਿੱਚ ਇੰਨੀਆਂ ਮਾਵਾਂ ਹੋਈਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ 2.5 ਕਹਿਣ ਲੱਗੇ, ਉੱਥੇ ਤੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ ਲਿਆਉਂਦੇ ਹਾਂ ਆਪਾਂ। ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ? ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ? ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ? ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ 2.5 ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ, ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੋਈ ਜ਼ਿਕਰ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ। ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਲ ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਲ ਗੁਰੂ ਹੋਣ ਦਾ ਦਾਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਵਾਜ ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਟੁੱਠੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਏ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ, ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ, ਗਰੀਬ ਨਵਾਜ ਪਾਤਸ਼ਾਹ ਜੀ ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾ ਫੜਾ ਕੇ ਜਾ ਰਹੇ ਹੋ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਭੋਰੇ ਵਿਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਜੁੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਅਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਅਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ, ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਹੁੰਦੇ ਸਨ, 300। ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲੇ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਹੁੰਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਇਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਇਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ, ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨੀ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਿਆਂ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ਼, ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ ਔਖੇ ਰਸਤੇ ਦੇ ਉੱਤੇ ਬੰਦੇ ਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ, ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ, ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਦੇ ਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟਾ ਹੀ ਛਾ ਰਿਹਾ, ਸੁਣਨਾ ਹੀ ਛਾਇਆ ਰਿਹਾ, ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ ਔਰ ਆਖੇ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ। ਕਿਧਰੇ ਅੱਜ ਇਕਬਾਲ ਜ਼ਿੰਦਾ ਆਉਂਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ, ਇੰਨੀ ਗੱਲ ਮੰਨਦੇ ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਫੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ ਤੇ ਚੰਗੇ ਚੰਗੇ ਜਿੱਥੇ ਸੋਚ ਲੈਣ ਹੁਣ ਮੁੜ ਜਾਈਏ ਪਿੱਛੇ ਹੀ ਮੁੜੀਏ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ ਚ, 20 ਦਿਨਾਂ ਚ, ਮਹੀਨੇ, 2 ਮਹੀਨੇ ਚ, ਇਹਨਾਂ ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ। ਥੋੜਾ ਜਿਹਾ ਹੋ ਸਕਦਾ ਗਲਤ ਹੋਵੇ, ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜੇ ਜਿਹਾ ਚੱਲ ਪੈਂਦੇ ਨੇ, ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ ਸ਼ੁਰੂ, ਫਿਰ ਸਵਾਰਥ, ਫਿਰ ਕੌਣ ਜਾਏ, ਇੱਕ ਇੱਕ ਕਰਕੇ ਲੋਕੀ ਟੁੱਟਦੇ ਨੇ। ਗੜੀ ਦੇ ਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਮੁਗਲ ਸੈਨਾ ਵਿੱਚ, ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਤਾ ਕੀ ਪਕਾਇਆ, ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਚੜਾਈ ਕਰ ਗਏ, ਆਪਾਂ ਇਹਦਾ ਦਾਸ ਸਸਕਾਰ ਕਰਾਈਏ। ਤੇ ਸਤਿਗੁਰ ਨੂੰ ਪਤਾ ਸੀ ਹੁਣ ਸਿੱਧੇ ਤੇ ਭਜਣਾ ਨਹੀਂ ਚਾਹੁੰਦੇ, ਬਈ ਤੁਹਾਡੇ ਨਾਲ ਨਹੀਂ ਰਹਿਣਾ, ਘਿਰੇ ਹੋ ਤੁਸੀਂ ਵਿਪਤਾ ਦੇ ਚ, ਤੇ ਹੁਣ ਵਿਪਤਾ ਦੇ ਜਦ ਤੁਸੀਂ ਘਿਰੇ ਹੋ ਤੇ ਫਿਰ ਅਸੀਂ ਵੀ ਜੋ ਹੈ ਸੁਰੱਖਿਅਤ ਥੋੜੀ ਹਾਂ, ਵਿਪਤਾ ਚ ਅਸੀਂ ਵੀ ਪੈ ਜਾਵਾਂਗੇ। ਹੁਣ ਸਿੱਧਾ ਆਖੀਏ, ਆਖਣ ਕਿ ਅਸੀਂ ਜਾਣਾ, ਅਸੀਂ ਨਹੀਂ ਰਹਿਣਾ ਨਾਲ, ਇਤਨੀ ਹਿੰਮਤ ਵੀ ਨਾ ਪਵੇ ਤੇ ਕਹਿ ਦਿੱਤਾ, ਮਹਾਰਾਜ ਸਿੰਘ ਚੜਾਈ ਕਰ ਗਿਆ, ਆਪਾਂ ਇਸਦਾ ਅੰਤਿਮ ਸੰਸਕਾਰ ਕਰਕੇ ਆ ਜਾਂਦੇ ਹਾਂ, ਕਿਰਿਆ ਕਰਮ, ਫਿਰ ਵਾਪਸ ਆ ਜਾਵਾਂਗੇ। ਸਤਿਗੁਰ ਕਹਿਣ ਲੱਗੇ, ਜੇ ਅੰਤਿਮ ਸੰਸਕਾਰ ਕਰਨਾ ਤਾਂ ਰਸਮ ਇਹ ਹੈ ਕਿ ਸਾਰੇ ਥੋੜੀ ਥੋੜੀ ਲੱਕੜਾਂ ਪਾਉਂਦੇ ਨੇ, ਰੱਖਦੇ ਨੇ, ਤੇ ਆਪਾਂ ਥੋੜੀ ਜਿਹੀ ਅੱਗ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ, ਕਿਉਂਕਿ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ, ਗੁਰੂ ਕਾ ਸਿੱਖ ਹੈ, ਧਾਰਮਿਕ ਬੰਦਾ। ਸਤਿਗੁਰ ਜਦ ਬਲਦੀ ਹੋਈ ਚੁਆਤੀ ਇੱਕ ਚੁੱਲ੍ਹੇ ਚੋਂ ਲਿਆਉਣ ਲੱਗੇ ਇਕਾਗਰਤਾ ਬਖਸ਼ ਨੇ, ਤੇ ਉਸ ਮੰਜੇ ਦੇ ਉੱਤੇ ਸੁੱਤੇ ਸਿੰਘ ਨੂੰ ਜਿਉਂ ਚੁਆਤੀ ਲਾਉਣ ਲੱਗੇ ਇਕਦਮ ਖੜਾ ਹੋ ਗਿਆ। ਜਾਣੀ ਜਾਣ ਸਤਿਗੁਰ ਨੂੰ ਪਤਾ ਸੀ ਤੇ ਮੇਰੇ ਸਾਹਮਣੇ ਨਾਟਕ ਪੈ ਰਚਦੇ ਨੇ, ਤੇ ਸਤਿਗੁਰ ਕਹਿਣ ਲੱਗੇ, ਮੁਰਦਾ ਬਣ ਕੇ ਭੱਜਣ ਦੀ ਲੋੜ ਨਹੀਂ, ਤੁਸੀਂ ਜੀਵਦੇ ਹੀ ਚਲੇ ਜਾਓ। ਇੰਜ ਕਟਾਕਸ਼ ਕੀਤੀ ਸਤਿਗੁਰ ਨੇ, ਮੁਰਦਾ ਹੋ ਕੇ ਰੁਖਸਤ ਨਾ ਹੋ, ਜਾਣਾ ਹੈ ਤੇ ਜ਼ਿੰਦਾ ਹੋ ਕੇ ਜਾਓ, ਜੀਵਦੇ ਹੀ ਜਾਓ, ਮੁਰਦਿਆਂ ਦਾ ਡੋਂਗ ਕਿਉਂ ਰਚਦੇ ਹੋ। ਧੋਖੇ ਮਾਕਰ ਨੇ ਇਹਨਾਂ ਨੇ ਬਾਅਦ ਚ ਬਿਦਾਵੇ ਵੀ ਲਿਖ ਦਿੱਤੇ, ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਨੇ ਇੱਕ ਇੱਕ ਕੋਲ ਵਿਦਾਵਾ ਲੈ ਲਿਆ, ਠੀਕ ਹੈ। ਮਹਾ ਸਿੰਘ ਇਹਨਾਂ ਦੇ ਸਿਰਮੌਰ ਸਨ। ਮਹਾਰਾਜ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸੁੱਖ ਦੇ ਸਾਥੀ ਹਾਂ, ਅਸੀਂ ਦੁੱਖ ਦੇ ਸਾਥੀ ਨਹੀਂ ਹਾਂ, ਵਿਪਤਾ ਦੇ ਸਾਥੀ ਅਸੀਂ ਨਹੀਂ, ਤੇ ਵਿਪਤ ਭਰੀ ਸਭ ਹੀ ਸਿੰਘ ਛੱਡ ਤੇ ਕੋ ਨਾ ਆਵਤ ਨੇਰੇ। ਇੱਥੇ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘਨਾਥ ਹਾਲਤ ਇਹ ਹੋ ਜਾਂਦੀ ਹੈ। ਇੱਥੇ ਸਾਰੇ ਸਾਥੀ ਵਾਰੋ ਵਾਰੋ ਛੱਡਦੇ ਨੇ, ਸਾਰਿਆਂ ਨੇ ਬਿਦਾਵਾ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤੇ ਕਹਿਣਾ ਸਭ ਸੁੱਖ ਦੇ ਸਾਥੀ ਨੇ, ਦੁੱਖ ਦਾ ਕੌਣ ਸਾਥੀ ਹੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਹੋਏ। ਇਹਨੂੰ ਆਮ ਪੱਧਰ ਤੇ ਵੀ ਤੁਸੀਂ ਕਦੀ ਲਓ, ਇਹ ਮੇਰਾ ਸਾਥੀ ਹੈ, ਉਹ ਮੇਰਾ ਸਾਥੀ ਹੈ, ਉਹ ਮੇਰਾ ਦੋਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਮੰਨਦੇ। ਸਭ ਸੁੱਖ ਦੇ ਸਾਥੀ ਨੇ, ਕਿਤੇ ਇਹ ਨਾ ਸਮਝ ਨਹੀਂ ਇਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਅਗਰ ਵੇਖਣਾ ਹੋਵੇ ਤਾਂ ਫਿਰ ਉਸ ਵਕਤ ਵੇਖੇ ਜਦ ਤੂੰ ਚਾਰੋਂ ਪਾਸੇ ਵਿਪਤਾ ਚ ਗਿਰਿਆ ਹੋਵੇ, ਫਿਰ ਲੱਭੀ ਤੂੰ ਸਾਥੀਆਂ ਨੂੰ, ਆਵਾਜ਼ ਵੀ ਮਾਰੇਗਾ ਤੇ ਕੋਈ ਨੇੜੇ ਨਹੀਂ ਆਵੇਗਾ। ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇੜੇ। ਇੱਥੇ ਸੁਖ ਮੈਂ ਬਹੁ ਸੰਗੀ ਭੈ ਰਹਿਤ ਚਾਹੂ ਦਿਸ ਗਏ ਰੇ। ਤੇ ਖਿਮਾ ਕਰਨੀ ਹੈ, ਵਿਪਤਾ ਕਸੌਟੀ ਹੈ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ। ਕੋਈ 200-250 ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ 10 ਦਿਨ ਮੈਂ ਵੀ ਮੁਗਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ, ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ ਸ਼ਾਇਦ, ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ, ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ, ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦ ਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ, ਪਰ ਕਮ ਸੇ ਕਮ ਤਾਰੇ ਤੇ ਚਮਕ ਦੇਣਾ। ਅਮਾਵਸ ਦੀ ਰਾਤ ਹੈ, ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਤੇ ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਰਨੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ। ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮ ਟਿਮਾਂਦੇ ਤਾਰੇ ਵੀ ਕੋਈ ਨੀ, ਚੰਦਰਮਾ ਤੇ ਹੈ ਹੀ ਕੋਈ ਨੀ, ਤਾਰੇ ਵੀ ਕੋਈ ਨੀ, ਕੋਈ ਰਸਤੇ ਦਾ ਦੀਵਾ ਵੀ ਕੋਈ ਨੀ। ਜਿਨ੍ਹਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਦੇਰਾਜ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ, ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ। ਔਰ ਉਸ ਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ ਹੈ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਹੁੰਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸ ਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ ਸੰਨ 47 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਣਾ ਹੈ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ ਹੈ, ਪਰਮਾਤਮਾ ਦਾ ਰਾਜ ਲਿਆਉਣਾ ਹੈ, ਈਸ਼ਵਰੀ ਰਾਜ ਲਿਆਉਣਾ ਹੈ, ਸੱਚ ਦਾ ਰਾਜ ਲਿਆਉਣਾ ਹੈ। ਗੱਲ ਤੇ ਇਤਨੀ ਸੀ, ਰਾਮ ਰਾਜ ਵਿੱਚ ਕੀ ਸੀ। ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਵਿੱਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਬਈ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਬਈ ਇੱਕ ਭੁੱਲ ਅਗਰ ਇੱਕ ਪ੍ਰਜਾ ਦੇ ਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ, ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ, ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਇਹ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੁੱਧਿਆ ਦੇ ਰਾਜਾ ਬਣੇ, ਸਿੰਘਾਸਨ ਤੇ ਬੈਠੇ, ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ, ਤੇ 3 ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ, ਬਹੁ ਸੰਮਤੀ ਦੇ ਚ ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ, ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ। ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆਂ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ। ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ, ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ, ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ, ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ। ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜੀਆਂ ਕੋਲ ਮੈਂ ਰਾਜਾਂ ਤੇ ਵਿਧਾਨ ਬਦਲ ਦੇਣਾ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ, ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ, ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਵਿੱਚ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ? ਤਾਂ ਹੋਇਆ ਇਹ, ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਤਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ, ਤੇ ਫਿਰ ਉਹਨਾਂ ਦੀ ਪਤਨੀ, ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ, ਉਹ ਵੀ ਸ਼ਹੀਦ ਹੋ ਗਏ ਨੇ, ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ, ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ, ਤੇ ਠੀਕ ਹੈ, ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ, ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ, ਕੋਈ ਖਾਲਸਾ, ਕੋਈ ਸ਼ੁੱਧ, ਕੋਈ ਪਵਿੱਤਰ। ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਪਰਿਓ ਕਾਲ ਸਵੇ ਜਬ ਉਪਰ ਮਾਇ ਲਿਖੇ ਬ੍ਰਹਮ ਗਿਆਨੇ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ, ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਤਾਕਤ ਤਾਕਤ ਉਸ ਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ, ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ ਵੀ ਖਾਲਸੇ ਤੇ ਇੰਝ ਪਏ ਪੜਦੇ ਨੇ ਬਾਕੀ ਰਹੇ ਨਾ ਕੋਈ। ਨਹੀਂ, ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਈ। ਸਿੱਖ ਤੇ ਇਹ ਆਖਦਾ ਆਕੀ ਰਹੇ ਨਾ ਕੋਈ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ, ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ, ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਇਆ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੁਖੀ ਸਨ, ਤਦੀ ਸਤਿਗੁਰੂ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਕਿਵੇਂ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ। ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ, ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾ ਨਾਲ ਮੰਗਣੀ ਹੈ, ਹੁਣ ਰਸਮੀ ਤੌਰ ਤੇ ਮੰਗਣੀ ਮੰਗਣੀ ਕਿ ਰਾਜ ਕਰੇਗਾ ਹਾਲਸਾ ਆਕੀ ਰਹੇ ਨਾ ਕੋਈ। ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ, ਕੁਛ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ, ਤਾਂ ਕਿ ਹਰ ਇੱਕ ਨੂੰ ਇਨਸਾਫ਼ ਮਿਲੇ, ਤਾਂ ਕਿ ਕਾਨੂੰਨ ਦੀ ਲਪੇਟ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ, ਇਸ ਢੰਗ ਦੇ ਜਜ਼ਬੇ, ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ, ਸੁੱਖ ਦੇ ਨਾਲ ਰਹਿਣ, ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ, ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ, ਇੱਕ ਮਰਦਾਨਾ ਹੈ, ਇੱਕ ਹਿੰਦੂ ਹੈ, ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਈਮੀ ਆ ਭੀਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ, ਪਰਮ ਭਗਤ ਸਨ, ਤੋਂ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਜ਼ ਕਰਦੇ ਹਾਂ, ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹੀ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ। ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ। ਕਬੀਰ ਦਾ ਜਨਮ ਉਸ ਘਰਾਣੇ ਚ ਹੋਇਆ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪਿਓ ਤੇ ਇਹੀ ਕੁਛ ਕਰਦਾ ਸੀ, ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਪੁੱਤਰ ਇਸ ਤੋਂ ਬਿਲਕੁਲ ਉਲਟ ਚੱਲਿਆ ਹੈ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ, ਤਾਂ ਕਹਿਣ ਤੋਂ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ, ਰਾਮਾਨੰਦ ਨੇ, ਪਰਮਾਨੰਦ ਨੇ। ਇੱਥੇ ਸਾਂਝੀ ਵਾਲਤਾ ਦਾ ਧਰਮ ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ। ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਹੈ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ। ਤੇ ਜਿਵੇਂ ਖੁੱਲੇ ਲਫ਼ਜ਼ਾਂ ਚ ਕਹਿ ਦਿਆਂ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ ਚਾਂ, ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ ਫਿਰ ਅਸੀਂ ਘੱਟ ਗਿਣਤੀ ਦੇ ਚ ਨਹੀਂ ਹਾਂ, ਇਤਨੀ ਮਹਿਰਜ਼ ਕਰਦੇ ਹਾਂ। ਇਸ ਵਾਸਤੇ ਅਸੀਂ ਜੇ ਰਾਮਨੌਮੀ ਚ ਸ਼ਾਮਿਲ ਹੋਣਾ ਹੈ, ਜਨਮ ਅਸ਼ਟਮੀ ਚ ਸ਼ਾਮਿਲ ਹੋਣਾ, ਤੇ ਅਸੀਂ ਕਿਉਂ ਨਾ ਈਦ ਦੇ ਚ ਵੀ ਸ਼ਾਮਲ ਹੋਈਏ। ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ ਚ ਇਹ ਲਿਖਣਾ ਕਿ ਅਸੀਂ ਇਸ ਖੁਸ਼ੀ ਵਿਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ। ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ। 4 ਸਾਲ ਪਹਿਲੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਵਿਚ ਮਨਾਇਆ, ਬਹੁਤ ਵੱਡੇ ਪੱਧਰ ਤੇ, ਔਰ ਬੜੀ ਸ਼ਰਧਾ ਦੇ ਨਾਲ ਉਨ੍ਹਾਂ ਨੇ ਮਨਾਇਆ। ਤੇ ਉਨ੍ਹਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ। ਉਹ ਤੇ ਕਹਿੰਦੇ ਰਹੇ, ਇਹ ਤੇ ਜਗਤ ਲਈ ਹੈ। ਇਸ ਵਾਸਤੇ ਉਹ ਮੱਕੇ ਵੀ ਚਲੇ ਗਏ ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ। ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਧੰਨਵਾਦ ਦੇ ਰੂਪ ਵਿਚ ਉਹਨਾਂ ਦਾ ਗੁਰਪੁਰਬ ਮਨਾ ਰਿਹਾ। ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ। ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਵਿਚ ਰਹੇ ਔਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ। ਤੁਸੀਂ ਹੁਣ ਈਦ ਮੁਬਾਰਕ ਵਿਚ ਸ਼ਾਮਲ ਹੋਣਾ ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ, ਅਸੀਂ ਤੁਹਾਡੀ ਈਦ ਵਿਚ ਸ਼ਾਮਲ ਹਾਂ, ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਔਰ ਅਸੀਂ ਤੁਹਾਡੇ ਭਰਾ ਹਾਂ ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ। ਸਾਰਾ ਦੇਸ਼ ਜੋ ਹੈ ਇੱਕ ਹੈ, ਇੱਕ ਪਿਤਾ ਇੱਕ ਅਸਕੇ ਹਮ ਮਾਰਕ ਤੂੰ ਮੇਰਾ ਗੁਰਹਾਏ। ਇਸ ਤਰ੍ਹਾਂ ਦੀ ਸੋਚਣੀ, ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ। ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ, ਇਸ ਤਰ੍ਹਾਂ ਦੀ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ। ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ ਹੈ? ਤਿੰਨ ਕੋ ਕਿਆ ਉਪਦੇਸ਼ ਹੀ ਹੈ ਜਿਨ ਗੁਰ ਨਾਨਕ ਦੇਵ। ਪਰ ਹਾਂ, ਮੈਂ ਫਿਰ ਅਰਜ਼ ਕਰਾਂ, ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ, ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ, ਕਿਉਂਕਿ ਦੂਰ ਦ੍ਰਿਸ਼ਟੀ ਸਾਡੇ ਚ ਬਹੁਤ ਘੱਟ ਹੈ, ਅਸੀਂ ਲੰਬੀ ਨਹੀਂ ਸੋਚਦੇ। ਵਕਤੀ ਗੁਬਾਰ ਹੁੰਦਾ, ਵਕਤੀ ਜੋਸ਼ ਹੁੰਦਾ। ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਹੋੜਕ ਸੱਚ ਰਹੀ। ਆਖਿਰ ਸੱਚ ਦੀ ਜਿੱਤ ਹੋਈ ਹੈ, ਆਖਿਰ ਸੱਚ ਦਾ ਬੋਲਬਾਲਾ ਹੋਇਆ, ਆਖਿਰ ਸੱਚ ਸਨਮਾਨਿਤ ਹੋਇਆ। ਇਤਨੇ ਸ਼ਬਦ ਪ੍ਰਵਾਨ ਕਰਨੇ। ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ, ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋੜਨ ਦੀ ਜੋ ਹੈ ਕੋਸ਼ਿਸ਼ ਕਰਾਂਗੇ। ਜੋ ਮਹਿਰਜ ਕੀਤੀ ਸੀ, ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ, ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ? ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ, ਉਹ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ। ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ। ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਜੋ ਹੈ ਪਹੁੰਚੋਗੇ। ਸਤਿਗੁਰ ਰਹਿਮਤ ਕਰਨ, ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ, ਗੁਰੂ ਦਾ ਦਰਦ ਪੈਦਾ ਹੋਵੇ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ ਤਾਂ ਕਿ ਤੁਸੀਂ ਆਪਣੇ ਮਕਸਦ ਦੇ ਕਾਮਯਾਬ ਹੋ ਸਕੋ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ, ਉਹ ਇਹ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ, ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ? ਹਰ ਸਿੰਘਾਸਣ ਦੀ ਆਪਣੀ ਨੀਤੀ ਹੈ। ਦੁਨੀਆ ਵਿੱਚ ਹਰ ਮੁਲਕ ਵਿੱਚ ਆਪਣੇ ਆਪਣੇ ਸਿੰਘਾਸਣ ਨੇ ਤੇ ਹਰ ਸਿੰਘਾਸਣ ਦੀ ਆਪਣੀ ਆਪਣੀ ਰਾਜਨੀਤੀ ਹੈ, ਹਰ ਦੇਸ਼ ਦੀ ਆਪਣੀ ਆਪਣੀ ਰਾਜਨੀਤੀ ਹੈ। ਜਦ ਕੋਈ ਰਾਮ ਦੇ ਸਿੰਘਾਸਣ ਤੇ ਜਾ ਬੈਠਦਾ ਹੈ ਉਹਦੀ ਨੀਤੀ ਕੀ ਹੈ? ਆਖਿਰ ਸਿੰਘਾਸਣ ਫਿਰ ਵੀ ਸਿੰਘਾਸਣ ਹੈ ਤੇ ਮੈਂ ਅਰਜ਼ ਕਰਾਂ ਉਸਨੂੰ ਪਰਮ ਪਦਵੀ ਆਖਿਆ। ਪਦ ਤੇ ਉਹ ਇਹ ਮਿਨਿਸਟਰ ਲੋਕ ਜਿਨ੍ਹਾਂ ਕੋਲ ਅਹੁਦੇ ਨੇ, ਉਰਦੂ ਵਿੱਚ ਅਹੁਦਾ ਕਹਿ ਦਿੰਦੇ ਨੇ, ਸੰਸਕ੍ਰਿਤ ਵਿੱਚ ਪਦ ਕਹਿ ਦਿੰਦੇ ਨੇ, ਭਾਈ ਇਹਦੇ ਕੋਲ ਕੋਈ ਪਦ ਹੈ, ਅਹੁਦਾ ਹੈ। ਤੇ ਸੰਤ ਕੋਲੋਂ ਵੀ ਇੱਕ ਪਦ ਹੈ ਪਰ ਉਹਨੂੰ ਆਖਿਆ ਪਰਮ ਪਦ। ਉਹਦੇ ਕੋਲ ਪਰਮ ਪਦ ਹੈ, ਬਾਕੀਆਂ ਕੋਲ ਪਦ ਹੈ। ਤੇ ਇਤਨੀ ਗੱਲ ਵੀ ਸਪਸ਼ਟ ਹੈ, ਚਾਹੇ ਪਦ ਹੈ ਤੇ ਚਾਹੇ ਪਰਮ ਪਦ ਹੈ। ਉੱਥੇ ਤੱਕ ਪਹੁੰਚਣ ਲਈ ਤੇ ਕੁਝ ਨਾ ਕੁਝ ਸੰਘਰਸ਼ ਤੇ ਹੈ। ਬਿਨਾਂ ਸੰਘਰਸ਼ ਤੋਂ ਪਦ ਪ੍ਰਤਿਸ਼ਠਾ ਦੇ ਸਿੰਘਾਸਣ ਦੀ ਪ੍ਰਾਪਤੀ ਨਹੀਂ ਆਉਂਦੀ। ਸਿੰਘਾਸਣ ਦੋ ਤਰ੍ਹਾਂ ਦੇ, ਇੱਕ ਨੂੰ ਆਖਿਆ ਗਿਆ ਰਾਮ ਦਾ ਸਿੰਘਾਸਣ, ਹਰੀ ਦਾ ਸਿੰਘਾਸਣ, ਪਰਮਾਤਮਾ ਦਾ ਸਿੰਘਾਸਣ। ਇੱਕ ਨੂੰ ਕੇਵਲ ਇਤਨੇ ਹੀ ਆਖਿਆ ਗਿਆ ਰਾਜ ਸਿੰਘਾਸਣ, ਸਿਰਫ ਰਾਜ ਸਿੰਘਾਸਣ। ਜੋ ਰਾਜ ਸਿੰਘਾਸਣ ਤੇ ਬੈਠਾ ਉਹਦੇ ਕੋਲ ਪਦ ਹੈ, ਜੋ ਰਾਮ ਸਿੰਘਾਸਣ ਤੇ ਬੈਠਾ ਹੈ ਉਹਦੇ ਕੋਲ ਪਰਮ ਪਦ ਹੈ। ਤੇ ਪਰਮ ਪਦ ਰਾਮ ਸਿੰਘਾਸਣ ਦੀ ਸਾਰੀ ਵਿਆਖਿਆ ਕੀਤੀ ਹੈ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਤੇ ਗੁਰੂ ਘਰ ਦੇ ਮਹਾਨ ਭਾਈ ਸੰਤ ਬ੍ਰਹਮ ਗਿਆਨੀ ਤੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਮੈਂ ਅਕਸਰ ਗੁਰਦੁਆਰਿਆਂ ਦੇ ਸਿੱਖ ਸੰਗਤਾਂ ਦੇ ਸਾਹਮਣੇ ਬੇਨਤੀ ਕਰਦਾ ਹੁੰਦਾ ਕਿ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੇ ਬਿਨਾਂ ਗੁਰਮਤਿ ਦੀ ਸੂਝ ਲੈਣੀ ਬੜੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜਾਂਗੇ ਸੁਣਾਂਗੇ, ਪਰਮਾਤਮਾ ਦੀ ਸੋਝ ਮਿਲੇਗੀ, ਅਕਾਲ ਪੁਰਖ ਦੀ ਸੋਝ ਮਿਲੇਗੀ। ਪਰ ਜਦ ਭਾਈ ਗੁਰਦਾਸ ਜੀ ਨੂੰ ਪੜਾਂਗੇ ਤੇ ਗੁਰਮਤ ਦੀ ਸੋਝ ਮਿਲੇਗੀ, ਗੁਰੂ ਦੀ ਸਮਝ ਪਏਗੀ, ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਇਹ ਮਹਾਨ ਦੇਣ ਹੈ ਕਵਿਤ ਸਵਈਏ ਤੇ ਵਾਰਾਂ। ਵਾਰਾਂ ਆਪ ਦੀ ਪੰਜਾਬੀ ਦੇ ਚ ਨੇ ਤੇ ਕਵਿਤ ਸਵਈਏ ਬ੍ਰਿਜ ਭਾਸ਼ਾ ਦੇ ਚ ਨੇ। ਤੇ ਜੋ ਆਪ ਦੇ ਕਵਿਤ ਸਵਈਏ ਨੇ ਉਹਨਾਂ ਦੇ ਚ ਪੰਜ ਸੱਤ ਸਵਈਏ ਨੇ, ਜਿਨ੍ਹਾਂ ਦੇ ਚ ਇੱਕ ਸਵਈਆ ਉਸੇ ਦੀ ਹੀ ਵਿਚਾਰ ਦਾਸ ਨੇ ਇਸ ਵਕਤ ਤੁਹਾਡੇ ਸਾਹਮਣੇ ਰੱਖਣੀ ਹੈ। ਤੇ ਮੈਂ ਫਿਰ ਅਰਜ਼ ਕਰਦਿਆਂ, ਕਿਉਂਕਿ ਸੁਭਾਅ ਦੇ ਚ ਇਹੀ ਗੱਲ ਹੈ ਕਿ ਗੁਰਬਾਣੀ ਦੀ ਕੋਈ ਪੰਕਤੀ ਜਾਂ ਭਾਈ ਗੁਰਦਾਸ ਜੀ ਦੀ ਕੋਈ ਪੰਕਤੀ ਜਾਂ ਨੰਦ ਲਾਲ ਦੀ ਕੋਈ ਗਜ਼ਲ ਉਹਨੂੰ ਆਧਾਰ ਬਣਾ ਕੇ ਮੈਂ ਸੰਗਤ ਦੇ ਸਾਹਮਣੇ ਵਿਚਾਰਾਂ ਰੱਖਣ ਦੀ ਕੋਸ਼ਿਸ਼ ਕਰਦਾ। ਉਹਨਾਂ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਨੰਦ ਲਾਲ ਦਾ ਕਲਾਮ। ਤੋ ਅੱਜ ਮੈਂ ਆਧਾਰ ਬਣਾਉਣਾ ਆਪਣੇ ਵਿਚਾਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਸਵਈਏ ਨੂੰ। ਸਵਈਆ ਆਪ ਸਰਵਨ ਕਰ ਲੋ। ਭਾਈ ਸਾਹਿਬ ਕਹਿੰਦੇ ਨੇ, ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ। ਸਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਭਾਗ ਤੋ ਭੰਡਾਰੀ ਭਾਵ ਭੋਜਨ ਸਕਾਜ ਹੈ। ਰਾਜਨੀਤ ਰੀਤ ਪ੍ਰੀਤ ਛਤਰ ਪਤਰ ਛੇ ਛਤਰ ਛਾਵਾ ਛਬ ਛਾਜ ਹੈ। ਆਨੰਦ ਸਮੋ ਸੁਖ ਸ਼ਾਂਤ ਪ੍ਰਜਾ ਪ੍ਰਸੰਨ ਜਗਮਗ ਜੋ ਅਨਹਦ ਧੁਨ ਗਾਜ ਹੈ। ਇਹ ਸਵਈ ਹੈ। ਔਰ ਇਸ ਤੋਂ ਪਤਾ ਚੱਲਦਾ ਹੈ ਕਿ ਭਾਈ ਸਾਹਿਬ ਦੀ ਦ੍ਰਿਸ਼ਟੀ ਹਰ ਇੱਕ ਪਾਸੇ ਹੈ। ਦ੍ਰਿਸ਼ਟੀ ਮੈਂ ਕਹਿ ਰਿਹਾ ਨਜ਼ਰ। ਇਕਬਾਲ ਕਹਿੰਦੇ ਨੇ, ਦੋ ਹੀ ਤਰ੍ਹਾਂ ਦੇ ਮਹਾਨ ਮਨੁੱਖ ਹੁੰਦੇ ਨੇ, ਦੋ ਤਰ੍ਹਾਂ ਦੇ। ਇੱਕ ਉਹ ਜੋ ਸੰਸਾਰ ਨੂੰ ਆਪਣੀ ਨਜ਼ਰਾਂ ਦੇ ਥੱਲੇ ਰੱਖਦੇ ਨੇ, ਇੱਕ ਉਹ ਜੋ ਸੰਸਾਰ ਨੂੰ ਆਪਣੇ ਪੈਰਾਂ ਦੇ ਥੱਲੇ ਰੱਖਦੇ ਨੇ। ਨਜ਼ਰਾਂ ਦੇ ਥੱਲੇ, ਅੱਖ ਦੇ ਥੱਲੇ। ਅੱਖ ਮਹਾਨ ਹੈ। ਸਰੀਰ ਦੇ ਕਿਸੇ ਅੰਗ ਵਿੱਚ ਪੀੜਾ ਹੋਵੇ, ਦਰਦ ਹੋਵੇ, ਅੱਖ ਰੋ ਪੈਂਦੀ ਹੈ। ਇਸ ਵਿਸ਼ੇ ਦੇ ਉੱਤੇ ਬਹੁਤ ਵੱਡੀ ਨਜ਼ਮ ਲਿਖੀ ਹੈ ਡਾਕਟਰ ਮੁਹੰਮਦ ਇਕਬਾਲ ਨੇ। ਔਰ ਭਾਈ ਗੁਰਦਾਸ ਜੀ ਦੀ ਇਸ ਰਚਨਾ ਦੀ ਬੜੀ ਸੋਹਣੀ ਤਸ਼ਰੀਹ ਹੋ ਜਾਂਦੀ ਹੈ ਕਿ ਸੰਤ ਤੇ ਭਗਤ ਜੋ ਹੈ ਉਹ ਜੀਵਦਾ ਹੈ ਅੱਖ ਦੇ ਤਲ ਤੇ, ਤੇ ਜਿਹੜਾ ਕੋੜਾ ਸੰਸਾਰੀ ਹੈ ਤੇ ਉਹਦੇ ਕੋਲ ਤਾਕਤ ਬੜੀ ਹੋਵੇ ਉਹ ਜੀਵਦਾ ਹੈ ਕੇਵਲ ਪੈਰਾਂ ਦੇ ਤਲ ਤੇ। ਜੋ ਪੈਰਾਂ ਦੇ ਤਲ ਤੇ ਜੀ ਰਿਹਾ ਹੈ ਉਹਦੀ ਕੋਸ਼ਿਸ਼ ਹੈ ਕਿ ਜਗਤ ਕਿਵੇਂ ਮੇਰੇ ਪੈਰਾਂ ਦੇ ਥੱਲੇ ਹੋਵੇ। ਪਰ ਜੋ ਅੱਖ ਦੇ ਤਲ ਤੇ ਜੀ ਰਿਹਾ ਹੈ ਉਹਦੀ ਕੋਸ਼ਿਸ਼ ਹੈ ਕਿਵੇਂ ਸੰਸਾਰ ਮੇਰੀ ਅੱਖਾਂ ਦੇ ਥੱਲੇ ਹੋਵੇ। ਜਿਹਦੇ ਨਾਲ ਬੰਦੇ ਦਾ ਬਹੁਤ ਸਨੇਹ ਹੈ, ਬਹੁਤ ਪਿਆਰ ਹੈ, ਮਨੁੱਖ ਕਹਿ ਲੈਂਦਾ ਤੂੰ ਮੇਰੀ ਨਜ਼ਰਾਂ ਦੇ ਥੱਲੇ ਹੀ ਰਹਿ, ਦੂਰ ਨਾ ਹੋ, ਤੂੰ ਮੇਰੀ ਨਜ਼ਰਾਂ ਤੋਂ ਓਝਲ ਨਾ ਹੋ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ। ਮਾਂ ਕਹਿ ਦਿੰਦੀ ਆਪਣੇ ਮਾਸੂਮ ਬੱਚੇ ਨੂੰ ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ, ਤੂੰ ਮੇਰੀ ਨਜ਼ਰਾਂ ਦੇ ਥੱਲੇ ਰਹਿ। ਮਿੱਤਰ ਕਹਿ ਦਿੰਦਾ ਹੈ, ਪ੍ਰੇਮੀ ਕਹਿ ਦਿੰਦਾ ਹੈ ਵੀ ਤੂੰ ਮੇਰੀ ਨਿਗਾਹ ਤੋਂ ਓਝਲ ਨਾ ਹੋ, ਮੇਰੀ ਨਿਗਾਹ ਦੇ ਥੱਲੇ ਰਹਿ, ਮੇਰੀ ਨਜ਼ਰਾਂ ਦੇ ਥੱਲੇ ਰਹਿ। ਸਾਡੇ ਦੇਸ਼ ਦਾ ਇਹ ਮੁਹਾਵਰਾ ਹੈ ਤੇ ਕਾਬਲ ਦੇਸ਼ ਤੇ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਮੁਹਾਵਰਾ ਵਰਤਿਆ ਜਾਂਦਾ ਜ਼ਬਾਨੇ ਵੀ ਮੇਰੀ ਨਜ਼ਰਾਂ ਚ ਰਵੇ, ਤੂੰ ਮੇਰੀ ਨਜ਼ਰਾਂ ਚ ਰਵੇ। ਵੀ ਕੋਈ ਗੱਲ ਆਖੋ ਤੇ ਕਹਿੰਦੇ ਅੱਖਾਂ ਦੇ ਥੱਲੇ, ਵੀ ਤੇਰੀ ਗੱਲ ਨੂੰ ਮੈਂ ਅੱਖਾਂ ਦੇ ਥੱਲੇ ਰੱਖਦਾ, ਬਈ ਆਪਣੀ ਨਜ਼ਰਾਂ ਦੇ ਵਿੱਚ ਰੱਖਦਾ। ਤੇ ਇਹ ਬੜਾ ਇੱਕ ਸੋਹਣਾ ਮੁਹਾਵਰਾ ਹੈ। ਇਕਬਾਲ ਕਹਿੰਦੇ ਨੇ ਦਾਰਸ਼ਨਿਕ ਸੰਤ ਉਹ ਅੱਖ ਦੇ ਤਲ ਤੇ ਜੀਂਦਾ ਹੈ, ਹੱਥ ਵਿੱਚ ਪੀੜ ਹੈ, ਪੈਰਾਂ ਵਿੱਚ ਦਰਦ ਹੈ, ਪੇਟ ਦੁਖਦਾ ਹੈ, ਮੱਥਾ ਦੁਖਦਾ ਹੈ, ਸਰੀਰ ਦੇ ਕਿਸੇ ਅੰਗ ਦੇ ਵਿੱਚ ਵੀ ਬੇਸ਼ੁਮਾਰ ਬੇਇੰਤਿਹਾ ਦਰਦ ਤੇ ਪੀੜ ਹੈ, ਅੱਖ ਰੋ ਪੈਂਦੀ ਹੈ, ਅੱਖਾਂ ਰੋ ਪੈਂਦੀਆਂ ਨੇ। ਤੇ ਹੁਣ ਅੱਖਾਂ ਨੂੰ ਆਖੀਏ ਦਰਦ ਤੇ ਪੈਰਾਂ ਨੂੰ ਹੈ ਤੂੰ ਕਿਉਂ ਰੋਣੀ ਹੈ, ਤੇਰਾ ਇਹਦੇ ਨਾਲ ਕੀ ਮਤਲਬ। ਅੱਖਾਂ ਚ ਦਰਦ ਹੋਵੇ ਤੇ ਤੂੰ ਰੋ, ਤੇਰੇ ਵਿੱਚ ਦਰਦ ਹੋਵੇ ਤੇ ਤੂੰ ਰੋ, ਪਰ ਦਰਦ ਪੈਰਾਂ ਵਿੱਚ, ਹੱਥਾਂ ਵਿੱਚ ਜਾਂ ਪੇਟ ਵਿੱਚ, ਦਰਦ ਹੈ ਦਿਲ ਵਿੱਚ, ਦਰਦ ਹੈ ਮੱਥੇ ਵਿੱਚ। ਪਰ ਇਕਬਾਲ ਕਹਿੰਦੇ ਨੇ ਅੱਖ ਰੋ ਪੈਂਦੀ ਹੈ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਉਜ਼ੂ ਰੋ ਦੇਤੀ ਹੈ ਆਂਖ, ਇੱਕ ਪੰਕਤੀ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਉਜ਼ੂ ਰੋ ਦੇਤੀ ਹੈ ਆਂਖ, ਅੱਖ ਰੋ ਪੈਂਦੀ ਹੈ ਜਿਸਮ ਦਾ ਕੋਈ ਉਜ਼ੂ, ਜਿਸਮ ਦਾ ਕੋਈ ਅੰਗ ਜਦ ਪੀੜਤ ਹੋਵੇ, ਦੁਖਤ ਹੋਵੇ, ਅੱਖਾਂ ਰੋ ਪੈਂਦੀਆਂ ਨੇ। ਹੱਥ ਪੀੜਤ ਨੇ ਤੇ ਹੱਥਾਂ ਦੇ ਦਰਦ ਦਾ ਪਤਾ ਚੱਲਦਾ ਹੈ ਉਦੋਂ ਜਦ ਕੋਈ ਅੱਖਾਂ ਰੋਵਣ। ਪੇਟ ਦੇ ਚ ਦਰਦ ਹੈ, ਕੀ ਪਤਾ ਚੱਲੇਗਾ ਪੇਟ ਦੇ ਚ ਦਰਦ ਹੈ, ਅੱਖ ਦੱਸੇਗੀ। ਦਿਲ ਦੇ ਚ ਦਰਦ ਹੈ, ਕਿਸ ਤਰ੍ਹਾਂ ਪਤਾ ਚੱਲੇਗਾ ਦਿਲ ਦੇ ਚ ਦਰਦ ਹੈ, ਅੱਖ ਦੱਸ ਦਿੰਦੀ ਹੈ। ਮਸਤਕ ਵਿੱਚ ਪੀੜ ਹੈ ਬਹੁਤ ਜ਼ੋਰ ਦੀ, ਕਿਸ ਤਰ੍ਹਾਂ ਪਤਾ ਚੱਲੇਗਾ, ਅੱਖ ਦੱਸ ਦਿੰਦੀ ਹੈ। ਜਿਸਮ ਦੇ ਸਾਰੇ ਅੰਗ ਅੱਖਾਂ ਦੇ ਥੱਲੇ ਨੇ, ਅੱਖਾਂ ਤੋਂ ਕੋਈ ਵੀ ਓਝਲ ਅੰਗ ਨਹੀਂ ਹੈ, ਕਿਉਂਕਿ ਅੰਗ ਜਦ ਦੁਖਦੇ ਨੇ, ਪੀੜਤ ਹੁੰਦੇ ਨੇ, ਅੱਖਾਂ ਰੋ ਪੈਂਦੀਆਂ ਨੇ। ਅੱਖ ਦੇ ਚ ਇਹ ਖੂਬੀ ਹੈ ਤੇ ਅੱਖ ਦੇ ਥੱਲੇ ਜੋ ਕੁਛ ਹੋਵੇ, ਜਿਤਨਾ ਕੁਛ ਹੋਵੇ, ਔਰ ਉੱਥੇ ਅਗਰ ਉਹ ਪੀੜਾ ਹੋਵੇ ਤਾਂ ਅੱਖ ਰੋਂਦੀ ਹੈ। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ, ਮਾਂ ਦੀ ਅੱਖ ਰੋ ਪੈਂਦੀ ਹੈ, ਕਿਉਂਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਦਾਰਸ਼ਨਿਕ ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦਿੱਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖਤ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ, ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤਾਂ ਕੁਚਲਿਆ ਜਾਏਗਾ, ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉਹ ਤੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ

ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਵਿੱਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ, ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ ਹੈ, ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਸਵੱਈਏ ਤੋਂ ਥੋੜੀ ਜਿਹੀ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਮੈਂ ਇਸ ਵਾਸਤੇ ਕਿਤੇ ਭਰਮ ਭੁਲੇਖੇ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ, ਮੈਂ ਫਿਰ ਅਰਜ਼ ਕਰਦਿਆਂ ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ। ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ, ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ, ਨਾ ਗੁਰਬਾਣੀ ਹੈ, ਨਾ ਸੰਗਤ ਹੈ, ਨਾ ਪੰਗਤ ਹੈ। ਅੰਧੇ ਆਉਂਦੇ ਤੇ ਸ਼ਾਇਦ ਕਾਬਲੇ ਮਾਫ ਸਨ, ਅੰਧੇ ਨੇ ਬਈ, ਅੰਧੇ ਨਹੀਂ ਨੇ, ਦੇਖ ਸਕਦੇ ਨੇ, ਪਰ ਦੇਖਣ ਦੀ ਆਪਣੀ ਇੱਕ ਸੀਮਾ ਬਣਾ ਰੱਖੀ ਹੈ, ਬਸ ਦੂਰ ਤੱਕ ਨਹੀਂ ਦੇਖਣਾ, ਦ੍ਰਿਸ਼ਟੀ ਲੰਬੀ ਨਹੀਂ। ਤੋ ਜੀਵਨ ਦਾ ਇੱਕ ਇਹ ਢੰਗ ਹੈ ਕਿ ਨਜ਼ਰਾਂ ਦੇ ਥੱਲੇ ਰੱਖਣਾ, ਨਜ਼ਰਾਂ ਤੋਂ ਓਝਲ ਨਹੀਂ। ਆਮ ਪੰਜਾਬੀ ਦਾ ਮੁਹਾਵਰਾ ਹੈ, ਜੋ ਨਜ਼ਰਾਂ ਤੋਂ ਦੂਰ ਹੋ ਦਿਲ ਤੋਂ ਵੀ ਦੂਰ, ਉਹਦਾ ਕੀ ਸੰਬੰਧ। ਭਾਈ ਗੁਰਦਾਸ ਜੀ ਦਾ ਇੱਕ ਹੋਰ ਸਵੱਈਆ ਵੀ ਮੈਨੂੰ ਚੇਤੇ ਆਇਆ, ਕਿਸੇ ਪਤੀ ਵਰਤਾ ਇਸਤਰੀ ਨੇ ਜਾਪਦਾ ਇਸ ਢੰਗ ਦਾ ਦਾਅਵਾ ਕੀਤਾ ਹੋਣਾ ਕਿ ਮੇਰਾ ਆਪਣੇ ਪਤੀ ਨਾਲ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅਤਿਅੰਤ ਸਨੇਹ ਹੈ। ਤੇ ਭਾਈ ਗੁਰਦਾਸ ਜੀ ਨੇ ਇਸ ਢੰਗ ਦੀ ਕਲਪਨਾ ਕਰਕੇ ਬੜਾ ਸੋਹਣਾ ਸਵੱਈਆ ਕਵਿਤ ਸਵੱਈਆਂ ਵਿੱਚ ਉਚਾਰਨ ਕੀਤਾ ਤੇ ਅੱਜ ਆ ਕੇ ਜਾਪਦਾ ਉਸਨੇ ਇਹ ਵੀ ਆਖ ਦਿੱਤਾ ਹੈ ਕਿ ਜਿਸ ਨਾਲ ਮੇਰਾ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅੱਜ ਉਸਨੇ ਚਲੇ ਜਾਣਾ ਹੈ, ਉਸ ਤੋਂ ਹੀ ਮੈਨੂੰ ਪਤਾ ਚੱਲਿਆ। ਤੇ ਦੂਜੇ ਦਿਨ ਆ ਕੇ ਉਸਨੇ ਆਖਿਆ ਅੱਜ ਉਹ ਚਲੇ ਗਏ। ਕੁਛ ਮੁੱਦਤ ਬਾਅਦ ਆ ਕੇ ਉਸਨੇ ਆਖਿਆ ਵੀ ਇੱਕ ਪੱਤਰਿਕਾ ਆਈ ਹੈ ਔਰ ਉਹਦੇ ਚ ਇਹ ਲਿਖਿਆ ਅਜੇ ਨਹੀਂ ਆਉਣਾ। ਤੇ ਮਾਨ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਨਿਗਾਹ ਥੱਲੇ ਸਭ ਕੁਛ ਹੈ, ਆਪ ਕਹਿੰਦੇ ਨੇ ਸੁਨ ਪ੍ਰਿਯ ਗਵਨ ਸਰਵਨ ਨਾ ਬਹਿਰੇ ਭਏ, ਕਾਹੇ ਕੀ ਪਤੀ ਵਰਤਾ ਪਤ ਬ੍ਰਤ ਪਾਇਓ ਹੈ। ਤੂੰ ਕੰਨਾਂ ਨਾਲ ਸੁਣਿਆ ਕਿ ਤੇਰੇ ਪਿਆਰੇ ਨੇ ਚਲੇ ਜਾਣਾ, ਤੂੰ ਬਹਿਰੀ ਨਹੀਂ ਹੋ ਗਈ, ਅਜੇ ਵੀ ਤੇਰੇ ਕੰਨਾਂ ਦੀ ਸਰੋਤ ਸ਼ਕਤੀ ਮੌਜੂਦ ਹੈ ਤੇ ਇਸ ਤੋਂ ਇਲਾਵਾ ਵੀ ਅਜੇ ਕੁਝ ਹੋਰ ਸੁਣ ਰਹੀ ਹੈ। ਨਹੀਂ, ਇਹ ਸਨੇਹ ਨਹੀਂ ਹੈ, ਇਹ ਪਿਆਰ ਨਹੀਂ ਹੈ। ਤੇ ਅੱਜ ਤੂੰ ਇਹ ਆਖਿਆ ਕਿ ਉਹ ਤੇ ਚਲੇ ਗਏ, ਦ੍ਰਿਸ਼ਟ ਪ੍ਰਿਯ ਅਗੋਚਰ ਆਂਧਰੇ ਨਾ ਭਏ ਨੈਣ, ਕਾਹੇ ਕੀ ਪ੍ਰੇਮ ਨੇ ਪ੍ਰੇਮ ਹੋ ਲਜਾਇਓ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ, ਤੇਰੀ ਦ੍ਰਿਸ਼ਟੀ ਤੋਂ ਓਲੇ ਹੋ ਗਏ, ਅੰਧੀ ਨਹੀਂ ਹੋਈ, ਤੂੰ ਅਜੇ ਵੀ ਤੇਰੀ ਅੱਖਾਂ ਵੇਖ ਰਹੀਆਂ ਨੇ, ਅਜੇ ਵੀ ਅੱਖਾਂ ਦੀ ਜੋਤ ਮੌਜੂਦ ਹੈ, ਨਜ਼ਰਾਂ ਤੋਂ ਓਲੇ ਹੋ ਗਿਆ ਉਹ ਜਿਹਨੂੰ ਤੂੰ ਕਹਿੰਦੀ ਹੈ ਮੇਰਾ ਪ੍ਰਾਣ ਆਧਾਰ ਹੈ, ਤੇ ਅੱਖਾਂ ਵਿੱਚ ਨਜ਼ਰ ਅਜੇ ਵੀ ਮੌਜੂਦ ਹੈ, ਨਿਗਾਹ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਭਿਖਨ, ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢ ਦੇ ਜਨ। ਸਾਹਿਬ ਕਹਿੰਦੇ ਅੱਖਾਂ ਪ੍ਰੇਮ ਵਿੱਚ ਰੰਗੀਆਂ ਨੇ, ਹੁਣ ਜਿੱਥੇ ਤੱਕ ਦੇਖਦੇ ਹਾਂ ਹਰੀ ਹਰੀ, ਪ੍ਰਮਾਤਮਾ ਹੀ ਪ੍ਰਮਾਤਮਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਹੁਣ ਤੇ ਗੋਬਿੰਦ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਪਰ ਮਹਾਰਾਜ ਕਹਿੰਦੇ ਨੇ ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢਦੇ ਚੰਨ, ਇਹ ਅੱਖੀਓ ਜਿਸ ਦਿਨ ਤੁਸੀਂ ਉਸ

0: ਤੋਂ ਬਿਨਾ ਕੋਈ ਦੂਜਾ ਵੇਖਿਆ ਨਾਨਕ ਨੇ ਤੁਹਾਨੂੰ ਕੱਢ ਲੈਣਾ, ਤੁਹਾਡੀ ਕੋਈ ਲੋੜ ਨਹੀਂ ਹੈ, ਫਿਰ ਮੈਂ ਤੁਹਾਡੀ ਕੋਈ ਫਿਰ ਲੋੜ ਨਹੀਂ ਸਮਝਦਾ। ਤੁਸੀਂ ਇਸ ਵਾਸਤੇ ਹੋ, ਵੇਖੋ ਤਾਂ ਪਰਮਾਤਮਾ ਤੋਂ ਨਿਗਾਹ ਦੇ ਵਿੱਚ ਹੈ। ਕਹਿੰਦੇ ਜਿਲ ਦਿਲ ਜਿਸ ਨਾਲ ਬਹੁਤ ਜੁੜਿਆ ਹੋਵੇ ਉਹ ਅੱਖਾਂ ਦੇ ਸਮਾ ਜਾਂਦਾ, ਸ਼ਾਇਰਾਨਾ ਤਖੀਅਲ। ਤੇ ਮੈਂ ਇੱਕ ਸਿਲਸਿਲਾ ਦੇਖ ਕੇ ਤੰਗ ਰਿਹਾ, ਕੈਨੇਡਾ ਵਿੱਚ ਘਟਨਾ ਘਟੀ ਸੀ, ਇੱਕ ਲਾਸ਼ ਦੀਆਂ ਅੱਖਾਂ ਦੇ ਬਹੁਤ ਗਹਿਰੇ ਰੂਪ ਵਿੱਚ ਫੋਟੋ ਲਏ ਜਾ ਰਹੇ ਸਨ ਤੇ ਬੜੇ ਬੜੇ ਕਮਰੇ। ਤੇ ਮੈਨੂੰ ਪਤਾ ਚੱਲਿਆ ਵੀ ਹੈ ਵੀ ਮੁਰਦਾ ਤੇ ਉਹਦੀ ਅੱਖਾਂ ਦੀਆਂ ਫੋਟੋਆਂ ਲਈਆਂ ਜਾ ਰਹੀਆਂ ਨੇ, ਸਿਰਫ ਅੱਖਾਂ ਦੀਆਂ। ਤੇ ਪਤਾ ਚੱਲਿਆ ਵੀ ਜਿਸ ਨੇ ਇਸ ਨੂੰ ਕਤਲ ਕੀਤਾ ਹੈ ਲਾਜ਼ਮੀ ਹੈ ਉਹਦਾ ਰੂਪ ਇਸ ਦੀ ਅੱਖਾਂ 'ਚ ਸਮਾ ਗਿਆ ਔਰ ਕੁਛ ਘੰਟੇ ਤੱਕ ਰਹਿੰਦਾ ਹੈ। ਔਰ ਅੱਜ ਦੇ ਯੁੱਗ 'ਚ ਕੈਮਰੇ ਆ ਗਏ ਨੇ, ਹੁਣ ਇਹਨੂੰ ਚੁੱਕ ਕੇ ਹਸਪਤਾਲ ਲੈ ਜਾਇਆ ਜਾਏ, ਹੋ ਸਕਦਾ ਅੱਖਾਂ 'ਚ ਜੋ ਸਾਇਆ ਉਹ ਜਲ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਵਾਸਤੇ ਛੇਤੀ ਛੇਤੀ ਪਹਿਲੇ ਇਹਦੀ ਅੱਖਾਂ ਦੇ ਫੋਟੋ ਲੈ ਰਹੇ ਨੇ। ਬਾਜ਼ਾਰ ਵਿੱਚ ਡਿੱਗਿਆ ਹੋਇਆ ਬੰਦਾ ਲਾਸ਼ ਤੇ ਬੜੇ ਬੜੇ ਕੈਮਰੇ ਆ ਗਏ, ਬਸ ਫੋਟੋਆਂ ਲਈ ਜਾ ਰਹੇ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਿ ਰਹੀ ਸੀ ਵੀ ਇਹਨੂੰ ਚੁੱਕਦੇ ਨਹੀਂ, ਹਸਪਤਾਲ ਨਹੀਂ ਲੈ ਜਾਂਦੇ। ਕਹਿੰਦੇ ਹੁਣੇ ਲੈ ਜਾਣਗੇ, ਇਹਨਾਂ ਨੇ 5 ਮਿੰਟ ਤੋਂ ਜ਼ਿਆਦਾ ਨਹੀਂ ਲਾਣੇ, ਪਰ ਇਹ ਜੋ ਕੁਛ ਕਰ ਰਹੇ ਨੇ ਇੱਥੋਂ ਦਾ ਕਾਨੂੰਨ ਹੈ, ਇਸ ਨੂੰ ਜੋ ਮਾਰ ਕੇ ਗਿਆ ਉਹਦੀ ਫੋਟੋ ਆ ਜਾਏਗੀ। ਮੈਂ ਕਿਹਾ ਹੈ ਵਿਗਿਆਨ ਇਤਨਾ ਅਗਾਂਹ ਚਲਾ ਗਿਆ ਕਿ ਅੱਖਾਂ ਤੇ ਜੋ ਸਮਾ ਜਾਂਦਾ ਹੈ ਉਹਦੀ ਹੁਣ ਫੋਟੋ ਵੀ ਲਈ ਜਾ ਸਕਦੀ ਹੈ। ਇਹਦਾ ਤੇ ਇਹ ਮਤਲਬ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਸ਼ਾਇਰਾਨਾ ਤਹੀਅਲ ਜਿਹੜਾ ਸੀ ਕਿ ਫਲਾਣਾ ਤੇ ਮੇਰੀ ਅੱਖਾਂ 'ਚ ਸਮਾ ਗਿਆ, ਇਹ ਤੇ ਗੱਲ ਸਪਸ਼ਟ ਹੋ ਗਈ, ਵਿਗਿਆਨ ਨੇ ਤਸਦੀਕ ਕਰ ਦਿੱਤੀ। ਵਿਗਿਆਨ ਨੇ ਤੇ ਬਿਲਕੁਲ ਜੋ ਹੈ ਸਪਸ਼ਟ ਕਰ ਦਿੱਤਾ ਹੈ। ਤੂੰ ਕਿਵੇਂ ਕਰਨੀ, ਜਿਹੜਾ ਮਾਰਨ ਆਇਆ ਨਾ ਦੁਸ਼ਮਣ, ਕਹਿੰਦੇ ਨੇ ਬਹੁਤ ਗਹਿਰਾ ਦੁਸ਼ਮਣ ਮਿੱਤਰ ਹੀ ਬਣ ਸਕਦਾ ਹੈ, ਦੂਜਾ ਨਹੀਂ। ਜਿਸ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਜਿਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ, ਉਹ ਦੁਸ਼ਮਣ ਕਿਉਂ ਬਣੇਗਾ, ਮਤਲਬ ਹੀ ਨਹੀਂ। 90% ਗਹਿਰੇ ਦੁਸ਼ਮਣ ਉਹੀ ਬਣਦੇ ਨੇ ਜੋ ਕਿਸੇ ਵਕਤ ਮਿੱਤਰ ਆਉਂਦੇ ਨੇ। ਬਹੁਤ ਮੁਤਾਲਾ ਕਰਕੇ ਕਦੀ ਵੇਖਣਾ। ਇਸ ਵਾਸਤੇ ਚਾਣਕ ਪੰਡਿਤ ਨੇ ਤੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ, ਕਿਉਂਕਿ ਚਾਣਕ ਨੇ ਸਾਡੇ ਦੇਸ਼ ਦੇ ਸਭ ਤੋਂ ਪਹਿਲੇ ਨੀਤੀ ਦਰਪਣ ਲਿਖਿਆ, ਜਿਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਰਾਜਨੀਤੀ ਦੇ ਉੱਤੇ ਜਿਹੜਾ ਗ੍ਰੰਥ ਹੈ ਸਭ ਤੋਂ ਪਹਿਲੇ ਲਿਖਿਆ ਹੈ ਚਾਣਕ ਨੇ, ਫਿਰ ਲਿਖਿਆ ਹੈ ਭਰਤਰੀ ਨੇ। ਕੁਛ ਆਲਮ ਐਸਾ ਵੀ ਕਹਿੰਦੇ ਨੇ ਕਿ ਰਾਜਨੀਤੀ ਦਾ ਇੱਕ ਪੁਰਾਣਾ ਗ੍ਰੰਥ ਹੋਰ ਵੀ ਹੈ, ਉਹ ਬਿਦਰ ਦਾ ਲਿਖਿਆ ਹੋਇਆ, ਉਹ ਆਮ ਪ੍ਰਚਲਿਤ ਨਹੀਂ, ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਨਹੀਂ, ਪਰ ਚਾਣਕ ਤੇ ਭਰਤਰੀ ਦਾ ਲੋਕਾਂ ਦੀ ਨਜ਼ਰਾਂ ਦੇ ਥੱਲੇ ਲੋਕਾਂ ਨੇ ਪੜ੍ਹਿਆ। ਚਾਣਕ ਇਹ ਕਹਿੰਦਾ ਜਿਹੜੀ ਗੱਲ ਤੂੰ ਆਪਣੇ ਦੁਸ਼ਮਣ ਨੂੰ ਨਹੀਂ ਕਹਿਣਾ ਚਾਹੁੰਦਾ ਨਾ, ਛੁਪਾਉਣਾ ਚਾਹੁੰਦਾ, ਉਹ ਗੱਲ ਆਪਣੇ ਮਿੱਤਰ ਨੂੰ ਵੀ ਨਾ ਆਖ। ਰਾਜਨੀਤੀ, ਕਿਉਂਕਿ ਉਹਨੇ ਨੀਤੀ ਦਾ ਗ੍ਰੰਥ ਲਿਖਿਆ, ਧਰਮ ਦਾ ਤੇ ਲਿਖਿਆ ਨਹੀਂ। ਚਾਣਕ ਰਿਸ਼ੀ ਜ਼ਰੂਰ ਹੋਇਆ, ਸੰਤ ਜ਼ਰੂਰ ਹੈ, ਲੇਕਿਨ ਰਾਜਨੀਤੀ ਦਾ ਮਹਾਪੰਡਿਤ ਸੀ, ਬਹੁਤ ਵੱਡਾ ਪੰਡਿਤ। ਉਹਨੇ ਇਹ ਆਖਿਆ ਵੀ ਜਿਹੜੀ ਗੱਲ ਤੂੰ ਆਪਣੇ ਦੁਸ਼ਮਣ ਨੂੰ ਨਹੀਂ ਕਹਿਣਾ ਚਾਹੁੰਦਾ, ਉਸ ਤੋਂ ਛੁਪਾ ਕੇ ਰੱਖਣਾ ਚਾਹੁੰਦਾ, ਮਿੱਤਰ ਨੂੰ ਵੀ ਨਾ ਆਖ। ਵੀ ਕਿਉਂ, ਕੋਈ ਭਰੋਸਾ ਨਹੀਂ। ਉਹ ਕਹਿੰਦਾ ਮਿੱਤਰਤਾ ਸਿਖਰਤਾ ਤੇ ਪਹੁੰਚ ਕੇ ਦੁਸ਼ਮਣੀ ਬਣ ਜਾਂਦੀ ਹੈ, ਤੇ ਕਈ ਦਫਾ ਦੁਸ਼ਮਣੀ ਸਿਖਰਤਾ ਤੇ ਪਹੁੰਚ ਕੇ ਮਿੱਤਰਤਾ ਬਣ ਜਾਂਦੀ ਹੈ। ਇੰਜ ਆਖਿਆ। ਔਰ ਅਕਸਰ 90% ਐਸਾ ਹੁੰਦਾ ਹੈ ਕਿ ਜਿਹਦੇ ਨਾਲ ਬਹੁਤ ਗੂੜਾ ਸੰਬੰਧ ਹੈ, ਬਹੁਤ ਗਹਿਰੀ ਚੋਟ ਉਹੀ ਪਹੁੰਚਾ ਸਕਦਾ, ਔਰ ਉਪਰਾ ਨਹੀਂ ਪਹੁੰਚਾ ਸਕਦਾ। ਉਪਰੇ ਨੂੰ ਕੀ ਪਤਾ ਹੈ, ਦੂਜੇ ਤੀਜੇ ਨੂੰ ਕੀ ਪਤਾ ਹੈ। ਆਪਣਾ ਜਿਤਨੀ ਗਹਿਰੀ ਚੋਟ ਪਹੁੰਚਾ ਸਕਦਾ ਹੈ, ਦੂਜਾ ਤੀਜਾ ਨਹੀਂ ਪਹੁੰਚਾ ਸਕਦਾ। ਰਾਮ ਤੋਂ ਵੀ ਲੰਕਾ ਨਹੀਂ ਢਾਣੀ ਜਾਣੀ ਸੀ ਜੇ ਆਪਣਾ ਨਾ ਆਉਂਦਾ ਉੱਥੇ, ਇਤਨੀ ਮੈਰਜ ਕਰਦੇ ਹਾਂ, ਜੇ ਵਿਭੀਸ਼ਣ ਨਾ ਆਉਂਦਾ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਕਿਉਂਕਿ ਆਪਣੇ ਨੂੰ ਸਭ ਕੁਛ ਪਤਾ ਹੈ ਤੇ ਆਪਣਾ ਜਦ ਦੁਸ਼ਮਣ ਹੋਵੇਗਾ ਤਾਂ ਉਹ ਇਤਨੀ ਗਹਿਰੀ ਚੋਟ ਪਹੁੰਚਾਏਗਾ ਉਪਰਾ ਨਹੀਂ ਪਹੁੰਚਾ ਸਕਦਾ, ਉਪਰੇ ਨੂੰ ਤਾਂ ਕੁਛ ਪਤਾ ਹੀ ਨਹੀਂ ਹੈ। ਇਸ ਵਾਸਤੇ ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਦੁਸ਼ਮਣ ਦੀ ਤਸਵੀਰ ਅੱਖਾਂ ਵਿੱਚ ਕਿਉਂ ਸਮਾ ਜਾਂਦੀ ਹੈ, ਲਾਜ਼ਮੀ ਕਿਸੇ ਵਕਤ ਮਿੱਤਰ ਰਿਹਾ ਹੋਵੇਗਾ, ਮਿੱਤਰਤਾ ਦੁਸ਼ਮਣੀ ਚ ਬਣ ਗਈ। ਤੋ ਦੋ ਹੀ ਤੇ ਯਾਦ ਆਉਂਦੇ ਨੇ, ਜਾਂ ਮਿੱਤਰ ਯਾਦ ਆਉਂਦਾ ਜਾਂ ਦੁਸ਼ਮਣ, ਦੂਜਾ ਤੀਜਾ ਨਹੀਂ ਯਾਦ ਆਉਂਦਾ, ਦੁਸ਼ਮਣ ਨਾਲ ਵੀ ਸੰਬੰਧ ਹੈ। ਤੁਸੀਂ ਬਗੌਰ ਮੁਤਾਲਾ ਕਰਕੇ ਜੋ ਹੈ ਬੈਠਣਾ, ਕਦੀ ਸੋਚਣਾ ਕੌਣ ਯਾਦ ਆਉਂਦੇ ਨੇ, ਜਾਂ ਮਿੱਤਰ ਯਾਦ ਆਉਣਗੇ ਜਾਂ ਦੁਸ਼ਮਣ ਯਾਦ ਆਉਣਗੇ, ਦੁਸ਼ਮਣ ਨਾਲ ਵੀ ਸੰਬੰਧ ਹੈ, ਆਂਤਰਿਕ ਸੰਬੰਧ ਹੈ, ਦਿਲ ਦਾ ਸੰਬੰਧ ਹੈ। ਦਿਲ ਮਿੱਤਰ ਨੂੰ ਯਾਦ ਕਰਦਾ ਹੈ, ਦਿਲ ਦੁਸ਼ਮਣ ਨੂੰ ਵੀ ਯਾਦ ਕਰਦਾ ਹੈ। ਇਸ ਵਾਸਤੇ ਦੁਸ਼ਮਣ ਨਾਲ ਵੀ ਸੰਬੰਧ ਬਣਿਆ ਰਹਿੰਦਾ ਹੈ, ਮਿੱਤਰ ਨਾਲ ਵੀ ਸੰਬੰਧ ਜੋ ਹੈ ਬਣਿਆ ਰਹਿੰਦਾ ਹੈ, ਤੇ ਸੰਬੰਧ ਕਾਰਨ ਕਰਕੇ ਉਹਦਾ ਅਕਸ ਅੱਖਾਂ ਦੇ ਚਾਹੁੰਦਾ ਹੈ। ਸ਼ਾਇਰ ਲੋਕ ਤੇ ਕਹਿੰਦੇ ਰਹੇ ਸਨ, ਪਰ ਹੁਣ ਇਸ ਦੀ ਤਸਦੀਕ ਕਰ ਦਿੱਤੀ ਹੈ ਵਿਗਿਆਨ ਨੇ ਕਿ ਅੱਖਾਂ ਵਿੱਚ ਵੀ ਕੋਈ ਸਮਾ ਸਕਦਾ ਹੈ, ਕੋਈ ਜੋ ਹੈ ਵਸ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਹੁਣ ਮੇਰੀ ਅੱਖਾਂ ਵਿੱਚ ਵਸਿਆ ਹੋਇਆ। ਭਗਤ ਕਬੀਰ ਨੇ ਵੀ ਐਸਾ ਕਿਹਾ, ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਔਰ ਨਾ ਦੇਖਾ। ਤੇ ਕਬੀਰ ਨੂੰ ਪੁੱਛੀਏ ਇਹਦਾ ਸਬੂਤ ਕੀ ਹੈ, ਤੇਰੀ ਅੱਖਾਂ ਵਿੱਚ ਹੈ, ਇਹਦਾ ਕੀ ਸਬੂਤ ਹੈ? ਕਬੀਰ ਕਹਿੰਦੇ ਨੇ ਸਬੂਤ ਮੇਰੀ ਅੱਖ ਤੋਂ ਬਿਨਾਂ ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਕਹਿੰਦੇ ਨੇ ਅੱਖਾਂ ਵਿੱਚ ਜਦ ਪੁੱਤਰ ਹੋਵੇ ਤਾਂ ਮਮਤਾ ਟਪਕਦੀ ਹੈ, ਅੱਖਾਂ ਵਿੱਚ ਜਦ ਪਰਾਇਆ ਰੂਪ ਹੋਵੇ ਤਾਂ ਵਾਸ਼ਨਾ ਟਪਕਦੀ, ਅੱਖ ਹੀ ਦੱਸ ਦਿੰਦੀ। ਕਬੀਰ ਕਹਿੰਦੇ ਨੇ ਮੇਰੀ ਅੱਖ ਹੀ ਸਬੂਤ ਹੈ, ਹੋਰ ਕੋਈ ਸਬੂਤ ਨਹੀਂ। ਅੱਖਾਂ ਵਿੱਚ ਜਦ ਪਰਾਇਆ ਧਨ ਹੋਵੇ ਤਾਂ ਲੋਭ ਅੱਖਾਂ ਵਿੱਚ ਟਪਕਦਾ, ਦੱਸ ਦਿੰਦਾ, ਲਾਜ਼ਮੀ ਦੱਸ ਦਿੰਦਾ। ਔਰ ਇਹ ਹਕੀਕਤ ਹੈ, ਜਦ ਦਿਲ ਦਿਮਾਗ ਵਿੱਚ ਦੁਸ਼ਮਣ ਵਸੇ ਹੋਵੇ ਤਾਂ ਖਿਮਾ ਕਰਨੀ ਅੱਖਾਂ ਹੀ ਦੱਸ ਦਿੰਦੀਆਂ ਨੇ, ਦ੍ਰਿਸ਼ਟੀ ਦੱਸ ਦਿੰਦੀ ਹੈ। ਬੰਦਾ ਕਹਿ ਦਿੰਦਾ ਇੰਜ ਘੂਰ ਘੂਰ ਕੇ ਕਿਉਂ ਦੇਖਦਾ ਹੈ? ਹੁਣ ਘੂਰ ਘੂਰ ਕੇ ਮਾਂ ਵੀ ਬੱਚੇ ਨੂੰ ਵੇਖਦੀ ਹੈ, ਘੂਰ ਘੂਰ ਕੇ ਮਿੱਤਰ ਵੀ ਮਿੱਤਰ ਨੂੰ ਵੇਖਦਾ ਹੈ, ਲੇਕਿਨ ਖਿਮਾ ਕਰਨੀ ਘੂਰ ਘੂਰ ਕੇ ਦੁਸ਼ਮਣ ਵੀ ਦੁਸ਼ਮਣ ਨੂੰ ਵੇਖਦਾ ਹੈ। ਉਹ ਘੂਰ ਨਾ ਕੁਛ ਹੋਰ ਹੈ, ਉਹ ਜਿਹੜਾ ਘੂਰ ਕੇ ਵੇਖਣਾ ਹੈ ਪਰਾਏ ਧਨ ਨੂੰ, ਪਰਾਏ ਰੂਪ ਨੂੰ, ਉਹਦੇ ਵਾਸਤੇ ਸੰਸਕ੍ਰਿਤ ਦੇ ਚ ਇੱਕ ਲਫ਼ਜ਼ ਹੈ, ਅੱਖਾਂ ਨੂੰ ਆਖਿਆ ਲੋਚਨ। ਤੇ ਜਿਹੜਾ ਲੋਚਨ ਇੱਕ ਥਾਂ ਤੇ ਗਾਲ ਕੇ ਹੀ ਰੱਖ ਦੇਵੇ ਉਹਦੇ ਵਾਸਤੇ ਲਫ਼ਜ਼ ਹੈ ਲੁੱਚਾ, ਗਾਲ। ਲੁੱਚਾ ਦੇ ਅਰਥ ਬਦਮਾਸ਼ ਨਹੀਂ ਨੇ, ਲੁੱਚੇ ਦੇ ਅਰਥ ਨੇ ਇਹਨੇ ਲੋਚਨ ਇੱਕ ਥਾਂ ਤੇ ਟਿਕਾ ਹੀ ਦਿੱਤੇ ਨੇ, ਗਾਲ ਕੇ ਰੱਖ ਦਿੱਤੇ ਨੇ ਲੁੱਚਾ। ਧਨ ਵੇਖਿਆ ਕਿਧਰੇ ਪਰਾਇਆ, ਅੱਖਾਂ ਗੜ ਕੇ ਹੀ ਰਹਿ ਗਈ, ਆਪਣੀਆਂ ਨਜ਼ਰਾਂ ਨੂੰ ਗਾਲ ਕੇ ਇਸਨੇ ਰੱਖ ਦਿੱਤਾ ਲੁੱਚਾ। ਰੂਪ ਵੇਖਿਆ ਇਸਨੇ ਕੋਈ ਪਰਾਇਆ, ਉਹ ਪਰਾ, ਤੇ ਅੱਖਾਂ ਗੜ ਕੇ ਹੀ ਰਹਿ ਗਈਆਂ, ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ, ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ। ਲੁੱਚਾ ਜਿਹਦੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ। ਮੈਂ ਫਿਰ ਅਰਜ਼ ਕਰਾਂ, ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ, ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ, ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ, ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ। ਜਦ ਕੋਈ ਪਰਾਏ ਰੂਪ ਤੇ, ਪਰਾਏ ਧਨ ਤੇ, ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੜ ਕੇ ਰੱਖ ਦਿੰਦਾ ਹੈ, ਕਿਉਂਕਿ ਸੰਪਦਾ ਉਸਦੀ ਹੈ ਨਹੀਂ, ਤੇ ਅੱਖਾਂ ਗੱਡਣ ਦਾ ਮਤਲਬ ਕੀ ਹੈ, ਕਿਉਂ ਗੱਡੀਆਂ ਨੇ ਉੱਥੇ, ਤੂੰ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ? ਅੱਖਾਂ ਨੂੰ ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਿਆ, ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ? ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ, ਛਲਨੀ ਕਰਨਾ ਲੋਕੀ ਕਹਿ ਦਿੰਦੇ ਨੇ, ਇੰਜ ਘੂਰ ਕੇ ਤੇ ਨਾ ਵੇਖ, ਮਾਰ ਦੇਣਾ ਤੂੰ, ਦੁਸ਼ਮਣ ਵੇਖਦਾ ਘੂਰ ਕੇ, ਵਾਸ਼ਨਾ ਵਿੱਚ ਗ੍ਰਸੇ ਹੋਇਆ, ਲੋਭੀ ਗ੍ਰਸੇ ਹੋਇਆ, ਵੇਖਦਾ ਇਸ ਢੰਗ ਨਾਲ। तो जिथे कोई अखां नूं गाड़ देवे लोचन अपने जो है गढ़ के रख छड़े ओनू कहिंदे ने अच्छा लुच्चे दी निंदा है। कारण इन्हें जो है अखां गड़ियां ने अखां दे विच नहीं रखिया अखां नूं गड़े है। बस फर्क इतना है और अख दस देंदी है हिरदे विच पुत्रां दी याद है अखां विच ममता टपकदी है हिरदे विच पराया धन वसे है लोभ टपकदा है अखां तों हिरदे विच दुश्मन है लाली क्रूरता ते घृणा अखां तों टपकदी है अखां दसदियां ने वी वेख इहदे वेखण दा जिहड़ा ढंग है इह कुछ होर है। हिरदे विच मित्र दी याद है मित्र वसे है तो खिमा कन्नी अखां विचों मित्रता टपकदी है ते हिरदे विच जद गुरु आउंदा है हिरदे विच जद परमात्मा आउंदा है तो अखां विच जिहड़ी पवित्रता झलकदी है जिहड़ी मासूमियत झलकदी है उहदे ते संसार दी सारी पवित्रता कुर्बान कीती जा सकदी है। कबीर कहिंदे ने सबूत ते मेरे कोल कोई होर नहीं जे तुसी आखो क्योंकि कबीर दावा करदे ने मैं वेख्या दोए दोए लोचन पेखा हौ हर बिन अवर न देखा मैं जिथे तक वेखदा हरी तो बिना नहीं वेखदा हरी नूं वेखदा भी चलो मन लैंदे आ पर सबूत इसदा सबूत की थानू हरी दिखाई देंदा तुसी हरी नूं वेखदे हो इहदा सबूत ते कबीर कहिंदे ने इहदा सबूत सिर्फ मेरी अखां ही ने होर कोई सबूत नहीं मेरी अख ही इस गल दा सबूत है नैन रहे रंग लाई अब बेगल कहन न जाई मेरी अखां नूं वेख लो अगर इहदे च थानूं कोई हरी दा रंग दिखाई देंदा है परमात्मा दा रंग दिखाई देंदा है तो बस यही सबूत है होर कोई नहीं। गुरु अर्जन देव जी महाराज कहिंदे ने मैं पेखे होरी ऊंचा मोहन सब ते ऊंचा असी वेख रहे हैं वो साडी अखां दे च है। इस तरह का पाण प्यारा जब अखां दे समाया होवे ते अखां तो ओझल होवे प्रेमी तड़प के रह जांदा है। भाई साहब भाई गुरदास जी कहिंदे ने दृष्ट प्रिय अगोचरे आंधरे ना भय नैन काहे की प्रेम नी प्रेम हो लजायो है अखां तो ओले होया तेरा प्यारा ते तू अंधी नहीं होई अजे भी तेरी अखां च जोत है सुन तो विदेश को संदेश नाए फूटियो रिदा कौन कौन गौन चूक उत्तर ना आयो है। भाई साहब कहिंदे ने चिट्ठी आई है अजे नहीं आना ते पढ़ के तेरे प्राण नहीं निकले तू मरी नहीं अजे भी जिंदा है। भाई साहब ने इस ढंग का एक दृश्य अपने पावन पवित्र सहीए विच वर्णन किया है कि जो दिल दे समाया है वह नजरां दे समाया है और नजरों तो ओझल होवेगा नजरों विच फिर देखण की समर्था ही नहीं रहेगी उते नजरां दे विच है उते नजरां दे थल्ले है उते नजरां दे समाया होया है। तो मैं अर्ज करा जिहड़ा राम दे सिंघासन ते बैठदा है वो दुनिया नू नजरां दे च रखदा है नजरां दे च रखदा है अखां दे च रखदा है भई मेरी अखां ते काबल दे तुसी कोई गल करो ना भई फलानी गल तू करनी है कहिंदा मेरी अखां ते। मैं सुन के पहली पहली दफा हैरान होया सी जद मैं गालबन सन 70 दे च गया सी 1970 दे च ते कोई गल मैं कह रहा ना भई इंज करनी है तो कहिंदे सन अखां तले। दो चार दिन बाद मेरी गल समझ च आई भी की आखते ने मैनू पहले तो सुन के मैं चुप कर जाता सी मैं गल मैनू समझ च नहीं आई अगों हुण कोई होर मैं बोला तो संवाद जुड़ेगा नहीं बाद च मैनू समझ जाए बई गल तेरी परवान है सानू कबूल है जो कुछ तू कहना है सानू कबूल है बई अखां थले काबल का यह मुहावरा है गजनी का यह मुहावरा है अज भी थानू कनावर जलालाबाद के जेडे लोग मिलणगे इत्थे भी कई मिलणगे उत्थों दे ਉਹਨਾਂ ਨਾਲ ਕੋਈ ਗੁਫ਼ਤਗੂ ਕਰੋ ਤੇ ਜੇ ਉਹਨਾਂ ਨੂੰ ਕਾਬਲੇ ਕਬੂਲ ਹੈ ਤੇ ਕਹਿੰਦੇ ਨੇ ਅੱਖਾਂ ਦੇ ਥੱਲੇ ਅੱਜ ਵੀ ਕਹਿੰਦੇ ਉੱਥੋਂ ਦੇ ਵਸਣ ਵਾਲੇ ਹਿੰਦੂ ਸਿੱਖ ਵੀਰ ਇੰਜ ਕਹਿੰਦੇ ਨੇ ਬਈ ਅੱਖਾਂ ਦੇ ਥੱਲੇ ਵੀ ਤੇਰੀ ਗੱਲ ਨੂੰ ਅੱਖਾਂ ਵਿੱਚ ਰੱਖਾਂਗੇ ਅਸੀਂ, ਨਜ਼ਰਾਂ ਦੇ ਵਿੱਚ ਰੱਖਾਂਗੇ, ਨਜ਼ਰਾਂ ਤੋਂ ਓਹਲੇ ਨਹੀਂ ਕਰਾਂਗੇ, ਅੱਖ ਤੋਂ ਓਹਲੇ ਨਹੀਂ ਕਰਾਂਗੇ। ਔਰ ਹਕੀਕਤ ਹੈ ਕਿ ਘਰ ਵਿੱਚ ਕੋਈ ਪਿਆ ਹੋਇਆ ਕੀਮਤੀ ਤੋਂ ਕੀਮਤੀ ਸਾਜ਼ੋ ਸਮਾਨ ਵੀ ਨਜ਼ਰਾਂ ਤੋਂ ਓਹਲੇ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ, ਨਿਗਾਹ ਤੋਂ ਓਹਲੇ ਹੋ ਜਾਏ ਸੰਬੰਧ ਤੇ ਟੁੱਟ ਜਾਂਦਾ ਹੈ। ਤੋ ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਦਾ ਹੈ ਸੰਸਾਰ ਉਹਦੀ ਨਜ਼ਰਾਂ ਦੇ ਵਿੱਚ ਆਉਂਦਾ ਹੈ। ਤੇ ਜਿਵੇਂ ਸਰੀਰ ਦੇ ਸਾਰੇ ਅੰਗ, ਇਹਨਾਂ ਅੰਗਾਂ ਦੇ ਵਿੱਚੋਂ ਕੋਈ ਅੰਗ ਪੀੜਿਤ ਹੋਵੇ ਅੱਖ ਰੋ ਪੈਂਦੀ ਹੈ। ਕਿਉਂ? ਅੱਖਾਂ ਦੇ ਥੱਲੇ ਨੇ ਸਾਰੇ ਅੰਗ, ਅੱਖਾਂ ਦੇ ਵਿੱਚ ਨੇ ਸਾਰੇ ਅੰਗ। ਇਸ ਤਰ੍ਹਾਂ ਸੰਸਾਰ ਦੇ ਕਿਸੇ ਕੋਨੇ ਵਿੱਚ ਕੋਈ ਪੀੜਾ ਹੈ, ਕੋਈ ਦੁੱਖ ਹੈ, ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਾ ਹੈ ਰੋ ਪੈਂਦਾ ਹੈ, ਕਿਉਂਕਿ ਸਭ ਕੁਝ ਉਸਦੀ ਨਜ਼ਰਾਂ ਦੇ ਵਿੱਚ ਹੈ। ਮੈਂ ਉਸ ਦਿਨ ਇੱਕ ਤੁਲਸੀ ਦਾ ਦੋਹਾ ਤੁਹਾਡੇ ਸਾਹਮਣੇ ਰੱਖਾ ਸੀ, ਦੁਹਰਾ ਦਿਆਂ। ਤੁਲਸੀ ਨੇ ਆਪਣੀ ਦੁਹਾਵਲੀ ਵਿੱਚ ਇਸੇ ਗੱਲ ਦੀ ਤਸ਼ਰੀਹ ਕੀਤੀ ਹੈ ਤੇ ਮੈਂ ਇਹਨੂੰ ਪੰਜਾਬੀ ਮਾਵਰੇ ਚ ਇੰਜ ਕਹਿੰਦੇ ਹਾਂ, ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੀ। ਰਾਮ ਦੇ ਸਿੰਘਾਸਣ ਤੇ ਹਜ਼ਾਰਾਂ ਸੰਤ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਤੇ ਦੋ ਵੀ ਨਹੀਂ ਬੈਠ ਸਕਦੇ। ਆਮ ਪੰਜਾਬੀ ਮੁਹਾਵਰਾ, ਕਦੀਕ ਮੁਲਕ ਦੇ ਦੋ ਬਾਦਸ਼ਾਹ, ਕਦੀਕ ਮੈਦਾਨ ਵਿੱਚ ਦੋ ਤਲਵਾਰਾਂ। ਇੰਨੀ ਤੰਗ ਦਿਲੀ, ਇਤਨਾ ਤੰਗ ਹਿਰਦਾ, ਇਤਨਾ ਸੰਕੀਰਣ ਹਿਰਦਾ, ਇਤਨਾ ਕਠੋਰ ਹਿਰਦਾ, ਉੱਥੇ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਕੋਈ ਥਾਂ ਨਹੀਂ ਹੈ। ਰਾਮ ਦਾ ਸਿੰਘਾਸਣ ਹਜ਼ਾਰਾਂ ਹੀ ਆ ਕੇ ਬੈਠਣ, ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਕਬੀਰ ਬੈਠ ਗਏ, ਜਿੱਥੇ ਕਬੀਰ ਬੈਠੇ ਨੇ ਉੱਥੇ ਰਾਮਾਨੰਦ ਬੈਠ ਗਏ, ਪਰਮਾਨੰਦ ਬੈਠ ਗਏ, ਫਰੀਦ ਬੈਠ ਗਏ, ਜੈਦੇਵ ਬੈਠ ਗਏ, ਤ੍ਰਿਲੋਚਨ ਬੈਠ ਗਏ, ਸਾਰੇ ਉਸ ਸਿੰਘਾਸਣ ਤੇ ਬੈਠੇ ਨੇ। ਜੇ ਇੰਜ ਕਹਿ ਲਓ, ਜਿਸ ਸਿੰਘਾਸਣ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ, ਉਸੇ ਸਿੰਘਾਸਣ ਤੇ ਫਰੀਦ ਬੈਠ ਗਏ, ਉੱਥੇ ਹੀ ਰਾਮਾਨੰਦ ਬੈਠ ਗਿਆ, ਪਰਮਾਨੰਦ ਬੈਠ ਗਿਆ, ਤ੍ਰਿਲੋਚਨ ਬੈਠ ਗਏ, ਜੈਦੇਵ ਬੈਠ ਗਏ, ਭੀਖਣ ਬੈਠ ਗਏ ਨੇ, ਸਦਨਾ ਬੈਠ ਗਏ ਨੇ, ਰਵਿਦਾਸ ਬੈਠ ਗਏ ਨੇ, ਕਬੀਰ ਬੈਠ ਗਏ ਨੇ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ ਹਜ਼ਾਰਾਂ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਇਤਨਾ ਛੋਟਾ ਹੈ ਇੱਕ ਤੋਂ ਬਿਨਾਂ ਦੂਜਾ ਵੀ ਨਹੀਂ ਬੈਠ ਸਕਦਾ, ਦੂਜੇ ਵਾਸਤੇ ਵੀ ਕੋਈ ਥਾਂ ਨਹੀਂ। ਜੋ ਰਾਜ ਸਿੰਘਾਸਣ ਤੇ ਬੈਠਾ ਹੈ ਉਹ ਦੇਸ਼ ਤੇ ਸੰਸਾਰ ਨੂੰ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ, ਜੋ ਰਾਮ ਦੇ ਸਿੰਘਾਸਣ ਤੇ ਬੈਠਾ ਹੈ ਉਹ ਸੰਸਾਰ ਤੇ ਦੇਸ਼ ਨੂੰ ਨਜ਼ਰਾਂ ਦੇ ਥੱਲੇ ਰੱਖਦਾ ਹੈ। ਬਸ ਇੰਨੀ ਗੱਲ, ਉਹ ਨਜ਼ਰਾਂ ਦੇ ਵਿੱਚ ਰੱਖਦਾ ਹੈ, ਇੱਕ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ, ਇੱਕ ਨਜ਼ਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ। ਇਸ ਵਾਸਤੇ ਜੋ ਪੈਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਜ਼ਿਆਦਾ ਕੋਈ ਦੁਸ਼ਟ ਨਹੀਂ ਹੋ ਸਕਦਾ, ਤੇ ਜੋ ਨਜ਼ਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਵੱਡਾ ਹੋਰ ਕਿਹੜਾ ਸੰਤ ਹੋਵੇਗਾ, ਹੋਰ ਕਿਹੜਾ ਸੰਤ ਹੁੰਦਾ, ਉਹਨੂੰ ਹੋਰ ਕਿਸ ਨੂੰ ਸੰਤ ਆਖੋਗੇ? ਤੋ ਸੰਤ ਤੇ ਰੋਵੇਗਾ ਫਿਰ, ਕਿਉਂਕਿ ਨਜ਼ਰਾਂ ਦੇ ਵਿੱਚ ਜੇ ਸਭ ਕੁਛ ਹੈ, ਜਿਸ ਅੰਗ ਵਿੱਚ ਕੋਈ ਤਕਲੀਫ ਹੋਵੇਗੀ, ਕਿਧਰੇ ਕੋਈ ਤਕਲੀਫ ਹੋਵੇਗੀ, ਅੱਖਾਂ ਰੋਣਗੀਆਂ, ਗੁਸਤਾਖੀ ਮਾਫ। ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਮੈਂ ਇਤਨੀ ਗੱਲ ਤੇ ਕਹਿ ਸਕਦਾ, ਇਸ 70 ਕਰੋੜ ਦੀ ਆਬਾਦੀ ਚ ਕਿਧਰੇ ਦੋ ਚਾਰ ਸੰਤ ਹੋਵਣ ਤੇ ਹੋਵਣ, ਬਾਕੀ ਤੇ ਸਾਰੇ ਹੀ ਦੁਸ਼ਟ ਨੇ। ਗੁਸਤਾਖੀ ਮਾਫ, ਮੈਂ ਖੇਮਾ ਪਹਿਲੇ ਮੰਗ ਲਵਾਂ। ਜੋ ਸੰਤ ਹੋਣ ਦਾ ਦਾਵਾ ਕਰਨ, ਕਿਸੇ ਅੰਗ ਵਿੱਚ ਤਕਲੀਫ ਹੋਵੇ ਅੱਖ ਤੇ ਰੋਂਦੀ ਹੈ, ਲਾਜ਼ਮੀ ਰੋਂਦੀ ਹੈ। ਪਰ ਜਿਵੇਂ ਹੁਣ ਕਹੀਏ ਨਾ, ਸਾਰਾ ਦੇਸ਼ ਇੱਕ ਹੈ ਨਾ, ਭਾਰਤ ਮਾਂ ਹੈ ਤੇ ਭਾਰਤ ਮਾਂ ਦਾ ਅੰਗ ਹੈ ਪੰਜਾਬ, ਅੰਗ ਹੀ ਤੇ ਹੈ, ਹੋਰ ਕੀ ਹੈ? ਆਖਰ ਦੇਸ਼ ਦਾ ਇੱਕ ਅੰਗ ਹੈ ਨਾ, ਤੇ ਮੇਰੇ ਹੱਥਾਂ ਚ ਪੀੜਾ ਹੋਵੇ ਤੇ ਅੱਖਾਂ ਰੋਂਦੀਆਂ ਨੇ। ਮੈਂ ਫਿਰ ਅਰਜ਼ ਕਰਾਂ, ਪੰਜਾਬ ਦੇਸ਼ ਦੇ ਹੱਥ ਨੇ, ਇਹ ਹੱਥ ਅੰਨ ਦਿੰਦੇ ਨੇ, ਇਹ ਹੱਥ ਰੱਖਿਆ ਕਰਦੇ ਨੇ ਦੇਸ਼ ਦੀ। ਔਰ ਜੇ ਇਸ ਹੱਥ ਨੂੰ ਕਮਜ਼ੋਰ ਕੀਤਾ ਗਿਆ, ਦੇਸ਼ ਦੀ ਰੱਖਿਆ ਵੀ ਨਹੀਂ ਆਉਣੀ, ਖਿਮਾ ਕਰਨੀ, ਮੂੰਹ ਵਿੱਚ ਅੰਨ ਵੀ ਨਹੀਂ ਪੈਣਾ। ਇਹ ਤੇ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੇ ਹੱਥ ਨੇ। ਪਰ ਖਿਮਾ ਕਰਨੀ, ਬਦਕਿਸਮਤੀ ਉਹ ਹੈ ਕਿ ਜਿਹੜਾ ਰਾਜ ਸਿੰਘਾਸਣ ਤੇ ਬੈਠਦਾ ਉਹਦੀ ਖੁਸ਼ੀ ਇਸੇ ਗੱਲ ਦੇ ਚ ਹੈ ਕਿ ਪੈਰਾਂ ਦੇ ਥੱਲੇ ਮੇਰੇ ਹੱਥ ਹੋਵਣ ਤੇ ਹੱਥ ਵੀ ਮੇਰੇ ਪੈਰਾਂ ਦੇ ਥੱਲੇ ਹੋਵਣ। ਤੇ ਕੌਣ ਦੱਸੇ ਕਿ ਜੇ ਹੱਥ ਪੈਰਾਂ ਦੇ ਥੱਲੇ ਹੋ ਗਏ ਤਾਂ ਯਾਦ ਰੱਖ, ਨਾ ਦੇਸ਼ ਦੀ ਰੱਖਿਆ ਹੋਣੀ ਹੈ ਤੇ ਨਾ ਦੇਸ਼ ਦੇ ਮੂੰਹ ਵਿੱਚ ਅੰਨ ਪਏਗਾ। ਹੱਥ ਤੇ ਸੁਤੰਤਰ ਹੀ ਰਹਿਣਗੇ ਤਾਂ ਹੀ ਗੱਲ ਬਣੇਗੀ, ਹੱਥ ਤੇ ਖੁੱਲੇ ਹੀ ਰਹਿਣਗੇ ਤਾਂ ਹੀ ਗੱਲ ਮੰਨੇਗੇ। ਤੇ ਪੰਜਾਬ ਦੀ ਮੰਗ ਕੀ ਸੀ, ਇਹਨਾਂ ਹੱਥਾਂ ਦੀ ਮੰਗ ਕੀ ਸੀ ਸਾਨੂੰ ਖੁੱਲੇ ਰਹਿਣ ਦਾ, ਬਸ ਇੰਨੀ ਗੱਲ ਹੋਰ ਕੀ। ਹੱਥ ਕੋਈ ਸਰੀਰ ਨਾਲੋਂ ਟੁੱਟਣਾ ਥੋੜੀ ਚਾਹੁੰਦੇ ਸਨ, ਤੇ ਟੁੱਟ ਕੇ ਕਰਨਾ ਵੀ ਕੀ ਹੈ ਹੱਥਾਂ ਨੇ, ਇੰਨੀ ਵੀ ਮੈਰਿਜ ਕਰਦੇ ਹਾਂ। ਇਹ ਬਾਹਾਂ ਦੇਸ਼ ਦੇ ਨਾਲ ਰਹਿਣੀਆਂ ਚਾਹੁੰਦੀਆਂ, ਇਸ ਸਰੀਰ ਦੇ ਨਾਲ ਰਹਿਣਾ ਚਾਹੁੰਦੀਆਂ ਸਨ। ਲੇਕਿਨ ਗਜ਼ਬ ਦੀ ਗੱਲ ਹੈ, ਸਰੀਰ ਹੀ ਆਖੇ ਕਿ ਫਿਰ ਪੈਰਾਂ ਦੇ ਥੱਲੇ ਰਹੋ, ਬਾਹਾਂ ਇਹ ਹੱਥ ਪੈਰਾਂ ਦੇ ਥੱਲੇ ਰਹੋ। ਔਰ ਗਜ਼ਬ ਦੀ ਗੱਲ ਇਹ ਹੈ ਕਿ ਇਸ ਦੇਸ਼ ਦੇ ਚ ਬਾਕੀ ਦੇ ਅੰਗ ਕੋਈ ਰੋਏ ਨਹੀਂ, ਕਿਸੇ ਨੇ ਦੁੱਖ ਨਹੀਂ ਪ੍ਰਗਟਾਇਆ। ਹਾਂ, ਸਿਰਫ ਬਾਹਾਂ ਹੀ ਰੋਈਆਂ ਜਿਹੜੀਆਂ ਥੱਲੇ ਆਈਆਂ, ਜੋ ਕੁਚਲੀਆਂ ਗਈਆਂ, ਜੋ ਪੈਰਾਂ ਦੇ ਥੱਲੇ ਮਸਲੀਆਂ ਗਈਆਂ, ਉਹ ਬਾਹਾਂ ਜ਼ਰੂਰ ਰੋਈਆਂ। ਬਾਕੀ ਕਿਧਰੇ ਕੋਈ ਦੁੱਖ ਤਕਲੀਫ ਤੇ ਪੀੜਾ ਦੀ ਗੱਲ ਨਹੀਂ, ਬਲਕਿ ਜਾਨਵਰਪਣਾ, ਜ਼ਾਲਮਪਣਾ, ਦੈਂਤਪਣਾ ਇਤਨਾ ਕਿ ਲੱਡੂ ਵੰਡੇ ਗਏ ਤੇ ਗਿਓ ਦੇ ਚਿਰਾਗ ਜਲਾਏ ਗਏ। ਲਾਨਤ ਹੈ ਇਹਨਾਂ ਬੰਦਿਆਂ ਤੇ ਜੀਵਨ ਦਾ ਢੰਗ, ਵੀ ਹੱਦ ਹੋ ਗਈ। ਤੇਰੀਆਂ ਦੋ ਬਾਹਾਂ ਕਮਜ਼ੋਰ ਹੋ ਜਾਣ, ਤੂੰ ਲੱਡੂ ਵੰਡੇਗਾ, ਤੂੰ ਦੀਵੇ ਜਲਾਏਗਾ। ਪੰਜਾਬ ਤੇ ਦੇਸ਼ ਦਾ ਅੰਗ, ਇਹ ਤੇ ਦੇਸ਼ ਦਾ ਹਿੱਸਾ ਹੈ। ਪਰ ਗਜ਼ਬ ਦੀ ਗੱਲ ਹੈ, ਇਹ ਕਿਤਨੀ ਵੱਡੀ ਮੂੜਤਾ ਕਿ ਸਰੀਰ ਦੇ ਅੰਗ ਨੂੰ ਕੋਈ ਅੰਗ ਹੀ ਨਾ ਸਮਝੇ, ਇਹ ਬਹੁਤ ਵੱਡੀ ਮੂੜਤਾ ਹੁੰਦੀ ਹੈ। ਤੇ ਜਦ ਕੋਈ ਅੰਗ ਨਹੀਂ ਸਮਝਦਾ ਤੇ ਫਿਰ ਉਸਨੂੰ ਦਬਾਉਂਦਾ ਹੈ। ਤਾਂ ਮੈਂ ਇਸ ਤਰ੍ਹਾਂ ਤੁਲਸੀ ਇੱਕ ਬੜੀ ਮਹਾਨ ਗੱਲ ਕਰਦੇ ਨੇ ਸੰਤ ਦੇ ਹਿਰਦੇ ਦੀ। ਉਹ ਕਹਿੰਦੇ ਨੇ, ਸੰਤ ਰਿਰਾ ਨਵ ਨੀਤ ਸਮਾਨਾ, ਕਹਾ ਕਵਨੇ ਪਰ ਕਿਹਾ ਨਾ ਜਾਣਾ। ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਮੱਖਣ ਦੀ ਤਰ੍ਹਾਂ। ਸੰਤ ਤੇ ਮੱਖਣ ਇੱਕ ਨੇ। ਫਿਰ ਇੱਕਦਮ ਖਿਆਲ ਆਇਆ ਤੁਲਸੀ ਨੂੰ, ਵੀ ਇਹ ਜਿਹੜਾ ਮੈਂ ਪ੍ਰਮਾਣ ਦਿੱਤਾ ਹੈ ਨਾ, ਗਲਤ ਦਿੱਤਾ, ਠੀਕ ਨਹੀਂ ਦਿੱਤਾ। ਸੰਤ ਲੋਕ ਪ੍ਰਮਾਣ ਤੇ ਦਿੰਦੇ ਨੇ, ਫਿਰ ਬਾਅਦ ਵਿੱਚ ਖਿਆਲ ਆਉਂਦਾ ਇਹ ਪ੍ਰਮਾਣ ਪੂਰਨ ਨਹੀਂ ਹੈ, ਮੁਕੰਮਲ ਨਹੀਂ ਖਿਆਲ ਆ ਜਾਂਦਾ ਹੈ। ਜੈਸੇ ਮੈਂ ਭਾਈ ਨੰਦ ਲਾਲ ਨੂੰ ਪੜ੍ਹਦਾ, ਉਹਨਾਂ ਨੇ ਦੋ ਪ੍ਰਮਾਣ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਉੱਤੇ, ਬੋਲਾਂ ਦੇ ਉੱਤੇ, ਤੇ ਫਿਰ ਆਪਣੇ ਦਿੱਤੇ ਹੋਏ ਪ੍ਰਮਾਣ ਨੂੰ ਹੀ ਵਾਪਸ ਲੈਂਦੇ ਨੇ, ਵੀ ਇਹ ਜੋ ਮੈਂ ਗੱਲ ਆਖੀ ਮੈਂ ਵਾਪਸ ਲੈਂਦਾ। ਇਹ ਉਹਨਾਂ ਦੀ ਇੱਕ ਗਜ਼ਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ ਦੀਵਾਨੇ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਬੜੇ ਕੀਮਤੀ ਬਚਨ ਨੇ ਆਪ ਦੇ, ਤੇ ਮੈਂ ਵੀ ਸਿੱਖ ਜਗਤ ਵਿੱਚ ਇੱਕ ਬਦਕਿਸਮਤੀ ਦੇਖਦਾ, ਅਗਰ ਪਰਸ਼ੀਅਨ ਦਾ ਬੋਧ ਬਿਲਕੁਲ ਹਟ ਗਿਆ ਤੇ ਨੰਦ ਲਾਲ ਨੂੰ ਕਿਵੇਂ ਸਮਝਾਂਗੇ, ਨੰਦ ਲਾਲ ਨੂੰ ਕਿਵੇਂ ਜਾਣਾਂਗੇ ਕਿ ਨੰਦ ਲਾਲ ਨੇ ਕੀ ਆਖਿਆ ਸੀ, ਨੰਦ ਲਾਲ ਕੀ ਬੋਲਦਾ ਰਿਹਾ। ਖੈਰ, ਮੁਖਤਸਰ ਅਰਜ਼ ਕਰਾਂ। ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ। ਮਿਸਲੇ ਮਿਸਾਲ, ਇਹ ਕਲਗੀਧਰ ਪਾਤਸ਼ਾਹ, ਤੁਹਾਡੇ ਬੁੱਲਾਂ ਦੇ ਚੋਂ ਜੋ ਬਚਨ ਨਿਕਲਦਾ ਹੈ, ਤੁਹਾਡੀ ਰਸਨਾ ਦੇ ਚੋਂ ਜੋ ਪਾਵਨ ਬਾਣੀ ਨਿਕਲਦੀ ਹੈ, ਕਲਾਮ ਨਿਕਲਦਾ ਹੈ, ਤੁੰਗੇ ਸ਼ਕਰ ਨਾ ਬਾਸ਼ਦ, ਉਸ ਇੱਕ ਬਚਨ ਦੀ ਤੁਲਨਾ ਦਿੱਤੇ ਇੱਕ ਬੋਰੀ ਜਿਹੜੀ ਖੰਡ ਹੈ ਨਾ, ਉਹ ਕੁਛ ਵੀ ਨਹੀਂ। ਮਿਸਾਲ ਦਿੱਤੀ ਗਈ ਵੀ ਤੁਹਾਡਾ ਇੱਕ ਬਚਨ ਇਤਨਾ ਮਿੱਠਾ ਹੈ, ਇਤਨਾ ਸਵਾਦਲੀ ਹੈ ਕਿ ਇੱਕ ਬੋਰੀ ਖੰਡ ਕੀ ਹੈ, ਕੁਛ ਵੀ ਨਹੀਂ। ਅੱਗੇ ਚੱਲ ਕੇ ਨੰਦ ਲਾਲ ਕਹਿੰਦੇ ਨੇ, ਮਿਸਾਲ ਜਿਹੜੀ ਮੈਂ ਦਿੱਤੀ ਹੈ ਪਾਤਸ਼ਾਹ ਗਲਤੀ ਦਿੱਤੀ ਹੈ। ਫਿਰ ਆਪ ਕਹਿੰਦੇ ਨੇ, ਕਬੂਲਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ, ਇਹ ਮਿਸਲ ਰਾਹ ਕੇ ਗੁਫਤਮ ਅਸੀਂ ਖੂਬ ਤਰ ਨਾ ਬਾਸ਼ਦ। ਇਹ ਜਿਹੜੀ ਮੈਂ ਮਿਸਾਲ ਦਿੱਤੀ ਹੈ ਮੇਰੇ ਪਾਤਸ਼ਾਹ, ਮੈਂ ਖੂਬ ਅੱਛੀ ਨਹੀਂ ਦਿੱਤੀ, ਠੀਕ ਨਹੀਂ ਦਿੱਤੀ, ਵਾਪਸ ਲੈਂਦਾ। ਇਹ ਜੋ ਮੈਂ ਪ੍ਰਮਾਣ ਦਲੀਲ ਦਿੱਤੀ ਹੈ ਠੀਕ ਨਹੀਂ ਦਿੱਤੀ, ਮੈਂ ਵਾਪਸ ਲੈਂਦਾ। ਆਖ ਵੀ ਦਿੱਤਾ ਹੈ, ਬੋਲੇ ਹੋਏ ਬੋਲ ਵਾਪਸ ਵੀ ਲੈ ਲੈਣ, ਪ੍ਰਮਾਣ ਦੇ ਵੀ ਦਿੱਤਾ ਹੈ, ਕਬੂਲ ਪੈ ਕਰ ਦੇਣ, ਨਹੀਂ ਇਹ ਪ੍ਰਮਾਣ ਕੋਈ ਪ੍ਰਮਾਣ ਨਹੀਂ, ਇਹ ਦਲੀਲ ਕੋਈ ਦਲੀਲ ਨਹੀਂ, ਇਹ ਤਸ਼ਬੀਹ ਕੋਈ ਤਸ਼ਬੀਹ ਨਹੀਂ। ਕਿਉਂ? ਬੋਰੀ ਖੰਡ ਦੀ ਕਿੰਨੇ ਮੂੰਹ ਮਿੱਠੇ ਕਰੇਗੀ? 1000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਚਲੋ 2000 ਇੰਜ ਕਹਿ ਲਓ, ਚਲੋ 5000 ਬੰਦਿਆਂ ਦਾ ਮੂੰਹ ਮਿੱਠਾ ਕਰ ਲਏਗੀ, ਸ਼ਰਬਤ ਬਣਾ ਲਓ ਮੂੰਹ ਚ ਪਾ ਲਓ, ਤਾਂ ਬੋਰੀ ਖੰਡ ਦੀ ਤੇ ਖਤਮ ਹੋ ਗਈ ਨਾ। ਤੇ ਮਿਠਾਸ ਕਿੰਨੀ ਦੇਰ ਮੂੰਹ ਦੇ ਚ ਰਹਿ ਗਈ? ਪੰਜ ਮਿੰਟ, ਦਸ ਮਿੰਟ, ਹੋਰ ਕਿੰਨੀ ਦੇਰ ਰਹਿ ਗਈ? ਫਿਰ ਮਿਠਾਸ ਵੀ ਗਈ ਤੇ ਸ਼ੱਕਰ ਵੀ ਗਈ। ਨੰਦ ਲਾਲ ਕਹਿੰਦੇ ਨੇ ਪਾਤਸ਼ਾਹ ਬੜਾ ਜ਼ੁਲਮ ਹੋ ਗਿਆ, ਮੈਂ ਸ਼ੱਕਰ ਨਾਲ ਤੁਹਾਡੇ ਬਚਨਾਂ ਨੂੰ ਤਸ਼ਬੀਹ ਦੇ ਦਿੱਤੀ। ਸ਼ੱਕਰ ਦੀ ਮਿਠਾਸ ਮੂੰਹ ਦੇ ਚ ਪੰਜ ਸੱਤ ਮਿੰਟ ਤੇ ਸ਼ੱਕਰ ਖਤਮ ਵੀ ਹੋ ਗਈ। ਦਾਤਾ ਤੁਹਾਡਾ ਇੱਕ ਬਚਨ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਹਿਰਦੇ ਚ ਮਿਠਾਸ ਪਾਉਂਦਾ ਰਹੇਗਾ, ਨਾ ਬਚਨ ਖਤਮ ਹੋਵੇਗਾ ਨਾ ਮਿਠਾਸ ਖਤਮ ਹੋਵੇਗੀ। ਪਰਮ ਪੁਰਖ ਦਾ ਜਿਹੜਾ ਬਚਨ ਆਉਂਦਾ ਹੈ ਉਹ ਅੰਮ੍ਰਿਤਮਈ ਬਚਨ ਆਉਂਦਾ ਹੈ ਤੇ ਯੁਗਾਂ ਯੁਗਾਂ ਤੱਕ ਮਿਠਾਸ ਦੇਈ ਜਾਂਦਾ ਹੁੰਦਾ ਹੈ, ਦੇਈ ਜਾਂਦਾ ਹੁੰਦਾ ਹੈ। ਤਾਂ ਮਿਸਾਲ ਤੇ ਦਿੱਤੀ ਨੰਦ ਲਾਲ ਨੇ, ਪਰ ਦਿੱਤੀ ਹੋਈ ਮਿਸਾਲ ਨੂੰ ਵਾਪਸ ਲੈਂਦੇ ਨੇ। ਮਿਸਾਲ ਤੇ ਦਿੱਤੀ ਹੈ ਪਰ ਆਖਦੇ ਨੇ ਪਾਤਸ਼ਾਹ ਮੈਂ ਕੋਈ ਮਿਸਾਲ ਚੰਗੀ ਨਹੀਂ ਦਿੱਤੀ, ਭਾਵੇਂ ਸ਼ਾਇਰ ਹਾਂ ਪਰ ਮੈਂ ਤਸ਼ਬੀਹ ਕੋਈ ਚੰਗੀ ਨਹੀਂ ਦਿੱਤੀ। ਹੂ ਬਹੁ ਇਸੇ ਤਰੀਕੇ ਨਾਲ ਕਵੀ ਤੁਲਸੀ ਇੱਕ ਮਿਸਾਲ ਦਿੰਦੇ ਨੇ ਸੰਤ ਦੇ ਹਿਰਦੇ ਦੀ, ਪਰ ਦੇ ਕੇ ਕਹਿੰਦੇ ਨੇ ਨਹੀਂ ਇਹ ਗੱਲ ਬਣੀ ਨਹੀਂ, ਇਹ ਪ੍ਰਮਾਣ ਠੀਕ ਨਹੀਂ, ਇਹ ਤਸ਼ਬੀਹ ਠੀਕ ਨਹੀਂ। ਸੰਤ ਰਿਦਾ ਨਵਨੀਤ ਸਮਾਨਾ, ਕਹਾ ਕਵ ਨੇ ਪਰ ਕਿਹਾ ਨਾ ਜਾਣਾ। ਆਖਿਆ ਤੇ ਹੈ ਕਵੀ ਨੇ ਪਰ ਆਖਾਂ ਦੀ ਜਾਂਚ ਨਹੀਂ ਆਈ, ਕਹਿਣ ਦਾ ਢੰਗ ਨਹੀਂ ਆਇਆ, ਇਹ ਤਸ਼ਬੀਹ ਠੀਕ ਨਹੀਂ। ਬਈ ਕਿਉਂ? ਤੋ ਕਾਰਨ ਦੱਸਦੇ ਨੇ, ਨਿਜ ਪਰਤਾਪ ਦਰਵੇ ਨਵਨੀਤਾ, ਪਰ ਦੁੱਖ ਦਰਵੇ ਸੰਤ ਪੁਨੀਤਾ। ਮੱਖਣ ਨੂੰ ਸੇਕ ਲੱਗੇ, ਮੱਖਣ ਪਿਘਲਦਾ ਹੈ, ਜਦ ਮੱਖਣ ਨੂੰ ਹੀ ਸੇਕ ਲੱਗੇ ਤੇ ਮੱਖਣ ਪਿਘਲਦਾ ਹੈ, ਪਰ ਸੰਤ ਦਾ ਹਿਰਦਾ ਤਾਂ ਇਤਨਾ ਕੋਮਲ ਹੈ ਸੇਕ ਦੂਜਿਆਂ ਨੂੰ ਲੱਗਦਾ ਤੇ ਪਿਘਲ ਆਪ ਜਾਂਦਾ ਹੈ। ਇਸ ਵਾਸਤੇ ਮੱਖਣ ਕੀ ਹੈ? ਕੁਛ ਵੀ ਨਹੀਂ। ਮੱਖਣ ਨੂੰ ਸੇਕ ਲੱਗੇਗਾ ਤੇ ਪਿਘਲੇਗਾ ਨਾ, ਉਂਝ ਤੇ ਨਹੀਂ ਨਾ ਪਿਘਲੇਗਾ, ਪਰ ਸੰਤ ਦਾ ਹਿਰਦਾ ਮੱਖਣ ਤੋਂ ਕੋਮਲ ਹੈ। ਦੇਸ਼ ਦੇ ਕਿਸੇ ਕੋਨੇ ਚ ਕਿਸੇ ਨੂੰ ਚੋਟ ਪਹੁੰਚੀ ਹੈ, ਉਹਦਾ ਹਿਰਦਾ ਪਿਘਲ ਗਿਆ, ਉਹਦਾ ਹਿਰਦਾ ਰੋ ਉੱਠਿਆ। ਸੰਸਾਰ ਦੇ ਕਿਸੇ ਹਿੱਸੇ ਚ ਕਿਸੇ ਖਿੱਤੇ ਚ ਕਿਸੇ ਨੂੰ ਚੋਟ ਪਹੁੰਚੀ ਹੈ ਤੇ ਉਹਦਾ ਹਿਰਦਾ ਰੋ ਉੱਠਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਥਾਂ ਤੇ ਕਹਿੰਦੇ ਨੇ, ਕਿਤ ਕੋ ਸਾਹਿਬ ਆਵੇ ਰੋ, ਤੂੰ ਉਨਾ ਕਾ ਤੇਰੇ ਹੋ। ਇਹ ਅਕਾਲ ਪੁਰਖ ਹਿਰਦਾ ਰੋ ਉੱਠਿਆ, ਇਹ ਤੇਰੇ ਜੀ ਨੇ, ਇਹ ਮੈਥੋਂ ਰੋਂਦੇ ਹੋਏ ਨਹੀਂ ਵੇਖੇ ਜਾਂਦੇ, ਤੂੰ ਇਹਨਾਂ ਦਾ ਹੈ, ਇਹ ਤੇਰੇ ਨੇ। ਔਰ ਇਸ ਤਰ੍ਹਾਂ ਦੀ ਫਰਿਆਦ ਗੁਰੂ ਨਾਨਕ ਕਰਦੇ ਨੇ। ਇਸ ਵਾਸਤੇ ਉਹਨਾਂ ਦੀ ਅਰਦਾਸ ਵਿੱਚ ਸਾਰਾ ਜਗਤ ਆਉਂਦਾ ਹੈ। ਜਗਤ ਜਲੰਦਾ ਰੱਖ ਲੇ ਆਪਣੀ ਕਿਰਪਾ ਆਧਾਰ। ਇਹ ਅਰਦਾਸ ਰਾਜਨੀਤਿਕ ਨਹੀਂ ਕਰੇਗਾ, ਰਾਜਨੀਤਿਕ ਉਹਨਾਂ ਦੀ ਅਰਦਾਸ ਕਰੇਗਾ ਵੀ ਜੋ ਮੇਰੇ ਪੈਰਾਂ ਦੇ ਥੱਲੇ ਨੇ, ਬਸ ਇਹ ਜੀਵਦੇ ਰਹਿਣ ਮੇਰੇ ਪੈਰਾਂ ਦੇ ਥੱਲੇ ਹੀ ਰਹਿਣ, ਇਹ ਹੀ ਨੇ ਬਸ, ਇਹੀ ਮੇਰੇ ਆਪਣੇ ਨੇ, ਬਾਕੀ ਕੋਈ ਨਹੀਂ। ਜੋ ਪੈਰਾਂ ਦੇ ਥੱਲੇ ਨਹੀਂ ਆਉਣਾ ਚਾਹੁੰਦੇ, ਉਹ ਮੇਰੇ ਆਪਣੇ ਕਿਸ ਤਰ੍ਹਾਂ ਹੋ ਸਕਦੇ ਨੇ? ਉਹ ਮੇਰੇ ਆਪਣੇ ਨਹੀਂ ਨੇ। ਇਸ ਵਾਸਤੇ ਦੋ ਲਫ਼ਜ਼ ਮੈਂ ਵਰਤਦੇ ਹਾਂ, ਸੰਤ ਤੋਂ ਜ਼ਿਆਦਾ ਕੋਈ ਕੋਮਲ ਨਹੀਂ, ਰਾਜਨੀਤਿਕ ਤੋਂ ਜ਼ਿਆਦਾ ਕੋਈ ਜ਼ਾਲਮ ਤੇ ਕਠੋਰ ਨਹੀਂ ਹੈ। ਔਰ ਇਹ ਦੋ ਹੀ ਬੰਦੇ ਨੇ ਜਿਨ੍ਹਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਇਹ ਦੋ ਹੀ ਬੰਦੇ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਚਰਚਾ ਆਉਂਦੀ ਹੈ, ਜਿਨ੍ਹਾਂ ਦੀ ਗੱਲ ਆਉਂਦੀ ਹੈ, ਤੀਜਾ ਕੋਈ ਬੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਹਿਟਲਰ ਤੋਂ ਜ਼ਿਆਦਾ ਕੋਈ ਜ਼ਾਲਮ ਲੱਭੋਗੇ? ਤੇ ਹਿਟਲਰ ਕੌਣ ਹੈ? ਚਾਹੁੰਦਾ ਪਿਆਂ ਦੇ ਥੱਲੇ ਚਾਹੀਦੇ ਨੇ, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ, ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜ਼ਿੰਦਾ ਹੀ ਬੰਦਿਆਂ ਨੂੰ ਸਾੜ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ, ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਵਿੱਚ ਤੇ ਆਖਿਆ ਬਹੁਤ ਵੱਡਾ ਖੱਡਾ ਖੋਦੋ, ਬਹੁਤ ਵੱਡਾ ਖੱਡਾ ਖੋਦ ਦਿੱਤਾ। 10-10 ਕੈਦੀ ਹੱਥ ਬੰਨੇ ਖੜੇ ਨੇ ਤੇ ਜਿਨ੍ਹਾਂ ਹੱਥਾਂ ਵਿੱਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ ਨੇ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੀ, ਹੁਣ ਇਹਨਾਂ ਤੇ ਮਿੱਟੀ ਪਾਓ, ਜ਼ਿੰਦਾ ਹੀ ਦੱਬ ਦੇ ਨਾ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ ਤੇ ਉਹਨੇ ਆਖਿਆ ਕੋਲ ਖੜੇ ਵੀ ਵੀਰ ਮੈਨੂੰ ਪਾਣੀ ਪਾ ਦੇ ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ ਤੂੰ ਪਿਆਸ ਹੀ ਲੱਗਦੀ ਹੈ ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ ਹਾਏ ਪਾਣੀ ਰੋਟੀ ਨਹੀਂ ਮੰਗਦਾ ਪਾਣੀ ਮੰਗਦਾ ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ ਇਹਦੀਆਂ ਅੱਖਾਂ ਖੁੱਲੀਆਂ ਕੀ ਆਖਦਾ ਪਿਆ ਪਾਣੀ ਮੰਗਦਾ ਦੂਜੀ ਗੋਲੀ ਮਾਰ ਦਿੱਤੀ ਅੱਖਾਂ ਠੰਡੀਆਂ ਕਰ ਦਿੱਤੀਆਂ ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ ਕਬੀਰ ਵੀ ਹਰ ਵਕਤ ਮੌਜੂਦ ਆਉਂਦਾ ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ ਆਪਣੇ ਪੰਥ ਦੇ ਰੂਪ ਵਿੱਚ ਆਪਣੇ ਖਾਲਸੇ ਦੇ ਰੂਪ ਵਿੱਚ ਇੱਥੇ ਔਰੰਗਜ਼ੇਬ ਵੀ ਮੌਜੂਦ ਹੈ ਚੰਗੇਜ਼ ਖਾਂ ਵੀ ਮੌਜੂਦ ਹੈ ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ ਇਹ ਮੇਰੇ ਆਪਣੇ ਨੇ ਬਾਕੀ ਨਹੀਂ ਬਾਕੀ ਕੌਣ ਆਉਂਦੇ ਨੇ ਤੇ ਮੇਰੇ ਨਾਲ ਅਪਣੰਤ ਮੇਰੇ ਨਾਲ ਸਾਂਝ ਵਾਂਢ ਕਰਨੀ ਹੈ ਮੇਰੇ ਪੈਰਾਂ ਦੇ ਥੱਲੇ ਆਓ ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ ਰਹਿ ਕੀ ਗਿਆ ਫਿਰ ਉਹਦੀ ਕੋਈ ਜ਼ਿੰਦਗੀ ਹੈ ਉਹਦਾ ਕੋਈ ਜੀਵਨ ਹੈ ਉਹਦੀ ਕੋਈ ਆਤਮਾ ਰਹਿ ਜਾਂਦੀ ਹੈ ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ ਇੱਕ ਰਾਜ ਸਿੰਘਾਸਣ ਦੀ ਸੋਚਣੀ ਇੱਕ ਰਾਮ ਸਿੰਘਾਸਣ ਦੀ ਸੋਚਣੀ ਰਾਮ ਦਾ ਸਿੰਘਾਸਣ ਕੀ ਹੈ ਕਬੀਰ ਨੇ ਨਾਮਦੇਵ ਨੇ ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ ਤੇ ਰਾਜ ਸਿੰਘਾਸਣ ਕੀ ਹੈ ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ ਪੈਰਾਂ ਥੱਲੇ ਰੱਖਣਾ ਬਸ ਇੰਨੀ ਗੱਲ ਰਾਮ ਸਿੰਘਾਸਣ ਕੀ ਹੈ ਨਜ਼ਰਾਂ ਥੱਲੇ ਰੱਖਣਾ ਅੱਖਾਂ ਵਿੱਚ ਰੱਖਣਾ ਅੱਖਾਂ ਥੱਲੇ ਰੱਖਣਾ ਅੱਖਾਂ ਵਿੱਚ ਰੱਖਣਾ ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ ਖਿਮਾ ਕਰਨੀ ਕਿਸੇ ਅੰਗ ਵਿੱਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ ਲਾਜ਼ਮੀ ਰੋਵੇਗੀ ਮੈਂ ਸਮਝਦਾ ਇਹ ਹਰਿਮੰਦਰ ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ ਕਦੀ ਤੇ ਨਹੀਂ ਰੋਈਆਂ ਕਦੀ ਤੇ ਅੱਖ ਚ ਹੰਝੂ ਨਹੀਂ ਆਇਆ ਕਦੀ ਤੇ ਪੀੜਾ ਨਹੀਂ ਹੋਈ ਔਰ ਆਖਦੇ ਨੇ ਜ਼ਖਮ ਭਰਨੇ ਨੇ ਜ਼ਖਮ ਇੰਜ ਨਹੀਂ ਭਰੇ ਜਾਂਦੇ ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ ਸਾਨੂੰ ਵੀ ਬੋਲਣ ਦਿਓ ਤੁਸੀਂ ਬੋਲਦੇ ਹੋ ਅਸੀਂ ਵੀ ਬੋਲਾਂਗੇ ਤੁਸੀਂ ਕੁਛ ਕਹਿੰਦੇ ਹੋ ਸਾਨੂੰ ਵੀ ਕੁਛ ਕਹਿਣ ਦਿਓ ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ ਤੇ ਇੱਕ ਧੂੰਆਂਦਾਰ ਬੋਲੀ ਜਾਣ ਬੋਲੀ ਜਾਣ ਬੋਲੀ ਜਾਣ ਇਹ ਕਿੱਥੋਂ ਦਾ ਇਨਸਾਫ ਹੈ ਇਹ ਤੇ ਕੋਈ ਇਨਸਾਫ ਨਹੀਂ ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਖਿਮਾ ਕਰਨੀ ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ ਦਾਤਾ ਮੇਰੀ ਜ਼ੁਬਾਨ ਚੋਂ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ ਕੇਵਲ ਸਿਪਾਹੀ ਕੀ ਹੁੰਦਾ ਕੁਛ ਵੀ ਨਹੀਂ ਦੁਸ਼ਟ ਹੁੰਦਾ ਜ਼ਾਲਮ ਹੁੰਦਾ ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ ਜੋ ਸੰਤ ਨਹੀਂ ਉਹ ਸਿਪਾਹੀ ਨਹੀਂ ਉਹ ਜ਼ਾਲਮ ਹੋਵੇਗਾ ਉਹ ਦੁਸ਼ਟ ਹੋਵੇਗਾ ਉਹ ਮਹਾਂ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ ਇਸ ਵਾਸਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ ਸੰਤ ਸਿਪਾਹੀ ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਸੰਤ ਸਿਪਾਹੀ ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ ਖਿਮਾ ਕਰਨੀ ਉਹ ਕਿਸੇ ਦੀ ਰੱਖਿਆ ਕਰਦੇ ਹੱਥ ਉੱਠਣਗੇ ਬਸ ਇੰਨੀ ਗੱਲ ਹੈ ਕਿਸੇ ਦੀ ਰੱਖਿਆ ਕਰਨੀ ਹੈ ਦੇਸ਼ ਬਚਾਉਣਾ ਹੈ ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ ਖਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕੇ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ
1: ਖਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਬੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਛਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾਣ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ ਹੈ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਹੈ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ ਸਾਥੋਂ। ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ, ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000 ਹੀ, ਇਹ ਮੇਰਾ 50,000 ਹੀ, ਇਹ ਮੇਰਾ 5,000 ਹੀ ਹੈ, ਇਹ ਮੇਰਾ 1,000 ਹੀ ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰਾ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ, ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ, ਦਾਤਾ, ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ, ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖ ਕੇ, ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਸ ਸਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮੈਂ ਅਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ, ਮਹਾਂ ਸਿੰਘ ਦੇ ਦੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ ਹੈ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਤੂੰ ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ, ਦਿਖਾਉਂਦੇ ਨੇ ਤਸਵੀਰਾਂ ਦੇ ਚੋਂ, ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਕੇ ਮਾਰੋ, ਹੁਣ ਥੱਲੇ ਨਹੀਂ ਡੁੱਲਣਾ ਚਾਹੀਦਾ, ਹੁਣ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਚ ਕੀਪ ਅਗੇਰ ਨੀ ਉਹ ਪਾਈ ਹੋਈ ਹੈ, ਤੇ ਉਬਲਦਾ ਹੋਇਆ ਤੇਲ ਮੂੰਹ ਦੇ ਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਸ਼ਿਰਾਜ਼ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ, ਤੇ ਮੈਨੂੰ ਕਹਿਣ ਲੱਗੇ ਤੂੰ ਚਾਰ ਪੰਜ ਤਸਵੀਰਾਂ ਘੰਟੇ 'ਚ ਵੇਖੀਆਂ ਨੇ ਤੇ ਸਾਰਾਂ ਕਿੰਨੇ 'ਚ ਵੇਖੇਗਾ? ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ ਮੈਨੂੰ ਸ਼ਿਰਾਜ਼ ਦਿਖਾ ਕੇ। ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹਾਂ, ਤੇਰੀ ਖਾਤਰ ਰਹਿ ਜਾਂਦੇ ਹਾਂ, ਪਰ ਇਸ ਮਿਊਜ਼ੀਅਮ ਦੇ 'ਚ ਹੈ ਕੁਛ ਨੇ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਦੇ 'ਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ, ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ ਖੂਨ ਟੋਲਣਾ ਚਾਹੀਦਾ ਥੱਲੇ ਜ਼ਮੀਨ ਤੇ, ਕਿਉਂਕਿ ਇੱਕ ਖੂਨ ਦੇ ਦੁਬਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ, ਫਿਰ ਕਈ ਪੈਦਾ ਹੁੰਦੇ। ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਇਹ ਜ਼ਾਲਮ ਬਾਦਸ਼ਾਹ ਵੀ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ ਕਿ ਇਹਨਾਂ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਜਹਾਂਗੀਰ ਨੇ ਵੀ ਇਹੀ ਕਿਹਾ ਸੀ ਕਿ ਕਸਸ ਇਸ ਢੰਗ ਦਾ ਗੁਰੂ ਅਰਜਨ ਦੇਵ ਜੀ ਨੂੰ ਦਿਓ, ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਵੀ ਪੜ੍ਹ ਲੈਣਾ ਤੁਸੀਂ ਤੋਜ਼ ਕੇ ਜਹਾਂਗੀਰੀ ਵਿੱਚ, ਜੋ ਸਵੈਮ ਜਹਾਂਗੀਰ ਨੇ ਲਿਖਿਆ, ਖੂਨ ਨਹੀਂ ਡੁੱਲਣਾ ਚਾਹੀਦਾ। ਦੁਸ਼ਟ ਤੋਂ ਦੁਸ਼ਟ ਬੰਦੇ ਵੀ ਮੰਨਦੇ ਆਏ ਨੇ ਕਿ ਜੋ ਸਤਵਾਦੀ ਹੈ, ਇਨਸਾਨ ਪਸੰਦ ਬੰਦਾ ਹੈ, ਬੇਕਸੂਰ ਬੰਦਾ ਹੈ, ਅਗਰ ਉਹਦਾ ਖੂਨ ਡੁੱਲੇਗਾ ਤੇ ਡੁੱਲੇ ਹੋਏ ਖੂਨ ਤੋਂ ਕਈ ਸ਼ਹੀਦ ਪੈਦਾ ਹੋਣਗੇ ਹੋਰ। ਇਹ ਪੁਰਾਣੇ ਲੋਕ ਮੰਨਦੇ ਆਉਂਦੇ ਸਨ। ਤੋ ਖਿਮਾ ਕਰਨੀ, ਪੰਜਾਬ ਦੀ ਧਰਤੀ ਵਿੱਚ ਕਿਧਰੇ ਮਨੀ ਸਿੰਘ ਦਾ ਖੂਨ ਡੁੱਲਿਆ ਹੈ, ਕਿਧਰੇ ਬਾਬੇ ਦੀਪ ਸਿੰਘ ਦਾ ਖੂਨ ਡੁੱਲਿਆ, ਕਿਧਰੇ ਮਹਾਂ ਸਿੰਘ ਦਾ ਖੂਨ ਡੁੱਲਿਆ ਹੈ ਤੇ ਕਿਧਰੇ
2: ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ, ਉਹ ਵਸਤੂ ਉਹ ਹਸਤੀ ਮਨੁੱਖ ਨੂੰ ਸੁੱਖ ਦੇ ਸਕਦੀ ਹੈ ਜੋ ਮਨੁੱਖ ਦੇ ਕਾਬੂ ਦੇ ਚ ਹੋਵੇ, ਜੋ ਕਾਬੂ ਦੇ ਚ ਨਹੀਂ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦੀ। ਇਸ ਵਾਸਤੇ ਕਾਰਾਮਦ ਔਰ ਸੁੱਖ ਉਹੀ ਚੀਜ਼ ਦਿੰਦੀ ਹੈ ਜੋ ਬੰਦੇ ਦੇ ਕਾਬੂ ਵਿੱਚ ਹੈ। ਆਦ ਕਾਲ ਤੋਂ ਜੇ ਗੱਲ ਬੰਦੇ ਦੀ ਸਮਝ ਵਿੱਚ ਆਈ, ਇਸ ਵਾਸਤੇ ਉਸਨੇ ਜਿਸ ਜਿਸ ਤੋਂ ਕੰਮ ਲੈਣਾ ਸੀ ਤੇ ਜਿਸ ਜਿਸ ਤੋਂ ਸੁੱਖ ਲੈਣਾ ਸੀ ਉਹਨੂੰ ਕਾਬੂ ਵਿੱਚ ਰੱਖਣ ਦੇ ਯਤਨ ਕੀਤੇ। ਮਨੁੱਖ ਨੇ ਜਦ ਅਜੇ ਜੰਗਲਾਂ ਚ ਰਹਿੰਦਾ ਸੀ ਤੇ ਸਾਰਾ ਕੰਮ ਵੀ ਜੰਗਲੀ ਜਾਨਵਰਾਂ ਤੋਂ ਲੈਂਦਾ ਸੀ, ਗੱਲ ਸਮਝ ਵਿੱਚ ਆ ਗਈ ਸੀ ਜਿਹੜਾ ਜਾਨਵਰ ਮੇਰੇ ਕਾਬੂ ਵਿੱਚ ਨਹੀਂ ਮੈਂ ਉਸ ਤੋਂ ਕੰਮ ਨਹੀਂ ਲੈ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ। ਮਨੁੱਖ ਨੇ ਘੋੜਾ ਪਕੜਿਆ ਤੇ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਿੱਤੀ, ਸੱਜੇ ਖਿੱਚਦਾ ਘੋੜਾ ਸੱਜੇ ਮੁੜਦਾ, ਖੱਬੇ ਖਿੱਚਦਾ ਉਹ ਖੱਬੇ ਜਾਂਦਾ, ਜਿੱਥੇ ਦੋਵੇਂ ਲਗਾਮਾਂ ਖਿੱਚ ਲਵੇ ਉੱਥੇ ਰੁਕ ਜਾਂਦਾ। ਜਿਸ ਘੋੜੇ ਦੇ ਮੂੰਹ ਵਿੱਚ ਲਗਾਮ ਨਹੀਂ ਉਸ ਘੋੜੇ ਦਾ ਅਸਵਾਰ ਮੰਗਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ, ਟਿਕਾਣੇ ਤੇ ਨਹੀਂ ਪਹੁੰਚ ਸਕੇਗਾ। ਕਿਉਂ? ਇੱਕ ਤੇ ਜਿੱਥੇ ਉਸਨੇ ਮੋੜਨਾ ਮੁੜਨਾ ਨਹੀਂ, ਜਿੱਥੇ ਉਸਨੇ ਰੋਕਣਾ ਰੁਕਣਾ ਨਹੀਂ, ਤੋ ਸੁੱਖ ਦੀ ਥਾਂ ਤੇ ਉਸ ਤੋਂ ਦੁੱਖ ਹੀ ਮਿਲੇਗਾ। ਮਨੁੱਖ ਨੇ ਊਠ ਨੂੰ ਪਕੜਿਆ ਤੇ ਉਹਦੇ ਨੱਕ ਦੇ ਵਿੱਚ ਨਕੇਲ ਪਾ ਦਿੱਤੀ, ਮੈਂ ਇਸ ਵਾਸਤੇ ਕਿ ਇਹ ਸਿਰਫ ਚੱਲੇ ਹੀ ਨਾ, ਜਿੱਥੇ ਇਸ ਨੂੰ ਰੋਕਣਾ ਚਾਹੀਏ ਰੁਕ ਵੀ ਜਾ। ਹਾਥੀ ਦੇ ਸਿਰ ਦੇ ਉੱਤੇ ਅੰਕੁਸ਼ ਦਾ ਰੱਖਣਾ ਇਸੇ ਗੱਲ ਦਾ ਸਬੂਤ ਹੈ ਕਿ ਇਸ ਤੋਂ ਸੁੱਖ ਲਿਆ ਜਾ ਸਕੇ ਤੇ ਕੰਮ ਲਏ ਜਾ ਸਕਣ, ਜਿੱਥੇ ਅਸੀਂ ਇਸ ਨੂੰ ਰੋਕੀਏ ਅੰਕੁਸ਼ ਮਾਰ ਕੇ ਰੁਕ ਜਾਏ। ਹੋਰ ਅਗਾਂਹ ਚੱਲੀਏ, ਬੈਲਾਂ ਦੇ ਨੱਕ ਦੇ ਵਿੱਚ ਨੱਥ ਪਾ ਦਿੱਤੀ, ਤੇ ਜੇ ਨੱਥ ਹੀ ਨਹੀਂ ਤੇ ਬੈਲ ਹਲ ਦੇ ਵਿੱਚ ਚੱਲ ਸਕਦੇ ਕੰਮ ਕਰ ਸਕਣਗੇ? ਜੋ ਜਾਨਵਰ ਰੁਕਦਾ ਨਹੀਂ ਤੇ ਮੁੜਦਾ ਨਹੀਂ ਉਹ ਸੁੱਖ ਦੀ ਥਾਂ ਤੇ ਦੁੱਖ ਦਾ ਵਾਇਸ ਬਣਦਾ, ਸੁੱਖ ਨਹੀਂ ਦਿੰਦਾ। مشینری کا یوگ آیا، جانور سہجے سہجے رخصت ہون لگ پے منک کی دنیا تو، منک نے سائیکل بنائی، سائیکل دے دو بریک لا دیتی، اگلے پہیے چ بھی بریک ہے، پچھلے چ بھی بریک ہے، دو بریک نے، کہ بنا بریک بھی سائیکل ہو رہے کہ کوئی تیزی نال اس نو چلا دے تو اگوں آ جائے، ڈھلان روکے یا رکے نہ، تو سوار منزل مقصود تے پہنچن دی تھان تے مرگڑ گاٹ پہنچے گا، سائیکل دا رکنا بڑا لازمی ہے، وہ قابو وچ ہونا بڑا لازمی ہے، پھر موٹر کاراں تے بساں ریلاں گڈیاں بنیاں، بس دا چلنا ہی کوئی بہت لازمی نہیں، وہ بریکاں دا ہونا تے او دا رک جانا بھی بڑا لازمی ہے، مسافراں نوں دس دتا جائے بھائی اس بس دیاں تے بریکاں فیل نے، کام نہیں کردی، تے جتھے اس نوں روکنا چاہاں گے تے نہیں رکے گی، تے سیانے نے بھی کہہ دینا کہ بے قابو ہو گئی، تے جڑی بے قابو ہے مطلب مقصود نہیں پہنچاندی، مرگڑ گاٹ پہنچاندی ہے، وہ تے شمشان گاٹ پہنچائے گی، اس بس دے چ نہیں بیٹھنا کیونکہ رکدی نہیں، جہاں جو ہے بریکاں کام ہی نہیں کردیا، جتھے اس نوں روکنا چاہاں گے تے رکے گی نہیں، بندے نے ریل گڈی بنائی تے پانی چلدی تے صرف انجن تو ہی ہے، پر روکن دا آلہ ہر ڈبے وچ، چین کھچو تے روک لو، زنجیر کھچو تے روک لو، تے چار چار پانچ پانچ تھان تے ایک ایک ڈبے زنجیراں لگیاں نے، چلن دے نالوں بھی روکنا گڈی دا بڑا لازمی، بہت لازمی، جس اسٹیشن تے بندہ رکنا چاہتا ہے جی رکے ہی نہ تے سکھ دی تھان تے پھر دکھ دے دے گی، اس واسطے بندے نے چاہے وہ جانور سن، ہاتھی سن، گھوڑے، بلد، اٹھ اتیادی، یا ریلا موٹر گڈیاں نے، انہاں نوں قابو وچ رکھن واسطے لگام، انکش تے بریکاں باقاعدہ جو ہے نال لائیاں، تاکہ سارا نظام جڑا ہے یہ قابو وچ ہوے، جو بے قابو ہے وہ سکھ دی تھان تے دکھ دیندا، ودھان بنائے دھرم دے، سماج دے، راجنیتی دے، محض اس واسطے کہ یہ اموڑ نہ چلن، بے قابو نہ چلن، پر کھمن کرنی کچھ سمے تو پنجاب دے جو راجنیتی دی گڈی چلدی پئی سی بنا بریکاں دی چلدی پئی سی، تے کئی نوں کتل کے ریل اے بس لنگی جا رہی سی، یہ وہ ہاتھی جن دے سر تے انکش نہیں سی، یہ وہ اٹھ سی جن دے نک دے چلے نہیں سی، جو دوڑ کے رہا سی کدھر مڑنا ہے کتھے رکنا ہے یہ بھول گیا، تے کچلدا ہی رہا، کچلدا رہا، ہزاراں بندیاں نوں اس نے اس دو سال دے کچھ دیا، پر جتھے تک اج دی قتل تا تے پرسوں جڑی کنوینشن ہونی ہے، میں دعوے نال کہنا اس گڈی نوں بریکاں لگ جان گیا اور قابو چ ہو جائے گی، اور آئندہ لئی یہ بے قابو ہو کے چلنا شاید پل جائے اور اس لئی سپنا بنے، میں دیکھ در دریا نے یہ اگر دو بنیادوں کی بندش دے چلن تے سکھ دیں دے نے، دونوں کنارے توڑ کے پانی اچھل پائے تو پھر پنڈ غرق ہون گے، شہر تباہ ہون گے، کھیتیاں نیز تو نابود ہون گیاں، جب کبھی اس طرح دی وچار میں سنگت کے سامنے رکھدا تو مینوں چشم دی واقعہ آپ بیتی یاد آ جاندی ہے. کانپور میں غالباً فروری کے مہینے 15 دن ہر سال حاضری بھردا ہاں. روز گنگا پار شام نو سیر کرن چلے جاندے سی. گنگا پار ایک مندر سی, بڑا سونا باغیچہ بنیا ہویا. ٹہلتے ہوئے میں اپنے کچھ کانپور دے دوست متر ساتھیاں نال اتے جا بیٹھتا سی. سال دے سال اس طرح نیم چلتا رہا. جد میں دوجے سال گیا تے دیکھ کے دنگ رہا, گنگا پار کیتی تے مندر نہیں سی. وہ سونا بغیچہ بھی نہیں سی جہد بیٹھ کے آپ وارتالاپ کرتے سی آپسی. اور مندر کا وہ سادھو وہ بھی نہیں. نال دے ساتھیوں نے میں پوچھا اتنے ایک مندر آتا سی, بڑا سونا بغیچہ آتا سی, آپ اتنے بیٹھتے ہوں سی تے طرح طرح کے مشورے کرتے سی. نال دے کوی سجن جو داس دے دوست سن مینوں کہن لگے, گینی جی پچھلے سال گنگا جد زور تے ہڑ تے آئی ہے, ہڑاں تے آئی بڑی زور دی, تے او مندر بہا لے گئے. اور جڑا بغیچہ سی وہ بھی سارا روڑ لے گئی. کہ وہ جڑا سادھو ہے وہ ہوں ناستک ہو گیا ہے. کہندا لے گنگا میں تیری پوجا کرتا رہا, تو میرا ہی مندر بہا کے لے گئے. میں محنت نال مندر بنایا, محنت نال چھوٹے چھوٹے بوٹے لائے, امبان دے امرود دے اور پھلدار بوٹے. وہ جب پھل دین تے آئے نے تے توں سارے روڑ کے لے گئے, میرا سارا بغیچہ ہی بہا کے لے گئے. مینو اتوں کے سجنا نے دسیا وہ سادھو روندا رہا. اور روندا ہویا ناستک ہو گیا ہے گنگا, میں تیری پوجا نہیں کرنی, ہن میں تیری پرتشٹھا نہیں کرنی, ہن میں تیرے اگوں سر نہیں جھکانا. ہندوستان وچ دریا قریباً قریباً اس طرح کے قابو چلتے ہیں, کیونکہ لمبے چوڑے انہوں دے آلے دوالے بن نہیں نے. تو میں پچھلے سال جدن لندن شہر وچ گھوم رہا سی, تو لندن شہر دراصل دریا تھیمز کے دونوں کناریاں تے وسیا ہوا ہے, وچکار دریا وگدا ہے, آر پار یہ شہر ہے. اتوں کے لوگ مینوں دسنے جڑا تھیمز دریا ہے یہ سال دے سال ہڑ تے آؤں گا سی. لندن دے ادھے جڑے گھر سن مکان سن ڈب جاندے سن, نیت تو نابود ہو جاندے سن. رستے وچ کئی دیہاتاں نوں ویروڑ چھڑدا سی, کئی کھیتیاں نیز تو نابود کر دینا سی. 400 میل اس کی لمبائی تھیمز دریا دی, زور دے برساتاں دے دنوں دے سال دے سال یہ 400 میل تک تباہی کرتا سی. رستے چ جو کھیتیاں, رستے چ جو پنڈ, جڑے وڈے شہر یا کوئی دھارمک استھان آئے یہ بہا کے لے جاندا سی. اتھوں دی سیانی قوم نے 400 میل تک دونوں پاسے اچا بن لا دیتا. ہن دریا ہڑتے تے آندا ہے پر ہن شہراں نوں نہیں ڈوبدا, ہن قصبیاں نوں نہیں ڈوبدا, ہن کھیتیاں نوں نیست تو نابود نہیں کردا, بلکہ اس پانی تو ہن اپنی من مرضی دے مطابق لوگ کام لیندے نے, اودی ورتوں کردے نے, کیونکہ دریا بے قابو جو ہے قابو وچ ہے. جتھے میں دیکھا کہ برطانیہ دے دریا قابو وچ نے, اتھے اتھوں دی راجنیتی ہی قابو وچ ہے. پارلیمنٹ ہاؤس دے باہر کوئی 13-14 زبانوں وچ کچھ لکھیا ہویا سی تے لوکی بڑے شوق نال پڑھن کدھر فرینچ دے وچ لکھیا عربی وچ بھی لکھیا ہویا سی انگلش دے تے انہوں نے لکھنا ہی سی تے لوگ

0: ਜਿਸ ਨੂੰ ਕਹਿੰਦੇ ਨੇ ਕਿ ਅਹਿੰਸਾ ਦੇ ਨਾਲ ਆਜ਼ਾਦੀ ਪ੍ਰਾਪਤ ਕੀਤੀ ਅਸੀਂ। ਮੈਨੂੰ ਪਿਛਲੇ ਥੋੜੇ ਦਿਨ ਹੋਏ ਇੱਕ ਸਰਵਧਰਮ ਸੰਮੇਲਨ ਵਿੱਚ ਬੋਲਣ ਦਾ ਮੌਕਾ ਮਿਲਿਆ ਤੇ ਉੱਥੇ ਇਸ ਦੇਸ਼ ਦੇ ਢੋਂਗੀ ਤੇ ਫੋਕੇ ਰਾਜਨੀਤਿਕ ਵੀ ਪਹੁੰਚੇ ਹੋਏ ਸਨ। ਤੋ ਬਾਰ ਬਾਰ ਬੋਲਦੇ ਗਏ ਕਿ ਇਹ ਬਾਪੂ ਕਾ ਦੇਸ਼ ਹੈ ਔਰ ਹਮਨੇ ਇਤਨੀ ਬੜੀ ਆਜ਼ਾਦੀ ਅਹਿੰਸਾ ਸੇ ਪ੍ਰਾਪਤ ਕੀ ਹੈ ਤੇ ਬਾਰ ਬਾਰ ਅਹਿੰਸਾ ਦਾ ਜ਼ਿਕਰ ਕਰਨ। ਫਿਰ ਗੱਲ ਰਹੀ ਨਹੀਂ ਗਈ ਮੈਥੋਂ, ਮੈਨੂੰ ਦੋ ਸ਼ਬਦ ਕਹਿਣੇ ਪਏ। ਮੈਂ ਕਿ ਅਹਿੰਸਾ ਨਾਲ ਜੇ ਆਜ਼ਾਦੀ ਪ੍ਰਾਪਤ ਕੀਤੀ ਤੇ ਇਹਨੂੰ ਅਹਿੰਸਾ ਨਾਲ ਚਲਾਓ। 200 ਸਾਲ ਦੇ ਅੰਗਰੇਜ਼ੀ ਰਾਜ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਦੇ ਇਸ ਰਾਜ ਵਿਚ ਬਾਪੂ ਗਾਂਧੀਵਾਦੀਆਂ ਨੇ ਅਹਿੰਸਾਵਾਦੀਆਂ ਨੇ ਗੋਲੀ ਚਲਾਈ। ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ ਸ਼ਰਮ। ਗਜ਼ਬ ਦੀ ਗੱਲ ਇਹ ਕਿ ਉਹ ਵਿਦੇਸ਼ੀ ਨੇ ਜਾਬਰ ਸਨ, ਚਲੋ ਇਸ ਦੇਸ਼ ਨੂੰ ਲੁੱਟਣ ਆਏ ਸਨ, ਦੇਸ਼ ਦੇ ਉੱਤੇ ਜਾਬਰਾਨਾ ਉਹਨਾਂ ਦਾ ਕਬਜ਼ਾ ਸੀ, ਲੇਕਿਨ 200 ਸਾਲ ਦੇ ਰਾਜ ਵਿੱਚ ਇਤਨੀ ਗੋਲੀ ਨਹੀਂ ਚਲਾਈ। ਇਤਿਹਾਸ ਗਵਾਹ ਹੈ। ਔਰ 200 ਸਾਲ ਦੇ ਰਾਜ ਵਿੱਚ ਇਤਨੇ ਬੰਦੇ ਨਹੀਂ ਕਤਲ ਕੀਤੇ। 35 ਸਾਲ ਵਿੱਚ ਇਹਨਾਂ ਚਰਖੇ ਕੱਟਣ ਵਾਲਿਆਂ ਨੇ, ਵਰਤ ਰੱਖਣ ਵਾਲਿਆਂ ਨੇ, ਅਹਿੰਸਾਵਾਦੀਆਂ ਨੇ ਇਹ ਕੁਛ ਕੀਤਾ, ਇਹ ਕਾਰਨਾਮੇ ਕੀਤੇ 35 ਸਾਲ ਵਿੱਚ। ਅੰਕੜੇ ਜੋ ਹੈ ਸਾਹਮਣੇ ਨੇ, ਆਸਾਮ ਵਿੱਚ, ਬੰਗਾਲ ਵਿੱਚ, ਕਸ਼ਮੀਰ ਵਿੱਚ, ਪੰਜਾਬ ਵਿੱਚ, ਤਾਮਿਲਨਾਡ ਵਿੱਚ, ਗੁਜਰਾਤ ਵਿੱਚ, ਮਹਾਰਾਸ਼ਟਰ ਵਿੱਚ, ਐਸਾ ਕਿਹੜਾ ਸੂਬਾ ਹੈ ਜਿੱਥੇ ਇਹਨਾਂ ਅਹਿੰਸਾਵਾਦੀਆਂ ਨੇ ਕਤਲੇਆਮ ਨਹੀਂ ਕੀਤਾ? ਔਰ ਪੌਂਡੀ ਰਾਜਨੀਤੀ ਨੇ ਖਿਮਾ ਕਰਨੀ ਖੂਨ ਨਹੀਂ ਵਹਾਇਆ। ਕਰੀਬਨ ਕਰੀਬਨ ਹਰ ਪ੍ਰਾਂਤ ਵਿੱਚ ਇਹਨਾਂ ਨੇ ਜ਼ੁਲਮ ਤੇ ਤਸ਼ੱਦਦ ਦੀ ਆਪਣੇ ਢੰਗ ਨਾਲ ਜੋ ਹੈ ਛਾਪ ਇਹਨਾਂ ਨੇ ਲਾਈ ਹੈ। ਜੋ ਥੋੜਾ ਅਰਸਾ ਇੱਥੇ ਪਹਿਲੇ ਅੰਮ੍ਰਿਤਸਰ ਵਿੱਚ ਮਹਾਨ ਘਿਨਾਉਣਾ ਕਾਰਨਾਮਾ ਇਹਨਾਂ ਅਹਿੰਸਾਵਾਦੀਆਂ ਤੋਂ ਹੋਇਆ, ਬਾਰ ਬਾਰ ਮੈਨੂੰ ਤਾਂ ਅਹਿੰਸਾਵਾਦੀ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਬਈ ਇਹ ਅਹਿੰਸਾਵਾਦੀ ਨੇ, ਬਈ ਅਸੀਂ ਹਿੰਸਾ ਕਰਨੀ ਨਹੀਂ, ਬਾਪੂ ਨੇ ਅਹਿੰਸਾ ਸੇ ਇਹ ਆਜ਼ਾਦੀ ਪ੍ਰਾਪਤ ਕੀ ਹੈ, ਅਵਲ ਤੇ ਅਸੀਂ ਇਸ ਨੂੰ ਵੀ ਨਹੀਂ ਮੰਨਦੇ, ਇਹ ਅਹਿੰਸਾ ਨਾਲ ਆਜ਼ਾਦੀ ਨਹੀਂ ਪ੍ਰਾਪਤ ਹੋਈ। ਇੱਥੇ ਭਗਤ ਸਿੰਘ ਜੈਸੇ ਆਪਣਾ ਹੁਣ ਨਾ ਡੋਲਦੇ, ਇੱਥੇ ਬੇਸ਼ੁਮਾਰ ਸਿੰਘ ਫਾਂਸੀਆਂ ਤੇ ਨਾ ਚੜਦੇ, ਖਿਮਾ ਕਰਨੀ ਇਹ ਦੇਸ਼ ਤੇ ਅੱਜ ਵੀ ਗੁਲਾਮ ਹੋਣਾ ਸੀ, ਆਜ਼ਾਦ ਥੋੜੀ ਹੋਣਾ ਸੀ। ਤੇ ਨਿਰੀ ਫੋਕੀ ਅਹਿੰਸਾ ਨਾਲ ਜੋ ਨਹੀਂ, ਜਦ ਪਾਕਿਸਤਾਨ ਜਾਂ ਚਾਈਨਾ ਚੜ੍ਹ ਕੇ ਆਇਆ ਸੀ ਫਿਰ ਅਹਿੰਸਾ ਨਾਲ ਬਚਾਉਂਦੇ, ਇਸ ਨੂੰ ਵਰਤ ਰੱਖ ਕੇ ਬਚਾਉਂਦੇ, ਜਾਂ ਚਰਖੇ ਕੱਟਣ ਵਾਲਿਆਂ ਨੂੰ ਅੱਗੇ ਕਰਦੇ, ਇਹ ਕੋਈ ਚਰਖੇ ਕੱਟਣ ਨਾਲ ਦੇਸ਼ ਬਚਿਆ, ਕੋਈ ਵਰਤ ਰੱਖਣ ਨਾਲ ਦੇਸ਼ ਬਚਿਆ? ਨਹੀਂ, ਇੱਥੇ ਬੰਗਾਲੀਆਂ ਨੇ ਆਪਣਾ ਦਿਮਾਗ ਲੜਾਇਆ, ਪੰਜਾਬੀਆਂ ਨੇ ਆਪਣਾ ਖੂਨ ਵਹਾਇਆ ਤੇ ਦੇਸ਼ ਆਜ਼ਾਦ ਹੋਇਆ। ਪਰ ਗਜ਼ਬ ਦੀ ਗੱਲ ਇਹ ਹੈ ਕਿ ਦਿਮਾਗ ਲੜਾਉਣ ਵਾਲੇ ਰੁੱਲ ਗਏ, ਖੂਨ ਵਗਾਉਣ ਵਾਲੇ ਰੁੱਲ ਗਏ ਤੇ ਚਰਖੇ ਕੱਟਣ ਵਾਲੇ ਸਿੰਘਾਸਣਾਂ ਤੇ ਜਾ ਬੈਠੇ। ਬਦਕਿਸਮਤੀ ਹੈ ਜਿਹੜੀ ਉਹ ਇਹ ਹੈ, ਫੋਕੇ ਚਰਖੇ ਕੱਟਣ ਵਾਲੇ, ਫੋਕੇ ਵਰਤ ਰੱਖਣ ਵਾਲੇ ਤੇ ਫੋਕੀਆਂ ਅਹਿੰਸਾ ਦੀਆਂ ਗੱਲਾਂ ਕਰਨ ਵਾਲੇ। ਦੋ ਚਾਰ ਗੱਲਾਂ ਹੋਰ ਵੀ ਮੈਂ ਤੁਹਾਡੇ ਨਾਲ ਇਸ ਵਕਤ ਕਰਨੀਆਂ ਨੇ। ਉਹ ਦਾਰਸ਼ਨਿਕ ਐਸਾ ਕਹਿੰਦੇ ਨੇ ਦੂਰ ਦ੍ਰਿਸ਼ਟ ਬੰਦੇ, ਤੇ ਸਾਨੂੰ ਇਸ ਵਕਤ ਬੜੀ ਦੂਰ ਦ੍ਰਿਸ਼ਟੀ ਤੋਂ ਕੰਮ ਲੈਣਾ ਪੈਣਾ, ਕਿਉਂਕਿ ਇੱਕ ਪਾਸੇ ਖਾਈ ਹੋਵੇ, ਇੱਕ ਪਾਸੇ ਖੱਡ ਹੋਵੇ ਤੇ ਬੜੀ ਸਾਵਧਾਨੀ ਨਾਲ ਚੱਲਣਾ ਪੈਣਾ, ਨਹੀਂ ਤੇ ਐਸਾ ਹੋਵੇਗਾ ਕੌਮ ਖੱਡ ਚਲੀ ਜਾਏਗੀ, ਖਾਈ ਚਲੀ ਜਾਏਗੀ ਤੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕਾਂਗੇ। ਬਹੁਤ ਵੱਡੀ ਸਾਵਧਾਨੀ ਚਾਹੀਦੀ ਇਸ ਵਕਤ, ਇਤਨੀ ਮਹਿਸੂਸ ਕਰਦਾ। ਬਹੁਤ ਗਹਿਰੀ ਖਾਈ ਇੱਕ ਪਾਸੇ ਔਰ ਬਹੁਤ ਗਹਿਰੇ ਖੱਡ ਨੇ, ਇਹਨਾਂ ਦਾ ਮੈਂ ਜ਼ਿਕਰ ਫਿਰ ਦੁਬਾਰਾ ਕਰਾਂਗਾ, ਲੇਕਿਨ ਖਤਰੇ ਚ ਆਪ ਐਸੇ ਰਸਤੇ ਵਿੱਚ ਜੋ ਸੰਕੀਰਣ ਹੈ ਤੇ ਖੱਡ ਤੇ ਖਾਈ ਦੋਵੇਂ ਪਾਸੇ ਨੇ, ਤੋ ਸੰਭਲ ਕੇ ਚੱਲਣਾ ਹੈ, ਬਸ ਇਤਨੀ ਗੱਲ ਹੈ। ਨੱਕ ਕੱਟਣ ਦੀ ਕੋਸ਼ਿਸ਼ ਕੀਤੀ, ਜਾਂ ਇੰਝ ਕਹਿ ਲਓ ਕਿਸੇ ਦੀ ਪਤਨੀ ਚੁੱਕ ਲੈ ਆਉਣਾ, ਅਗਲੇ ਦੀ ਨੱਕ ਹੀ ਕੱਟਣੀ ਹੈ, ਇੰਝ ਬਦਲਾ ਲਿਆ ਤੋ ਖਿਮਾ ਕਰਨੀ। ਇਹ ਦਿਸ ਰਾਵਣ ਨਿਰਦੋਸ਼ ਹੈ ਕਿ ਕਿਸੇ ਆਮ ਬੰਦੇ ਦੀ ਭੈਣ ਨੂੰ ਵੀ ਕੋਈ ਇਸ ਤਰੀਕੇ ਦੇ ਨਾਲ ਵਿਵਹਾਰ ਕਰਦਾ, ਉਹਨੇ ਵੀ ਆਪੇ ਤੋਂ ਬਾਹਰ ਹੋਣਾ ਸੀ, ਉਹ ਤੇ ਰਾਜਾ ਸੀ। ਉਹਨੇ ਤੇ ਕੰਮ ਕਰਨਾ ਸੀ। ਲੇਕਿਨ ਫਿਰ ਰਾਵਣ ਨੂੰ ਦੁਸ਼ਟ ਜ਼ਾਲਮ ਜਾਵਰ ਐਸਾ ਕਿਉਂ ਆਖਿਆ ਗਿਆ? ਹਾਰ ਗਿਆ। ਬਸ ਇੰਨੀ ਗੱਲ ਹੈ। ਔਰ ਮੈਂ ਅਰਜ਼ ਕਰਾਂ, ਤੁਸੀਂ ਇਤਨੇ ਸਾਰੇ ਬੈਠੇ ਹੋ ਤੇ ਕਿਸੇ ਹਿੰਦੂ ਦਾਰਸ਼ਨਿਕ ਨੂੰ ਵੀ ਕਹਿ ਦੇਣਾ ਸਹੀ, ਅਗਰ ਇੱਥੇ ਸਰੋਤਾ ਦੇ ਰੂਪ ਵਿੱਚ ਬੈਠਾ ਹੋਵੇਗਾ ਤੇ ਆਪਣੀ ਦੂਰ ਦ੍ਰਿਸ਼ਟੀ ਨਾਲ ਸੋਚੇਗਾ ਤੇ ਬਿਲਕੁਲ ਸਹੀ ਹੈ। ਅਗਰ ਰਾਵਣ ਜਿੱਤ ਜਾਂਦਾ ਇਸ ਦੇਸ਼ ਦਾ, ਭਗਵਾਨ ਰਾਵਣ ਆਉਣਾ ਸੀ, ਰਾਮ ਨਹੀਂ ਆਉਣਾ ਸੀ। ਇੰਨੀ ਮੈਂ ਅਰਜ਼ ਕਰ ਦੇਣਾ, ਪੂਜਾ ਰਾਵਣ ਦੀ ਆਉਣੀ ਸੀ, ਰਾਮ ਦੀ ਨਹੀਂ ਆਉਣੀ ਸੀ ਹਿੰਦੂ ਜਗਤ ਵਿੱਚ। ਪਰ ਰਾਮ ਦੀ ਕਿਉਂ ਹੋਈ? ਰਾਮ ਜਿੱਤ ਗਿਆ, ਰਾਵਣ ਹਾਰ ਗਿਆ। ਤੇ ਹਾਰੇ ਕੋ ਹਰ ਨਾਮ, ਹਾਰੇ ਦੀ ਨਾਂ ਕੌਣ ਪਕੜੇ? ਕਲਮ ਦੇ ਧਨੀ, ਜ਼ਬਾਨ ਦੇ ਧਨੀ, ਫਿਰ ਉਹਦੀ ਉਪਮਾ ਕਰ ਦੇਣ ਜੋ ਜਿੱਤ ਜਾਂਦਾ। ਪਰ ਕਰਮਾ ਲੋਕੀ ਉਹਦੇ ਆਲੇ ਦੁਆਲੇ ਕਰ ਦੇਣ ਜੋ ਜਿੱਤ ਜਾਂਦਾ। ਜੋ ਹਾਰ ਜਾਂਦਾ ਹੈ, ਹਾਰੇ ਕੋ ਹਰ ਨਾਮ, ਹੁਣ ਹਾਰੇ ਉਹਦੀ ਕੌਣ ਬਾਂਹ ਪਕੜੇ, ਹਾਰੇ ਉਹਦਾ ਕੌਣ ਸਾਥ ਦੇਵੇ? ਇਹ ਹਰੂਪ ਹੁੰਦੇ ਸੂਰਜ ਦੀ ਕੌਣ ਬਾਂਹ ਪਕੜੇ? ਇਸ ਵਾਸਤੇ ਕਲਮ ਦੇ ਧਨੀਆਂ ਨੇ, ਦਿਮਾਗ ਦੇ ਧਨੀਆਂ ਨੇ, ਜ਼ਬਾਨ ਦੇ ਧਨੀਆਂ ਨੇ ਰਾਮ ਦੀ ਉਪਮਾ ਦੇ ਜ਼ੋਰ ਲਾਇਆ ਤੇ ਰਾਮਾਂ ਦੀ ਨਿਖੇਧੀ ਦੇ ਜ਼ੋਰ ਲਾ ਦਿੱਤਾ, ਕਿਉਂਕਿ ਹਾਰ ਗਿਆ। ਤੇ ਹੁਣ ਹਾਰੇ ਹੋਏ ਨੇ ਕੀ ਸਾਡਾ ਵਿਗਾੜ ਲੈਣਾ? ਮਰ ਗਿਆ, ਉਸ ਮਰੇ ਹੋਏ ਨੇ ਕੀ ਸਾਡਾ ਵਿਗਾੜਨਾ? ਬਾਬਰ ਜਦ ਜ਼ਿੰਦਾ ਸੀ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਤੇ ਕੇਵਲ ਗੁਰੂ ਨਾਨਕ ਸਨ, ਤੇ ਉਹਨਾਂ ਨੇ ਕਹਿ ਦਿੱਤਾ ਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਬਾਬਰ ਜੇ ਤੂੰ ਮਰ ਜਾਏ ਤੇ ਕਬਰ ਚ ਚਲਾ ਜਾਏ ਤੇ ਫਿਰ ਮੈਂ ਤੈਨੂੰ ਜਾਬਰ ਆਖਾਂ, ਕੀ ਮੈਨੇ ਰੱਖਦਾ ਹੈ? ਮੈਂ ਤੇਰੇ ਮੂੰਹ ਦੇ ਉੱਤੇ ਤੈਨੂੰ ਕਹਿਣਾ ਕਿ ਪਾਪ ਕੀ ਜੰਝਲੇ ਕਾਬਲੋਂ ਲਾਇਆ ਜੋੜੀ ਮੰਗੇ ਦਾਨ ਵੇ ਲਾਇਓ। ਇਹ ਬਾਬੇ ਦੀ ਹਿੰਮਤ, ਸਤਿਗੁਰ ਦੀ ਹਿੰਮਤ। ਤੋ ਰਾਵਣ ਨੂੰ ਦੁਸ਼ਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਂ ਨਾਲ ਨਿਵਾਜਣਾ ਇਹ ਸਾਹਿਤਕਾਰਾਂ ਦਾ ਕੰਮ ਬਣ ਗਿਆ, ਕਿਉਂਕਿ ਹਾਰ ਗਿਆ ਸੀ ਤੇ ਉਹਨੇ ਵਿਗਾੜਨਾ ਕੀ ਸੀ? ਜਿੱਤਿਆ ਹੋਇਆ ਭਗਵਾਨ ਬਣ ਜਾਂਦਾ ਅਗਰ ਪੁਰਸ਼ ਹੋਵੇ ਤੇ, ਜਿੱਤਿਆ ਹੋਇਆ ਭਗਵਾਨ ਬਣ ਜਾਂਦਾ, ਤੇ ਜੇ ਨਾਰੀ ਹੋਵੇ ਤੇ ਜਿੱਤੀ ਹੋਈ ਚੰਡਕਾ ਬਣ ਜਾਂਦੀ ਹੈ, ਦੁਰਗਾ ਬਣ ਜਾਂਦੀ। ਲੋਕੀ ਇੰਜ ਉਪਮਾ ਕਰਨ ਲੱਗ ਪੈਂਦੇ ਨੇ, ਲੋਕੀ ਇੰਜ ਮਹਿਮਾ ਗਾਇਨ ਕਰਨ ਲੱਗ ਪੈਂਦੇ ਨੇ। ਲੋਕਾਂ ਦੀ ਮੂਰਖਤਾ ਦੀ ਕੋਈ ਜੋ ਹੈ ਪੈਮਾਇਸ਼ ਹੈ ਕਿ ਮੈਂ ਕਰਨੀ? ਦੁਨੀਆਂ ਤੇ ਮੂਲ ਹੈ, ਬਹੁਤ ਮੂਲ ਹੈ, ਬਸ ਜਾਏ ਸ਼ੈਤਾਨ ਵੀ ਜਿੱਤ ਜਾਏ ਤੇ ਜਾਏ ਭਗਵਾਨ ਹੈ, ਜੇ ਚੰਡਾਲਨ ਵੀ ਜਿੱਤ ਜਾਏ ਤੇ ਦੁਰਗਾ ਹੈ, ਚੰਡਕਾ ਔਰ ਕੀ ਹੈ? ਹਾਰੇ ਕੋ ਹਰ ਨਾਮ, ਹਾਰੇ ਉਹਦਾ ਕੌਣ ਸਾਥ ਦੇਵੇ, ਹਾਰੇ ਉਹਦੀ ਕੌਣ ਬਾਂਹ ਪਕੜੇ? ਪੁਰਸ਼ ਜਿੱਤ ਜਾਏ ਭਗਵਾਨ, ਨਾਰੀ ਜਿੱਤ ਜਾਏ ਜੋ ਹੈ ਦੁਰਗਾ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਐਸਾ ਸ਼ਕਤੀਸ਼ਾਲੀ ਰਾਵਣ, ਵਿਗਿਆਨਕ, ਧਾਰਮਿਕ, ਜਜ਼ਬਾਤੀ, ਭਾਵਕ, ਸਰਬਗੁਣ ਸੰਪੰਨ, ਹਾਰ ਕਿਵੇਂ ਗਿਆ? ਤੋ ਮੈਂ ਇੱਥੇ ਅਰਜ਼ ਕਰਾਂ, ਕਿਉਂ ਹਾਰਿਆ? ਘਰ ਕਾ ਭੇਦੀ ਲੰਕਾ ਡਾਲੇ, ਉਹਦਾ ਵਿਰਾ ਵਿਵੇਕਸ਼ਣ, ਉਹ ਜਾ ਰਲਿਆ ਰਾਮ ਨਾਲ। ਮੈਂ ਅਰਜ਼ ਕਰਾਂ, ਦੁਸਹਿਰੇ ਵਾਲੇ ਦਿਨ ਜਦ ਰਾਵਣ ਨੂੰ ਫੂਕ ਦੇਣ ਨਾ, ਤੇ ਫੂਕਣ ਵਾਲੇ ਵੀ ਪਹਿਲੇ ਰਾਵਣ ਨੂੰ ਮੱਥਾ ਟੇਕ ਦੇਣ, ਉਹਦੀ ਪਰਿਕਰਮਾ ਕਰ ਦੇਣ। ਅੰਦਰ ਮਨ ਵਿੱਚ ਭਾਵ ਹੈ ਵੀ ਬ੍ਰਾਹਮਣ ਸੀ, ਵਿਦਵਾਨ ਸੀ, ਚਾਰ ਵੇਦਾਂ ਦਾ ਪਾਠੀ ਸੀ, ਸ਼ਿਵ ਜੀ ਦਾ ਉਪਾਸ਼ਕ ਸੀ, ਇਹਨੂੰ ਅੱਗ ਲਾਉਣ ਲੱਗਿਆ ਕਰਦੇ ਤੇ ਪਾਪ ਪਾਇਆ। ਪਰ ਹੁਣ ਕੀ ਕਰਨ, ਹਾਰ ਗਏ ਸੀ, ਹੁਣ ਹਾਰੇ ਦੀ ਬਾਂਹ ਕੌਣ ਪਕੜੇ? ਫੂਕਣਾ ਵੀ ਹੈ ਤੇ ਮੱਥਾ ਵੀ ਟੇਕਣਾ, ਦੋਵੇਂ ਕੰਮ ਇਕੱਠੇ ਕਰਦੇ ਨੇ, ਇੱਕ ਨਹੀਂ ਇਕੱਠੇ। ਲੇਕਿਨ ਅੰਦਰ ਜ਼ਮੀਰ ਕਹਿੰਦੀ ਹੈ ਕਿ ਬੰਦਾ ਵਿਦਵਾਨ ਸੀ, ਬੰਦਾ ਭਗਤ ਸੀ, ਬੰਦੇ ਚ ਕੋਈ ਖੂਬੀਆਂ ਸਨ, ਬੰਦੇ ਚ ਕੋਈ ਗੱਲ ਸੀ। ਤੋ ਅੰਦਰ ਅਹਿਸਾਸ ਹੈ, ਉਹ ਜਿਹੜਾ ਅਹਿਸਾਸ ਹੈ ਉਹ ਪਰਿਕਰਮਾ ਕਰਨ ਤੇ ਮਜਬੂਰ ਕਰਦਾ, ਉਹ ਜਿਹੜਾ ਅਹਿਸਾਸ ਹੈ ਉਹ ਮੱਥਾ ਟੇਕਣ ਤੇ ਮਜਬੂਰ ਕਰਦਾ। ਤੋ ਹਾਰਿਆ ਕਿਉਂ? ਵਿਵੇਕਸ਼ਣ ਨੇ ਰਾਮ ਨੂੰ ਕਹਿ ਦਿੱਤਾ ਇਹ ਕਿਸ ਤਰ੍ਹਾਂ ਹਾਰ ਸਕਦਾ, ਗੁਰ ਤੈਨੂੰ ਮੈਂ ਦੱਸਾਂ। ਬਸ ਉਸਨੇ ਗੁਰੂ ਦੱਸੇ ਸਾਰੇ ਢੰਗ, ਤੌਰ ਤੇ ਤਰੀਕੇ ਉਸਨੇ ਦੱਸੇ। ਤੇ ਵਿਭੀਸ਼ਣ ਇੱਕ ਹੋਵੇ ਤੇ ਰਾਵਣ ਜੈਸਾ ਸ਼ਕਤੀਸ਼ਾਲੀ ਬਾਦਸ਼ਾਹ ਹਾਰ ਜਾਂਦਾ ਤੇ ਖਿਮਾ ਕਰਨੀ, ਇਹ ਕੌਮ ਕਿਉਂ ਹਾਰੀ? ਇੱਥੇ ਤੇ ਮੈਂ ਦੇਖਿਆ ਸੈਂਕੜੇ ਵਿਭੀਸ਼ਣ, ਇੱਕ ਨਹੀਂ ਸੈਂਕੜੇ। ਮੈਂ ਜਿਸ ਜਿਸ ਸ਼ਹਿਰ ਵਿੱਚ ਗਿਆ, ਸਿੰਘ ਸਭਾਵਾਂ ਦੇ ਜੇ ਪ੍ਰਧਾਨ ਵਿਵੇਕਸ਼ਣ, ਉਹਨਾਂ ਦੇ ਸਿਕੱਤਰ ਵਿਵੇਕਸ਼ਣ, ਇੰਜ ਹਰਾਈਦਾ ਕੌਮ ਨੂੰ, ਇੰਜ ਮਾਰੋ, ਇੰਜ ਕਰੋ, ਇੰਜ ਕਰੋ। ਤੇ ਵਿਵੇਕਸ਼ਣਾਂ ਦੇ ਮੁਖੀ ਵੀ ਦੋ ਵਿਵੇਕਸ਼ਣ, ਤੇ ਕਿਵੇਂ ਕਰਨੀ? ਇੱਕ ਵਿਵਿਕਸ਼ਣ ਦੇ ਨਾਲ ਇੰਨਾ ਸ਼ਕਤੀਸ਼ਾਲੀ ਰਾਜ ਭ੍ਰਸ਼ਟ ਹੋ ਜਾਂਦਾ ਹੈ ਤੇ ਜਿੱਥੇ ਕਦਮ ਕਦਮ ਤੇ ਵਿਵਿਕਸ਼ਣ ਬੈਠੇ ਹੋਣ ਤੁਸੀਂ ਭੁੱਲਣਾ ਨਾ, ਇੱਥੇ ਵੀ ਬਥੇਰੇ ਬੈਠੇ ਹੋਣਗੇ, ਜ਼ਰੂਰ ਬੈਠੇ ਹੋਣਗੇ, ਇਸ ਤਰ੍ਹਾਂ ਦੇ ਲਾਜ਼ਮੀ ਬੈਠੇ ਹੋਣਗੇ। ਕਿਉਂਕਿ ਮੈਂ ਘੁੰਮ ਫਿਰ ਕੇ ਜੋ ਆਇਆ, ਮੈਂ ਦੇਖ ਕੇ ਜੋ ਆਇਆ, ਇਹਨਾਂ ਨੂੰ ਬੜੇ ਨੇੜਿਓਂ ਜੋ ਦੇਖਿਆ, ਮੈਂ ਬਹੁਤ ਜੋ ਹੈ ਕਰੀਬੋਂ ਦੇਖਿਆ, ਬਹੁਤ ਨੇੜਿਓਂ ਦੇਖਿਆ। ਰਾਵਣ ਨੂੰ ਦੁੱਖ ਹੋਇਆ ਬੜਾ ਵੀ ਤੂੰ ਮੇਰਾ ਵਿਰਾ, ਤੂੰ ਮੇਰਾ ਸਾਥ ਦੇ, ਤੂੰ ਮੇਰੇ ਰਾਜ ਤੋਂ ਵਾਕਫ, ਮੇਰੇ ਸੁਭਾਵ ਤੋਂ ਵਾਕਫ, ਮੇਰੇ ਆਚਰਣ ਤੋਂ ਵਾਕਫ, ਆਚਰਣ ਦਾ ਇਤਨਾ ਪਾਕੀਸ ਬੰਦਾ ਕਿ ਉਹਨੇ ਸੀਤਾ ਨੂੰ ਅਸ਼ੋਕ ਵਾਟਿਕਾ ਚ ਰੱਖਿਆ, ਆਪਣੇ ਮਹਿਲਾਂ ਚ ਨਹੀਂ ਰੱਖਿਆ ਸੀ। ਇਤਿਹਾਸ ਗਵਾਹ, ਉਹਦੀ ਪਵਿੱਤਰਤਾ ਦਾ ਸਬੂਤ ਮਿਲ ਗਿਆ ਸੀ ਅਗਨ ਪ੍ਰੀਖਿਆ ਦੇ ਨਾਲ ਵੀ। ਤਾਂ ਵੀ ਗੱਲ ਸਪਸ਼ਟ ਹੋ ਗਈ ਕਿ ਰਾਵਣ ਬੇਦਾਗ ਹੈ, ਰਾਵਣ ਨਿਰਦੋਸ਼। ਲੇਕਿਨ ਫਿਰ ਉਹ ਦੁਸ਼ਟ ਕਿਉਂ ਹਾਰ ਗਿਆ? ਕਿਵੇਂ ਕਰਨੀ? ਜਦ ਇਸ ਤਰ੍ਹਾਂ ਦੀ ਕੁਛ ਸਾਡੀ ਕੌਮ ਹਾਰੀ ਤੇ ਨੇ, ਮੈਂ ਇਸ ਨੂੰ ਨਹੀਂ ਕਹਿੰਦਾ, ਲੇਕਿਨ ਹਰ ਜਗਤ ਨੂੰ ਪ੍ਰਤੀਤ ਹੋਈ ਕਿ ਦੇਸ਼ ਦੇ ਤਮਾਮ ਅਖਬਾਰ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਕਿਵੇਂ ਕਰਨੀ, ਸਾਡੇ ਮੁਖਾਲਫ ਹੀ ਲਿਖਣ ਲੱਗ ਪਏ। ਮੈਨੂੰ ਤਾਂ ਇੱਕ ਅਖਬਾਰ ਵੀ ਐਸਾ ਨਹੀਂ ਮਿਲਿਆ ਜੋ ਕਿਧਰੇ ਹੱਕ ਚ ਗੱਲ ਕਰਦਾ ਹੋਵੇ। ਸਾਰੇ ਦੇਸ਼ ਵਿਚ ਮੈਂ ਭਰਮਣ ਕੀਤਾ। ਹੁਣ ਉਪਮਾ ਤੇ ਜੇਤੂ ਦੀ ਹੋਵੇਗੀ ਔਰ ਗਜ਼ਬ ਦੀ ਗੱਲ। ਵਿਭੀਸ਼ਣ ਵੀ ਟੀਵੀ ਤੇ ਬੋਲਦਾ ਹੈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸ਼ਰਮ ਦੀ ਗੱਲ, ਲੱਜਾਣੀ ਚਾਹੀਦੀ ਹੈ ਤੈਨੂੰ। 40-50 ਮਾਸੂਮ ਬੰਦੇ ਬੰਦੂਕਾਂ ਵਾਲੇ ਤੇ ਟੈਂਕ ਚੜਾ ਕੇ ਲੈ ਜਾਓ ਤੇ ਗੁਰੂ ਨਾਨਕ ਦੀ ਪੰਕਤੀ ਕਿਆ ਪੂਰੀ ਉਤਰਦੀ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ? ਤੇ ਪੰਕਤੀਆਂ ਤੂੰ ਇਸੇ ਵਾਸਤੇ ਕੰਠ ਕੀਤੀਆਂ ਸਨ ਕਿ ਇੱਥੇ ਹੀ ਸੁਣਾਣੀਆਂ ਨੇ। ਔਰ ਇੰਜ ਕੌਮ ਨੂੰ ਇਹਨਾਂ ਪੰਕਤੀਆਂ ਦੇ ਨਾਲ ਜੋ ਹੈ ਮਾਰ ਕਰਨੀ ਹੈ। ਸਮਾ ਕਰਨੀ ਘਰ ਕਾ ਭੇਦੀ ਲੰਕਾ ਡਾਲ, ਔਰ ਘਰ ਕਾ ਭੇਦੀ ਜਦ ਭਰਾ ਹੋਵੇ, ਰਾਜਦਾਰ ਹੋਵੇ, ਜਾਣਨ ਵਾਲਾ ਹੋਵੇ ਤੇ ਦੁੱਖ ਬੜਾ ਆਉਂਦਾ। ਮੈਨੂੰ ਗਾਥਾ ਚੇਤੇ ਆਈ, ਮਨਸੂਰ ਨੂੰ ਜਦ ਸੂਲੀ ਤੇ ਚਾੜਨ ਲੱਗੇ ਨੇ ਤੇ ਵਕਤ ਦੇ ਬਾਦਸ਼ਾਹ ਨੇ ਕਹਿ ਦਿੱਤਾ ਇਹਨੂੰ ਸੂਲੀ ਚਾਲਣ ਤੋਂ ਪਹਿਲੇ ਸਾਰਿਆਂ ਨੇ ਇੱਕ ਇੱਕ ਪੱਥਰ ਮਾਰਨਾ। ਤੇ ਅੱਗੋਂ ਖੜਾ ਸੀ ਸ਼ਿਵਲੀ, ਭੀੜ ਦੇ ਸਭ ਤੋਂ ਅੱਗੇ ਖੜਾ, ਤੇ ਸ਼ਿਵਲੀ ਜਿਗਰੀ ਦੋਸਤ, ਬ੍ਰਾਹਮਾਂ ਵਾਲਾ ਰਿਸ਼ਤਾ ਮਨਸੂਰ ਦੇ ਨਾਲ। ਤੇ ਸ਼ਿਵਲੀ ਕੰਬ ਗਿਆ, ਜੇ ਮੈਂ ਪੱਥਰ ਨਾ ਮਾਰਿਆ ਤੇ ਹੋ ਸਕਦਾ ਮੈਨੂੰ ਵੀ ਸੂਲੀ ਤੇ ਟੰਗ ਦੇਣ, ਗੱਲ ਤੇ ਇੰਨੀ ਔਰ ਕੀ ਹੈ। ਤੇ ਜੇ ਮੈਂ ਪੱਥਰ ਮਾਰਿਆ ਤੇ ਮਨਸੂਰ ਬੇਦਾਗ ਹੈ, ਨਿਰਦੋਸ਼, ਪਵਿੱਤਰ ਆਤਮਾ ਹੈ, ਖੁਦਾ ਸ਼ਨਾਸ ਹੈ, ਖੁਦਾ ਪ੍ਰਸਤ ਹੈ। ਸੋਚੀ ਪਿਆ, ਇਤਨੇ ਚ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਮਾਰੋ ਇਸ ਨੂੰ ਇੱਕ ਇੱਕ ਪੱਥਰ। ਪੱਥਰਾਂ ਦੀ ਬਾਰਿਸ਼ ਸ਼ੁਰੂ ਹੋ ਗਈ, ਮਨਸੂਰ ਹੱਸਦਾ ਰਿਹਾ। ਸ਼ਿਵਲੀ ਦੇ ਕੋਲ ਇੱਕ ਫੁੱਲ ਸੀ, ਉਹਨੇ ਸੋਚਿਆ ਚਲੋ ਹੁਣ ਮੈਂ ਇਹ ਮਾਰਾਂ, ਅਗਲਿਆਂ ਨੂੰ ਪਤਾ ਤੇ ਚੱਲ ਜਾਏ ਮੈਂ ਕੁਛ ਮਾਰਿਆ। ਉਹਨੇ ਖਿੱਚ ਕੇ ਫੁੱਲ ਮਾਰਿਆ, ਮੱਥੇ ਤੇ ਲੱਗਿਆ, ਚੀਖ ਨਿਕਲ ਗਈ ਮਨਸੂਰ ਦੀ। ਸ਼ਿਵਲੀ ਕੋਲ ਗਿਆ ਤੇ ਕਹਿੰਦਾ ਮਿੱਤਰਾ, ਲੋਕਾਂ ਨੇ ਪੱਥਰ ਮਾਰੇ ਮੁਸਕਰਾਉਂਦਾ ਰਿਹਾ, ਮੈਂ ਤੈਨੂੰ ਫੁੱਲ ਮਾਰਿਆ, ਤੂੰ ਰੋ ਪਿਆ। ਮਨਸੂਰ ਨੇ ਕਿਹਾ ਤੂੰ ਫੁੱਲ ਭੇਟ ਨਹੀਂ ਕੀਤਾ, ਮਾਰਿਆ। ਜਿਨ੍ਹਾਂ ਨੇ ਮੈਨੂੰ ਪੱਥਰ ਮਾਰੇ ਮੂੜ ਸਨ, ਨਾਦਾਨ ਸਨ, ਤੂੰ ਮੈਨੂੰ ਫੁੱਲ ਮਾਰਿਆ। ਤੂੰ ਤੇ ਗਿਆਨੀ ਸੀ, ਤੂੰ ਤੇ ਸਿਆਣਾ ਸੀ, ਤੂੰ ਤੇ ਆਲਮ ਸੀ, ਤੈਨੂੰ ਤੇ ਮੇਰਾ ਪਤਾ ਸੀ, ਮੇਰੇ ਇਤਿਹਾਸ ਦਾ ਪਤਾ ਸੀ, ਮੇਰੀ ਜ਼ਿੰਦਗੀ ਦਾ ਪਤਾ ਸੀ, ਪਰ ਤੂੰ ਵੀ ਮਾਰਿਆ। ਰੋ ਪਿਆ ਸ਼ਿਵਲੀ, ਪੈਰਾਂ ਤੇ ਗਿਰਿਆ, ਕਹਿੰਦਾ ਮਾਫ਼ ਕਰੀ ਮਿੱਤਰਾ, ਪੱਥਰ ਮਾਰਨ ਦੀ ਹਿੰਮਤ ਨਹੀਂ ਹੋਈ, ਫੁੱਲ ਮੈਂ ਮਾਰਿਆ। ਪਰ ਮੈਂ ਮਾਰਿਆ ਜ਼ਰੂਰ ਹੈ, ਪਰ ਮੈਂ ਸਮਝਦਾ ਧਨ ਹੈ ਉਹ ਸ਼ਿਵਲੀ ਜਿਹਨੇ ਪੱਥਰ ਨਹੀਂ ਮਾਰਿਆ, ਫੁੱਲ ਮਾਰਿਆ। ਅੱਜ ਦੇ ਸ਼ਿਵਲੀ ਨੇ ਤੇ ਕਈ ਪੱਥਰ ਮਾਰੇ, ਖਿੱਚ ਕੇ ਮਾਰੇ, ਔਰ ਅਜੇ ਵੀ ਮਾਰ ਰਿਹਾ। ਔਰ ਗਜ਼ਬ ਦੀ ਗੱਲ, ਉਹ ਸ਼ਿਵਲੀ ਨੇ ਮਨਸੂਰ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਵੀ ਮੈਥੋਂ ਭੁੱਲ ਹੋਈ ਹੈ। ਅੱਜ ਦਾ ਸ਼ਿਵਲੀ ਕਹਿੰਦਾ ਨਹੀਂ, ਜੋ ਮੈਂ ਬੋਲਿਆ, ਜੋ ਮੈਂ ਕੀਤਾ, ਜੋ ਮੈਂ ਮਾਰਿਆ, ਇਹ ਠੀਕ ਕੀਤਾ, ਇਹ ਜਾਇਜ਼ ਹੈ ਤੇ ਗੁਸਤਾਖੀ ਮਾਫ। ਬਾਕੀ ਜੋ ਕੁਛ ਸਾਡੇ ਜੋ ਹੈ ਖਿਲਾਫ ਕਰ ਰਹੇ ਨੇ, ਮੈਂ ਤੇ ਸਮਝਦਾ ਇਹ ਕਠਪੁਤਲੀਆਂ ਨੇ ਤੇ ਜਿਨ੍ਹਾਂ ਦੇ ਹੱਥ ਚ ਦਾਗੇ ਨੇ ਤੇ ਇਹਨਾਂ ਕਠਪੁਤਲੀਆਂ ਨੂੰ ਨਚਾ ਰਹੇ ਨੇ। ਖਿਮਾ ਕਰਨੀ ਕੌਮ ਜਿੰਨੇ ਚਿਰ ਤੱਕ ਉਹਨਾਂ ਦਾ ਬਾਈਕਾਟ ਨਹੀਂ ਕਰੇਗੀ, ਮੁਸ਼ਕਿਲ ਹੈ ਕਿ ਕੌਮ ਅਗਾਂਹ ਵੱਧ ਸਕੇ। ਇਸ ਵਾਸਤੇ ਬਾਬਾ ਸ਼੍ਰੀ ਜੋ ਹੈ ਦੀਪ ਸਿੰਘ ਜੀ ਦੇ ਇਸ ਮਹਾਨ ਪਵਿੱਤਰ ਅਸਥਾਨ ਤੋਂ ਮੈਂ ਇਹ ਦੋ ਬਿਨੇ ਜੋ ਹੈ ਸਿੰਘ ਸਾਹਿਬਾਨ ਦੇ ਚਰਨਾਂ ਜੋ ਹੈ ਕਰਾਂਗਾ, ਇਸ ਨੂੰ ਦੂਰ ਦ੍ਰਿਸ਼ਟੀ ਦੇ ਨਾਲ ਲੈਣ। ਬਾਕੀ ਤੇ ਸਭ ਕਠਪੁਤਲੀਆਂ ਨੇ, ਦਾਸ ਤੇ ਸਾਰੇ ਇਹਨਾਂ ਨੇ ਦੱਸੇ ਕਿਵੇਂ ਮਾਰਨਾ। ਇਹ ਘਰ ਘਰ ਭੇਜਦੀ ਲੰਕਾ ਡਾਲੇ, ਰਾਸਤੇ ਸਾਰੇ ਇਹਨਾਂ ਨੇ ਦੱਸੇ, ਰਸਤੇ ਤੇ ਸਾਰੇ ਇਹਨਾਂ ਨੇ ਦੱਸੇ, ਇਸ ਕੌਮ ਨੂੰ ਕਿਵੇਂ ਜ਼ਲੀਲ ਕਰੀਦਾ, ਇਹਨੂੰ ਕਿਵੇਂ ਮਾਰੀਦਾ, ਇਸ ਨੂੰ ਕਿਵੇਂ ਨੁਕਸਾਨ ਪਹੁੰਚਾਈਦਾ, ਇਹਨਾਂ ਨੂੰ ਜੋ ਹੈ ਕਿਵੇਂ ਚੋਟ ਪਹੁੰਚਾਈਦੀ ਹੈ, ਤੇ ਕਿਵੇਂ ਕਰਨੀ। ਉਹ ਇਸ ਤਰੀਕੇ ਨਾਲ ਸੁਰਖਰੂਹ ਬਣੇ ਰਹਿਣ ਤੇ ਸਾਰੀ ਕੌਮ ਦੇ ਜੋ ਹੈ ਸਾਰੀ ਦੁਨੀਆਂ ਦੇ ਚ ਸਾਨੂੰ ਜ਼ਲੀਲ ਕਰਦੇ ਫਿਰਦੇ ਰਹਿਣ, ਇਹ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਤੇ ਮੈਂ ਅਰਜ਼ ਕੀਤੀ ਸੀ, ਲੋਤਸੇ ਨੇ ਕਿਹਾ ਕੋਈ ਕੌਮ ਸਾਹਸੀ ਹੈ, ਦਲੇਰ ਹੈ, ਭਾਵਕ ਹੈ, ਦਿਆਲੂ ਹੈ, ਸਰਬ ਗੁਣ ਸੰਪੰਨ ਹੈ, ਪਛੜ ਗਈ ਹੈ, ਮਾਰ ਖਾ ਗਈ ਹੈ। ਕਹਿੰਦਾ ਕਾਰਨ ਘਰੇਲੂ ਹੋਵੇ, ਬਲੂ ਇਹ ਲੋਤਸੇ ਦੇ ਬਹੁਤ ਔਰ ਬਿਲਕੁਲ ਠੀਕ। ਵਕਤ ਦੇ ਸਤਾਧਾਰੀਆਂ ਨੂੰ ਮੈਂ ਇਹ ਆਖਾਂਗਾ, ਲੋਤਸੇ ਦੇ ਦੂਸਰੇ ਬੋਲ, ਜਹਾਂ ਸੈਨਾ ਕੇ ਕਦਮ ਰੁਕਤੇ ਹੈ ਵਹਾਂ ਕਾਂਟੋਂ ਕੇ ਜੰਗਲ ਹੀ ਪੈਦਾ ਹੋਤੇ ਹੈ, ਗੁਲਿਸਤਾਨ ਹੀ ਪੈਦਾ ਹੋਤੇ, ਉੱਥੇ ਫੁੱਲ ਨਹੀਂ ਖਿੜਦੇ, ਉੱਥੇ ਕੰਢੇ ਹੀ ਕੰਢੇ, ਉੱਥੇ ਉਦਾਸੀ ਉਦਾਸੀ, ਉੱਥੇ ਕਬਰਸਤਾਨ ਦਾ ਜੋ ਹੈ ਜਨਮ ਆਉਂਦਾ। ਤੋ ਪੰਜਾਬ ਕਿਵੇਂ ਕਰਨੀ, ਇਤਨੀ ਮੈਂ ਅਰਜ਼ ਕਰਦੇ ਹਾਂ ਕਿ ਅੱਜ ਤੱਕ ਸਿੱਖਾਂ ਦੀਆਂ ਜਿਹੜੇ ਕਬਰਾਂ ਬਣਾਉਣ ਆਏ ਸਨ ਉਹਨਾਂ ਦੀਆਂ ਹੀ ਕਬਰਾਂ ਬਣ ਗਈਆਂ। ਜਿਸ ਕੌਮ ਨੂੰ ਮਰਨ ਦੀ ਜਾਚ ਆਉਂਦੀ ਹੈ ਉਹਨੂੰ ਜ਼ਿੰਦਾ ਰਹਿਣ ਦੀ ਵੀ ਜਾਚ ਆਉਂਦੀ ਹੈ, ਉਹਨੂੰ ਜੀਵਨ ਦੀ ਜਾਚ ਵੀ ਆਉਂਦੀ ਹੈ। ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਮਰਨਾ, ਉਹ ਜੀਵਣਾ ਵੀ ਭੁੱਲ ਜਾਂਦੀਆਂ ਨੇ। ਤੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਾਬਾ ਦੀਪ ਸਿੰਘ ਜੀ ਦੇ ਇਸ ਅਸਥਾਨ ਤੇ ਮੰਗ ਮੰਗਣੀ ਹੈ, ਦਾਤਾ ਇਹ ਜਿਹੜਾ ਤੇਰਾ ਫਰਮਾਨ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਹੋਏ ਸਬਨ ਕੀ ਰਹਿਣ ਕਾ, ਤੋ ਆਓ ਹਮਾਰੇ ਪਾਸ, ਸ਼ਕਤੀ ਦੇ, ਸਮਰਥਾ ਦੇ, ਤਾਕਿ ਮੌਤ ਨੂੰ ਖਿੜੇ ਮੱਥੇ ਕਬੂਲ ਕਰ ਸਕੀਏ, ਤਾਕਿ ਕੌਮ ਦੀ ਜ਼ਿੰਦਗੀ ਉਜਾਗਰ ਕਰ ਸਕੀਏ, ਮਹਾਨ ਕਰ ਸਕੀਏ, ਉੱਚੀ ਕਰ ਸਕੀਏ। ਇਤਨੇ ਸ਼ਬਦ ਇਸ ਵਕਤ ਪ੍ਰਵਾਨ ਕਰਨੇ, ਬਾਕੀ ਸਵੇਰੇ 7:30 ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਕਥਾ ਆਪ ਜੀ ਦੇ ਸਮਕਸ਼ ਜੋ ਹੈ ਕਰਾਂਗੇ। 3-4 ਮਹੀਨੇ ਕੋਈ ਲਗਾਤਾਰ ਮੈਂ ਸਫ਼ਰ ਦੇ ਚ ਵੀ ਰਿਹਾ, ਥੋੜਾ ਜਿਹਾ ਕੋਈ ਸਰੀਰ ਵੀ ਸਰੀਰ ਵੀ ਥੋੜਾ ਜਿਹਾ ਢਿੱਲਾ ਚੱਲ ਰਿਹਾ, ਇਸ ਵਾਸਤੇ ਥੋੜਾ ਜਿਹਾ ਸਮਾਂ ਮੈਂ ਸਵੇਰੇ ਲਾਵਾਂਗਾ, ਘੰਟਾ ਪੌਣਾ ਘੰਟਾ ਸ਼ਬਦ ਦੀ ਵਿਚਾਰ 7:30 ਤੋਂ ਲੈ ਕੇ 8:30 ਵਜੇ ਤੱਕ। ਤੇ ਦੂਸਰੀ ਅਰਜ਼ ਇਹ ਹੈ ਕਿ ਸਰਦਾਰ ਖੁਸ਼ਵੰਤ ਸਿੰਘ ਜੀ ਨੇ ਸੁਪਰੀਮ ਕੋਰਟ ਦੇ ਜੋ ਅੱਛਾ ਜੀ, ਸੋ ਖੈਰ ਜਿਹੜੇ ਹਾਲਾਤ ਨੇ ਉਹ ਆਪ ਨੂੰ ਸਰਦਾਰ ਇਕਬਾਲ ਸਿੰਘ ਜੀ ਜੋ ਹੈ ਦੱਸ ਦੇਣਗੇ। ਬਾਕੀ ਪ੍ਰੋਗਰਾਮ ਸਵੇਰੇ ਦਾ ਇੱਥੇ ਜੋ ਹੈ ਸਜੇਗਾ, ਤੇ ਦਾਸ ਸਵੇਰੇ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਬਦ ਦੀ ਜੋ ਮੁਖਵਾਕ ਦਰਬਾਰ ਸਾਹਿਬ ਆਉਂਦਾ ਉਹਦੀ ਕਥਾ ਇੱਥੇ ਸਵੇਰੇ ਹੋਵੇਗੀ। ਉਸ ਤੋਂ ਪਹਿਲੇ ਆਸਾ ਦੀਵਾਰ ਦਾ ਕੀਰਤਨ ਹੋਵੇਗਾ। ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਇੱਥੇ ਪੁੱਜਣ ਦੀ ਕਿਰਪਾਲਤਾ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ। ਮੁੱਖ ਪੰਕਤੀ ਜੋ ਆਈ ਹੈ ਇੱਥੇ ਤੱਕ ਦਾਸ ਨੂੰ ਸੁਣਾਈ ਦਿੱਤੀ ਹੈ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਮਨ ਦੇ ਤੇ ਤਨ ਦੇ ਗੁਰੂ ਦੀ ਪ੍ਰੀਤ ਉਪਜੀ ਹੈ, جو من نو موہن والا ہے جو امولک ہے. دراصل من دے تے جو سب تو پوتر اور آنندمئی پربھاؤ پہنتا ہے وہ ہے گرو کا. ان سے منکھ دے من کی بنتری جانتی ہے کہ پربھاؤ اس جیسے ہر چیز کا پہنتا ہے, ہر وستو کا پہنتا ہے, ہر ماحول کا پہنتا ہے. جس گھر کوئی موت ہو گئی ہے, مرگ ہو گیا, منکھ اتنے بیٹھے من پربھاوت ہوتا ہے اپنے ڈھنگ. جس گھر شہنائیاں وج رہی ہیں, منگل دنیا وج رہی ہیں, گیت خوشی دے گائے جا رہے ہیں, من پربھاوت ہوتا ہے. کدرے نرت ہو رہے ہے, آم ٹینشن سنگیت دیا دھنا الاپیاں جا رہی ہیں, من پربھاوت ہوتا ہے. طرح طرح کے پدارت رس اس کو من پربھاوت ہوتا ہے. لیکن کہنے یہ پربھاؤ وقتی ہوتا ہے, آرزی ہوتا ہے, دائمی شریر. اگر پربھاؤ پہنتا ہے تو وہ گرو کا پہنتا ہے, پر یہ ادو پہنتا ہے جب من گرو کے نکٹ ہو گئے. پدارت کے نکٹ سوتے سد من ہو جاتا ہے, گرو کے نکٹ نہیں ہوتا. اس واسطے کیرتن کی کتھا روز کا ستسنگ محض اس واسطے ہے کہ من سہجے سہجے گرو کے نکٹ آئے. شریر کر کے کئی دفعہ اِسی حاضری بھر لینا, پر من کر کے گرو کی حضوری چلے جانا بڑی کٹھن گل ہے. اس واسطے دو شبد نے, حاضری بھرنے اور گل ہے تو گرو کی حضوری چلے جانا اور گل ہے. حاضری شریر نے بھرنی ہے تو حضوری سڈے من نے جانا ہے. اگر من حضوری نہیں گیا تو کل بھی اگر پادشاہ کی رچنا تو نکل گیا کہ حاضر غیراضر غیراضر حاضر. تن کر کے موجود سی, من نیڑے نہیں آ سکیا سی. تو اب تھی من بہت نیڑے لے آنے نے, تین سمجھانا ہے. دراصل دھرم کی ساری سکشا دکشا من نو سمجھا لئی ہے. گرو کے نیڑے آ جی سواستھے بھی لینا ہے. اج ساری گرمریادا سنکٹ دیکھا ہے. بھگت نام دیو جی مہاراج کا ایک واقع ہے کہ صاحب سنکٹ سیوک بجے چرم تال میں جیوے دو پل لجے. صاحب مالک گرو اگر سنکٹ دیکھا ہے تو جڑا سیوک ہے وہ آپ ہوں پجیے نسیے, گرو ہی ساڈا سنکٹ ہے کہ اِسی ساتھ رہے تو کرنا ہے. کھما کرنے جد جد بھی گرو سنکٹ آیا ہے, بتھیرے نے بداوے لکھے ہیں, بتھیرے نے ساتھ چھڑے ہے. اور گرو تیغ بہادر صاحب جی مہاراج نے تو صاف کہنا پیا کہ سنگ سکھا سب سج گئے ہو, کوئی نہ ملے ہو ساتھ, کہو نانک اے بپت میں ٹیک ایک رجنا. سارے چھڑ گئے, کیونکہ ہوں سکھ دے ساتھی تو سارے بن گئے, دکھ دا ساتھی کون بنے. سب سکھ دے یار بنتے ہیں, سکھ دے متر بنتے ہیں. مہاراج کہتے نے سکھ میں بہ سنگی بے, دکھ میں سنگ دنگ. بندہ کہہ کے دینا فلانا میرا ساتھی, فلانا میرا ساتھی, فلانا میرا ساتھی, پر شاید کہنے کوئی تیرا ساتھی نہیں, سب سکھ دے ساتھی نے. اور جب تیرے کول دکھ ہوئے گا تو چراغ لے کے بھی ساتھی لبے گا نہیں لبنا. تو مہاراج کہتے ہیں کہ سنگ سکھا سب تج گئے, تو نام دیو کہتے ہیں کہ صاحب سنکٹ دے مالک سنکٹ دیکھ ہے, دھرم سنکٹ دیکھ ہے, گرو سنکٹ دیکھ ہے, تو سیوک بجے. تو جڑا سیوا دار ہے, سکھ ہے, سیوک ہے, وہ آپ کو چڈو گرو نے, گرو آپ ہی جت سکتے ہیں. کیونکہ انیکا نے مینوں کیا ہے کہ کوئی کلا ہی نہیں ورتی, گرو نے کوئی کلا نہیں ورتائی. کون دسے کلا تو ورتانے نے کلا باس مداری, گرو نہیں ورتانے ہوں گے. کہ نال تک چیٹ وکیے چکا جا, رب لو گن کے آوت لا جا. گرو کلا باز نہیں ہے, مداری نہیں ہے. گرو تماشا کرنے والا نہیں ہے, گرو سچ نال جوڑن والا ہے. اور سچ جتنا گہر گمبھیر ہوئے گا سچ دے مارگ تے جیڑا جتنا زیادہ چلے گا اوکھنا ہی اوکھنا ہے. اس وقت سچ دے مارگ تے چلنا بڑا اوکھا ہے. قافلے یا بہ گئے یا مٹ گئے راستے سنسان اگر آتے ہیں. اقبال نو کہنا پیا کہ سچ دے رستے کچھ مینو سنسان دکھائی دیں گے. کارن بکھڑا رستہ ہے, پہاڑی رستہ ہے, اونچائیاں نے. عام ہموار جو ہے یہ رستہ نہیں ہے. تو دکھ دے سمے تو کچھ سکھا نے بھی بداوا گرو گوبند سنگھ جی مہاراج نو لکھ دیتا سی, کہہ دیتا سی مہاراج ہوں تھی سڈے گرو نہیں, ابھی پڑے سکھ نہیں. کیوں تھی آپ سنکٹ دیکھو کہ ابھی پڑے سکھ بنیے تھے, ابھی بھی سنکٹ چ پیے, ابھی بھی رستہ دیکھ پیے. تو بداوا لکھ دیتا کہ نام دیو دا فیصلہ گرو گرنتھ صاحب جی مہاراج کی بانی ہے کہ صاحب سنکٹ وے سیوت بھجے. اگر گرو سنکٹ بچ ہے صاحب سنکٹ بچ ہے تو سیوت آ کے ہوں میں چڑیا گرو تو انجام کی آتا ہے. یہ گرو گرنتھ صاحب جی مہاراج بچ بیٹھے پرم بھگت شری نام دیو جی مہاراج کا فیصلہ چرم کال میں جیوے دو خود لگے. زیادہ چر جی نہیں سکے گا, آئیے گھٹ گئی. اگر انہیں بہت دروہ کی پا, اگر اس نے دھوکھا دیتا ہے, اگر اس نے دتا جس نے صاحب کا ساتھ چڈیا اور اس واسطے چڈیا بے قوم دھرم یہ پن پن خاطر گرو ہے تو پن کے سوٹ سنکٹ چ ہے تو کما کر بتھیریا نے بداوے دیکھے ہوئے. تو ان بداوے لکھن والوں نام دیو جی مہاراج کا کہنا ہے چرم کال میں جیوے زیادہ دن نہیں جی سکن گے. تو دو فل لگے دو فلا دیا لگائے مان ہو گیا لانتا پہنیا ہی رہی لوگ فٹکارا پہ ہی رہن گے. تو دو گلان میں بار بار نام دیو جی مہاراج میں پڑھتا رہا کہ جیڑا دھوکھا دے گا وقت سے مالک نو اور خاص کر کے سنکٹ دے ایک تو زیادہ نہیں جیوے گا جن نے دن اس نے جینا تو اس نے اپنی آیو گھٹا لی. دوسرا دونوں فلاں اس دیا لگائے مان ہو گیا شرمسان ہو گیا اس سے لانتا پہنیا رہن گیا فٹکارا جڑیاں ہیں پہنیا رہن گیا. تو گل سپشٹ ہے کہ واسطوک ساتھی کون جو دکھ دا ساتھی بنے. کسوٹی دکھ ہے اور تو کوئی نہیں ہے. این مارت کر رہے ہیں کہنے نہ کبیر کسوٹی رام کی جھوٹا ٹکے نہ کوئے. تو رام کی کسوٹی کی ہے, گرو کی کسوٹی کی ہے. جہد سے جھوٹا پورا نکلتا جھوٹا کا مطلب دنیا دار. رام کی کسوٹی ہے دکھ. یہ ہوں دکھ دے ساتھ دینا ہے کہ نہیں, یہ ہوں دکھ دے شکرانہ کرتا ہے کہ نہیں, یہ دکھ دے کے ہوں نکل رہا ہے کہ نہیں. بس ایک کسوٹی کبیر کسوٹی رام کی جھوٹا ٹکے نہ کوئے. رام کسوٹی سو سہے جو مر جیوا. میں جب اس ڈنگ نال گرو گھر کا اتہاس پڑھنا کہ مینو عجیب و غریب گل دکھائی دیں گی کہ دیش کے پرانے وسنیک جڑے سن انہوں نے خاص خاص موقع تے گروؤں کا ساتھ نہیں دیتا. خاص خاص موقع دروہ کیتا ہے, چھل کیتا ہے, کپڑ کیتا ہے. اور میں یہ بھی حیران ہو جانا کئی دفعہ دیکھ کے کہ گرو نانک کا پہلا سکھ ہے رائے بلار مسلم ہے. سکھی رائے بلار تو آرمبھ ہوئی. اتنی گل کر گرو نانک نے سچ کا نعرہ لایا ہے. کوئی اجے کہہ رہا ہے سڑائی ہے, ماتا پتا بھی کہہ رہے ہیں مکھٹو ہے, اور آلے دوالے دے پڑوسی گوانڈی تے شریک بھی کہندے پینے کچھ مستانہ جے ہیں. پر رائے بلار کہندا نہیں ولی اللہ ہے. وہ ولی اللہ ہے سکھ بنے ہیں. اجے بھی رائے بلار کیونکہ بھٹی خان نام چی وہ امت دے لوگ ننکانا صاحب درشن کرنا آتے ہیں. گرپرو والے دن جب جلوس نکلتا ہے تو نال شامل بھی ہوں. اجے بھی پٹی خاندان نال شامل ہوتا ہے. پھر اگے چلیے پنجویں پاتشاہ گرو ارجن دیو جی مہاراج. اس پاون ہری مندر کی نیو رکھ دے نے فقیر مسلم ہے، حیرانگی ہوتی ہے مسلمان ہے. گرو گوبند سنگھ جی مہاراج پرگٹ ہوتے ہیں کہ اس دیش کے بڑے سنت سادھو جوگی جنگم، لیکن پتہ چلتا ہے سب تو پہلے تیکھن شاہ مسلم ہے. وہ کہتا ہے اج ولی اللہ پورب کی طرف پرگٹ ہوا، لہذا میں نماز بھی پورب کی طرف پڑھاں گا، دن لہندی کی طرف نہیں. مسلم ہے. اور تھوڑا جہا ہور اگے جائیے، گرو گوبند سنگھ جی مہاراج کی فوج کے 400 خلیفے سے اپنے 4 بچے شہید کرائے. کس نے؟ پیر بدھو شاہ نے. مسلم ہے. صاحب گرو گوبند سنگھ جی مہاراج کے معصوم لاڈلے پکڑوائے. کس نے؟ منگو نے. گرو گوبند سنگھ جی مہاراج کی قدم قدم سے مخالفت کی تھی. کس نے؟ بائی دار کے راجیا نے. تھوڑا جہا یہ اتحاس اس ڈھنگ نال دیکھنا پینا ہے، تاں جا کے کچھ پتہ چلے گا. مخالفت اج دے نہیں تو سن پرانی چلی جائے. اور یہ کچھ ریس دے پکھنڈیاں اور ارشالواں پنپ دیا کھڑے آیا پھل چنگا نہیں لگتا. اور جب یہ بچے صاحب گرو گوبند سنگھ جی مہاراج دے صوبہ سرحد کی کچہری پیش ہوئے نے، تو میرے پڑھن کے جو اتہاس آیا دوران محفل سارے بندے بیٹھے نے جنہوں نے فیصلہ کرنا سی صاحب گرو گوبند سنگھ جی مہاراج کے معصوم لاڈلوں کے سمبند. ایک قاضی بھی بیٹھا سے جنہیں اسلامی شرح کے مطابق فیصلہ کرنا سی. یہ بڑے بڑے نواب بھی بیٹھے، جاگیردار بھی بیٹھے، تو یہ صوبہ سرحند وزیر خان بھی بیٹھا فیصلہ کرنا. صوبہ سرحند مکھی ہے تو قاضی مکھی ہے، انہوں کا فیصلہ آخری فیصلہ ہونا سی. صوبہ سرحند نے گل شروع کی تھی دیوان سچا آنند کا. سچا نند جی تھی دسو ان بچوں کی سلوک کیا جائے. تو دوران سچا نند اپنا فیصلہ دینا ہے کہ نواب صاحب سپ کے بچے آخر سپ ہی ہوں نے، یہ وڈے ہو کے ڈنگ مارن ان ہونے کچل دے. دوران سچا نند کا یہ فیصلہ، سپ کے بچے آخر سپ ہوں. سپ نرشین کہ مار، سپ نسکرت کہ پجنگ. جب کوئی سکھ جا رہے ہوئے تو افغانی پٹھان کہ سن مار راولا، مار بام سپ آ رہا ہے. پشت کہ سن فارسی کہ سن سپ جا رہے ہیں، وہ سپ آ رہا ہے. اگان چل کے مار شبد کھڑے متھے گرو گوبند سنگھ جی مہاراج نے قبول کر لیا. آخیا اسی دشٹان لئی، ظالمان لئی، جابران لئی، سپ ہاں، سنتان لئی، بھگتان لئی، مظلوماں لئی متر ہاں، رکشت ہاں، پر ظالمان لئی، دشٹان لئی اسی سپ ہاں. تو سنسکرت کے سپ نو کہندے نے پجنگ. اسی جد کدی بچے کا نام رکھنا ہوندا ہے تو کہنے ہیں پادشاہ بجنگی کا نام بخشو. تو بجنگی کا مطلب کی؟ سپ کا بچہ اور کی بجنگی، بجنگ سپ، بجنگی سپ کا بچہ. اسی دشٹ لئی، ظالم لئی، جابر لئی سپ، اور ایسے سپ ہاں جو لازمی ڈنگ مارے گا. ایسے سپ ہاں جو ظالم نالوں لازمی بدلہ لین کی کلا آؤں گی. اس واسطے صاحب گرو گوبند سنگھ جی مہاراج نے کھلے شبدوں قبول کر لیا. چاہا شد کے چون بچے گاؤں کچھ کا چاہ کہ باقی بمان دست تے کی دا مار مار کہنے نے سپنا. وہ کی ہویا؟ اورنگزیب تم میرے 4 بچے مار دیتے، تے کی دا سپ خالصہ موجود ہے، تینوں ڈنگے گا، لازمی ڈنگے گا. اور کوئی اس دے زہر تو بچ نہیں سکے گا. صاحب گرو تیغ بہادر صاحب جی مہاراج نے شہید کیتا اورنگزیب نے. آلے دوالے ٹکراؤ رہا تو مینو تھوڑا عرصہ ہوا اورنگ آباد جان کا موقع ملیا. اتوں کے پربندک مینو کہن لگے جائیں گے تھی اورنگزیب کی قبر ویکھنی ہے. میں تو ضرور ویکھنی ہے. اورنگ آباد تو کوئی آلبن 10 کلومیٹر دوری سے خلد آباد کے اورنگزیب کی قبر بنی ہوئی ہے. تو میں اس قبر نو دیکھا کچی قبر ہے. آلے دوالے سنگ مرمر کی جالی ہوں نظام حیدرآباد نے بنائی ہے. اور پروں ایک مقبرہ ہے تھوڑی جی دوری دے خواجہ مئی بن چشتی کے پوترے کا. اتو کچھ شیر لکھے ہوئے سنو میں نوٹ کیتے. واپس آن لگا تو اورنگزیب کی قبر سے جڑے مجور بیٹھے وہ کہنے لگے سردار جی کچھ پیسے دے کے جا. میں کہ کیوں؟ آخر لگے رات میں دیوا جلانا ہوں گے تو آخر اتو جڑے زائرین آتے ہیں بھاؤ ٹورسٹ آتے ہیں جڑے سیلانی آتے ہیں وہ دے جاندے ہیں. اسی رات میں دیوا جلانا ہوں گے اورنگزیب کی قبر سے. میں اس پیسے دیتے تو سبھاوک میرے من سے خیال اتپن ہوئے اے اورنگزیب تیری قبر سے رات نو دیوا جلانا ہوئے تو پیسے منگتے نے تیری قبر سے بیٹھ کر مجور تاں رات نو کدھرے دیوا جلدا ہے. پر جس سچ کی مورتی گرو تیغ بہادر صاحب نے شہید کیتا اتے مایا دے دریا پہ لگتے ہیں. اتے مایا قدموں میں پی رلتی ہے اور اس استھان کے لوکی سجدے پہ کرتے ہیں قربان پہ جاندے ہیں نشاور پہ ہوں قربان پہ ہوں. اور اتنے آ کے کہنا پڑتا ہے کور نے کھٹے نانکا اوڑت سچ رہی. صاحب گرو گوبند سنگھ جی مہاراج کہہ رہے چاہ شد کے توں بچے گاؤں کچھ کا چار کہ باقی بماندس تے سیدا مار. اجے اتنے سیدا سپ موجود ہے. میں کافی لمبے سمے تک سوچتا رہا کہ گرو گوبند سنگھ جی مہاراج نے اپنی امت نو حالفے میں پیچیدا سپ پہ ہے. تھوڑی گل نہیں سوچنی پینی ہے کیونکہ آم کے محاورہ پنجابی سے ہے نا کسی نے گال کڈو تو سخت ہوئے دوست ہے. اسی کھڑے متے قبول کرتے ہیں سڈا بجنگی ہے کہ جی سڈا وہ بجنگی ہے تو آپ بجنگا اور کی ہے جی بجنگی ہے سڈا بچہ بجنگی ہے کہ اِسی بجنگا اِسی سب پہنچ سکتا بچہ کھڑے متے قبول کیتا. اور گرو گوبند سنگھ جی مہاراج نے کھڑے متے قبول کیتا. اور یہ حقیقت ہے دنیا اجے ایسا کوئی دشٹ ماندری نہیں پیدا ہویا جو اس مار دے سر چوں وہ زہر پھیرے رہے جڑی ظلمہ نو ڈنگ مار دیے ظالمہ کے دشٹان نو ڈنگ مار دے لازمی ڈنگ مارے یہ لازمی جو ہے کٹے. اس افار دا اس جذبات دا اجے دنیا نو جاگتا ہے بیشتر روپ دے پتا نہیں لیکن سہجے سہجے پتا چل رہا ہے. تو میں اس طرح دیوان سچانند نے کہا کہ سپ دے بچے نے یہ سر چکن انہوں دے سر کچل دو. دیوان سچانند کا فیصلہ نوٹ کر لیا گیا. دوجے نے تیجے نے چوتھے نے قریباً قریباً اس طرح ہی رائے دیتی کہ ٹھیک ہے سزائے موت دے دینی چاہیے. اور تین سترویں نمبر سے بیٹھا نواب ملک کوٹلا انہیں آدھا نعرا مارے اب لگے نہیں یہ تو معصوم ہے انہوں نے کی بگاڑیا. پر جب سارے نے فیصلہ کر لیا بھی سپ دے بچے نے تو انہوں کا سر کچلنا ہے تو قاضی نے بھی تصدیق کر دیتی بھی جو سر کچلنا ہے تو انہوں دیواروں کے چن کے سر کچلنا ہے. انہوں نے واک آؤٹ کر گیا محفل دیکھو نکل گیا نواب مرے کوٹلا. تو دیوان سچانند کہہ رہا نہیں یہ سپ دے بچے نے سر کچل دو. نواب ملیر کوٹلا مسلم ہوں میں دیکھنا جب گرو پنتھ سنکٹ ہے گرو پنتھ کے لاڈلے سنکٹ دیکھنے کہ دلی بیٹھا جو ہے جامع مسجد کا امام شاہی امام اور آ کا نعرہ مارتا ہے ظلم ہوا ہے، تو بہت بڑا تشدد ہوا ہے، تو دیوان سچا من دی امت لڈو ونڈ دی رہی، مٹھائیاں ونڈ دی رہی، بدائیاں دین دی رہی، حیرانگی ہے تو تھوڑی گل نہیں. پھر میں نے کچھ بول گرو گرنتھ صاحب جی مہاراج دے چوں ملن ہوئے، تو میں یہ عرض کراں کہ جو کچھ کہہ رہے ہیں تھوڑے دیکھو تھوڑے سامنے رکھ رہے ہیں کہ اتہاسک ثبوت تو گربانی دے پروان شاید نہ ہوں گے تو پھر میں کہنے کی ضرورت بھی نہیں کرنی. پرتھم گرو نانک دیو جی مہاراج کہتے ہیں ہندو مولے ٹولے نیاس کرانی بیاس کو آج کا کھوج کرانی. مولے ٹولے مول تو ہی پلے مول لو نہیں پکڑ دے بنیاد نہیں پکڑ دے جھگڑا کی ہے کیوں ہے بنیاد نہیں سمجھ دے. جھگڑا تو سی پانی کا چنڈی گڑھ کا پنجابی بولتے علاقے کا کچھ ود حقوق کا جھگڑا تو یہ سی. ہندو مولے ٹولے انہوں نے نعرہ لایا نہیں یہ تو ہندو سکھ دیتا اور بھول گئے این آسان فراموش ہو گئے کہ دلی کے چاندنی چونک دے کوئی اپنا خون ڈول رہا ہے کہ تھوڑے گلے کا جنیو بچے آ رہا ہے تھوڑے متھے کا تلک بچے آ رہا ہے تو وہی امت کدی ایسا سوچ سکتی ہے. پر جان بوجھ کے کہیں دے رہے کہ ہندو سکھ جھگڑا ہے ہندو سکھ جھگڑا ہے. گرو نانک دیو جی کہنے نا مول نو پکڑ دے مول دی سمجھ ہی نہیں بنیاد دی سمجھ نہیں بنیاد کی ہے حقیقت کی ہے. اور جتھے گرو نانک دیو جی نے یہ کہہ دیتا کہ ہندو مولے پولے حالانکہ کچھ ہور شبد بھی نے میرے پاتشاہ نال کراڑا دوستی کوڑ کوڑے پائے حیرانگی ہوئی میں کراڑ بھی آئی کرتی بندے نو کہندے ہیں ویش نو وپاری نو اور اے لفظ سن کے پہلے پاتشاہ نے مینوں آدھار نہ ملتا تو شاید میں نہ کہندا. اے سنا کے تھی ایسا بھی نہ سوچنا ہے بڑا تنگ دل جہاں بندہ ہے نہیں. گرو گرنتھ صاحب سے بھروسہ رکھنے واسطے والے تو گروہوں کی شردا رکھنے والے چاہیداری نے اج تو میں ہندو انہوں نے آخا گا جو بائی دار دے راجے کی امت نے یا پھر انہوں کی امت نے جنہوں نے اسی جوان سچانند کہتے ہیں تو گنگو برہمن کہتے ہیں تو چندو کہتے ہیں ہندو نے. بھگت نام دیو جی مہاراج ہو بہو جو کچھ گرو نانک نے کہا اس کی اگاں پشٹی کر رہے ہیں کون بھگت سرمور شری نام دیو جی ہندو انا پور کو کانا دوہاں سے گیانی سیاح. ہوں اتنی گل بھی سپشٹ ہے کہ نام دیو ہندو گھرانے کا ہے اتنی گل بھی سپشٹ ہے کہ نام دیو بچپن کی چھوٹی عمر سے کرشن کا پجاری رہا باپ برہم کا پجاری ہوا ویاپک پربھو پرماتما کا پجاری ہوا. لیکن کہہ رہا ہے ہندو انا اندھا سچ نو ویکھن کی سمرتھا ہی نہیں ہے سچ کی اور یہ سبوت ہندو نے دتا جڑے اخبار کے ایڈیٹر نے قلم دے دھنی نے زبان دے دھنی نے دھن دے دھنی نے پیسیاں دے دھنی نے وپار دے دھنی نے اس کو زبان جب جھوٹ بولن لگے تو بار بار نام دیو کی پنکھی پیٹے آئی ہندو انا تو ترک کانا ترک اندھا نہیں کانا سچ نو ویکد چلو ایک نظر نال دیکھ رہا ہے ایک اکھ نال ویکد پر ویکد تو ہے کسی حد تک تو ساتھ دینا ہے کسی حد تک تو سچ نو ویکھدا ہے پر یہ تو سچ نو بالکل ویکھدا ہی نہیں یہ تو سچ دے نیڑے ہی نہیں جاندا اور وہ بولنے نام دے گا بالکل اندھا حد ہو گئی. دو سال تو جڑیاں منگا تو دو سال تو سارے قومی لیڈر جو کہہ رہے وہ دیکھ ایک لفظ بھی ایسا نہیں کہ ہندو سکھ جھگڑا ہے ایک لفظ بھی ایسا نہیں آیا. لیکن شور مچایا ریڈیو نے ٹی وی نے ٹی وی کا نام رکھا انہوں نے ہندو دیکھ دور درشن مینو تو دور درشن نہیں دکھائی دینا سرکار درشن ہے دور درشن نہیں تو ریڈیو کا نام رکھا انہوں نے آکاش بانی سمے سمے جھوٹ بانی ہے کوئی آکاش بانی نہیں ہوں یہ نا کہنا چاہیے جھوٹ بانی ہے وہ سرکار درشن ہے تو کوئی دور درشن نہیں. تو کوئی آکاش بانی نہیں. اور اتنی وڈی جڑی غلط بیانی ہے سکاداریاں اتنی بھی سوچنی نہیں ہوئی. بیسویں صدی کا یوگ ہے, لوگ سیانے ہو گئے ہیں, سوچتے ہیں سمجھتے ہیں. اس زمانے کی گل پہ کرتے جب منک جنگلوں کے رہتے سن تو منکھان جنگلی آخیا جاتا سر. جنگل کے زمانے کی گل کرتے اتنا جھوٹ, اس جھوٹ میں کس نے مننا ہے, کس نے قبول کرنا ہے؟ تو گھومدیا پھردیا باہر مینو انیک اس ڈنگ دے کچھ ویڑ ملے پانی ہندوؤں کا بھی تعلق رکھتے سن. کہنے لگے گل سان سمجھ آ رہی ہے, آ رہی ہے, سچ ہولے ہولے دکھائی دے رہے ہیں. میں کہ ٹھیک ہے, شکر ہے تھوڑی دھندلیاں اکھان چ تھوڑی تھوڑی روشنی آن لگی, سانو سچ دکھائی دین لگ پیا, سانو جو اصلیت کا بوجھ جو ہے آن لگ پیا. ورنہ آد کال تو ایسا دیکھنے دیتا ہے, آد کال تو مراد گرو نانک دیو جی مہاراج تو کہ مخالفت آرم
0: ہندو ونا ترکو کانا دوہا تے گیانی سیانا جدے کول گیان ہے سچ دا ایشور دا سچ تین واسطوک سیانا تے ہوئی ہے. نام دیو جی مہاراج کہندے نے بکے تے پتھر نو بھگوان من لے گا سچ نو بھگوان نہیں مندا, پتھر نو متھا ٹیک لے گا سچ نو متھا نہیں ٹیکدا, سچائی نو متھا نہیں ٹیکدا. سچائی کی ہے یہ بارے سوچن کی کوشش نہیں کرتا, اور سچ دے حق دے نعرہ بلند کرنے کی بھی جو ہے کوشش نہیں کرتا. اور خاص کر کے پنجاب دے کمے کرنے کچھ معاشرہ اخبار نے تا اس ڈنگ دا جھوٹ بولیا. کہنا ہی پیا کہ روم روم دے جھوٹ اتنا سما گیا ہے کہ ہن سچ بیان کرنا انہاں لئی بہت اوکھا ہے. اور اس جھوٹ دا ہی پسارا سمچے دیش دے چاہندا رہا کہ ساری ایک غلط تصویر جو بڑے سونے ڈنگ نال 500 سال وچ گرو نانک گرو گوبند سنگھ جی مہاراج نے تعمیر کیتی سی, بنائی سی, وہ ساری سی, انہوں انہوں نے دعوی کیتا. جھوٹ بول بول کے, جھوٹ لکھ لکھ کے, سکھ دا سونا تصور, سنگھ دی سونی یہ مورتی, یہ پربکاری, یہ دیالو, یہ وہ ساری رچیاں دا مارک, یہ دیر رس دا جو ہے دانی, یہ جڑی تصویر دھندلی پیش کیتی, یہ ڈاکو ہے, تے ظالم ہے, تے جابر ہے. اس ڈنگ دا غلط روپ پیش کیتا کہ جواب دے سڈے کول کچھ نہیں, نہ کوئی اخبار, نہ ریڈیو, نہ ٹی وی. تو غلط تصویر بن دی گئی. اور کھما کرنی 500 سال دا سڈا سنہری اتہاس ان 2 سالاں دے دھواں دھار جھوٹے پرچار نے دعوی کیتا. تے میں اج تھوڑے چرنا چ بینتی کراں گا کہ 2 سال وچ انہاں نے جھوٹ بول کے جڑا سڈا اتہاس دعوی کیتا ہے, اسی یہ سنگھ صاحبان دی بلائی ہوئی اس کنوینشن دے وقت تو وقت اکترتا تے سمرتھن دے کے انہاں داغاں نوں دھونا ہے جڑے داغ انہاں نے 2 سال دے لائے نے جھوٹ بول بول کے. تو خیر میں سنکھیپ دے جو ہے عرض کراں, صاحباں دا اج جڑا پاون پوتر واقع آیا وہ گل اینی ہے کہ من جس دے نیڑے آوے اس دا پربھاؤ قبول کردا ہے. من پرماتما دے نیڑے ہے, نہیں پدارت دے نیڑے ہے, تو پدارت دا پرباو زیادہ, پدارت جھوٹ تے جھوٹے پدارتوں دا جنہاں دے تے زیادہ پرباو ہے وہ اج بھی گرو دا ساتھ نہیں دے رہے, اج بھی پنتھ دا ساتھ نہیں دے رہے. تے پھر میں لفظ دوہرا دیا, صاحب سنکٹ وے سیوک بھجے, چڑن کال نے جیوے دو کل لجے. مالک سنکٹ بیچا ہے, پنتھ سنکٹ بیچا ہے, گرو سنکٹ بیچا ہے, تے توں اج نسے تے پجے. بڑے بڑے سنت مند ڈیرے دار اس دیش دے ساری امت دے موجود نے جنہاں دے قدماں دے تے متھا ٹیکدے ہاں اسی تھکدے نہیں. تے کھنا کرنی ہوں دیکھنا ہے کہ اس وقت دے سمے کون کون ساتھ دیندے نے, کہ صرف اپنی پوجا ہی کرانی ہے انہاں نے, صرف ساڈے مستک انہاں نے اپنے قدماں تے جھکانے نے, یا اس وقت دے سمے ساتھ بھی دیندے نے. اس کنونشن دے سارے سدا پتر دیتا گیا, راجیاں, پرچارکاں, پربندکاں, سنتاں, منتاں, تمام گرمت ہتیشیاں سدا دیتا گیا. تے میں اتھوں یہ 2 لفظ جو ہے اس واسطے تھانوں یاد کرا رہا کہ کون ساتھ دے رہا ہے, کون آئے گا, کون آہ دا نعرہ جو ہے ماردا ہے بے ظلم ہے, وہ اج بھی گرو دا ساتھ نہیں دے رہے, اج بھی پنتھ دا ساتھ نہیں دے رہے. تے پھر میں لفظ دوہرا دیا, صاحب سنکٹ وے سیوک بھجے, چرن کال نے جیوے دو کل لجے. مالک سنکٹ بیچا ہے, پنتھ سنکٹ بیچا ہے, گرو سنکٹ بیچا ہے, تے توں اج نسے تے پجے. بڑے بڑے سنت مند ڈیرے دار اس دیش دے
2: ਸਾਡੀ ਉਮਤ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨਹੀਂ। ਤੇ ਖਿਮਾ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ, ਬਈ ਜ਼ੁਲਮ ਹੋਇਆ, ਤਸ਼ੱਦਦ ਹੋਇਆ, ਅਨਰਥ ਹੋਇਆ, ਅਨਿਆਏ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ, ਤੇ ਇਹਦੇ ਕੋਲ 50-60 ਸਿਰਫ ਬੰਦੂਕਦਾਰੀ, ਜਿਹਨਾਂ ਦੇ ਬਾਰੇ ਨਿਰਾ ਹੀ ਝੂਠ ਬੋਲਿਆ ਜਾ ਰਿਹਾ ਕਿ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕਹਿਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ, ਬਈ ਗੈਨੀ ਜੀ ਬਈ ਇਹ ਮੈਂ ਲਿਖੀ ਹੈ ਤੇ ਤੁਸੀਂ ਲਓ, ਤੁਹਾਨੂੰ ਭੇਟਾ। ਤੇ ਮੈਂ ਉਸ ਪੁਸਤਕ ਨੂੰ ਥੋੜੇ ਜਿਹਾ ਸਫ਼ੇ ਪੜ੍ਹ ਕੇ ਤੇ ਚੱਲ ਰਿਹਾ ਸੀ, ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ, ਉਹ ਸਨ ਆਏ ਸੁਭਾਵ। ਤੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਅਦਬ ਦੇ ਨਾਲ ਚਲੋ, ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ, ਖੱਬੇ ਹੋ ਰਹੇ ਹੋ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ, ਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ, ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ, ਅੱਜ ਕਿਧਰੇ ਉਹ ਜ਼ਿੰਦਾ ਹੁੰਦੇ। ਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ, ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ, ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਤੇ ਸਾਨੂੰ ਤਾਰਸ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ, ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ। ਜਿੱਥੇ ਤਾਣ ਨਹੀਂ ਨਾ, ਉੱਥੇ ਮਾਣ ਕਾਹਦਾ। ਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਤੇ ਆਵਾਜ਼ੇ ਨੇ ਤੇ ਕੌਮ ਨਿਤਾਣੀ ਹੋ ਗਈ। ਤੇ ਮੈਂ ਫਿਰ ਅਰਜ਼ ਕਰਾਂ, ਨਿਤਾਣੇ ਨਹੀਂ ਆ ਸੀ, ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ, ਮਾਣ ਤੇ ਉੱਥੇ ਜਿੱਥੇ ਤਾਣ ਹੈ। ਸਤਿਗੁਰੂ ਦੀ ਇੱਕ ਬੜੀ ਕੀਮਤੀ ਪੰਕਤੀ, ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਭ ਤੇ। ਸਾਡੇ ਕੋਲ ਤਾਣ ਮਾਣ ਹੈ ਕਿਹੜਾ? ਸੱਚ ਦਾ, ਸਚਾਈ ਦਾ, ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੂੰ ਸਿਆਣਿਆਂ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ, ਧਨ ਦਾ ਤਾਣ, ਧਨ ਦਾ ਤਾਣ, ਰਾਜਸੀ ਤਾਣ, ਰੂਹਾਨੀ ਤਾਣ, ਮਾਨਸਿਕ ਤਾਣ, ਬੌਧਕ ਬਲ, ਦਿਮਾਗੀ ਤਾਣ, ਇਸ ਤਰ੍ਹਾਂ ਦੇ ਤਾਣ ਮੰਨੇ ਨੇ। ਤੇ ਤਾਣ ਜੈਸਾ ਵੀ ਹੋਵੇ, ਮਾਣ ਮਿਲ ਜਾਂਦਾ ਹੈ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਹੈ ਕੋਲੋਂ, 4 ਕੌੜੀਆਂ ਹਨ, ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਕਹੋ ਕੋ ਨਾ ਵੜਾ ਮਾਇਆ ਵੜਿਆਈ, ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ। ਧਨ ਚੁੰਕਿ ਆਪਣੇ ਆਪ ਵਿੱਚ ਇੱਕ ਤਾਣ ਹੈ, ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ। ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ, ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਸਨਮਾਨ ਉਸਦੀ ਪਰਿਕਰਮਾ ਕਰਦਾ। ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ, ਕੁਬੜ ਜਿਹਾ ਬੰਦਾ, ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, تو ہن مان تے ہے اودی پرتشٹھا اودی جو ہے پوجا اس دا جو ہے سنمان کرسی دا سنمان ہے

0: ਗੁਸਾਖੀ ਮਾਫ਼ ਕਈ ਬੰਦੇ ਸਸਤੇ ਵਿਕ ਜਾਂਦੇ ਨੇ, ਕੋਈ ਮਹਿੰਗੇ ਵਿਕ ਦੇਣਾ ਵਿਕ ਦੇਣਾ। ਔਰ ਕਰੀਬਨ ਕਰੀਬਨ ਅੱਜ ਤੱਕ ਦਾ ਤੇ ਅਸੀਂ ਆਪਣਾ ਵੀ ਕੌਮੀ ਇਤਿਹਾਸ ਦੇਖਦੇ ਆਏ ਹਾਂ ਕਿ ਸਾਡੇ ਚ ਬੜੇ ਬੜੇ ਰਾਜਨੀਤਿਕ ਵਿਕ ਜਾਂਦੇ ਰਹੇ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਧਨ ਨਾਲ, ਕਿਸੇ ਨੂੰ ਬਹੁਤਾ ਧਨ, ਕਿਸੇ ਨੂੰ ਕੁਰਸੀ ਵਿਕ ਜਾਂਦੇ ਰਹੇ। ਮੁੱਲ ਸੀ ਉਹਨਾਂ ਦਾ, ਉਹਨਾਂ ਦਾ ਇਮਾਨ ਅਮੁੱਲ ਨਹੀਂ ਸੀ, ਉਹਦੀ ਕੀਮਤ ਸੀ, ਕੋਈ ਖਰੀਦ ਸਕਦਾ ਸੀ। ਰਾਜਨੀਤੀ ਦਾ ਇਹ ਇੱਕ ਗੁਣ ਹੈ, ਚਾਰ ਗੁਣ, ਵੀ ਕਿਵੇਂ ਅਗਲੇ ਨੂੰ ਕਾਬੂ ਕਰਨਾ ਹੈ। ਸ਼ਾਮ ਪਹਿਲੇ ਤੇ ਉਹਦੀ ਸ਼ਰਨ ਪੈ ਜਾਓ, ਉਹਨੂੰ ਹੱਥ ਜੋੜੋ, ਉਹਦੀ ਪਰਿਕਰਮਾ ਕਰੋ, ਔਰ ਇਸ ਹੱਦ ਤੱਕ ਹੱਥ ਜੋੜੋ, ਇਸ ਹੱਦ ਤੱਕ ਉਸਦੇ ਪੈਰੀ ਪਾਓ ਕਿ ਉਹਨੂੰ ਵਿਸ਼ਵਾਸ ਹੋ ਜਾਏ, ਫਿਰ ਕਾਬੂ ਕਰ ਲਓ। ਸ਼ਾਮ ਦਾਨ ਨਹੀਂ ਕਾਬੂ ਆਉਂਦਾ, ਹੁਣ ਪੈਸੇ ਦਿਓ, ਧਨ ਦਿਓ। ਸ਼ਾਮ ਦਾਨ ਫਿਰ ਦੰਡ, ਪੈਸਿਆਂ ਨਾਲ ਨਹੀਂ ਕਾਬੂ ਹੋਇਆ, ਸ਼ਰਮ ਪਿਆ ਨਹੀਂ ਕਾਬੂ ਹੋਇਆ, ਸਜ਼ਾ ਦਿਓ, ਦੰਡ ਦਿਓ। ਤੇ ਜੇ ਦੰਡ ਦੇਣ ਨਾਲ, ਸਜ਼ਾ ਦੇਣ ਨਾਲ, ਹਮਲਾ ਕਰਨ ਨਾਲ ਵੀ ਇਹ ਕਾਬੂ ਨਹੀਂ ਹੋਇਆ, ਤੇ ਭੇਦ ਹੁਣ ਭੇਦ ਪਾਓ, ਪਾੜੋ। ਰਾਜਨੀਤੀ ਦੇ ਚਾਰ ਗੁਰ ਜਿਨ੍ਹਾਂ ਦੇ ਆਧਾਰ ਤੇ ਰਾਜਨੀਤੀ ਚੱਲਦੀ ਹੈ, ਚਾਣਕ ਨੇ ਆਪਣੇ ਚਾਣਕ ਨਾਲ ਨੀਤੀ ਦਰਪਣ ਵਿੱਚ ਇਹ ਚਾਰ ਲਿਖੇ ਨੇ, ਸ਼ਾਮ ਦਾਮ ਦੰਡ ਭੇਦ। ਤੇ ਮੈਂ ਗੁੰਮ ਕਰਕੇ ਦੇਖਿਆ, ਕੁਛ ਸਿੱਖ ਤੇ ਇੰਜ ਕਾਬੂ ਹੋ ਗਏ ਨੇ, ਸਤਾਧਾਰੀਆਂ ਨੇ ਉਹਨਾਂ ਦੀ ਉਪਮਾ ਕਰ ਦਿੱਤੀ, ਤੁਸੀਂ ਮਹਾਨ ਹੋ ਜੀ, ਤੁਸੀਂ ਬੜੇ ਕਿਰਤੀ ਹੋ ਜੀ, ਤੁਸੀਂ ਬੜੇ ਉਸਾਰੂ ਰੁਚੀਆਂ ਦੇ ਮਾਲਕ ਹੋ, ਇਹ ਹੋ ਉਹ ਹੋ, ਤਾਰੀਫਾਂ ਇਸ ਢੰਗ ਦੀਆਂ ਕੀਤੀਆਂ, ਕਾਬੂ ਹੋ ਗਏ। ਤੇ ਕਈ ਦਮਣਿਆਂ ਨਾਲ ਵਿਕੇ ਨੇ। ਆਹ ਜਿਹੜੇ ਸਰਬੱਤ ਦੁਸ਼ਟ ਕਨਵੈਨਸ਼ਨ ਪਿੱਛੇ ਹੋਈ ਹੈ, ਉਹਦੇ ਚ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੇ ਲਿਆ, ਰਾਏਪੁਰ ਤੋਂ, ਰੌਲ ਕਿਲ੍ਹੇ ਤੋਂ, ਔਰ ਕੁਛ ਹੋਰ ਮੱਧ ਭਾਰਤ ਦੇ ਸ਼ਹਿਰਾਂ ਤੋਂ ਆਏ। ਸਟੇਟ ਗੌਰਮੈਂਟ ਨੇ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੂੰ ਦਿੱਤਾ ਆਉਣ ਜਾਣ ਦਾ ਕਿਰਾਇਆ, ਤੇ ਇੱਕ ਇੱਕ ਹਜ਼ਾਰ ਰੁਪਇਆ। ਤੇ ਮੈਨੂੰ ਫਿਰ ਉੱਥੇ ਉਹਨਾਂ ਸ਼ਹਿਰਾਂ ਚ ਕਹਿਣਾ ਪਿਆ ਕਿ ਸਭ ਬੇਈਮਾਨ ਜਾ ਰਹੇ ਨੇ, ਕਿਉਂਕਿ ਇਹਨਾਂ ਦਾ ਇਮਾਨ ਤੇ ਹਜ਼ਾਰ ਰੁਪਏ ਨੇ ਖਰੀਦ ਲਿਆ, ਤੇ ਹੁਣ ਜਿਹੜੀ ਕਨਵੈਨਸ਼ਨ ਹੋਣੀ ਹੈ ਉਹਦੇ ਸ਼ਮਾਂ ਦੇ ਪ੍ਰਵਾਨੇ ਜਾਣਗੇ, ਜਲਣ ਲਈ ਜਾਣਗੇ, ਉਹ ਪ੍ਰਵਾਨੇ ਜਾਣਗੇ, ਉਹ ਇਸ ਤਰ੍ਹਾਂ ਦੇ ਬੇਈਮਾਨ ਨਹੀਂ ਜਾਣਗੇ। ਆਮ ਦਾਮ ਦੰਡ ਸਜ਼ਾ ਦਿਓ, ਮਾਰੋ। ਬੇਸਰ ਸਟੇਟਾਂ ਨੇ ਇਸ ਢੰਗ ਦਾ ਵੀ ਕੀਤਾ, ਜਲੂਸ ਨਹੀਂ ਨਿਕਲਣ ਦਿੱਤੇ, ਤਸ਼ੱਦਦ ਕੀਤੇ, ਲਾਠੀ ਚਾਰਜ ਹੋਈ, ਗੋਲੀਆਂ ਚੱਲੀਆਂ, ਸਭ ਕੁਛ। ਸ਼ਾਮ ਦਾਮ ਦੰਡ ਤੇ ਭੇਦ ਪਾੜੋ। ਤੇ ਮੈਂ ਇੱਥੇ ਦੇਖਦਾ ਪਿਆ ਗੁਸਤਾਖੀ ਮਾਫ, ਇੱਕ ਦੂਜੇ ਦੇ ਖਿਲਾਫ ਦੂਜਾ, ਤੀਜੇ ਦੇ ਖਿਲਾਫ ਤੀਜਾ, ਚੌਥੇ ਦੇ ਖਿਲਾਫ, ਇਹ ਸਿਲਸਿਲਾ ਨਹੀਂ ਚਾਹੀਦਾ। ਹੁਣ ਇਸ ਵਕਤ ਜੇ ਬਾਗ ਡੋਰ ਪੰਜ ਸਿੰਘ ਸਾਹਿਬਾਨ ਨੇ ਸੰਭਾਲੀ ਹੈ, ਤੇ ਹੁਣ ਤੁਸੀਂ ਪੂਰਨ ਤੌਰ ਤੇ ਇਹਨਾਂ ਨੂੰ ਸਹਿਯੋਗ ਦੇਣਾ, ਇਤਨੀ ਮੈਂ ਅਰਜ਼ ਕਰਦਾ, ਪੂਰਨ ਤੌਰ ਤੇ। ਤੇ ਮੈਂ ਇਹ ਵੀ ਅਰਜ਼ ਕਰਾਂ, ਠੀਕ ਹੈ ਪੰਜ ਸਿੰਘ ਸਾਹਿਬਾਨ ਵੀ ਆਖਰ ਮਨੁੱਖ ਨੇ, ਇਨਸਾਨ ਨੇ, ਕਿਸੇ ਥਾਂ ਭੁੱਲ ਹੁੰਦੀ ਦਿਖਾਈ ਦੇਵੇ, ਤੇ ਹਲੇਮੀ ਦੇ ਜਜ਼ਬੇ ਚ, ਬਰਾਦਰਾਨਾ ਜਜ਼ਬੇ ਚ ਗੱਲ ਕਰੋ, ਇਹ ਕੀ ਕਿ ਟੁੱਟ ਕੇ ਪਾਓ ਤੁਸੀਂ ਉਹਨਾਂ ਤੇ, ਔਰ ਕੌੜੇ ਲਫ਼ਜ਼ਾਂ ਨਾਲ ਪੇਸ਼ ਆਓ, ਇਹ ਸਿਲਸਿਲਾ ਨਹੀਂ ਚਾਹੀਦਾ, ਇਤਨੀ ਮੈਰਜ ਕਰਦੇ ਹਾਂ। ਫਿਰ ਇਹ ਵੀ ਨਹੀਂ, ਉਹ ਲੀਡਰ ਠੀਕ ਹੈ, ਉਹ ਨਹੀਂ ਠੀਕ, ਉਹ ਠੀਕ ਹੈ, ਉਹ ਨਹੀਂ ਠੀਕ, ਇੱਥੇ ਤੁਸੀਂ ਪਾੜ ਦਾੜ ਕਰਦੇ ਜਾਓ, ਔਰ ਪਾੜਨ ਵਾਲੇ ਇੱਥੇ ਸੈਕੜੇ ਆਏ ਹੋਏ ਨੇ ਸਪੈਸ਼ਲ ਪੇਡ, ਜਿਹਨਾਂ ਦਾ ਕੰਮ ਹੀ ਨਹੀਂ ਹੈ, ਧੰਦਾ ਹੀ ਹੈ, ਰਾਜਨੀਤੀ ਦਾ ਇੱਕ ਗੁਣ ਹੈ ਇਹ। ਸ਼ਾਮ ਦਾਮ ਦੰਡ ਭੇਦ, ਭੇਦ ਪਾਓ, ਭਰਾ ਨੂੰ ਭਰਾ ਨਾਲ ਤੋੜੋ, ਵਿੱਚ ਪਾੜੇ ਪਾਓ, ਰਾਜਨੀਤੀ ਦਾ ਇਹ ਗੁਣ ਹੈ। ਤੇ ਸਾਡੇ ਵਿੱਚ ਜਮ੍ਹਾਂ ਕਰਨੀ ਭੇਦ ਪੈ। ਹੁਣ ਤਾਂ ਮੈਂ ਇਤਨੀ ਅਰਜ਼ ਜ਼ਰੂਰ ਕਰਾਂ ਕਿ ਫਲਾਣੇ ਦੇ ਨਾਂ ਦਾ ਅਕਾਲੀ ਦਲ, ਫਲਾਣੇ ਦੇ ਨਾਂ ਦਾ ਅਕਾਲੀ ਦਲ, ਇਹ ਸਾਰੇ ਨਾਂ ਹਟਾ ਕੇ ਬਸ ਸਿਰਫ ਅਕਾਲੀ ਦਲ, ਕਿਉਂਕਿ ਫਿਰ ਵੀ ਪਾੜਾ ਪੈਣਾ ਹੈ ਤੇ ਭੇਦ ਬਹਿ ਰਹਿਣਾ ਹੈ। ਔਰ ਤਾਂ ਗੱਲ ਸਮਝਦੇ ਚਾਹੇਗੀ ਕਿ ਵਾਕਈ ਇੱਕ ਤਾਂ ਹੈ, ਵਰਨਾ ਰਾਜਨੀਤਿਕ ਸਫਲ ਹੋ ਗਏ ਵੀ ਟੁਕੜੇ ਟੁਕੜੇ ਕੀਤਾ। ਸਿੱਖ ਕਿਵੇਂ ਕਰਨੇ, ਕਿਧਰੇ ਕਿਧਰੇ ਮੈਂ ਦੇਖਦਾ ਟੁੱਟੇ ਹੋਏ ਨੇ, ਪਾਟੇ ਹੋਏ ਨੇ, ਔਰ ਰਾਜਨੀਤੀ ਨੇ ਪਾੜਿਆ, ਔਰ ਇਹ ਚਾਰੇ ਗੁਰ ਮੌਜੂਦਾ ਰਾਜਨੀਤੀ ਨੇ ਵਰਤੇ ਨੇ, ਇਤਨੀ ਮਿਹਨਤ ਕਰਨੇ। ਕਿਧਰੇ ਕਿਧਰੇ ਉਹ ਸ਼ਰਨ ਪਏ ਨੇ, ਕਿਉਂਕਿ ਮੈਨੂੰ ਵੀ ਕੁਝ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਗਿਆਨੀ ਜੀ ਤੁਸੀਂ ਕਥਾ ਵਾਚਕ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ? ਤੇ ਮੈਂ ਕਿਹਾ ਜਿਸ ਪਾਸੇ ਮੈਂ ਪਿਆ ਇਹ ਕਿਆ ਪੁੱਠਾ ਪਾਸੇ ਜਾਂਦਾ ਕਿੱਥੇ ਹੈ? ਪਹਿਲੇ ਮੈਨੂੰ ਦੱਸ ਦੇ ਕਿ ਮੰਜ਼ਲੇ ਮਕਸੂਦ ਕੀ ਹੈ, ਇਹਦਾ ਟਿਕਾਣਾ ਕੀ ਹੈ? ਜੋ ਕੁਛ ਮੈਂ ਕਹਿ ਰਿਹਾ ਇਤਨਾ ਹੀ ਹੈ ਨਾ ਕਿ ਕੌਮ ਨੂੰ ਆਪਣਾ ਹੱਕ ਮਿਲੇ, ਕੌਮ ਤੇ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਕੌਮ ਨਾਲ ਬੇਇਨਸਾਫੀ ਹੋਈ ਹੈ, ਤੇ ਇਹੀ ਕੁਛ ਮੈਂ ਕਹਿ ਰਿਹਾ। ਨਹੀਂ ਜੀ ਨਹੀਂ, ਤੁਸੀਂ ਕਥਾ ਹੀ ਕਰਦੇ ਰਹੋ ਜੀ, ਉਹ ਵੀ ਠੀਕ ਹੈ, ਉਹ ਵੀ ਠੀਕ ਹੈ। ਤੇ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿ ਤੁਸੀਂ ਚਾਣਕ ਦਾ ਪਹਿਲਾ ਗੁਰ ਵਰਤ ਰਹੇ ਹੋ, ਇਹ ਨਹੀਂ ਚੱਲੇਗਾ ਮੇਰੇ ਤੇ। ਸ਼ਾਮ ਸ਼ਰਨ ਪੈ ਜਾਓ, ਹੱਥ ਜੋੜ ਕੇ ਗੱਲ ਕਰੋ, ਹਲੇਮੀ ਨਾਲ ਪੇਸ਼ ਆਓ। ਤੇ ਦੂਸਰਾ ਚਾਣਕ ਨੇ ਰਾਜਨੀਤੀ ਦਾ ਗੁਣ ਦੱਸਿਆ, ਮੈਂ ਫਿਰ ਅਰਜ਼ ਕਰਾਂ ਦਾਮ। ਤੇ ਮੈਨੂੰ ਡਰ ਹੈ ਕਿਉਂਕਿ ਅੱਜ ਤੱਕ ਦਾਮ ਦੇ ਹੇਠ ਕਈ ਦਿਖਦੇ ਰਹੇ, ਬੜੇ ਬੜੇ ਦਿਖਦੇ ਰਹੇ, ਤੇ ਨੋਟਾਂ ਦੇ ਥੱਬੇ ਇਹਨਾਂ ਰਾਜਨੀਤਿਕਾਂ ਕੋਲ ਬਥੇਰੇ ਨੇ, ਬੜਾ ਸਿਲਸਿਲਾ ਇਹਨਾਂ ਕੋਲ, ਕੋਈ ਕਮੀ ਹੈ? ਇਹਨਾਂ ਨੂੰ ਲੱਖਾਂ ਦੇ ਢੇਰ ਅੱਗੋਂ ਲਾ ਲੈਣੇ, ਔਰ ਅੱਜ ਤੱਕ ਰਾਜਨੀਤਿਕ ਦਿਖਦੇ ਰਹੇ ਨੇ। ਤੇ ਮੈਂ ਬਾਬਾ ਦੀਪ ਸਿੰਘ ਦੇ ਇਸ ਸਥਾਨ ਤੇ ਬੈਠ ਕੇ ਥੋੜਾ ਜਿਹਾ ਮਾਣ ਕਰਦਾ ਤਾਂ ਕਿਤੇ ਮਾਣ ਨੂੰ ਚੋਟ ਨਾ ਲੱਗੇ ਕਿ ਪੰਜ ਸਿੰਘ ਸਾਹਿਬਾਨ ਭਾਵੇਂ ਲੱਖਾਂ ਪਤੀ ਤੇ ਨਹੀਂ ਤੇ ਲੰਬੀ ਚੌੜੀ ਇਹਨਾਂ ਦੀ ਕੋਈ ਜਾਇਦਾਦ ਨਹੀਂ ਹੈ, ਕੋਈ ਐਸੀ ਗੱਲ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਇਹ ਸਿੰਘ ਸਾਹਿਬਾਨ ਅਗਰ ਦੋ ਲੋਕਾਂ ਦੀ ਦੌਲਤ ਵੀ ਇਹਨਾਂ ਦੇ ਕਦਮਾਂ 'ਚ ਰੱਖ ਦਿੱਤੀ ਗਈ ਨਹੀਂ ਵਿਕਣਗੇ। ਔਰ ਇਹ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਣਾ ਕੇ ਰੱਖਣਗੇ, ਮੈਨੂੰ ਪੂਰਾ ਭਰੋਸਾ ਹੈ, ਪੂਰਾ ਯਕੀਨ ਹੈ। ਰਾਜਨੀਤੀ ਦਾ ਇਹ ਗੁਣ ਹੈ, ਗੁਰ ਹੈ ਕਿ ਦਾਮ ਨਾਲ ਖਰੀਦੋ। ਕਿਉਂਕਿ ਮੈਂ ਇਸ ਵਾਸਤੇ ਵਿਚਾਰ ਮੈਨੂੰ ਪੂਰੀ ਕਿ ਰਸਤੇ 'ਚ ਦੋ ਤਿੰਨ ਬੰਦੇ ਜਿਸ ਢੰਗ ਦੇ ਮੈਨੂੰ ਮਿਲੇ ਤੇ ਜਿਸ ਢੰਗ ਦੀ ਉਹਨਾਂ ਨੇ ਗੱਲ ਕੀਤੀ, ਔਰ ਇਹ ਗੱਲ ਦਿੱਲੀ ਤੋਂ ਵੀ ਆਰੰਭ ਹੋਈ ਹੈ ਮੇਰੇ ਨਾਲ, ਮੈਂ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ? ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ, ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲਏ ਨੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ, ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ। ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ। ਮੈਂ ਕਿਹਾ ਚਲੋ ਇੰਜ ਸਹੀ, ਹੁਣ ਤੀਜਾ ਗੁਰ ਵਰਤਦੇ ਪੈਣਾ, ਦੋ ਤੇ ਵਰਤ ਲੈਣ ਇਹਨਾਂ ਨੇ। ਮੈਂ ਇੰਜ ਕਿਤੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਕਿ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ। ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ, ਇਹ ਚਾਰ ਰਾਜਨੀਤੀ ਦੇ ਗੁਰ ਨੇ, ਰਾਜਨੀਤਿਕ ਲੋਕ ਅਪਣਾਉਂਦੇ ਨੇ। ਸ਼ਾਮ ਸ਼ਰਨੀ ਪੈ ਜਾ, ਹੱਥ ਜੋੜ ਕੇ ਗੱਲ ਕਰੋ, ਉਪਮਾ ਕਰੋ, ਮਹਿਮਾ ਗਾਇਨ ਕਰੋ, ਕਾਬੂ ਕਰ ਲਓ। ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ, ਕੁਝ ਰੁਪਏ ਦੇ ਦਿਓ, ਕੁਝ ਨੋਟ ਅੱਗੇ ਰੱਖ ਲਓ, ਖਰੀਦ ਲਓ, ਚੁੱਪ ਖਾਮੋਸ਼ ਹੋ ਜਾਣ। ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ, ਸ਼ਾਮ ਨਾਲ ਵੀ ਕਾਬੂ ਨਹੀਂ ਆਇਆ, ਦੰਡ ਦਿਓ, ਉਹਨੂੰ ਸਜ਼ਾ ਦਿਓ। ਇਹ ਰਾਜਨੀਤੀ ਦਾ ਤੀਜਾ ਗੁਣ। ਤੇ ਜੇ ਹੁਣ ਦੰਡ ਨਾਲ ਵੀ ਕਾਬੂ ਨਹੀਂ ਆਇਆ, ਜੇਲ੍ਹ 'ਚ ਵੀ ਪਾ ਦਿੱਤਾ, ਤਸ਼ੱਦਦ ਵੀ ਕੀਤਾ, ਟਾਰਚਰ ਵੀ ਕੀਤਾ, ਸਭ ਕੁਝ ਕੀਤਾ ਤੇ ਨਹੀਂ ਕਾਬੂ ਆਇਆ, ਹੁਣ ਭੇਦ ਪਾਓ, ਪੜ ਹੁਣ ਇੱਕ ਨੂੰ ਦੂਜੇ ਨਾਲ ਤੋੜੋ, ਦੂਜੇ ਨੂੰ ਤੀਜੇ ਨਾਲ ਤੋੜੋ, ਤੀਜੇ ਨੂੰ ਚੌਥੇ ਨਾਲ ਤੋੜੋ। ਤੇ ਮੈਂ ਦੇਖਦਾ ਪਿਆ ਇਸ ਅੰਮ੍ਰਿਤਸਰ ਦੇ ਚਾਹ ਕੇ ਪਰਸੋਂ ਦਾ ਇਹ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ, ਉਹਨੂੰ ਉਹਦੇ ਨਾਲ ਤੋੜੋ, ਉਸਨੂੰ ਉਸਦੇ ਨਾਲ ਤੋੜੋ, ਖਿਮਾ ਕਰਨੀ ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਰਾਜਨੀਤੀ ਦਾ ਇਹ ਚੌਥਾ ਗੁਰ ਵਰਤਿਆ ਜਾਂਦਾ, ਹਥਿਆਰ ਹੈ ਉਹਨਾਂ ਦਾ ਕਿ ਹੁਣ ਪੜ੍ਹ ਭਰਾਵਾਂ ਨੂੰ ਮੁਖਾਲਫ ਬਣਾ ਲਓ, ਇੱਕ ਪਾਰਟੀ ਨੂੰ ਚਾਰ ਚਾਰ ਹਿੱਸਿਆਂ 'ਚ ਤਕਸੀਮ ਕਰ ਦਿਓ। ਮੈਂ ਅਰਜ਼ ਕਰਾਂ ਜੋ ਸ਼ਹੀਦ ਹੋਏ, ਜੋ ਜੇਲ੍ਹਾਂ ਵਿੱਚ ਨੇ, ਇਹਨਾਂ ਸਾਰਿਆਂ ਦਾ ਮਕਸਦ ਇੱਕ ਸਮਝ ਲਓ, ਦੋ ਨਾ ਸਮਝਣਾ। ਅਗਰ ਤੁਸੀਂ ਦੋ ਮਕਸਦ ਸਮਝ ਲਏ ਤਾਂ ਮੌਜੂਦਾ ਜਿਹੜੇ ਦੌਰ ਦੇ ਰਾਜਨੀਤਿਕ ਨੇ ਉਹ ਸਫਲ ਹੋ ਗਏ, ਅਸੀਂ ਹਾਰ ਗਏ ਤੇ ਸਫਲ ਹੋ ਗਏ, ਉਹਨਾਂ ਨੇ ਤਾਂ ਪਾੜ ਦਿੱਤਾ ਸਾਨੂੰ, ਉਹਨਾਂ ਨੇ ਤਾਂ ਇੱਥੇ ਅੰਮ੍ਰਿਤਸਰ ਦੇ ਸਾਡੇ ਦੋ ਟੁਕੜੇ ਕਰ ਦਿੱਤੇ। ਜੋ ਸ਼ਹੀਦ ਹੋਏ ਨੇ, ਜੋ ਜੇਲ੍ਹਾਂ ਵਿੱਚ ਨੇ, ਜਾਂ ਜੋ ਹੋਰ ਹਰ ਤਰ੍ਹਾਂ ਦੇ ਵਸਾਇਲ ਜੁਟਾ ਕੇ ਕੌਮ ਦਾ ਸਨਮਾਨ ਕਾਇਮ ਕਰਨ ਦੀ ਕੋਸ਼ਿਸ਼ ਪਏ ਕਰਦੇ ਨੇ, ਸਭ ਨੂੰ ਇੱਕ ਸਮਝੋ, ਔਰ ਜਿਹਦੇ ਮੂੰਹ ਦੇਸੋਂ ਇਹ ਪਾੜਨ ਦੇ ਬੋਲ ਸਮਝ ਨਿਕਲਣ, ਸਮਝ ਲੈਣਾ ਇਹ ਉਹਨਾਂ ਰਾਜਨੀਤਿਕਾਂ ਦੇ ਜ਼ੇਰ ਅਖਰ ਬੋਲ ਰਹੇ ਨੇ, ਕਾਬੂ ਚ ਆ ਗਏ ਨੇ। ਪਾੜਨ ਦੀ ਗੱਲ ਇਸ ਵਕਤ ਨਹੀਂ ਕਰਨੀ। ਮੈਨੂੰ ਦਿੱਲੀ ਵਿੱਚ ਵੀ ਕਈਆਂ ਨੇ ਕਿਹਾ, ਗਿਆਨੀ ਜੀ ਹੁਣ ਲੀਡਰਸ਼ਿਪ ਬਦਲ ਰਹੀ ਹੈ। ਚਲੋ ਮੈਂ ਖੁੱਲ੍ਹ ਕੇ ਲਵਟ ਪੈ ਦੇ, ਤੁਸੀਂ ਇਸ ਢੰਗ ਦੀ ਆਵਾਜ਼ ਉਠਾਓ। ਮੈਂ ਕਿਹਾ ਨਹੀਂ, ਮੈਦਾਨ ਜੰਗ ਵਿੱਚ ਘੋੜੇ ਨਹੀਂ ਬਦਲਦੇ। ਜਦ ਲੜਾਈ ਸ਼ੁਰੂ ਹੋਵੇ ਤੇ ਆਪ ਜੀ ਹੁਣ ਘੋੜੇ ਹੀ ਬਦਲ ਲਓ। ਨਹੀਂ, ਹੁਣ ਤੇ ਜਿਸ ਘੋੜੇ ਤੇ ਅਸਵਾਰ ਆ ਉਸੇ ਤੇ ਹੀ ਅਸਵਾਰ। ਮੈਦਾਨ ਜੰਗ ਦੇ ਜਿਹੜਾ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਕਿਵੇਂ ਕਿ ਇਸ ਕੋਸ਼ਿਸ਼ ਵਿੱਚ ਹੀ ਹਾਰ ਜਾਂਦਾ ਹੈ ਔਰ ਕੌਮ ਦਾ ਉਹ ਮੂੰਹ ਕਾਲਾ ਕਰਾ ਬੈਠਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਇਸ ਢੰਗ ਦੀ ਸੋਚਣੀ ਨਾ ਸੋਚਣਾ। ਇਹ ਚਾਰ ਰਾਜਨੀਤਿਕ ਲੋਕਾਂ ਦੇ ਸਤਾਧਾਰੀਆਂ ਦੇ ਜੋ ਹੈ ਸ਼ਸਤਰ ਹੁੰਦੇ ਨੇ ਔਰ ਆਦਿ ਕਾਲ ਤੋਂ ਵਰਤਦੇ ਆਏ ਨੇ। ਅੰਗਰੇਜ਼ ਵੀ ਇਹੀ ਕਰਦੇ ਰਹੇ ਨੇ। ਸ਼ਾਮ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੰਦੇ ਸਨ, ਰਾਏ ਸਾਹਿਬ ਦਾ ਖਿਤਾਬ ਦਿਓ, ਸਰ ਦਾ ਖਿਤਾਬ ਦਿਓ, ਤੇ ਕਾਬੂ ਕਰ ਲੈਂਦੇ ਸਨ। ਅਗਲੇ ਦੀ ਸ਼ਰਨ ਪੈ ਜਾਓ, ਅਗਲੇ ਦੀ ਇਤਨੀ ਮਹਿਮਾ ਗਾਇਨ ਕਰ ਲਓ ਤੇ ਜਿਹੜਾ ਸਰ ਦੇ ਖਿਤਾਬ ਦੇ ਨਾਲ ਵੀ ਕਾਬੂ 'ਚ ਨਹੀਂ ਆਇਆ, ਸਰਦਾ ਖਿਤਾਬ ਦੇ ਦਿੱਤਾ ਹੈ, ਹੁਕਮਾਂ ਦੇ ਦਿੱਤੀ ਹੈ, ਵਡਿਆਈ ਕਰ ਦਿੱਤੀ ਹੈ, ਮਹਿਮਾ ਕਰ ਦਿੱਤੀ ਹੈ, ਤਾਂ ਵੀ ਕਾਬੂ 'ਚ ਨਹੀਂ ਆਇਆ, ਤੇ ਹੁਣ ਕੋਈ ਜਗੀਰ ਦੇ ਦਿਓ, ਕੋਈ ਪਲਾਟ ਦੇ ਦਿਓ, ਕੋਈ ਜ਼ਮੀਨ ਦੇ ਦਿਓ, ਦਾਮ ਦੇ ਦਿਓ, ਪੈਸੇ ਦੇ ਦਿਓ, ਅੰਗਰੇਜ਼ ਹੀ ਕੁਛ ਕਰਦੇ। ਤੇ ਜੇ ਇਹਦੇ ਨਾਲ ਵੀ ਕਾਬੂ ਨਹੀਂ ਆਇਆ ਤਾਂ ਜੇਲ੍ਹ 'ਚ ਪਾਓ, ਤਸ਼ੱਦਦ ਕਰੋ ਇਸ 'ਤੇ, ਤੇ ਜੇ ਅਜੇ ਵੀ ਕਾਬੂ ਨਹੀਂ ਆਇਆ ਤਾਂ ਪਾੜੋ ਭੇਦ ਪਾਓ। ਇਹ ਚਾਰ ਸਤਾਧਾਰੀਆਂ ਦੇ ਗੁਰ ਹੁੰਦੇ ਨੇ, ਹਮੇਸ਼ਾ ਵਰਦੇ ਨੇ। ਸਤਾਧਾਰੀ ਚਾਹੇ ਉਸ ਦੇਸ਼ ਦੀ ਸ਼ਖਸੀ ਹਕੂਮਤ ਹੋਵੇ, ਚਾਹੇ ਡੈਮੋਕ੍ਰੇਸੀ ਹੋਵੇ, ਸੋਸ਼ਲਿਜ਼ਮ ਹੈ, ਕਮਿਊਨਿਜ਼ਮ ਹੈ, ਤੌਰ ਤਰੀਕੇ ਇਹੀ ਵਰਤੇ ਜਾਂਦੇ ਨੇ, ਸ਼ਾਮ ਦਾਮ ਦੰਡ ਭੇਦ। ਔਰ ਇਹ ਚਾਰੇ ਤੌਰ ਤਰੀਕੇ ਸਾਡੇ ਵਿੱਚ ਵਰਤੇ ਜਾ ਰਹੇ ਨੇ। ਕਈ ਤੇ ਖਿਮਾ ਕਰਨੀ ਸ਼ਾਮ ਦੇ ਕਾਬੂ ਆ ਗਏ ਨੇ, ਥੋੜੀ ਜਿਹੀ ਉਹਨਾਂ ਦੀ ਉਪਮਾ ਕੀ ਹੋਈ, ਕਾਬੂ ਆ ਗਏ। ਮੈਂ ਐਸਾ ਦੇਖਿਆ ਕਿ ਕੁਛ ਕਾਬੂ ਹੋ ਗਏ ਜਿਹਨਾਂ ਨੂੰ ਮਾੜੇ ਮੋਟੇ ਪਲਾਟ ਮਿਲ ਗਏ, ਕੁਛ ਦਮੜੇ ਮਿਲ ਗਏ, ਤੇ ਕੁਛ ਇੱਕ ਨੂੰ ਜੇਲ੍ਹਾਂ 'ਚ ਕੋਈ ਤਸ਼ੱਦਦ ਹੋਇਆ, ਜੇਲ੍ਹ ਭੋਗਣੀ ਪੈ ਗਈ, ਤੇ ਸੋਚਿਆ ਹੁਣ ਛੱਡੋ, ਕੀ ਕੌਮ ਦਾ ਸਾਥ ਦੇਣਾ, ਨੁਕਸਾਨ ਹੁੰਦਾ, ਕੌਣ ਜੇਲ੍ਹ ਦੀਆਂ ਪੀੜਾਂ ਸਾਰ ਹੈ, ਕੌਣ ਡੰਡ ਸਾਰ ਹੈ, ਤੇ ਕੁਛ ਇਸ ਚੌਥੀ ਲਪੇਟ ਵਿੱਚ ਆ ਰਹੇ ਨੇ, ਪਾੜੋ ਭੇਦ, ਭੇਦ ਪਾਓ, ਤੋੜੋ ਭਰਾ ਨੂੰ ਭਰਾ ਨਾਲ ਤੋੜੋ, ਇੱਕ ਨੂੰ ਦੂਜੇ ਨਾਲ ਤੋੜੋ। ਤੇ ਮੈਂ ਫਿਰ ਅਰਜ਼ ਕਰਾਂ ਕਿ ਮੈਦਾਨ ਜੰਗ ਦੇ ਵਿੱਚ ਕੋਈ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਰਦਾ ਹੈ ਹਾਰ ਜਾਂਦਾ, ਉਹ ਜਿੱਤਦਾ ਨਹੀਂ ਹੁੰਦਾ, ਕਿਉਂਕਿ ਘੋੜੇ ਬਦਲਣ ਦੇ ਚੀਜ਼ ਦਾ ਸਮਾਂ ਲੱਗ ਜਾਂਦਾ ਹੈ ਤੇ ਦੁਸ਼ਮਣ ਸਾਹਮਣੇ ਹਾਵੀ ਹੋ ਜਾਂਦਾ, ਉਹ ਆਪਣੇ ਮਕਸਦ ਵਿੱਚ ਜੋ ਹੈ ਹੱਲ ਹੋ ਜਾਂਦਾ ਹੈ। ਇਸ ਵਾਸਤੇ ਇਹਨਾਂ ਚਾਰਾਂ ਹੀ ਕੁਰੀਤੀਆਂ ਦੇ ਜ਼ੇਰ ਅਸਰ ਤੁਸੀਂ ਆ ਕੇ ਆਪਣਾ ਮਨੋਬਲ ਨਹੀਂ ਗਵਾਉਣਾ ਤੇ ਆਪਣਾ ਇਮਾਨ ਨਹੀਂ ਵੇਚਣਾ। ਮਹਿਰਜ਼ ਕਰਿਆ ਸੀ ਜਿਹਦੇ ਕੋਲ ਤਾਣ ਹੈ, ਮਾਣ ਉਸੇ ਕੋਲ ਹੈ, ਤੇ ਕਹਿ ਰਿਹਾ ਸੈਯਦ
1: ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੋਟ ਹੈ। ਤੇ ਸਤਿਗੁਰੂ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ ਤੇ ਜਵਾਬ ਉਸਦਾ ਇੱਕ ਹੋਵੇ, ਉਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਤੋ ਸਵਾਲ ਇੱਥੇ ਦੋ ਨੇ, ਪ੍ਰਸ਼ਨ ਇੱਥੇ ਦੋ ਨੇ, ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੋ ਪ੍ਰਸ਼ਨ ਦੋ ਨੇ ਤੇ ਜਵਾਬ ਇੱਕ ਹੈ। ਇੱਕ ਜਵਾਬ ਦੇ ਵਿੱਚ ਦੋਵਾਂ ਸਵਾਲਾਂ ਦਾ ਸਮਾਧਾਨ, ਦੋਵਾਂ ਸਵਾਲਾਂ ਦਾ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ। ਇਹਨੂੰ ਸਾਹਿਤਕ ਦੁਨੀਆਂ ਵਿੱਚ ਕਹਿੰਦੇ ਨੇ ਚਿੱਤਰਾ ਅਲੰਕਾਰ। ਅਲੰਕਾਰਾਂ ਨਾਲ ਸਾਹਿਤ ਜੋ ਹੈ ਸ਼ੋਭਦਾ ਹੈ, ਤੋ ਇਹ ਅਲੰਕਾਰ ਹੈ, ਇਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਦੋ ਨੇ, ਸ੍ਰੇਸ਼ਟ ਧਰਮ ਤੇ ਨਿਰਮਲ ਕਰਮ। ਹੁਣ ਨਿਰਮਲ ਕਰਮ ਕੀ ਹੈ, ਸ੍ਰੇਸ਼ਟ ਧਰਮ ਕੀ ਹੈ? ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਹੋਰ ਕੋਈ ਨਿਰਮਲ ਕਰਮ ਨਹੀਂ, ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਹਰ ਕੋ ਨਾਮ ਜਪ, ਇਹ ਦੋ ਸਵਾਲਾਂ ਦਾ ਜਵਾਬ ਹੈ। ਜਪ ਕਰ ਬਸ ਇਹੀ ਸ੍ਰੇਸ਼ਟ ਧਰਮ ਹੈ, ਇਹੀ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ। ਤੂੰ ਜਪ ਕਰ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ, ਤੂੰ ਜਪ ਕਰ। ਤੇ ਖਿਮਾ ਕਰਨੀ ਜਪ ਨੇ ਸ਼ੁੱਧ ਕਰਨਾ, ਜਪ ਨੇ ਪਵਿੱਤਰ ਕਰਨਾ, ਜਪ ਨੇ ਨਿਰਮਲ ਕਰਨਾ, ਜਪ ਨੇ ਸ੍ਰੇਸ਼ਟ ਬਣਾਉਣਾ ਤੇ ਜਪ ਸਿੱਖ ਦੇ ਚੋਂ ਨਿਕਲ ਜਾਏ, ਸਿੱਖੇ ਨਿਕਲ ਜਾਂਦੀ ਹੈ, ਸਿੱਖ ਤੇ ਖੜਾ ਹੀ ਜਪ ਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ। ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ, ਸ਼ੁੱਧ ਹੋਵੋਗੇ, ਜਪ ਨਾਲ ਜੁੜੋਗੇ ਬਹਾਦਰ ਹੋਵੋਗੇ, ਸੁਰਜੀਤ ਹੋਵੋਗੇ, ਜੀਵਦੇ ਜਾਗਦੇ ਹੋਵੋਗੇ। ਮੂਲ ਗੱਲ ਜਿਹੜੀ ਹੈ ਉਹ ਜਪ ਹੈ। ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ, ਪਾਪ ਦੀ ਹੁਣ ਵਜ਼ਾਹਤ ਹੈ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ, ਜਿਸ ਬੋਲ ਤੋਂ, ਜਿਸ ਕਰਮ ਤੋਂ, ਜਿਸ ਕਿਰਦਾਰ ਤੋਂ, ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ ਪਾਪ ਹੈ। ਕੋਈ ਲਿਖ ਕੇ ਪਾਪ ਕਰਦਾ, ਕੋਈ ਬੋਲ ਕੇ ਪਾਪ ਕਰਦਾ, ਕੋਈ ਕਰਕੇ ਪਾਪ ਕਰਦਾ। ਪਾਪ ਤੇ ਕਈ ਤਰ੍ਹਾਂ ਦੇ, ਚੋਟ ਕਿਸੇ ਨੂੰ ਪਹੁੰਚਾਉਣੀ ਹੈ, ਲਿਖ ਕੇ ਚੋਟ ਪਹੁੰਚਾਓ। ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ। ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ, ਮਹਾਂਪਾਪੀ ਦੇਖੇ, ਜੋ ਕੁਝ ਲਿਖਦੇ ਪਏ ਸਨ, ਜਿੰਨਾ ਲਿਖਦੇ ਪਏ ਸਨ, ਤੇ ਫਿਰ ਪਾਪੀ ਇਹ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ, ਇੰਨੀ ਚੋਟ ਪਹੁੰਚਾਉਣੀ ਹੈ, ਬੋਲ ਕੇ ਚੋਟ ਪਹੁੰਚਾਉਣੀ, ਲਿਖ ਕੇ ਚੋਟ ਪਹੁੰਚਾਉਣੀ, ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਉਣੀ, ਇਹ ਜਿਹੜਾ ਚੋਟ ਪਹੁੰਚਾਉਣਾ ਹੈ ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ, ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ, ਹੁਣ ਚੋਟ ਨਹੀਂ ਪਹੁੰਚਾਉਂਦੇ, ਨਿਰਮਲ ਹੋ ਗਏ, ਪਵਿੱਤਰ ਹੋ ਗਏ। ਔਰ ਇਹ ਹਕੀਕਤ ਹੈ, ਸਿੱਖ ਨੇ ਆਪਣਾ ਹੱਕ ਮੰਗਿਆ ਹੈ, ਕਿਸੇ ਦਾ ਹੱਕ ਖੋਇਆ ਨਹੀਂ, ਅੱਜ ਤੱਕ ਨਹੀਂ। ਇਹ ਤੇ ਜਪ ਕਰਦਾ ਹੈ, ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ, ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ ਹੈ। ਇਹਦੀਆਂ ਕਲੀਆਂ ਵੀ ਮੱਲਣ ਦੀਆਂ ਲੋੜ ਨੇ, ਇਹਦੇ ਅੰਦਰ ਉਂਝ ਹੀ ਹੋਣ ਨੂੰ ਰੂਹ ਕਰ ਰਿਹਾ, ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ, ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ। ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ, ਹੋਇਆ ਕਿ ਸਾਰੇ ਪਾਪ ਧੁੱਲ ਗਏ, ਸਾਰੇ ਗੁਨਾਹ ਧੁੱਲ ਗਏ। ਹਾਂਜੀ, ਇਸ਼ਨਾਨ ਕਰਕੇ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਹਾਂਜੀ, ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ, ਇਸ ਹਰਿਮੰਦਰ ਦਾ ਕੋਈ ਮੁੱਲ ਦਿੱਤਾ ਹੈ, ਕੋਈ ਮੁੱਲ ਚੁਕਾਇਆ? ਸਤਿਗੁਰੂ ਨੇ ਇਤਨਾ ਵੱਡਾ ਤੀਰਥ, ਇਤਨਾ ਵੱਡਾ ਸਤਸੰਗ ਦਾ ਗੜ, ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ, ਅਸੀਂ ਇਸਦੇ ਦਿਵਦਾਨ ਵਿੱਚ ਕੀ ਦਿੱਤਾ ਹੈ? ਸਾਨੂੰ ਦਾਨ ਵਿੱਚ ਦਿੱਤਾ ਹੈ, ਇਤਨਾ ਸਿਰਮੌਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ, ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ, ਇਹ ਸਾਰੀ ਦਾਤ ਸਾਨੂੰ ਉਸਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ, ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਭਿਖਾਰੀ ਹਾਂ। ਤਾਂ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ ਦਾਨ ਕੀਤਾ, ਇਹ ਬਖਸ਼ਿਸ਼ ਕੀਤੀ। ਹਾਂਜੀ, ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ, ਹਰ ਪ੍ਰਕਾਰ ਦਾ ਜੋ ਮੰਗਲ ਹੈ, ਸੁਖ ਹੈ, ਕਲਿਆਣ ਹੈ, ਉਹਦੀ ਪ੍ਰਾਪਤੀ ਹੋਈ ਮਨ ਵਿੱਚ, ਉਸਦੀ ਧਾਰਨਾ ਹੋਈ। ਹਾਂਜੀ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ, ਸਰੀਰਕ ਸਿੱਧੀ, ਮਾਨਸਿਕ ਸਿੱਧੀ, ਅਧਿਆਤਮਕ ਸਿੱਧੀ, ਭਾਵ ਸਰੀਰਕ ਸੁੱਖ, ਮਾਨਸਿਕ ਸੁੱਖ ਤੇ ਅਧਿਆਤਮਕ ਸੁੱਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ। ਹਾਂਜੀ, ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ, ਲੈ ਗਈ। ਹਾਂਜੀ, ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ, ਸਾਥੀ ਬਣ ਗਿਆ, ਮਦਦਗਾਰ ਬਣ ਗਿਆ। ਹਾਂਜੀ, ਗੁਰੂ ਦੀ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਨਾਮ ਦਾ ਜਪ ਕੀਤਾ, ਪ੍ਰਭੂ ਦੀ ਬਾਣੀ ਪੜੀ। ਹਾਂਜੀ, ਉਹ ਜੋ ਅਨਾਦੀ ਅਕਾਲ ਪੁਰਖ ਹੈ, ਪਰਿਪੂਰਨ ਪ੍ਰਮਾਤਮਾ ਹੈ, ਫਿਰ ਉਸ ਦੀ ਪ੍ਰਾਪਤੀ ਹੋਈ, ਉਹ ਸਾਨੂੰ ਮਿਲਿਆ। ਇੱਥੇ ਤੱਕ ਸ਼ਬਦ ਦੀ ਵਿਚਾਰ, ਸ਼ਬਦ ਦੇ ਭਾਵ ਅਰਥ ਔਰ ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖੇ ਨੇ। ਹੁਣ ਮੈਂ 15-20 ਮਿੰਟ ਤੁਹਾਡੇ ਹੋਰ ਲੈਣੇ ਨੇ, ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬਾਨ ਤੁਹਾਡੇ ਸਾਹਮਣੇ ਜੋ ਹੈ ਰੱਖਣਗੇ। 15-20 ਮਿੰਟ ਮੈਂ ਤੁਹਾਡੇ ਹੋਰ ਲਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ अपने पावन पवित्र बाणी विच प्रमाण कीता है कि मनुख दा मन ते तन ए दो वजूद ने, अलग अलग असी दो रूप रखते हैं, एक नहीं। कई दफा साडा तन कुछ होर कहिंदा है, साडा मन कुछ होर कहिंदा है। जबान बाणी पढ़ रही होंदी, मन नहीं पढ़ता। कई दफा मन पढ़ रहा होंदा है, जबान खामोश होंदी है। तन ते मन दो अलग अलग वजूद ने, ये दो अलग अलग दुनिया ने साडिया। जब दुनिया अलग अलग ने हर मनुख दियां, तां इन्हां दो दुनिया दे ते राज प्रबंध भी वक वक है। शरीर दी दुनिया दा राज प्रबंध वक, ते मानसिक मंडल दा राज प्रबंध वक। कहिंदे ने मन विच उदों तब्दीली आ जाती है, क्रांति आ जाती है, जद राज प्रबंध बदल जाता है। किसी भी देश विच पलटा उदों आंदा है जद राज प्रबंध बदलता है, पलटता है। इहदे नाल तब्दीली आ जाती है, क्रांति आ जाती है। ते सारी दुनिया विच वख वख तजर्बे किए गए, किधरे शख्सी हुकूमत, किधरे सोशलिज्म, कम्युनिज्म, किधरे डेमोक्रेसी, जमहूरी, प्रजातंत्र, ये वख वख तजर्बे किए गए ताकि बंदे नूं बैरूनी सुख मिले, बंदे नूं अंदरूनी चैन मिले। ये भी वख वख तजर्बे किए गए, हर एक युग दे अपने अपने ढंग नाल तजर्बे किए गए। जैसे सतगुरु कहिंदे ने कि सत युग सत त्रेता जगे, द्वापर पूजा चार, तीनों युग तीनों दड़े, कल केवल नाम आधार। मन नूं सुकून मिले, मन नूं चैन मिले। किसे वक्त पूजा पाठ दी गल, तीर्थां दे रटन दी गल, हवन यग दी गल, संजम ते जत दी गल, ए वख वख तौर तरीके अपनाए गए कि बंदे दे मन नूं सुख मिले, बंदे दे तन नूं ते इहदियां बैरूनी लोड़ां जिहड़ियां ने सहूलियत नाल सौखे ढंग नाल इस नूं प्राप्त होवन। ते बाहरों भी कुछ यतन किए गए, एक यतन ओ जो वैद लोगों ने किया, एक यतन ओ जो राजनीतिक लोगों ने किया कि बंदा शरीरक तल ते सुखी रह सके, शरीर दे कोई बीमारियां ना आवन। इस देश दे पुराना तरीका आयुर्वेदिक से ओ तब्दील होया, यूनानी इलाज आया। भी देखा गया आयुर्वेदिक ढंग नाल इलाज करदिया सारिया बीमारियां नहीं जांदियां, कुछ बीमारियां रह जांदियां ने, तां फिर यूनानी तौर तरीका प्रचलित होया। यूनानी तौर तरीके तो बाद फिर अंग्रेजी इलाज आया, एलोपैथी आई। ते फिर देखा गया यह भी कई रोगों के उत्ते कारगर नहीं साबित होंदा, होम्योपैथी आई। अजकल नेचरपैथी का बड़ा जोर है। यह सारे तजर्बे वख वख सियाने लोगों ने, वैद लोगों ने किए कि बंदे दे शरीर दे चों किसे तरीके नाल रोग कढ़ीए ते बंदा शरीरक तल ते स्वस्थ हो सके। बंदे दी आर्थिक लोड़ां ते बंदे दा समाजिक ढांचा सुखी रह सके, वख वख तौर तरीकों नाल राजनीतिक लोगों ने प्रबंध बनाए, कानून बनाए, विधान बनाए। पिछले दिन एक बहुत वड्डे सिख जगत के मुखी बंदे ने कलकत्ते विच किधरे कहा, क्योंकि कलकत्ते दे सिंघां ने मैनू इस तरह आख्या, बई उह कहिंदा कि रहतनामा नहीं सुनाना चाहिए, सिर्फ बाणी पढ़ो। गुरुआं ने बाणी उच्चारण की रहतनामे ते बंदियां दे ने, लिहाजा रहतनामे नाल साडा की मतलब। गल इतनी सी कि रहतनामे सिख जगत तों कढ दईए ते रहत वैत आपे निकल गई, अमृत की मर्यादा आपे निकल गई। और उन्हें कलकत्ते दे इस विषय ते बहुत जोर लाया, ते मैनू उत्थों दे चीदा चीदा सज्जणा ने जो बाप काफी तादाद दे चिते हुण भी आए ने, आखिया भी इस संबंध च तुसी कुछ कहो। मैनू उत्थे कहना पिया हर संपर्दा दे अपने सिद्धांतिक ग्रंथ ने ते विधानक ग्रंथ ने। कुरान इस्लाम दा सिद्धांतिक ग्रंथ है, हदीसां इस्लाम दियां विधानक ग्रंथ ने। सिद्धांत तक पहुंचना किवें है, विधान है। सिद्धांत एक मार्ग, एक रस्ता बन गया है, पर रस्ते दे उत्ते चलण दे रूल, आखिर ट्रैफिक रूल भी ते होंदे ने। रस्ता गुरु ग्रंथ साहब एक रस्ता है, कुरान एक रस्ता है, वेद एक रस्ता है, गीता एक रस्ता है, पर आखिर रस्ते दे उत्ते चलण दे नियम भी ते होंदे ने, ट्रैफिक रूल भी ते होंदे ने। रस्ता कोई होर बनांदे ने, सड़क कोई होर बनांदे ने, ठेकेदार बनांदे ने, पीडब्ल्यूडी दा महकमा बनांदा है, ते ट्रैफिक रूल खिमा करनी ट्रैफिक दा महकमा बनांदा है, यातायात दा महकमा बनांदा है, ओ दूजे महकमे दा काम, ओ ट्रैफिक रूल बनांदा है। सड़क बना लेना है सिर्फ बहुत वड्डी गल नहीं, سڑک دے تے چلن دے رول بھی بنانے پین گے، نیم بھی بنانے پین گے امریکہ دے، یا امریکہ دا جتھے جتھے جو ہے ٹریفک رول دا پربھاؤ ہے اتھے لوکی سجے پاسے چل دے، باقی دیشاں چ لوکی کھبے پاسے چل دے، سمچے عرب دے اور یورپ دے کئی دیشاں دے امریکہ دے کینیڈا دے چ لوکی سجے پاسے چل دے، کاراں موٹراں سجے پاسے چل دیاں، انگلینڈ دے چ تے ایشیا دے بہت سارے دیشاں دے تے بھارت دے چ کھبے پاسے چل دے رول ہے۔ تے ہن کوئی آکھے میں ٹریفک رول نہیں مندا، میری مرضی، میں سجے چلا میں کھبے چلا، بس دا ڈرائیور آکھے میں ٹریفک نیم دی پالنا نہیں کرنی، میں تے انی پالنا کرنی، چلنا سڑک تے، اجاڑ چ نہیں چلاں گا، کچے چ نہیں چلاں گا، جتھے سڑک نہیں اتھے نہیں چلاں گا، چلاں گا میں سڑک تے، پر میں سڑک دے نیم دی پالنا نہیں کرنی، میں ٹریفک رول دی پالنا نہیں کرنی۔ تو کھے میں کرنی، ڈرائیور مسافراں نوں منزل مقصود تے پہنچائے گا، اے دا اپنا بھی بھوگ پی جائے گا تے مسافراں دا بھی رستے چ پی جانا ہے، ٹریفک نیم دی پالنا کرنی پیندی ہے۔ گرو گرنتھ صاحب جی مہاراج ایک مارگ نے، اس مارگ دے تے اسی کس طرح چلنا ہے، رہت نامے سڈا اصول نے، ٹریفک جو ہے رول نے، او دے مطابق اسی چلنا ہے اس مارگ تے، اسی طریقے نال حدیثاں ویدھانک گرنتھ نے، وید سدھانتک گرنتھ نے ہندو دھرم دے، پر منو سمرتی ویدھانک گرنتھ ہے، ودھان ہے اودے رول نے، تے اونے بلند بانگ کے رہت نامیاں دی کی لوڑ ہے، رہت نامیاں دی کی لوڑ ہے۔ تے میں آخیا ہوں کدھر ملاقات نہیں ہو تو انہوں کہہ دیا تو ہوں سارے دیش چ رولا پا، ٹریفک رول دی کی لوڑ ہے، صرف سڑکاں بنانیاں چاہیے، ٹریفک رول دی کی لوڑ ہے، نہیں سڑک بھی بنانی پیندی ہے، ٹریفک رول بھی بنانے پینے، مارگ بھی بنانا پیندا ہے، مارگ دے چلن دے نیم بھی بنانے پیندے نے، اس واسطے ہر جو ہے سمپردا دے اپنے سدھانتک گرنتھ نے، اپنے ویدھانک گرنتھ نے، وہ رول نے، وہ کچھ اصول نے، اس دے مطابق جو ہے چلنا ہوندا ہے اور اس مطابق اس دی جو ہے پالنا کرنی ہوندی ہے۔ تو میں عرض کراں کچھ بار دے راجنیتک ڈھانچے اس طرح بدلتے رہے کہ بندے نو آرتھک سماجک طور تے سنتشتی ہوئے، سکون ملے، تے ایرے وچ کوئی بادھا نہ کھڑی ہوئے، راجنیتک لوگاں نے نیم بنائے، تے وکھ وکھ اے راجنیتک دنیا دے پلٹا ہوندا رہا، اس طرح جویں ویدک دنیا دے پلٹا آیا، پہلے آیورویدک، پھر یونانی علاج، پھر ایلوپیتھی، پھر ہومیوپیتھی، پھر نیچرپیتھی، یہ وقت وقت سلسلہ چلیا، اس طرح کسی وقت شخصی حکومت کنگڈم، پھر سوشلزم دا نعرہ لگیا، کمیونزم آیا، پھر یہ پرجا تنتر، ڈیموکریسی، جمہوریت، یہ وقت وقت تجربے کیتے گئے۔ لیکن کھما کرنے آیورویدک دے ہوندے آیا بھی کچھ روگ ایسے سن جنہاں روگاں وچ لوکی گرسے رہندے سن تے روگ دور نہ ہو سکیا، ہوموپیتھی، نیچرپیتھی، ایلوپیتھی، یونانی طب دے ہوندے آیا بھی روگ منک دی دنیا وچ رہے پورن طور تے دور نہ ہوئے۔ ہن تے میں دیکھدا جتنی دیر وچ کوئی نویں دوائی بازار وچ آؤندی ہے اتنی دیر وچ کوئی نواں روگ بھی آ جاندا ہے، میڈیکل سٹور دوائیاں نال بھرے پئے نے، بندیاں دے شریر بیماریاں نال بھرے پئے نے، ہو دین سیاست سے تو رہ جاتی ہے چنگیزی، جدا ہو دین سیاست سے تو رہ جاتی ہے چنگیزی۔ اقبال کہندا ہے سیاست نالوں دھرم نو اڈ کر دو تے سیاست کی رہ جاندی ہے، چنگیز خان دا اکھاڑا، ہلاکو دی محفل، ہٹلر دا دیوان، بس یہی کچھ رہ جاندا ہے اور کچھ نہیں رہ جاندا۔ اگر دین نو کٹ دو، اگر دھرم نو کر دو سیاست دے چوں، جدا ہو دی سیاست سے تو رہ جاتی ہے چنگے جی۔ ساڈے دیش دے کچھ راجے بھی پوجے گئے، راجیاں نو بھگوان آکھیا گیا، کیڑے راجے؟ راجا رام، راجا کرشن، سنت مہاپرش، بڑی وڈی انہاں دی پوجا ہوئی، تے میں عرض کراں راجے کر کے نہیں، اے راجے سن پر نالک دھارمک سن، راجے تے اتھے بیشتر ہوئے نے، کون پوجدا ہے، کون انہاں نو بھگوان آکھدا ہے، کون انہاں نو متھا ٹیکدا ہے؟ تے میں عرض کراں کوئی بہت وڈے راجے بھی نہیں سن، ایک ایودھیا دا راجا ہے، تے ایودھیا دی اج آبادی بھی جڑی ہے کوئی 90,000 تو زیادہ نہیں ہے، تے میں سمجھدا شری رام دے زمانے تے 10-15,000 دی آبادی دا قصبہ ہونا ہے، شہر ہونا ہے، 15,000 دی آبادی بہت ہوندی سی جی، بہت وڈا شہر ہے، کیونکہ 15,000 بندے رہندے نے، چلو 20,000 من لیندے ہیں، آلے دوالے 10-15 پنڈ سن، بس اتنا ہی راج پاٹ سی انہاں دا، سارا دیش پوجدا پیا۔ دوسرے دواپر یگ دے راجا نے دوارکا دے، श्री कृष्ण। तो द्वारका अज भी 60-70 हजार की आबादी का शहर है, इस तो वड्डा नहीं है। आले दुआले 15-20 कस्बे होर, इतना ही राजपाट से श्री कृष्ण का द्वारका दे राजा। पूजा की सारे देश ने, राजे करके पूजा की। जे राजे करके पूजा है तो कृष्ण ते राम नालों होर वड्डे वड्डे राजे मौजूद सन, इतनी मैरज करते हैं। जिन्हों का राजपाट श्री राम नालों श्री कृष्ण नालों बहुत ज्यादा से, नहीं पूजा हुई। इन्हों की क्यों हुई? ये सियासतदान होने के नाल नाल धार्मिक सन, बस इतनी गल। इन्हों ने धर्म ते नीति नूं इकट्ठा कीता होया। एक विशिष्ट का चेला है, एक संदीपन का चेला है। श्री कृष्ण संदीपन दे चेले ने और श्री राम विशिष्ट दे चेले ने। दोवें धार्मिक दुनिया के संपन्न ने, निपुण ने। ते अपनी राजनीति नूं धर्म के अनुसार चलांदे ने। दिल शिकनी ना होवे, किसी का हक ना मारिया जाए, किसी की समाजिक तौर पर जो है हक तलफी ना होवे, किसी की आर्थिक तौर पर हक तलफी ना होवे। जब इन्होंने अपने राज प्रबंध के नाल धर्म नूं जोड़िया ते धर्म फैलन लग पिया। बहुत लोगों ने भगवान जान के पूजा की और स्पष्ट है कि धर्म तो बिना राजनीति पवित्र नहीं आउंदी, ते राजनीति तो बिना धर्म चलदा नहीं। राज बिना ने धर्म चले हैं, धर्म बिना सब दले मले। ते बिल्कुल स्पष्ट है, गल सही है। हुण पूजदा सारा देश, ते जिहड़े पूजदे ने कहिंदे जी धर्म ते सियासत नूं अड अड करो, ते पहले ते राम दे नाल राजा शब्द अड करो। संत राम आखो, राजा राम क्यों कहिंदे? राजा शब्द हटाओ दे नालों। भगवान राजा राम कही जांदे हो, राजा राम कही जांदे हो, पूजी जांदे हो। राज्यां दी ते असीं पूजा नहीं करदे, राजनीतिकां दी ते असीं पूजा नहीं करदे, राजिआं नूं ते असीं मत्था नहीं टेकदे, राजिआं नूं ते कोई सजदा नहीं करदा। अंदर भाव है, इह ओह राजा है जो धार्मिक है, इह ओह राजा है जो संत है, इह ओह राजा है जो विशिष्ट दा चेला है। और इसने अपनी राजनीति नूं धर्म नाल जोड़िया। सारी दुनिया ने उहदे कदमां ते सजदा कीता, सारे देश ने। फिर ने महाराजा कृष्ण, द्वारका दे राजा कृष्ण, द्वारकाधीश उन्हां दा नां है, द्वारका दे राजा, द्वारकाधीश आख्या जांदा है। मथुरा विच बहुत वड्डा मंदिर है, उस मंदिर दा नां भी है द्वारकाधीश। और द्वारका विच बहुत वड्डा मंदिर है, उहदा नां भी है द्वारकाधीश, द्वारका दे मालक, द्वारका दे राजा। ते द्वारका दे राजे होण दे नाते ते पूजा नहीं है। उह राजा बाद विच है, संत पहले। ते सारे देश ने पूजा की थी, ते पूजन वाले कहिंदे पए ने, ए सिंगो धर्म नालों सियासत नूं अड करो। ते मेरा इस स्टेज तो इन्हां नूं जवाब है, श्री कृष्ण नूं राजा कहना छड़ दो, ते श्री राम नूं भी राजा कहना छड़ दो। संत आखो, तुसी राजा राम आखी जांदे हो, राजा कृष्ण आखी जांदे हो। अपनी थां ते उत्ते थानू चाहिदा है ओ बंदा जिहड़ा धार्मिक भी होवे, सियासतदान भी होवे, ते जद साडी वारी आए ते कहिंदे नहीं जी धर्म नूं सियासत नालों अड करो। जे सियासत दे चों धर्म नूं अड कर दिता, ते सियासत ते गुंडियां दा अखाड़ा बन के रह जांदी है, चंगेज़ खान दा अखाड़ा बन के रह जांदी है। एक बड़ा प्रतिष्ठित गुंडा सी, तुसी आखो कि प्रतिष्ठित गुंडा, प्रतिष्ठित गुंडा। मैं बैठा सी कुछ सियासतदानां नाल, और उस गुंडे नूं मैं जानदा सी सुभावक हुण इत्थे चल पई है गल, ते मैं हुण लफ्ज़ रोक नहीं सकदा। तीन चार उसने कतल भी कीता, और जाती तौर ते भी मैं उसनूं जानदा सी। इस वास्ते कदी कदी कथा सुनन आंदा सी। ते एक दिन जद उन्हां राजनीतिकां दे कोल मैं बैठा, राजस्थान दी गल, ते सारे राजनीतिक खड़े हो गए। जद वो आया ते मैं नहीं खड़ा होया, मैनूं कहण लगे गैनी जी खड़े हो जाओ। मैं क्यों? इस गुंडे दे वास्ते खड़ा हो जावां? इन्हें तीन चार कतल कीते ने, ते जिस गली तो लंघदा लोकी करदे बूहे बंद कर छड़दे, ते जिस गली तो लंघदा लोकी सहम जांदे, ते पता मैनूं कि कहण लगे मस्कीन जी राजनीति में ऐसा चलता है। मैं कहा ठीक है, राजनीति में गुंडागर्दी चलती है, राजनीति में बदमाशी चलती है, राजनीति में ये कातिल लोग चलते हैं, ये देश की राजनीति। फिर एक व्यापारियों की सभा में मैं बैठा से, एक दो सर्वदल सम्मेलन भी इन्होंने दिनों चोना भी मैं अटेंड किए। उन्होंने व्यापारियों मैं बैठा, मैं कहा हद हो गई, अहिंसा परमो धर्म के पुजारी जैनी, घ्यो गऊ की चरबी मिला मिला के सारे पंजाब के सारे हिला हरियाणा ने खिला छे, कितने का धर्म भ्रष्ट कर छड़े। तो बहुत माड़ी गल, बहुत माड़ी गल। पता मैनू की आख्या? बिजनेस में ऐसा चलता है, व्यापार में ऐसा चलता है, राजनीति में गुंडागर्दी चलती है, बिजनेस में बेईमानी चलती है, तो चलती है। ਤੇ ਜੇ ਹੁਣ ਬਿਜ਼ਨਸ ਦੇ ਵਿੱਚ ਬੇਈਮਾਨੀ ਹੈ ਤੇ ਰਾਜਨੀਤੀ ਦੇ ਵਿੱਚ ਗੁੰਡਾਗਰਦੀ ਹੈ ਤਾਂ ਖਿਮਾ ਕਰਨੀ ਰਹਿ ਕੇ ਗਿਆ ਤਾਂ ਦੁਨੀਆਂ ਤੇ ਨਰਕ ਬਣ ਗਈ ਹੋਰ ਰਹਿ ਕੇ ਗਿਆ ਫਿਰ ਕੀ ਰਹਿ ਗਿਆ ਕੁਛ ਵੀ ਨਹੀਂ ਰਹਿ ਗਿਆ ਅਗਰ ਬਿਜ਼ਨਸ ਦੇ ਵਿੱਚ ਇਹੀ ਚੱਲਦਾ ਇਸਮੇ ਠੀਕ ਹੈ ਕਾਬਲੇ ਕਬੂਲ ਹੈ ਬਾਤ ਤੇ ਰਾਜਨੀਤੀ ਵਿੱਚ ਗੁੰਡੇ ਵੀ ਪ੍ਰਾਣ ਨੇ ਸਨਮਾਨਿਤ ਨੇ ਪ੍ਰਤਿਸ਼ਠਿਤ ਨੇ ਬੜੇ ਬੜੇ ਰਾਜਨੀਤਿਕਾਂ ਨੇ ਆਪਣੇ ਆਲੇ ਦੁਆਲੇ ਗੁੰਡੇ ਰੱਖੇ ਹੋਏ ਨੇ ਵੋਟ ਲੈਣ ਵਾਸਤੇ ਜਿੱਤਣ ਵਾਸਤੇ ਤਾਂ ਖਿਮਾ ਕਰਨੀ ਫਿਰਦੇ ਰਾਜਨੀਤੀ ਦੀ ਰੂਪਰੇਖਾ ਕੀ ਹੋਵੇਗੀ ਤੇ ਵਪਾਰ ਦੀ ਜਿਹੜੀ ਹੈ ਇਹ ਰੂਪਰੇਖਾ ਕੀ ਹੋਵੇਗੀ ਬਿਜ਼ਨਸ ਮੈਂ ਐਸਾ ਚੱਲਦਾ ਜੀ ਧੰਦੇ ਮੈਂ ਐਸਾ ਚੱਲਦਾ ਤੇ ਇੱਕ ਦੋ ਲਫ਼ਜ਼ ਮੈਥੋਂ ਹੋਰ ਵੀ ਅੱਗੇ ਹੋਏ ਉਹਦੇ ਨਾਲ ਭਾਵੇਂ ਔਖੇ ਬੜੇ ਹੋਏ ਮੈਂ ਕਿ ਮੈਂ ਤੁਹਾਡਾ ਅਵਤਾਰ ਦੇਖਿਆ ਸਵਾਮੀ ਮਹਾਂਵੀਰ ਨੰਗਾ ਖੜਾ ਹੈ ਤੇ ਮੈਂ ਕਿਹਾ ਗਜ਼ਬ ਦੀ ਗੱਲ ਅਵਤਾਰ ਤੁਹਾਡਾ ਨੰਗਾ ਕੱਪੜੇ ਨਹੀਂ ਪਹਿਨਦਾ ਤੇ ਜਿਤਨੀਆਂ ਹਿੰਦੁਸਤਾਨ ਵਿਚ ਵੱਡੀਆਂ ਵੱਡੀਆਂ ਕੱਪੜੇ ਦੀਆਂ ਮਿੱਲਾਂ ਨੇ ਉਹ ਜੈਨੀਆਂ ਦੀਆਂ ਨੇ ਬਿਰਲਾ ਜੈਨੀ ਔਰ ਬੜੇ ਬੜੇ ਮਿੱਲ ਓਨਰ ਖਾਸ ਕਰਕੇ ਕਾਟਨ ਮਿੱਲਾਂ ਜਿਨ੍ਹਾਂ ਦੀਆਂ ਚੱਲਦੀਆਂ ਨੇ ਉਹ ਜੈਨੀ ਕੱਪੜੇ ਦੇ ਥੋਕ ਵਪਾਰੀ ਹਿੰਦੁਸਤਾਨ ਦੇ 70% ਜੈਨੀ ਨੇ ਕੱਪੜੇ ਦੇ ਥੋਕ ਵਪਾਰੀ ਤੇ ਕੱਪੜੇ ਦੀਆਂ ਵੱਡੀਆਂ ਵੱਡੀਆਂ ਮਿੱਲਾਂ 80% ਜੈਨੀਆਂ ਦੀ ਤੇ ਮੈਂ ਸੁਭਾਵਕ ਕਹਿ ਬੈਠਾ ਮੈਂ ਕਿਹਾ ਜੈਨ ਸਾਹਿਬ ਇਹ ਮੈਨੂੰ ਦੱਸ ਦਿਓ ਪਹਿਲੇ ਅਵਤਾਰ ਤੁਹਾਡਾ ਨੰਗਾ ਖੜਾ ਬਿਲਕੁਲ ਅਲਫ ਨੰਗਾ ਖੜਾ ਸਾਰੇ ਪੂਜਦੇ ਪਏ ਨੇ ਮੱਥਾ ਪੈ ਟੇਕਦੇ ਨੇ ਤੇ ਤੁਸੀਂ ਸਾਰੇ ਦੇਸ਼ ਨੂੰ ਕੱਪੜਾ ਪਵਾਈ ਜਾਂਦੇ ਹੋ ਸਾਰੀ ਦੁਨੀਆਂ ਨੂੰ ਕੱਪੜਾ ਪਵਾਈ ਜਾਂਦੇ ਹੋ ਕੱਪੜਾ ਬਣਾ ਬਣਾ ਕੇ ਕੱਪੜਾ ਵੇਚ ਵੇਚ ਕੇ ਕਮ ਸੇ ਕਮ ਆਪਣੇ ਅਵਤਾਰ ਨੂੰ ਜਿਹਨੂੰ ਮੱਥਾ ਟੇਕਦੇ ਹੋ ਕਮ ਸੇ ਕਮ ਉਹਦੀ ਰਹਿਣੀ ਬਹਿਣੀ ਤੇ ਧਾਰਨ ਕਰ ਲਓ ਜਿਹੜੀ ਉਸਦੀ ਰਹਿਣੀ ਬਹਿਣੀ ਹੈ ਉਹ ਰਹਿਣੀ ਬਹਿਣੀ ਤੇ ਤੁਸੀਂ ਧਾਰਨ ਕਰੋ ਤੇ ਮੈਨੂੰ ਕਹਿਣ ਲੱਗਾ ਆਪ ਤੋਂ ਬੜੇ ਕੌੜੇ ਸ਼ਬਦ ਬੋਲਦੇ ਕੜਵੇ ਸ਼ਬਦ ਬੋਲਦੇ ਤੇ ਮੈਂ ਕਿਹਾ ਜੇ ਕੜਵੇ ਸ਼ਬਦ ਲੱਗਦੇ ਨੇ ਤੇ ਕਮ ਸੇ ਕਮ ਮੂਰਤੀ ਨੰਗੀ ਨਾ ਬਣਾ ਦਿਓ ਤੇ ਕੋਈ ਕੱਪੜੇ ਉੜਾ ਦਿਓ ਫਿਰ ਸਾਨੂੰ ਜੇ ਮਿੱਠੇ ਹੀ ਸ਼ਬਦ ਚਾਹੀਦੇ ਨੇ ਇਹ ਜੇ ਕੌੜੇ ਨੇ ਮੈਂ ਤੇ ਜਿਹੜੀ ਸਾਹਮਣੇ ਸਪਸ਼ਟ ਗੱਲ ਹੈ ਉੱਥੋਂ ਸਾਡੇ ਸਾਹਮਣੇ ਰੱਖ ਦਿੱਤੀ ਹੈ ਸਾਡੇ ਗੁਰੂ ਦੀ ਰਹਿਣੀ ਬਹਿਣੀ ਸੀ ਆਪਣੀ ਉਹ ਤਨ ਤੇ ਸ਼ਸਤਰ ਸਜਾਉਂਦੇ ਸਨ ਕੇਸ ਰੱਖਦੇ ਸਨ ਕਛੇਰਾ ਪਹਿਨਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਘਾ ਰੱਖਦੇ ਸਨ ਅਸੀਂ ਉਹਨਾਂ ਦੀ ਰਹਿਣੀ ਬਹਿਣੀ ਧਾਰਨ ਕਰ ਲਈ ਸਿੱਖ ਕਹਿਲਾਉਂਦੇ ਹਾਂ ਤੇ ਤੁਸੀਂ ਸਵਾਮੀ ਮਹਾਂਵੀਰ ਦੀ ਰਹਿਣੀ ਬਹਿਣੀ ਧਾਰਨ ਕਰੋ ਜੋ ਉਹਨਾਂ ਦੀ ਹੈ ਜੋ ਉਪਾਸ਼ਕ ਜਿਸ ਦਾ ਉਪਾਸ਼ਕ ਹੈ ਤਨ ਆਪਣਾ ਉਸ ਵਰਗਾ ਨਹੀਂ ਬਣਾ ਸਕਦਾ ਤੇ ਮਨ ਕੀ ਖਾਕ ਬਣਾਏਗਾ ਕੀ ਬਣਾਏਗਾ ਇੱਧਰ ਰਾਮਲੀਲਾ ਗਰਾਊਂਡ ਵਿੱਚ ਜਦ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਗਿਆ ਨਾ ਸ਼ਹੀਦੀ ਗੁਰਪੁਰਬ ਤੇ ਉਸ ਦਿਨ ਉਹਨਾਂ ਦਿਨਾਂ ਚ ਐਮਰਜੈਂਸੀ ਦੇਸ਼ ਵਿਚ ਲੱਗੀ ਹੋਈ ਸੀ ਬੜੇ ਬੜੇ ਪ੍ਰਤਿਸ਼ਠਿਤ ਬੰਦੇ ਬੋਲਣ ਆਏ ਦੇਸ਼ ਦੀ ਪ੍ਰਧਾਨ ਮੰਤਰੀ ਵੀ ਉਸ ਦਿਨ ਬੋਲਣ ਆਈ ਸੀ ਅਖਬਾਰੀ ਰਿਪੋਰਟਰਾਂ ਦੇ ਮੁਤਾਬਕ ਕੋਈ 22 ਲੱਖ ਦਾ ਇਕੱਠ ਸੀ ਅਖੀਰ ਤੱਕ ਦੁਨੀਆ ਨਹੀਂ ਦਿਸਦੀ ਸੀ ਤੇ ਪ੍ਰਧਾਨ ਮੰਤਰੀ ਸਾਹਿਬਾ ਕਹਿਣ ਲੱਗੀ ਮੈਂ ਦੂਰਬੀਨ ਨਹੀਂ ਲਿਆਈ ਉਹ ਲਿਆਣੀ ਸੀ ਮੈਨੂੰ ਤਾਂ ਅਖੀਰ ਤੱਕ ਸੰਗਤ ਦਿਖਾਈ ਨਹੀਂ ਦਿੰਦੀ ਇੰਨਾ ਇਕੱਠ ਖੁਸ਼ ਹੋ ਕੇ ਕਹਿੰਦੇ ਇੰਨਾ ਇਕੱਠ ਇੰਨੀ ਮਹਾਨ ਸ਼ਰਧਾ ਮੈਂ ਤੇ ਦੂਰਬੀਨ ਨਹੀਂ ਲਿਆਈ ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੇ ਬੋਲ ਨਹੀਂ ਬੋਲਦੇ ਕੋਲ ਬੈਠੇ ਸਨ ਕਹਿਣ ਲੱਗੇ ਨਹੀਂ ਸਾਨੂੰ ਉਂਝ ਹੀ ਨੇੜੇ ਵੇਖਣ ਦੀ ਕੋਸ਼ਿਸ਼ ਕਰੋ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ ਉਂਝ ਹੀ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਕਰੋ ਅਸੀਂ ਕੀ ਦੂਰਬੀਨ ਨਾਲ ਕਿਉਂ ਵੇਖਦੇ ਦੂਰ ਕਿਉਂ ਰੱਖਦੇ ਦੂਰਬੀਨ ਤਾਂ ਉਸ ਨੂੰ ਵੇਖੀਦਾ ਜਿਹੜਾ ਦੂਰ ਹੈ ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ ਦੂਰਬੀਨ ਨਾਲ ਵੇਖਦੇ ਹੋ ਅਸੀਂ ਤੁਹਾਡੇ ਕੋਲ ਬੈਠੇ ਹਾਂ ਅਸੀਂ ਤੁਹਾਡੇ ਅੰਗ ਹਾਂ ਇਸ ਦੇਸ਼ ਦੇ ਅੰਗ ਹਾਂ ਇਹਨੂੰ ਦੂਰ ਕਿਉਂ ਸਮਝੇ ਇਸ ਅੱਖ ਨਾਲ ਹੀ ਵੇਖੋ ਦੂਰਬੀਨ ਨਾਲ ਨਾ ਵੇਖੋ ਤੇ ਖਿਮਾ ਕਰਨੀ ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ ਮੈਂ ਅੱਜ ਵੀ ਆਖਾਂ ਇਸ ਭਾਰਤ ਦੀ ਸਰਕਾਰ ਨੂੰ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ ਨੇੜੇ ਹੋ ਕੇ ਕੁਸ਼ਨ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ ਅਸਲੀਅਤ ਪਤਾ ਚੱਲੇਗਾ ਹਕੀਕਤ ਦਾ ਪਤਾ ਚੱਲੇਗਾ ਅਸੀਂ ਹੱਕ ਤੇ ਹਾਂ ਇਨਸਾਫ਼ ਤੇ ਹਾਂ ਤੁਸੀਂ ਤਸ਼ੱਦਦ ਤੇ ਹੋ ਬੇਇਨਸਾਫ਼ੀ ਦੇ ਹੋ ਪਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰੋ ਤਾਂ ਖੈਰ ਮੈਂ ਅਰਜ਼ ਕਰ ਰਿਹਾ ਸੀ ਵੱਖ ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ ਤਾਂ ਤੌਰ ਤਰੀਕੇ ਬਦਲਦੇ ਰਹੇ ਕਿਧਰੇ ਸ਼ਕਤੀ ਹਕੂਮਤ ਕਿੰਗਡਮ ਕਿਧਰੇ ਡੈਮੋਕ੍ਰੇਸੀ ਪ੍ਰਜਾਤੰਤਰ ਕਿਧਰੇ ਕਮਿਊਨਿਜ਼ਮ ਸੋਸ਼ਲਿਜ਼ਮ ਇਸ ਤਰੀਕੇ ਦੇ ਤੌਰ ਤਰੀਕੇ ਬਦਲਦੇ ਰਹੇ ਲੇਕਿਨ ਬੰਦੇ ਦੀਆਂ ਸਮੱਸਿਆਵਾਂ ਤਿਉਂਦੀਆਂ ਤਿਉਂ ਰਹੀਆਂ ਕਿਉਂ ਰਹੀਆਂ ਇਕਬਾਲ ਕਹਿੰਦੇ ਨੇ ਇਸ ਵਾਸਤੇ ਕਿ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ ਅਗਰ ਸਿਆਸਤ ਨਾਲੋਂ ਧਰਮ ਨੂੰ ਅੱਡ ਕਰ ਦਿਓ ਤਾਂ ਸਿਆਸਤ ਚੰਗੇਜ਼ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਹਿਟਲਰ ਦਾ ਟੋਲਾ ਬਣ ਕੇ ਰਹਿ ਜਾਂਦੀ ਹੈ ਹਲਾਕੂ ਦਾ ਅੱਡਾ ਬਣ ਕੇ ਰਹਿ ਜਾਂਦੀ ਹੈ وہ تے بربادیاں ہی بربادیاں کرے گی. یہ اقبال دے بول نے. اس وقت ایسا اقبال نے آخیا تو پھر اسی کوشش کی کی تھی اسی روز دیوان دی سماپتی تو بعد اپنے گردیو کو منگ کرنی شروع کی تھی کہ راج کرے گا خالصا آکی رہے نہ کوئے راج پربند پویتر ہاتھ دے بندے پویتر ہاتھ دے چوے تاکہ کوئی آکی نہ ہوئے دکھی نہ ہوئے. کوئی کسے دا حق مارے نہ کوئی کسے دا حق کھوے نہ راج ستا ستوادی دے ہاتھ چوے ست تے ستا دا اسی سمیل چاہتے ہیں. धर्म से राजनीति का सुमेल एकाग्रता बख्शने
2: एकाग्रता प्रदान करने साहबां की हजूरी दे आए मुखवास सतगुरां दा हुक्मनामा सुच बुद्धि अनुसार इस दे अर्थ भाव अर्थ ते मौजूदा दौर दियां कुछ गल्लां विचारां आप जी दे समक्ष भेंट करां. اس تو پہلے چلی آ رہی پرمپرا انوسار داس کی دو کر جوڑ سنیمر فتح پروان کرنے. واہگرو جی کا خالصہ واہگرو جی کی فتح. ستگوراں دا جو اج پاون پوتر واک آیا اودے ارتھ سے بھاو ارتھ رکھن تو بعد جو اج دی اکترتا ہے تے اج دی اکترتا دا جو ਉਦੇਸ਼ ਹੈ ਤੇ ਸਿੰਘ ਸਾਹਿਬਾਨ ਦਾ ਜੋ ਹੁਕਮ ਹੈ ਤੇ ਉਹਨਾਂ ਦੇ ਜੋ ਮਤੇ ਨੇ ਉਹਨਾਂ ਦਾ ਜੋ ਪੰਥ ਲਈ ਫਰਜ਼ ਤੇ ਹੁਕਮ ਲਾਗੂ ਕਰਨਾ ਹੈ ਇਹ ਸਭ ਕੁਝ ਨੂੰ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਸੁਣਨਾ ਹੈ ਧਾਰਨ ਕਰਨਾ ਹੈ ਤੇ ਉਸ ਤੇ ਅਮਲ ਕਰਨਾ ਹੈ. ਗੁਰੂ ਘਰ ਦੀ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਮੈਂ ਪਹਿਲੇ ਕੋਈ ਪੰਜ ਦਸ ਮਿੰਟਾਂ ਚ ਸਾਹਿਬਾਂ ਦੇ ਵਾਕ ਦੇ ਅੱਖਰੀ ਅਰਥ ਤੇ ਭਾਵ ਅਰਥ ਕਰਦੇ ਹਾਂ ਤਾਂ ਕਿ ਮੈਂ ਸੁਤੰਤਰ ਰੂਪ ਦੇ ਕੁਛ ਵਿਚਾਰਾਂ ਅੱਜ ਦੇ ਸਮੇਂ ਦੇ ਤੁਹਾਡੇ ਸਾਹਮਣੇ ਭੇਟ ਕਰ ਸਕਾਂ ਅਰਜ਼ ਕਰ ਸਕਾਂ. ਇਸ ਵਾਸਤੇ ਆਪ ਪਰੰਪਰਾ ਦੇ ਮੁਤਾਬਕ ਵਾਕ ਪ੍ਰਥਮ ਸਰਵਨ ਕਰੋ ਇੱਕ ਇੱਕ ਪੰਕਤੀ ਦੇ ਅਰਥ ਫਿਰ ਅਗਲੀਆਂ ਗੱਲਾਂ ਅਗਾਂਹ ਕਰਾਂਗੇ. ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ. ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਇਹ ਪਾਵਨ ਪਵਿੱਤਰ ਵਾਕ ਹੈ. ਹਾਂਜੀ, ਉਰਦੂ ਨਜ਼ਮ ਦੇ ਜੈਸੇ ਕਿੱਤਾ ਹੈ, ਰੁਬਾਈ ਹੈ, ਦੋਹਾ ਹੈ, ਗਜ਼ਲ ਹੈ, ਨਜ਼ਮ ਹੈ, ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਦੇ ਤੇ ਪੰਜਾਬੀ ਸਾਹਿਤ ਦੇ ਕਵਿਤਾ ਦੀ ਦੁਨੀਆਂ ਦੇ ਦੋ ਪਦੇ ਨੇ ਤੇ ਪਦੇ ਹੈਗੇ ਨੇ, ਸੌ ਪਦੇ ਨੇ, ਪੰਜ ਪਦੇ ਨੇ, ਅਸ਼ਟਪਦੀਆਂ ਇਤਿਆਦਿਕ ਨੇ, ਔਰ ਇਸ ਤੋਂ ਇਲਾਵਾ ਛੰਦ ਨੇ, ਮੰਗਲ ਨੇ. ਸੋ ਬੇਸ਼ੁਮਾਰ ਇਹ ਕਵਿਤਾਵਾਂ ਦੇ ਆਪਣੇ ਆਪਣੇ ਨਮੂਨੇ ਨੇ. ਇਹ ਦੋ ਪਦਾ ਹੈ ਜਿਹਦੇ 'ਚ ਮੇਰੇ ਪਾਤਸ਼ਾਹ ਇਹ ਫਰਮਾਨ ਕਰ ਰਹੇ ਨੇ. ਹਾਂਜੀ, ਗੁਰੂ ਘਰ ਦੀ ਇਹ ਪਰੰਪਰਾ ਹੈ. ਜਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਚੱਲ ਰਹੇ ਨੇ ਤੇ ਕੋਈ ਨਵਾਂ ਖਿਆਲ ਕਿਸੇ ਥਾਂ ਤੇ ਸਤਿਗੁਰ ਨੇ ਦੇਣਾ ਹੁੰਦਾ, ਨਵੀਂ ਗੱਲ ਕੋਈ ਆਰੰਭ ਕਰਨੀ ਆਉਂਦੀ ਹੈ, ਤਾਂ ਉਹਦੇ ਪਹਿਲੇ ਮੰਗਲਾਚਰਨ ਹੁੰਦਾ. ਮੰਗਲਾਚਰਨ ਅੱਜ ਤੱਕ ਸਾਡੇ ਦੇਸ਼ ਦੇ ਵਿੱਚ ਸਾਹਿਤਕਾਰ, ਆਲਮ ਲੋਕ, ਗ੍ਰੰਥਕਾਰ ਕਰਦੇ ਰਹੇ ਗਣੇਸ਼ ਦਾ ਤੇ ਸੁਰਸਤੀ ਦਾ. ਸਨਾਤਨ ਮਤ ਦੀ ਇਹ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਤੇ ਬੁੱਧੀ ਦਾਤਾ ਸੁਰਸਤੀ ਹੈ. ਕਵੀ ਲੋਕ, ਸਾਹਿਤਕਾਰ ਲੋਕ ਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰਸਤੀ ਦੀ, ਤੇ ਜਿਨ੍ਹਾਂ ਨੂੰ ਸਿੱਧੀ ਚਾਹੀਦੀ ਹੈ, ਧਨ ਸੰਪਦਾ ਚਾਹੀਦਾ ਹੈ, ਕੋਈ ਕਾਰਜ ਸਿੱਧ ਕਰਨਾ ਹੈ, ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ. ਇਹ ਪਰੰਪਰਾ ਚਲੀ ਆ ਰਹੀ ਸੀ ਗਣੇਸ਼ ਦੀ ਪੂਜਾ ਤੇ ਸੁਰਸਤੀ ਦੀ ਪੂਜਾ. ਜੇ ਕੋਈ ਸਾਹਿਤਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਸੁਰਸਤੀ ਦੀ, ਤੇ ਜੇ ਕੋਈ ਆਰਥਿਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਗਣੇਸ਼ ਦੀ. ਇਸ ਤਰ੍ਹਾਂ ਇਹ ਸਿਲਸਿਲਾ ਸਾਡੇ ਦੌਰ ਵਿੱਚ ਜੋ ਹੈ ਸਨਾਤਨ ਮੱਧ ਵਿੱਚ ਬੜੇ ਪੁਰਾਣੇ ਸਮੇਂ ਤੋਂ ਚਲੇ ਆ ਰਿਹਾ ਸੀ. गुरु नानक देव जी महाराज ने इस संबंध में अपने ये विचार दिते, अगर सिद्धि दाता गणेश है और बुद्धि दाता सुरस्ती है तो फिर परमात्मा की तो कोई लोड़ ही नहीं। बंदे नू दो चीजा चाहिए ने, सिद्ध और बुद्ध। बुद्धि सारा ज्ञान आ जाता है, सिद्धि सारी संपदा आ जाती है। तो सारी संपदा बंदे नू मिल जाए, सारा ज्ञान बंदे नू मिल जाए तो होर किसी चीज की फिर लोड़ रही नहीं, मनुख के अंदर कोई भुख रही नहीं। पर परमात्मा तो छुट परमात्मा नू एक पासे रख के सनातन मत ने इस भुख की पूर्ति गणेश से सृष्टि नाल जोड़ी। वो सृष्टि जो है वो बुद्ध दाता है और गणेश जो है ये सिद्धि दाता है। साहिब श्री गुरु नानक देव जी महाराज ने जो मंगलाचरण आरंभ किया है उसका पहला अक्षर है एक, एक ओंकार। गुरु ग्रंथ साहिब जी महाराज का पहला अक्षर एक, और गुरु ग्रंथ साहिब जी महाराज का जो मंगलाचरण है, गुरमत जो मंगलाचरण है उसका पहला अक्षर है एक। जपजी साहब का जो मंगलाचरण है उसका अक्षर पहला है एक। एक गिनती देते उंज हिंसा है, पर गुरु नानक की रचना तो हिंसे के रूप च नहीं निकलिया, एक खसम की बाणी ब्रह्म वाक के रूप च निकलिया है एक। गुरु गोबिंद सिंह जी महाराज कहंदे ने एक है अनेक है, अनेक है फिर एक है। फिर साहब ऐसा भी कहंदे ने एक मूर्त अनेक दर्शन कीन रूप, अनेक खेल खेल अखेल खेलन अंत को फिर एक। सारी अनेकता का जो आधार है वो एक है, ते इसे एक तो ये सारी अनेकता का जन्म है, एक मूल है, एक जो है आधार है। लेकिन एक ने ही अनेका रूप धारण किए हुए ने। जो अनेकता है इनू संसार कहने ने, जो एक है वो करतार है। जिथे तक आत्मा का गल है, विचार चलेगी आत्मा दी उते एक है साडे शरीर दे, पर जिथे तक शरीरक संबंध दी गल आएगी ते रूप बड़े ने। हुण एक बंदे दे सिर्फ है कोई एक ही रूप दे उते उदी होंद नहीं खड़ी, अनेका रूप ने। एक बंदा जे किसे दा प्यो है तां फिर किसे दा पुत्र भी है, जे किसे दा पुत्र है किसे दा पति भी है, किसे दा भरा भी है, किसे दा पड़ोसी भी है, किसी का दोस्त भी। हम बंदा एक है तो रूप उस इतने ने। मनोविज्ञानी कहते ने जब बंदा पुत्रां दे सामने पिता दे रूप दे जांदा है तो चेहरे दे हाव भाव ते मानसिक मंडल कुछ होर होंदा है, ओही मनुख जब प्यो दे सामने पुत्र दे रूप च जांदा है तो चेहरे दे हाव भाव ते मन दे भाव कुछ होर ही आउंदे, ओही मनुख जब पत्नी दे सामने पति दे रूप दे जांदा है ते चेहरे दा रूप ते मानसिक मंडल मनुख दा कुछ होर हो जांदा है, ओही मनुख जद मित्र दे सामने मित्र दे रूप च खड़ा हुंदा है, पड़ोसी दे सामने पड़ोसी दे रूप च खड़ा हुंदा है तो चेहरे दे हाव भाव ते मानसिक संस्कार कुछ होर आउंदे ने। ओही बंदा जद गुरु दे सामने सिख दे रूप च खड़ा हुंदा है तो चेहरे दे हाव भाव ते मन दीआं तरंगां कुछ होर आउंदीआं ने। हुण बंदा एक है ते रूप इस दे इतने ने, इह किसे दा सिख भी है, किसी का पुत्र भी है, किसी का भरा भी है, किसी का पिता भी है, किसी का पति भी है, किसी का पड़ोसी भी है, किसी का दोस्त भी है। जितने रूप पुरुष दे ने उतने ही ये रूप नारी दे ने। जे नारी किसी की मां है तो किसी की भैन है, किसी की धी है, किसी की पत्नी है, किसी की सहेली है, तो किसी की सिखणी है। मनुख पूरन ओही है जिदे ये सारे रूप बेदाग होवन। ए सारे रूप मैं हैरान हा जिन्हां दे हथ सता आउंदी है, कई दफा देखी दा समुचा देश ते ओदी सारी ताकत किसे दे हथ समेट देदी है, ते कम से कम ओदे सारे रूप ते वेखने चाहीदे ने। किधरे ऐसा तां नहीं ओदे सारे रूप दागी ने। जो मेरे पढ़न दे च आया चंगी पुत्री नहीं साबित हो सकी, पिता पिटदा ही रहा, आले दुआले दे बुजुर्ग मुखालफत करदे रहे पिता दा दिल तोड़ के, और चंगे चंगे बुजुर्गां दी विचारां ते लत मार के उन्हें कदम चुकया, चंगी पुत्री नहीं साबित होई। अगाह चलिए फिर चंगी पत्नी भी नहीं साबित होई। پتی ہسپتال بیمار پیا رہا, طلاق ہوئی, پوچھن تک نہیں گئی, چنگی پتنی نہیں ثابت ہوئی. اگاؤں چلیے جو کچھ ماں تے پت دا جھگڑا منظر عام تے آندا رہا, اتوں ایک گل سپشٹ ہو گئی, چنگی ماں بھی نہیں ثابت ہوئی. پھر ہور میں اگے چلا تے جو میں دیکھیا چنگی سس بھی نہیں جو ہے ثابت ہوئی. رات نو 12 بجے نو نو گھروں کڑ چھڑے. پھر چنگی دادی بھی نہیں ثابت ہوئی, پوترا روندا ہی رہ گیا, پٹدا ہی رہ گیا. جو چنگی تھی نہیں ثابت ہوئی, جو چنگی پتنی نہیں ثابت ہوئی, جو چنگی ماں نہیں ثابت ہوئی, جو چنگی سس نہیں ثابت ہوئی, جو چنگی دادی نہیں ثابت ہوئی, کھما کرنی وہ چنگی راج پاٹ کی کرندا کس طرح ثابت ہوئے گی؟ منک دے انہاں سارے روپاں تو ہی اندازہ لائد ہے کہ واقعی یہ منک کی ہے. کمال دی گل, زندگی دے ہر پہلو دے جس دی زندگی داغی ہوئے تے سمچا دیش او دے ہتھاں چ دے دیتا جائے تے دیش برباد نہیں ہوئے گا تے اور کی ہے, دیش تباہ نہیں ہوئے گا تے اور کی ہے. میں عرض کر رہا سی جیسے اکال پرکھ ایک ہے تے ایک ہوندے ہویا او دے روپ انیکاں نے, اس نے یہ نیم منکھ دے نال بھی لاگو کر دیتا ہے تے منکھ دے بھی روپ انیکاں نے. جے پرش کسے دا پیو ہے, کسے دا پتر ہے, کسے دا پتی ہے, کسے دا پڑوسی ہے, کسے دا متر ہے, اسی طریقے نال اے سارے روپ ناری دے نے. تے چانک نے, بھرتری نے اور بدر نے اپنے نیتی درپن وچ لکھے ہے, انہاں تین مہاپرشاں نے راج کیا ہے بدر نیتی درپن, تے تیسرا راج یوگی بھرتری دا جیہڑا ناں ہے نیتی شتک. یہ تین گرنتھ راجنیتی دیتے ہیں. یہ تین مہاپرش اس گل تے زور دے دے نے کہ راج سنگھاسن تے جد کسے نو بٹھاؤ تے ویکھ لینا وہ سماجک زندگی کی ہے. اگر وہ سماجک زندگی دے کامیاب نہیں, سماجک زندگی اس دی ساری داغی ہے, تو سیاسی زندگی اس دی پوتر نہیں ہو سکتی, اس دی پاون نہیں ہو سکتی, بے داغ نہیں ہو سکتی. تے انج لگتا ہے صدیاں دی جڑی اس دیش دی غلامی ہے نا, انہاں نوں ہن بندہ چنن دی جاچ وی نہیں آندی. حالانکہ چون دے اتے ساڈے سدگوراں نے تے بڑا زور دتا, انہاں نے سری چند نوں ایک پاسے کر دتا, لکھمی داس نوں ایک پاسے کیتا, چنے آ تے لینا چنے. اور پھر کمال کیتی گرو رام داس جی نے, پرمپرا تے یہ ہے کہ وڈا ہی پتر چنے آ جاندا, ٹھکرا کے ایک پاسے کیتا, سب تو چھوٹے نوں چنے. یہ تھوڑی گل نہیں, چون دے اتے گرواں نے بہت بڑا زور دیتا چون غلط نہ ہوئے. تے ساڈے دیش واسیاں نوں وی ادھکار دیتے گئے چونو نمائندہ جنوں سارا دیش سونپنا ہے, دیش دی سمپتی, دیش دی عصمت اور دیش دی سطح ہتھاں چ دینی ہے. پر دیکھو تے صحیح, ہتھ بے داغ نے کہ نہیں, ہتھ پوتر نے کہ نہیں, یہ بالکل نہیں سوچیا گیا. وہ کارن کہ صدیاں دی غلامی نے سوچن دی سمرتھا ہی کھو لئی ہے. پتہ ہے اے دیش کتنے سال غلام رہا ہے؟ عالم لوگ تے کہندے نے اے دیش 2000 سال غلام رہا ہے. افغانیاں دا غلام رہا, ایرانیاں دا غلام رہا ہے, عربین لوگاں دا اے غلام رہا. اتھے منگول آئے, اتھے ڈچ آئے, اتھے پرتگیز آئے, اتھے فرینچ آئے, اتھے انگریز آئے, اے ساریاں دا غلام. فرائیڈ کہندا ہے جیڑا دیش ایک دن لئے غلام ہو جائے تے او ایک سال پچھڑ جاندا ہے, او دیش ایک سال پچھڑ جاندا ہے. تے جیڑا دیش ایک سال لئے غلام ہو جائے او ایک صدی پچھڑ جاندا ہے, 100 سال پھر انہوں سر چکن نو نہیں ملدے. تے جیڑا دیش 2000 سال تا غلام رہا ہوا ہوئے, تسی خود اندازہ لگاؤ ایتھے لاشاں ہی سن جاپدا ہے. اگلے جڑے آندے رہے قبراں تے راج کردے رہے, مردہ سن سر. جیوندے جاگدے منکھ دے تے اتنا لمبا راج پاٹ نہیں کیتا جا سکتا, اتنے لمبے عرصے تک انہوں غلام نہیں رکھیا جا سکتا. مر چکے ہیں. پتہ ہے مرے ہوئے دی پہچان کی ہوندی ہے؟ مرے ہوئے دی پہچان یہ ہوندی ہے, وید لوگ پرانا ٹنگتے اسی بھی ہاتھ پیر ویکھو ٹھنڈے تے نہیں پے گئے, ہاتھ ویکھدے نے پیر ویکتے ہیں تو ٹھنڈے ہاتھ پیر ٹھنڈا تو مردہ اے ثبوت مرے بندے دا اے ثبوت بھائی ہاتھ

ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ ਬੰਦਾ ਮੁਰਦਾ, ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ। ਧੁੱਖੇ ਮੈਂ ਕਰਨੀ ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ। ਹੱਥ ਠੰਡੇ, ਪੈਰ ਠੰਡੇ, ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਇਤਨੀ ਮਿਹਰ ਕਰੇ ਵੈਦ, ਪਤਾ ਕੀ ਕਰਦੇ ਨੇ ਜਦ ਕੋਈ ਹੱਥ ਪੈਰ ਠੰਡੇ ਹੋ ਗਏ, ਕਹਿੰਦੇ ਨੇ ਤਲੀਆਂ ਮਲੋ, ਇਹਦੀਆਂ ਗਰਮਾਸ਼ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਵੀ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਧੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੇ ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ। ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਦਾ ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ। ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ, ਪਵਿੱਤਰ ਨੇ, ਸ਼ੁੱਧ ਨੇ, ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ। ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ, ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ ਇੱਕ ਜੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ। ਘੋੜਾ ਰੋਕਿਆ, ਘੋੜੇ ਤੋਂ ਉਤਰੇ ਤੇ ਉਸ ਬਿਰਦ ਬਾਬੇ ਕੋਲ ਜਾ ਕੇ ਕਹਿਣ ਲੱਗੇ, ਰੋ ਕਿਉਂ ਰਹੇ, ਜ਼ਈਫ ਹੈ, ਬਜ਼ੁਰਗ ਹੈ, ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ। ਆਖਣ ਲੱਗਾ, ਹਾਂ ਰੋਵਾਂ ਨਾ ਤੇ ਹੋਰ ਕੀ, ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸਿਰ ਨਹੀਂ ਮੈਂ ਉਸ ਬੁੱਢੇ ਦਾ ਸਿਰ ਨਹੀਂ ਉੱਚਾ ਕੀਤਾ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਦੁਖੀ ਹੈ, ਤੂੰ ਕਿਉਂ ਰੋ ਰਿਹਾ। ਕਹਿਣ ਲੱਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ, 20 ਸਾਲ ਦੀ ਮੇਰੀ ਮਿਹਨਤ। ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜਦੀ, ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ, ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ ਚ ਆਵੀਂ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਤੋ ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹੇ ਨਾ ਕੋਏ। ਮਹਾਰਾਜਾ ਰਣਜੀਤ ਸਿੰਘ ਨੇ

ರೋಸ್ ಅಮೃತ ಸಿಂಚನ ನಾಳವಿ ನಿಮ್ದ ಸಹಜ ನೀ ಜಾಣದ ಪಾವ ಸ್ವಭಾವ ನೀ ಬದಲದ ಸಹಜದ ಅಖರೀ ಅರ್ಥ ಸ್ವಭಾವ ಕ್ಯೂಕಿ ಜಿಹੜੀ ಗಲ್ ಸ್ವಭಾವ ಚ ಶಾಮಲ ಹೋ ಜಾ ਜਿਹੜੀ ਗੱਲ ਸੁਭਾਵ ਚ ਸ਼ਾਮਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦੇ ਤੇ ਜਿਹੜੀ ਗੱਲ ਸੁਭਾਵ ਚ ਸ਼ਾਮਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆ ਉਸਨੂੰ ਉਚੇਚ ਕਰਨੀ ਪੈਂਦੀ ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਲ ਹੁੰਦਾ ਸਹਿਜ ਸੁਭਾਏ ਹੋਏ ਸੋ ਹੋਏ ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ ਉਸ ਕੰਮ ਵਿੱਚ ਹੁੰਦੀ ਹੈ ਜਿਹੜੀ ਸੁਭਾਵ ਚ ਸ਼ਾਮਲ ਹੋ ਜਾਏ ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ ਕਹਿੰਦੇ ਨੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ ਭਾਵ ਉਹਦਾ ਸੁਭਾਅ ਨਹੀਂ ਬਦਲਦਾ ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ ਬਾਹਰ ਨਾਲ ਸਾਂਝ ਰੱਖਦੀਆਂ ਨੇ ਤਨ ਦਾ ਕੱਪੜਾ ਮੈਲਾ ਹੋ ਜਾਏ ਤਨ ਮੈਲਾ ਹੋ ਜਾਏ ਤਨ ਉੱਪਰ ਦੀ ਚੀਜ਼ ਹੈ ਇਹਨੂੰ ਮੈਲ ਬਾਹਰੋਂ ਲੱਗਣੀ ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ ਤਨ ਦਾ ਕੱਪੜਾ ਮੈਲਾ ਹੋ ਜਾਏ ਸਾਬਣ ਦੀ ਜ਼ਰੂਰਤ ਹੈ ਹਜ਼ੂਰ ਕਹਿੰਦੇ

0: ਪਿਓ ਕੇ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ, ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ, ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ, ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਪੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋਹ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠੇ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤੋਂਨੇ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ।

ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਵਿੱਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਵਿੱਚ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓਂ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆਂ ਵਿੱਚ ਉਸਦੀ ਚਰਚਾ ਹੈ। ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਵਿੱਚ ਫਾਰਸੀ ਦੇ ਵਿੱਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। ਇਸ ਬਾਣੀ ਨੂੰ ਜੰਗੀ ਤਰਜ਼ ਦੇ ਉੱਤੇ ਗਾਇਨ ਕਰਨਾ ਹੈ। ਇਹ ਗੱਲ ਵੱਖਰੀ ਹੈ ਕਿ ਇਹ ਧੁਨਾਂ ਅਜੋਕੇ ਕਿਸੇ ਹੱਦ ਤੱਕ ਰਾਗੀ ਸਿੰਘਾਂ ਨੂੰ ਭੁੱਲ ਗਈਆਂ ਨੇ, ਕਿਉਂਕਿ ਧੁਨਾਂ ਵੀ ਸਤਿਗੁਰ ਨੇ ਚਾੜ ਦਿੱਤੀਆਂ। ਜੰਗੀ ਤਰਜ਼ ਦੀ ਧੁਨ ਕੀ ਹੋਣੀ ਚਾਹੀਦੀ ਹੈ? ਤੋ ਮਹਾਰਾਜ ਨੇ ਲਿਖਿਆ ਹੈ ਟੁੰਡੇ ਅਸਰਾ ਜੇ ਕੀ ਧੁਨੀ, ਧੁਨ ਉਹ ਗਾਇਨ ਕਰੋ ਜਿਹੜੀ ਟੁੰਡੇ ਅਸਰਾਜ ਦੀ ਧੁਨ ਹੈ। ਲੱਲਾ ਬਹਿਲੀਮਾ ਕੀ ਧੁਨੀ ਗਾਵਣੀ, ਚੰਦਰਹਾੜਾ ਸੋਈਆਂ ਕੀ ਧੁਨੀ। ਇਹ ਧੁਨ ਨੌ ਧੁਨਾਂ ਚੜੀਆਂ ਹੋਈਆਂ ਨੇ ਤੇ ਨੌ ਦੀਆਂ ਨੌ ਧੁਨਾਂ ਜੰਗੀ ਤਰਸਦੀਆਂ ਨੇ। ਬਹੁਤ ਪੁਰਾਣੀ ਗੱਲ ਹੈ।

भाई कल्याण सिंह जी बैठे ने, लखनऊ दे एक सज्जन संगीत दे उत्ते बहुत वड्डा ग्रंथ लिख रहा सी। ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है इहदी खोज कर रहे हैं। ते ए गुरु घर दे च जिहड़ी संगीत दी प्रथा है इहदी वी मैं जानकारी लैणी है तुहाडी। ते मेरे को लाए सन, मैं उन्हां नूं कह दिता सी मैं संगीत दा थोड़ा बहुत अध्ययन जरूर कीता पर बारीकियां मैं तैनूं नहीं दस सकांगा। मैनू कह लगा संगीत दियां बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैणी है। ते मैं उसनू कह दिता कि इतने राग ने गुरु ग्रंथ साहब जी महाराज दे च, इहदे च पड़तालां भी हैगियां ने, ताल बदल बदल के गायन करना और काफी ने। फिर इस तो इलावा खास गल जिहड़ी देखण दे च है, उहने चढ़ियां होईयां नौ धुनां, इन्हां नौ धुनां दे च मैनूं चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोईयां की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके इन नौ धुनां की वास्तविक रूपरेखा की। उन्हें रूपरेखा भी लिख दी, उन्हें अपने ढंग नाल खोज की थी, बड़ी मेहनत की थी, एक एक दे कोल गया। ये गल वखरी है कि ये नौ धुनां भी अज सिख जगत दे किसी हद तक इन्हां दी रूपरेखा खो गई है। ये सानू विरसा हुण संभाल के रखना पएगा। इन्नी मैं अर्ज कर दिया, ठीक है, रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नूं भी संभाल के रखना है। पुराने गायक जिन्हां नूं गुरमत संगीत दा बोध होवे, उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नूं किसे तरीके नाल टेप करके रिकॉर्ड करके रखना है। इस ढंग दी भी हुण लाइब्रेरी सानू बनानी पएगी। और ए भी नवा इतिहास लिखण लग्यां, अजे मैं समझदा मौजूदा दौर दे ते खोजियां नूं बड़ा वक्त लगेगा। कितने घर उजड़े ने, कितने बच्चे यतीम होए ने, कितनियां अबलावां दी असमत लुट्टी गई है, कितने सुहागणां दे सुहाग लुट्टे गए ने, ये अजे नवें सिरों लिस्ट बनेगी। ये तो अजे नवें सिरों छानबीन करनी पएगी, अजे तो पूरा पता है ही नहीं, अजे तो गल इक्का दुक्का पता चलता, इधर ए वारदात हो गई, फलाने दे घर ए होया, फलाने नाल ए होया, फलाने नाल ए होया। तो ये सारी विरासत सानू संभाल के रखनी पएगी, खोज करनी पएगी, और नवें सिरों इस पासे जो है चलना पएगा, मेहनत करनी पएगी। और मैं ये भी अर्ज करा, अगर ये मेहनत की गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते ने। मैं महाराष्ट्र ते इधर छत्तीसगढ़ का इलाका जिहड़ा रायपुर का घूम के आया, ते छत्तीसगढ़ के इलाके दे कोई गालबन 96 लाख के करीब सतनामी रहिंदे ने, ते उन्हां दे मुखी मेरे को आए, ते उत्थों दे नाल एक दो सिंघां नूं भी नाल लैके आए। वह कहण लगे सी सारे सिंह सज्जण नूं तैयार हाँ, 96 लाख के करीब ने इस वक्त, जिहदे च कोई 70-80 के करीब जिहड़े सिंह सज्जे ने, उहदे च डॉक्टर ने, इंजीनियर ने। ते मैं उन्हां कोल सोधे सित अपनी तर्क बुद्धि करके पुछ लिया, थोड़े अंदर सिख होने का जिहड़ा जज्बा पैदा होया है, ये तुसी कोई बाणी सुनी है, कोई शब्द गुरु का सुने है,
ਕੋਈ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਚੋਟ ਲੱਗੀ ਹੈ? ਕਹਿਣ ਲੱਗੇ ਨਹੀਂ, ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆਂ ਸਾਨੂੰ ਸ਼ੂਦਰ ਸਮਝਦੇ ਨੇ, ਇੰਨੇ ਸਾਨੂੰ ਅਜੇ ਗੁਰੂ ਘਰ ਦਾ ਤੇ ਨਹੀਂ ਪਤਾ। ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ, ਅਸੀਂ ਸਿੱਖ ਬਣਨਾ। ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਬਣ ਜਾ ਰਹੇ ਨੇ ਸਿਕਲੀ ਗਰਨ। ਮੈਂ ਅਰਜ਼ ਕਰਾਂ, ਅਗਰ 40 ਸਾਲ ਵਿੱਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ, ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ। ਇਤਨੀ ਮੈਂ ਅਰਜ਼ ਕਰਦੇ, ਜ਼ਿੰਮੇਵਾਰੀ ਹੈ ਹੁਣ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ, ਕੀਤਾ ਨਹੀਂ, ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਤੇ ਖਿਮਾ ਕਰਨੀ ਦਸਤਕ ਖੜਕਾਉਂਦੇ ਰਹੇ ਪਾਰਲੀਮੈਂਟ ਦੇ, ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ, ਖਿਆਲ ਹੀ ਨਹੀਂ ਕੀਤਾ, ਇਸ ਪਾਸੇ ਮਿਹਨਤ ਹੀ ਨਹੀਂ ਕੀਤੀ, ਇਸ ਪਾਸੇ ਸਮਾਂ ਹੀ ਨਹੀਂ ਕੱਢਿਆ। ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ, ਅਸੀਂ ਇਸ ਡੰਗ ਦਾ ਕੰਮ ਕਰ ਸਕਦੇ ਹਾਂ, ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ। ਮੇਰੀ ਨਿਗਾਹ 'ਚ ਵੀ ਇਹ ਸਤਨਾਮੀ ਨਹੀਂ ਸਨ, ਅੱਧ ਕੀ ਹੋਏ, ਕਿਉਂਕਿ ਮੈਂ ਪਿੰਡ ਪਿੰਡ ਗਿਆ ਇੱਧਰ ਮੱਧ ਭਾਰਤ ਦੇ ਇਲਾਕੇ 'ਚ ਇਹਨਾਂ 3-4 ਮਹੀਨਿਆਂ ਦੇ 'ਚ, ਉਤਸ਼ਾਹ ਮੇਰਾ ਬਹੁਤ ਵਧਿਆ ਤੇ ਮੈਨੂੰ ਹੈਰਾਨਗੀ ਵੀ ਹੋਈ। ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ, 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸਿੱਧ ਪੁੱਛਿਆ ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ? ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ, ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਵਿੱਚ, ਥੋੜੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ। ਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਇਆ ਤੇ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ, 5 ਕਕਾਰ ਲੱਖਾਂ ਦੀ ਤਾਦਾਦ ਵਿੱਚ ਦਸਤਾਰਾਂ ਚਾਹੀਦੀਆਂ ਨੇ, ਸਿੰਘ ਸੱਜਣ ਨੂੰ ਤਿਆਰ, ਗੁਰਦੁਆਰੇ ਉੱਥੇ ਕੋਈ ਬਣਾਏ। ਹੁਣ ਹਰ ਥਾਂ ਤੇ ਗੁਰਦੁਆਰੇ ਤੇ ਸੋਨਾ ਲਾਉਣਾ, ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ, ਭਾਵੇਂ ਤੁਸੀਂ ਔਖੇ ਹੋਵੋ, ਉਹ ਗੱਲ ਵੱਖਰੀ ਹੈ। ਹੁਣ ਉਹਨਾਂ ਪਿੰਡਾਂ ਛੋਟੇ ਛੋਟੇ ਗੁਰਦੁਆਰੇ ਬਣਾਓ, ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜੇ ਕਰੋ ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ, ਮੁਲਕੇ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ, ਇਸ ਢੰਗ ਦਾ ਕੋਈ ਕੰਮ ਕਰੀਏ। ਇਸ ਢੰਗ ਦਾ ਉਦਮ ਉਪਰਾਲਾ ਕਰੀਏ ਤੇ ਇਹ ਹੀ ਕੁਛ ਮੈਂ ਉਧਰ ਕਲਕੱਤੇ ਸੰਮੇਲਨ 'ਚ ਥਾਂ ਥਾਂ ਤੇ ਕਹਿੰਦਾ ਆਇਆ। ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ, ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ। ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ ਉਮੜਿਆ ਉਛਾਲ ਵਿੱਚ ਹੈ, ਸ਼ਾਇਦ ਇਸ ਦੇ 'ਚ ਕੋਈ ਗੱਲ ਜੋ ਹੈ ਸੁਣੀ ਜਾ ਸਕੇ। ਖੈਰ ਤਾਂ ਮੈਂ ਅਰਜ਼ ਕਰਾਂ, ਇਹ ਜੋ ਪਾਵਨ ਪਵਿੱਤਰ ਵਾਕ ਆਇਆ ਹੈ, ਜੰਗੀ ਤਰਜ਼ ਦੀ ਬਾਣੀ, ਸ਼ਾਂਤਮਈ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨ ਦੀ ਗੱਲ ਨੂੰ ਵੀ ਜੰਗੀ ਤਰਜ਼ ਨਾਲ ਗਾਇਨ ਕਰਨਾ ਚਾਹੁੰਦੇ ਨੇ। ਦੂਰ ਦ੍ਰਿਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਸ਼ਬਦ ਵਿੱਚ ਸ਼ਾਂਤੀ ਹੈ ਤੇ ਕਿਧਰੇ ਪੜ੍ਹਨ ਵਾਲਾ ਜਪਣ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਮੁਰਦਾ ਹੀ ਹੋ ਜਾਏ। ਇਸ ਤਰ੍ਹਾਂ ਦੇ ਮੁਰਦੇ ਸਾਧੂ ਨਹੀਂ ਚਾਹੀਦੇ, ਮਰੇ ਹੋਏ ਸਾਧੂ ਨਹੀਂ ਚਾਹੀਦੇ। ਮਰੇ ਹੋਏ ਸਾਧੂ ਤੇ ਇਸ ਦੇਸ਼ 'ਚ ਬਹੁਤ ਸਾਰੇ ਸਨ ਤੇ ਮਰੇ ਹੋਏ ਸਾਧੂਆਂ ਕਰਕੇ ਇਹ ਦੇਸ਼ ਸੈਂਕੜੇ ਸਾਲ ਤੱਕ ਗੁਲਾਮ ਰਿਹਾ। ਸਾਧੂਆਂ ਦੀ ਘਾਟ ਤੇ ਨਹੀਂ ਸੀ, ਭੋਰਿਆਂ 'ਚ ਬੈਠੇ, ਕੰਦਰਾਂ 'ਚ ਬੈਠੇ, ਗੁਫਾਵਾਂ 'ਚ ਬੈਠੇ, ਦੂਣੇ ਤਪਾਉਣ ਵਾਲੇ, ਤਰ੍ਹਾਂ ਤਰ੍ਹਾਂ ਦੀਆਂ ਕਰਮਾਤਾਂ ਕਰਨ ਵਾਲੇ, ਹੱਥਾਂ 'ਚੋਂ ਧੂੜ ਕੱਢਣ ਵਾਲੇ, ਨਾਟਕ ਚੇਟਕ ਤਰ੍ਹਾਂ ਤਰ੍ਹਾਂ ਦੇ ਗੁਪਤ ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ, ਰਿੱਧ ਸਿੱਧ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆ ਦੀ ਆਉਂਦੀ, ਔਰ ਕਿਸ ਦੀ ਆਉਂਦੀ? ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਜ਼ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਂ ਇਸ ਵਾਸਤੇ
کہ گائن کرن والا اتنا شانت نہ ہو جائے کہ جنا کھنا اس دی پاگ ہی لا چھڈے، جنا کھنا چوک دے چ سنوں بے عزت کر دے لے. اور میں مندا اس قوم دا دبدبا اجے بھی ہے کہ کہندے 1.5 کروڑ، چلو 1.5 کروڑ انہاں دے کہنے تے مننے میں، پر سارا دیش ڈریا ہے. 2 سکھ ریل دے ڈبے چ بیٹھے ہن، سارے گور گور کے ویکھ دے، سارے سہم بھی جاندے نے. تے میں بھوپال 2 سال پہلے دی گل، ریلوے اسٹیشن تے ٹہل رہا سی، اجے گڈیاں آنے چ ادھا گھنٹہ دیر سی، تے مینوں ایک ٹکٹ کلیکٹر کہندا ہے سردار جی اسٹیشن کی صحیح سلامتی تو رہے گی نا آج؟ مینوں انج کہن لگا. میں کہ کیوں آپ بار بار جو ٹہل رہے ہیں؟ تے میں کہ میرا ٹہلنا بھی تھانوں خطرناک دکھائی دیندا ہے، اینے ڈر گئے ہو تسی، اینے سہمے ہوئے، اینے اوکھے. تے میں اتھے دلوں کیا، میں کہ گرو گوبند سنگھ جی مہاراج اجے بھی تیری کلا ورت رہی ہے، تیرے روپ دا اتنا بھے، اتنا ڈر ہے، اتنا خوف ہے. تو اندروں سادھو بنا دیتا، باہروں سپاہی بنا دیتا، روپ ہی ایسا بنا دیتا، اجے بھی خوف، اجے بھی پہ. اور تدے تے ایک ایک سنگھ دے پیچھے 100 100 انہاں نے جو ہے لائے نے اپنے دستے قابو کرن لئی. خیر میں گل لمکاواں نہ. تو یہ جنگی طرز دے تے اچارن کیتی ہوئی بانی ہے، بھیاگڑے دی وار اچارن کیتی ہوئی وار گرو رامداس جی مہاراج دی، وار نال جوڑی ہے گرو ارجن دیو جی مہاراج نے، سلوک نال ہے گے نے گرو امرداس جی مہاراج دے. تو اس وار دے چ پرتھم جو سلوک ہے گرو امرداس جی مہاراج دا، یہ آپ سرون کرو. سلسلہ وار ارتھ تے بھاو ارتھ پھر آپ جی دے سامنے رکھیے، ایک دفعہ پیار نال آکھو ستنام. ہاں جی، وار ساری دی ساری محلہ چوتھا، چوتھے پادشاہ گرو رام داس جی مہاراج دی اچارن کیتی ہوئی ہے. ہاں جی، اے منگلا چرن ہے، 2 منٹ میں لے لوا چونکہ آیا ہے. ایک او انکار ستگر پرساد، گرو گرنتھ صاحب دا پہلا اکھر ایک ہے. گرو گرنتھ صاحب جی مہاراج دی بانی ایک تو شروع ہوندی ہے. گرو گرنتھ صاحب جی مہاراج دے سارے شبد ایک دی پرکرما کرتے ہیں، ایک دے آلے دوالے جو ہے گھومتے ہیں. وہ ایک کی ہے؟ وہ ست ہے. اس ایک دی وضاحت کرو گے تو وہ کی ہے؟ وہ ایک اوہنکار ہے. وہ ایک کی ہے؟ اوہنکار ہے. وہ ایک کی ہے؟ وہ ست ہے. وہ ایک کی ہے؟ مول منتر دے چ، اس منگلا چرن دے چ، پورے مول منتر دے چ ساری وضاحت کر دیتی. وہ جو ایک ہے وہ اوہنکار ہے، وہ جو ایک ہے وہ ست ہے، وہ جو ایک ہے وہ نام والا ہے، ہستی والا ہے. وہ جو ایک ہے وہ کرت نہیں ہے، کرتا ہے. اور وہ جو ایک ہے وہ ایسا کرتا ہے کہ اپنی کرت دے چ پورے ہوا ہے، ویاپک ہے. اگوں پھر اس دے گن نے، وہ پہ تو رہت، ویر تو رہت ہے. یہ ساری وضاحت اس ایک دی، اس ایک دا ہی سارا وستار ہے. وہ ایک کی ہے؟ وہ ایک ویکتی نہیں، ایک ایسی شکتی ہے جو اوہنکار ہے. تو اوہنکار دا مطلب ہے اتپتی کرن والا، پالنا کرن والا، ناس کرن والا. یہ 3 شبداں دا جوڑ ہے، اکار اوکار مکار بھاو اوہنکار. یہ وضاحت میں کافی دفعہ تھوڑے سامنے کر چکے ہیں، کیونکہ کئی دفعہ منگلا چرن آ جاندا ہے. کہہ نہ سکے کو توں کد کا، تھت وار نہ جوگی جانے رت مار نہ کوئی، جا کر تاثر ٹیکو سہجے آپے جانے سوئی. صاحب کہندے نے سرشٹی بھی انادی، یہ دا بھی یاد نہیں لبدا کدوں دی ہے، کسے نوں کی پتا. تے جد کرت بارے نہیں پتا تے کرتے بارے کون اندازہ لاوے؟ انادی. ست تو مراد ستی، سدی بھی ہمیشہ انادی. ست تو مراد پورن، تے ہن پورن دے کی ارتھ کرو گے؟ پورن دے ارتھ یہی نے جدا سلسلہ لبے ہی نہ، کتھوں شروع ہوندا ہے تے کتھے ختم ہوندا ہے. کوئی نہ جانے تیرا کیتا کے وڑے چیڑا، پورن دا اتنا ہی مطلب ہے. پورن اگر سیما دے چ ہے وہ پورن نہیں ہے. پورن جو ناپ تول دے چ آ گیا ہے وہ پورن نہیں ہے. پورن او جدا نہیں پتا چلتا کتھوں شروع ہوندا ہے
کتھے ختم ہوا ہے. وہ جو ایک ہے وہ اوہنکار ہے, اور جو اوہنکار ہے وہ ست ہے. وہ جو ست ہے وہ گرو ہے. وہ ایک چونکہ اوہنکار ہے وہ ایک ست ہے, وہ ایک ہی گرو ہے. سمو جگت کھنڈ برہمنڈ نو پریرنا دین والا کون؟ وہ ایک. اس واسطے کلگیدر پادشاہ نے کہہ دیتا آد انت ایک ہے اوتارا سوئی گرو سمجھو ہمار. اپرم پر پار برم پرمیسر نانک گرو ملیا سوئی جی. وہ گرو ہے. کہندے نے ساگر دے جد اچھال پیدا ہوندا ہے گرمی کر کے تو بدل بندے نے. ساری دھرتی جڑی خشک ہے انو ہرا بھرا کرنا ہے ساگر نہیں کرنا ہے. پر کیویں کرے؟ ساگر بدل بن کے کرتا ہے, پرماتما شبد بن کے کرتا ہے. ساگر بدل بنتا ہے تے بونداں دے راہیں برسدا ہے تے دھرتی نو سرسبز کرتا ہے. او پرماتما شبد دی بوند بنتا ہے تے برسدا ہے تے جیوان دے ہردے چ گیان پیدا ہوندا ہے. اس واسطے شبد پرماتما روپی ساگر دیاں بونداں نے بدل نے. اس شبد نو کڑ دیو تاں گستاخی معاف. گرو انگد پائی لینا نے گرو انگد نہیں نے, شبد کر کے گرو انگد نے. اس شبد نو کڑ دیو تاں گستاخی معاف. نتھاویاں دی تھان نمانیاں دے مان گرو امرداس امرو نتھاوے نے. گستاخی معاف کرتے ہی ہے. شبد نو کڑ دیو تے شبد کر کے نتھاویاں دی تھان ہے, نمانیاں دے مان نے, نیوٹیاں دی اوٹ نے. شبد گھر بدلدا رہا. ملا پہلا, ملا دوجا, ملا تیجا, ملا چوتھا, یہ گھر بدل دے رہے. تے پھر جگو جگ اٹل گھر گرو گرنتھ صاحب جی مہاراج وچ آ کے او گرو براجمان ہو گیا, او بوند براجمان ہو گئے, اور سمچے دنیا نو فیض یاب کر رہی ہے, سرسبز کر رہی ہے. یہ گل وکھری ہے کہ برکھا تو بنجر زمین لابھ نہیں اٹھا سکدیاں, پتھریلی دھرتی لابھ نہیں اٹھا سکتی. جیسے کہ اقبال نے کہہ دیتا سی شمع حق سے جو منور ہو وہ یہ محفل نہ تھی, بارش رحمت ہوئی پر زمین قابل تھی. تو گرو بدل ہے پر بدل واسطے کی ہے, ساگر ہے. اس واسطے صاحباں دی بانی کہندی آپ نارائن کلا دار جگ میں پرورے. پتے نارائن ہے جو شبد دی کلا دھارن کر کے جگت دے پرویشت ہوندا ہے, جگت تے برسدا ہے, جگت دے تے انج روشنی رہندا ہے. تو او جڑا ایک ہے او ست ہے, او جڑا ایک ہے او اوہنکار ہے, او جڑا ایک ہے او ست ہے, اور او جڑا ایک ہے او گرو ہے. چاننا دین والا ہے, پرکاش دین والا ہے, گیان دین والا ہے. اور او جڑا ایک ہے او پرساد ہے, دیالو ہے, دیا دی مورتی. ایک تو گل آرمبھ ہوندی ہے مول منتر دی, تے پرساد تے سماپتی ہوندی ہے پورا مول منتر. مول منتر دا پہلا اکھر ایک, اخیرلا پرساد. او جو ایک ہے سربت گنا دا مالک ہے, سربت شکتی دا مالک ہے. او دا وشیش تے مول گن ہے پرساد, دیالو, بخشند. وہ کٹورتا نہیں ہے, وہ تے سدیوی بخشش کرتا ہے. یہ گل وکری. میں اکھاں بند کر لوا تے سورج دی روشنی نال میرا سمبند ٹوٹ جائے گا, لیکن یہ مطلب تے نہیں کہ سورج دی روشنی نہیں رہے گی. وہ تیرے وہ تے ہے, سورج دی روشنی تے ہے. اسی طریقے نال میں پٹھ موڑ کے بیٹھ جاواں, میں اس پرم شکتی نو بھلا کے بیٹھ جاواں, تو وہ بخشش نال میرا سمبندھ ٹوٹ جائے گا. بخشش تے اس دی ہے, بخشش تے اس دی سدیوی برس رہی. سدگر سدا دیال ہے بھائی, اے نہیں کہ سویرے دیا کردہ تے شامی نہیں, سدا دیا کردہ تے سد بخشند ہے,
ਸਦੀ ਵੀ ਜੋ ਹੈ ਬਖਸ਼ਿਸ਼ਾਂ ਦਿੰਦਾ ਤੋ ਉਹ ਇੱਕ ਹੈ ਉਹ ਓੰਕਾਰ ਹੈ ਉਹ ਸਤ ਹੈ ਉਹ ਗੁਰੂ ਹੈ ਉਹ ਪ੍ਰਸਾਦ ਹੈ ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ ਅੱਗੇ ਆਪ ਸਰਵਨ ਕਰੋ ਹਾਂਜੀ ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ ਇਹ ਕਾਵਿ ਸ਼ੈਲੀ ਹੈ ਬਕਾਇਦਾ ਜਿਵੇਂ ਉਰਦੂ ਦੇ ਵਿੱਚ ਗਜ਼ਲ ਹੈ ਨਜ਼ਮ ਹੈ ਕਿੱਤਾ ਹੈ ਰੁਬਾਈ ਹੈ ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ ਇਹਦੇ ਵਿੱਚ ਸਲੋਕ ਨੇ ਦੋਹੇ ਨੇ ਔਰ ਸਵਈਏ ਨੇ ਬਾਅਦ ਦੇ ਵਿੱਚ ਆਪਣਾ ਪੂਰਨ ਗੁਰਮਤ ਸਾਹਿਤ ਦੇਖੀਏ ਉਹਦੇ ਵਿੱਚ ਕਵਿਤਵੀ ਹੈਗੇ ਨੇ ਸਵਈਏ ਹੈ ਨੇ ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸ ਨੂੰ ਸਲੋਕ ਕਹਿੰਦੇ ਨੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹਾਂਜੀ

0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇ ਬਾਜ਼ੀਆਂ ਤੱਕ ਚੱਲਦੀਆਂ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ, ਤਲਾਕ ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਦੇ ਵਿੱਚ ਬੰਦਾ ਤੜਪ ਰਿਹਾ ਹੈ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਹੈ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਤਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭਜਿਆ ਭਜਿਆ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ, ਗੱਡੀ ਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਹੋਏ ਸੀ ਗਏ, ਅਜੇ ਖੂਨ ਦੇ ਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ, ਐ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ। ਤੇ ਉਸ ਤੋਂ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਿਹਾ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ। ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਏ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ ਹੈ, ਇੱਕ ਪਾਸੇ ਸੁੱਟ, ਬੰਦੇ ਨੂੰ ਸੁੱਖ ਚਾਹੀਦਾ। ਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ, सुख दा दूजा ना है परमात्मा। परमात्मा तो सुख नहीं मिलता, परमात्मा मिलता है तो सुख मिलता है, या इंज कह लो सुख मिलता है तो परमात्मा मिलता है, इंज कह लो सुख का ही नाम परमात्मा। और किसका नाम परमात्मा है? और किसनों परमात्मा कहोगे? रज के कोशिश कर लो, जगत तो सुख तो मिलता नहीं, धन इकट्ठा हो गया, संपदा इकट्ठी हो गई है, शान शौकत बन गई है, सता है, सुख तो मिलता नहीं, सुख का ही दूजा नाम परमात्मा। परमात्मा का ना ही सुख है। सूरज का मिलना ही रोशनी का मिलना है, सुख का मिलना ही परमात्मा का मिलना है, परमात्मा का मिलना ही सुख का मिलना है। तो हुण सुख किवें मिले? साहिब गुरु अमरदास जी महाराज जो है दसदे ने पावन पवित्र इस बाणी दे राही आप सरवण करो कि किवें जो है सुख की प्राप्ति की जा सकती। हां जी,
1: गुर सेवा ते सुख पाईया, पुरखा सुख ना पाल।
0: तू सुख की टोल किसे होर पासे ना कर, ए गल वखरी, मित्रां दी टोल जरूर कर और धन संपदा की टोल जरूर कर, इस दे नाल ते बिना तेरी उपजीविका नहीं चलेगी, और सिलसिले जुटा, टोल कर। पर तू ये आखे कि हुण मित्रां चो मैनू सुख चाहिदा है, धन तो मैनू सुख चाहिदा है, पुत्रां तो मैनू सुख चाहिदा है, परिवार तो मैनू सुख चाहिदा है। साहिब कहिंदे ने होर ते सुख ना भाल, होर किसे पासे सुख लभण दी कोशिश कर ही ना, तू टोल कर ही ना। जे सुख लभना है ते सुख लभेगा गुरु दी सेवा विच। पर हुण सवाल यह पैदा होंदा, गुरु की सेवा की है? बस इस सेवा का थोड़ा जिहा मैं खुलासा करना है ताकि गल स्पष्ट हो जाए। गुरु की सेवा की है, ये दूजी पंक्ति खोल दी है। की सेवा है, किस तरह सेवा करोगे? क्योंकि सेवा करने वाले भी बथेरे मैं दुखी देखे ने। एक कहिंदा मैं कौम की सेवा पिया करना, एक कहिंदा मैं गुरुद्वारे की सेवा पिया करना, एक कहिंदा मैं लंगर की सेवा पिया करना, तो यह भी मैं रोंदे पिटदे देखे ने। गुस्ताखी माफ क्षमा करनी, सेवा की है? तो यह दूजी पंक्ति च गुरु अमरदास जी महाराज ने आप ही खोले है, आप जो है सरवण करो। हां जी,
1: गुर का शब्द मन भेदिया सदा वसै हर नाल।
0: गुरु की मूल सेवा की है कि गुरु शब्द दे च अपना मन परोल है, गुरु दे शब्द दे च अपना मन जोड़ ले। हर की टहल कमावनी जपिए प्रभ का नाम, उदी याद नू हिरदे च वसा ले। जिथे गुरु दी सेवा दी गल आवे ना, इस सेवा दा मतलब है सिमरन। इन्नी मैरज कर दें, ते जिथे गुरु दी सेवा दी गल ना आवे उथे सेवा दा मतलब है संसार दी सेवा। सेवा संसार दी करनी है, सिमरन गुरु दा करना है, सिमरन निरंकार दा करना है। तो हुण थोड़ा जिहा मैं होर भी खुलासा कर दें। सेवा दी लोड़ दुनिया नू है, गुरु नू नहीं है, परमात्मा नू नहीं है। परमात्मा ते साड़ी सेवा पे करदा है, सूरज बन के सानू रोशनी पे देंदा है, परमात्मा ही दे रहा और कौन दे रहा? साड़ी सेवा पे करदा है। धरती बन के सानू रहण दी थां ते उपजीविका पे जुटांदा है। पवन बन के परमात्मा, ये परमात्मा साड़ी सेवा पे करदा है। हुण खुले रूप च मैं कहां, सेवा दी लोड़ पैंदी है उसनू जिहड़ा छोटा है, सिमरन उसदा करना है जो वड्डा है, सेवा उसदी करनी है जो छोटा है। इनू समझना है, जिहड़ा वड्डा उहदी की सेवा करोगे? परमात्मा नू भोजन छकाओगे उहनू भुख ही नहीं लगती, उहदी मुट्ठी चापी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी? इनू समझना है। विच दुनिया सेव कमाईए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया दी सेवा लई। लोकी आन इना दी मन दी मैल धोले, इना दी तन दी मैल धोले, ते सेवा और की है? मां की करदी बच्चे दी मैल धोंदी और की है? जे गुरु भी साड़ी मैल धो रहा है ते साड़ी सेवा पे करदा है, ते सेवा ते छोटे दी करी दी है। इन्नी मैरज करदे, छोटे दी करी दी। शब्द रचना और परमात्मा दी दैवी शक्तियां साड़ी सेवा दे चलीन ने, साड़ी सेवा कर रही ने। सेवा होती है जो अपने तो छोटा है पिछे, हुण मां बाप बच्चे दी सेवा ही करदे ने, की है ना? सेवा करन ते बच्चा जिंदा रह सकदा? यकीन जानो, परमात्मा सूरज बन के सानू रोशनी ना देवे असी जिंदा रह सकांगे? परमात्मा पवन बन के सानू प्राण ना देवे ਤੇ ਕਿਆ ਜ਼ਿੰਦਾ ਰਹਿ ਸਕਾਂਗੇ? ਤੇ ਸਭ ਪ੍ਰਮਾਤਮਾ ਇੰਜ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਨੇ। ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬੱਚਾ ਜਵਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ। ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਕਰੇ, ਹੁਣ ਮਾਂ ਬਾਪ ਕਮਜ਼ੋਰ ਹੋ ਗਏ ਉਹਦੀ ਸੇਵਾ ਕਰੇ। ਸੇਵਾ ਤੇ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਬਲ ਦੀ ਹੁੰਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਇਸ ਨੂੰ ਮੈਂ ਆਪਣੇ ਢੰਗ ਨਾਲ ਜੋ ਹੈ ਥੋੜਾ ਜਿਹਾ ਸੋਚਿਆ, ਹੋ ਸਕਦਾ ਗਲਤ ਹੋਵੇ, ਪਰ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਤੇ ਕਰ ਸਕਦੇ ਹਾਂ। ਸੇਵਾ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਧਨ ਦੀ ਕਰਾਂਗੇ, ਸੇਵਾ ਨਿਰਗੁਣ ਦੀ ਕਰਾਂਗੇ, ਸੇਵਾ ਨਿਰਬਲ ਦੀ ਕਰਾਂਗੇ, ਔਰ ਕਿਸ ਦੀ ਕਰਾਂਗੇ? ਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਉਹੀ ਕਰ ਸਕਦਾ ਜੋ ਸਿਮਰਨ ਕਰਦਾ। ਸਿਮਰਨ ਉਸਦਾ ਕਰਨਾ ਜੋ ਅੱਗੇ ਹੈ, ਸਾਥੋਂ ਵੱਡਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜੇ ਝਾਤ ਮਾਰਨੀ ਹੋਵੇ, ਯਾਦ ਕਰਨਾ ਹੋਵੇ, ਤਾਂ ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬੌੜ ਨਾ ਹੋਵੇ ਜਨਮੜਾ। ਸਿਮਰਨ ਉਸਦਾ ਕਰ ਜੋ ਅੱਗੇ ਹੀ ਹੈ, ਤੇ ਸੇਵਾ ਉਸਦੀ ਕਰ ਜੋ ਜਿਹੜਾ ਤੇਰੇ ਤੋਂ ਪਿੱਛੇ ਰਹਿ ਗਿਆ। ਕਲਾ ਦੇ ਚ, ਗੁਣ ਦੇ ਚ, ਧਨ ਦੇ ਚ, ਸੰਪਦਾ ਦੇ ਚ, ਕਿਸੇ ਪਹਿਲੂ ਚ ਜਿਹੜਾ ਪਿੱਛੇ ਰਹਿ ਗਿਆ ਉਹਦੀ ਸੇਵਾ ਕਰ। ਤੇ ਜਿਹੜਾ ਪਿੱਛੇ ਹੈ ਉਹਦੀ ਸੇਵਾ ਕਿਉਂ ਕਰਨੀ ਹੈ? ਤਾਂ ਕਿ ਅੱਗੇ ਆਵੇ, ਬਰਾਬਰੀ ਤੇ ਆਵੇ। ਤਾਂ ਹੁਣ ਮੈਂ ਅਰਜ਼ ਕਰਾਂ, ਰਾਜਨੀਤਿਕ ਸੇਵਾ ਨਹੀਂ ਕਰ ਸਕਦਾ, ਉਹ ਤਾਂ ਇਤਨਾ ਦੁਸ਼ਟ ਹੁੰਦਾ, ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਸੇਵਾ ਕਰੇ ਤਾਂ ਬਰਾਬਰੀ ਤੇ ਆਏਗਾ, ਤੇ ਰਾਜਨੀਤਿਕ ਬਰਾਬਰੀ ਤੇ ਕਿਸੇ ਨੂੰ ਨਹੀਂ ਰੱਖਦਾ। ਰਾਜਨੀਤਿਕ ਤੇ ਧੱਕਾ ਮਾਰਦਾ, ਦੂਰ ਚਲਾ ਜਾਏ। ਰਾਜਨੀਤਿਕ ਦੁਨੀਆਂ ਦੇ ਵਿੱਚ ਨੰਬਰ 2 ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਂਦਾ, ਜਿਹੜਾ ਪਿੱਛੇ ਖੜਾ ਉਹਨੂੰ ਪਿੱਛੇ ਸੁੱਟਿਆ ਜਾਂਦਾ ਹੋਰ। ਤੇ ਜਿਹੜਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਉਹਦੀ ਨਿੰਦਾ। ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ, ਯੂਰਪ ਦੀ ਦੁਨੀਆਂ ਵਿੱਚ ਥਾਂ ਥਾਂ ਤੇ ਮਜ਼ਾਕ ਉਡਾ ਰਿਹਾ ਜਾਂਦਾ ਯਹੂਦੀਆਂ ਦਾ, ਔਰ ਇਸ ਦੇਸ਼ ਵਿੱਚ ਮੈਂ ਦੇਖਿਆ ਥਾਂ ਥਾਂ ਤੇ ਮਜ਼ਾਕ ਦੀਆਂ ਗੱਲਾਂ ਬਣਾਈਆਂ ਇਹਨਾਂ ਨੇ ਸਿੰਘਾਂ ਨਾਲ, ਸਰਦਾਰਾਂ ਨਾਲ। ਯੂਰਪ ਵਿੱਚ ਵੀ ਮਜ਼ਾਕ ਹੈ, ਜਿਹੜੀ ਮਜ਼ਾਕ ਇਸ ਦੇਸ਼ ਦੇ ਸਿੱਖਾਂ ਨਾਲ ਹੈ, ਵੀ ਸਿੱਖਾਂ ਸ਼ਾਇਦ ਨਹੀਂ ਚਲੇਗੀ, ਜਾਂ ਦੁਸ਼ਟ ਕੁਝ ਹੋਰ ਤਰੀਕੇ ਨਾਲ ਭੱਦੀ ਮਜ਼ਾਕ ਵੀ ਕਰਦੇ ਨੇ। ਬਾਹਰ ਯੂਰਪ ਦੇ ਦੇਸ਼ਾਂ ਚ ਇਸ ਤਰ੍ਹਾਂ ਦੀ ਮਜ਼ਾਕ ਯਹੂਦੀਆਂ ਨਾਲ ਹੈ। ਯਹੂਦੀ ਯੂਰਪ ਦੇ ਤਮਾਮ ਵਿਆਪਾਰਕ ਮਰਕਜ਼ ਦੇ ਉੱਤੇ ਛਾਏ ਹੋਏ ਨੇ, ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ। ਯਹੂਦੀ ਚੋਟੀ ਦੇ ਸਾਇੰਸਦਾਨ ਨੇ, ਸਾਇੰਸ ਦੀ ਉਪਲਬਧੀ ਤੇ ਵੱਡੀ ਤੋਂ ਵੱਡੀ ਜਿਹੜੀ ਤਰੱਕੀ ਅਮਰੀਕਾ ਚ ਹੋ ਰਹੀ ਹੈ, ਰਸ਼ੀਆ ਚ ਹੋ ਰਹੀ ਹੈ, ਸਭ ਯਹੂਦੀ ਨੇ। ਕਰੀਬਨ 90% ਯਹੂਦੀ ਨੇ। ਵਿਆਪਾਰਕ ਕੇਂਦਰ ਤੇ ਬੜੇ ਬੜੇ ਕਾਰਖਾਨੇ ਸਭ ਯਹੂਦੀਆਂ ਦੇ ਚ। ਤੇ ਜਿਹੜਾ ਹੁਣ ਅੱਗੇ ਲੰਘਿਆ ਨਾ, ਧਨ ਦੇ ਚ, ਗੁਣ ਦੇ ਚ, ਕਲਾ ਦੇ ਚ, ਬੰਦੇ ਦੇ ਮਨ ਚ ਘਿਰਣਾ ਪੈਦਾ ਹੁੰਦੀ ਹੈ, ਈਰਸ਼ਾ, ਕਿਉਂ ਅੱਗੇ ਲੰਘੇ? ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ, ਤੂੰ ਵੀ ਅੱਗੇ ਲੰਘ, ਤੈਨੂੰ ਕਿਸ ਨੇ ਰੋਕਿਆ? ਪਰ ਈਰਸ਼ਾਲੂ ਕੀ ਕਰੇਗਾ? ਨਿੰਦਾ, ਬਹੁੰਜ ਤਾਂ ਹੁਣ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤਾਂ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ। ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀਆਂ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ, ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਜਿਹੜੀ ਅੱਗੇ ਹੈ ਕੌਮ ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ, ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘਿਆ ਕਿਸੇ ਤਰੀਕੇ ਨਾਲ। ਤੋ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇ, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘਿਆ, ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ, ਈਰਸ਼ਾ ਕਰਕੇ ਨਿੰਦਾ ਕਰ ਦੇਣ, ਭਾਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ, ਤੇ ਟਰਾਂਸਪੋਰਟ ਦੇ ਚ ਅੱਗੇ, ਵਿਆਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ। ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਇੱਥੇ। ਇੰਜ ਕਹਿੰਦੇ ਨੇ, ਯੂਪੀ ਦੇ ਚ ਕਹਿੰਦੇ ਨੇ, ਰਾਜਸਥਾਨ ਦੇ ਚ ਕਹਿੰਦੇ ਨੇ, महाराष्ट्र विच कहिंदे ने वैसी सदियां तो इत्थे पै रहिंदे आ सानू दो वक्त की रोटी जो है नहीं नसीब आउंदी ते इन्हां ने अठ अठ मंजिला कोठियां खड़ियां कीतियां ने बंबे विच पूना विच तो जिहड़ा अगे लंघ गया उहदी निंदा होवेगी और इस निंदा तो कदी डरना भी नहीं यह होंदी है रज के होंदी है जिहड़ा अगे लंघ गया क्षमा करने एक रागी जद किसी रागी की निंदा करे ना मेरे सामने जद मैं समझदा किसी गल च रागी जरूर अगे है वरना निंदा करने की लोड़ी जिहड़ा है ही पिछे विचारे उसकी की निंदा होगी जरूर किसी गल च अगे तो मैं थां थां ते गया प्रोफेसर दर्शन सिंह की रागी ज्यादा निंदा करन मैं गल सीधी है थोड़ा तो बहुत अगे हूं करिए हूं तो तुम उसको पिछे रख नहीं सकते करो निंदा उन्होंने पिछे सुटो हूं और की है और किस तरह करोगे तो कई संत है संत की निंदा करते हैं ते जद कोई संत संत की निंदा करे ना तो समझ लेना उस संत तो संत जरूर अगे वरना निंदा करने की लोड़ ही नहीं सी वन की लोड़ सी जरूर अगे होगा जद कोई ज्ञानी ज्ञानी की निंदा करे जद कोई व्यापारी व्यापारिक की निंदा करे या कोई राजनीतिक राजनीतिक की निंदा करे समझ लेना अगे है अगे की निंदा होती है जिहड़ा पिछे है उन्हें भंडन की लोड़ ही नहीं उन्हें निंदा करने की लोड़ ही नहीं है ही बेचारा पिछे उसकी की निंदा करनी है निंदा उसकी होती है जो अगे ते निंदा का मतलब की है गल घटा के बयान करना अक्सर मैं अर्ज की झूठी उपमा गल वधा के बयान करनी निंदा की है गल घटा के बयान करनी है अगे उन्हें पिछे सुटना गलों के नाल निंदा करके गल घटा के बयान करनी है फुल उन्हें कंडा आखी जाओ इस देश का रक्षक रहा सिख ते देश का रक्षक होने के नाते देश के इतिहास के चिज का बड़ा ना बड़ी गल उन निंदा करो लिखो ये बख्शक है ये गद्दार है ये दोखी है लिखो आखो उचारो और चारों पासे समुचे देश इस ढंग की निंदा और ये भी इन्हों दिस पे है कि ट्रांसपोर्ट के छाए हुए आर्मी के इन की बहादरी की गल इन्हों का रूप निखरदा बाकी तो एवें दिस दिन कबूतर बाज तो यही दिस दिन चिड़िया ही दिसदियां ने बाकी इन्हों के रंग रूप निखरदे इना दी गल है और हकीकत यह है कि जिथे रंग रूप सतगुर ने न्यारा दिता है उत्थे नाम ही बड़ा न्यारा दे दिता भावें खिमा करनी किसी का भी बच्चा होवे ते उदा प्यो कोई काम क्यों ना करता होवे पर उदे बच्चे नूं ते अगले सरदार जी कहिंदे ना सरदार सरदार ते मुखी हुंदा है ते मुखी ते सानूं हुण गुरु ने बना छड़िया तुसीं सानूं किस तरह पिछे रखोगे किस तरीके नाल रखोगे असी तो सरदार है गई हाँ सरदारियां तो सानू जन्म तो मिल गई सानू गुरु ने जन्म तो बख्श दितियां जन्म तो प्राप्त कर ले ते सरदार हुण असी है गए इतनी मैं अर्ज कर दें ते गुरु की बख्शी हुई सरदारी नू दुनिया की कोई ताकत नहीं खो सकती इतनी मैं अर्ज कर दें निंदा तो घबराना ना क्योंकि थां थां ते लोकी मैनू बड़े घबराए मेरे झूठ बोल रहे रेडियो झूठ बोल रहे टीवी झूठ लिख रहे ने अखबार मैं लिखणगे तुसीं अगे हो कला दे च धन दे च संपदा दे च खेड़ी खेती बाड़ी दे च व्यापार दे च ट्रांसपोर्ट दे च तोपां लैके उसके पिछे फिजदे ने जिन्हू गगन मंडल दे च उडारियां दी जाच आउंदी है परिंदा है पर शिकस्ता को कफस में कौन रखता है असीरी जब भी आई बफैजो बालों पर आई कहिंदा ये जड़े बाल ने ये जड़े पंख ने उड़न वाले इन्होंने की कर दिता है शिकारियों दे टोले मेरे पिछे ला दिता है क्योंकि मैं उड़न की जाच आती है मैं उड़ना आंदा तो इस कौम उड़ना आंदा तो शिकारी किधरे टैंकां नाल किधरे तोपां नाल किधरे बंदूकां नाल तरह तरह की जालां नाल होर तरह तरह के पखंड ते झूठ ते अडंबर दे नाल खिमा करनी एक गल ते स्पष्ट हो गई है शिकारियो सानू उड्डण की जाच आउंदी है तुहाडे ते पर ही कटे हुए ने तुहाडे कोल ते पंख ही कोई नहीं सानू सो मैं फिर अर्ज करा देश दे च निंदा है इस गल करके नहीं कि असी कोई देश दोखी हां दुष्ट हां चोर हां यार हां जितने जरायम कतल मैनपुरी फरखाबाद एटा इटावा दे चौंदे ने शायद देश दे किसे होर जिले च नहीं आते जिन्ना जरायम पेशा उथे ते जितने डाकू ग्वालियर दे मशहूर ने खिमा करनी देश दे किसे होर शहर दे नहीं मशहूर ग्वालियर दे डाकू آلے دوالے دے مرینے دے پنڈ دے سب ڈاکو تے اتھوں دے جیلہ دیا جیلہ پریاں پہیاں نے پنڈ دے اے جڑی چمبل گاٹھی دے ڈاکو نے او دے نال جیلہ پریاں پہیاں نے تے ہون بھی رات نو کوئی کار اسوار اس روڈ تے جڑا تہولپور تو گوالیر تک جاندہ ہے رات نو لنگن دی ہمت نہیں کردہ تے پولیس بھی روک دی ہے نہیں لٹے جاؤ گے کیا تسی سمچے گوالیر نو جرائم پیشہ قرار دے دیتا ہے حکم اس طرح دا جاری کوئی سرکولر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیر دے ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ تے چاہے ہو رہے تے چاہے ہو رہے سب اسی علاقے تے تے کیا گھوشت کیتا ہے تسی کہ اے علاقہ جرائم پیشہ ہے مین پوری فرخ آباد ایٹا اٹاوا اس طرح دے ہور جڑے ضلع نے یو پی دے تھوڑے جیا کہ انہوں تسی جرائم پیشہ قرار دیتا ہے کوئی دن خالی نہیں جاندہ جد قتل نہ ہوئے کوئی دن خالی نہیں جاندہ جد جو ہے ڈاکے نہ پہن تے چوریاں نہ ہون تے کمال دی گل امرت ویلے اٹھن والی قوم سنگت تے پنگت وچ بیٹھن والی قوم ہر پدر وچ سیوا کرن والی اے قوم مینوں گل بولدی نہیں کوئی نہ نگر دے جل زلزلہ آیا تے سارا کوئی نہ نگر تباہ ہو گیا ایک لکھ دی آبادی دا شہر تے بمبئی دے بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے بھئی ہن کس گھر دے جو ہے چولہا بلے گا گھر تے سارے ٹہ ڈیری ہو گئے تے ستا داری بھی بعد وچ پہنچے پر گرو کا لنگر پہلے پہنچ گیا سی اتھے سیوا کرن والے سنگھ پہلے پہنچ گئے سن تو اے سیوا سمرن والی قوم قدرتی گل ہے گرو دیاں برکتاں تے رب دی برکت ہونی سی ہر گل وچ اگے ہو گئی اے اگے ہونا نہیں چنگا لگا بس اینی گل ہے جڑے الزام اے لا رہے نے اے نندا ہے نندا دا مطلب ہے پھل نو کنڈا آکھنا بس اینی گل ہے پھل نو کنڈا آکھنا گرو گوبند سنگھ جی مہاراج انہاں دے پاون پوتر شستر انگلینڈ دے چ جد واپس آئے اس دیش دے چ تے اس وقت دا پرائم منسٹر لال بہادر شاستری رسیو کرن لئی گیا سی مینوں چنگی طرح یاد ہے پالم ہوائی اڈے تے شستراں نوں جیسے اس نے ہاتھ دے چ لیا رو پیا سی زارو زار بار بار متھا ٹیکیا تے متھا ٹیک کے او دی رسنا تو بول نکلے اے گرو گوبند سنگھ اے او دوں شستر نہ چکدا تے پتہ نہیں دیش دی حالت کی ہونی سی تیری بخشش انہیں بار بار متھا ٹیکیا سمچے دیش واسیاں نے انہاں شستراں نوں متھا ٹیکے کمال دی گل وقت دی لوڑ دے مطابق دیش دی رکشا دی خاطر گرو گوبند سنگھ جی مہاراج نے شستر چکے تے دیش دا پرائم منسٹر ہی دھنواد کردا ہے سجدہ کردا ہے مہما گائن کردا ہے تے جد اس دی امت اپنی ہی رکشا لئی او اپنے آپ نو خطرے سمجھ کے اپنی رکشا لئی شستر چک لے تے تسی آکھو دشٹ نے دوکھی نے کھما کرنی اسی تے مدتاں تو شستراں دی پوجا کردے آ رہے ہیں اسی مندے ہی نہیں کہ شستراں نال کوئی جو ہے گرودوارا یا دھارمک استھان بھرشٹ ہوندا ہے صاحب گرو گوبند سنگھ جی مہاراج کہندے نے صاحب سروہی سہتی یہی ہمارے پیر اے تے میرے پیر نے اے تے میرے گرو نے میں تے انہاں تو متھا ٹیک اے تے جے جے جگ کارن سرشٹ ابارن مم پت پارن جے تیگن میں دس دن حضور صاحب رہا پچھلے دو مہینے دوران تے سویرے سویرے جو میں پرکرما کر کے جد متھا ٹیکن تھڑے دے تے پجاری صاحب نے سجا کے رکھے پسٹل بندوقاں تلواراں پالے تو پہلے تو ہوں گرو گرنتھ صاحب نو متھا ٹیک کے پھر اگے جاندے نے جنہاں نے حضور صاحب دے درشن کیتے ہیں تھڑے دتے سجا کے رکھے نے سارے دے سارے شستر تے ساری دنیا متھا ٹیک دی ہے 300 سال تو متھا ٹیک دی آ رہی ہے پسٹلاں نو بندوقاں نو ریوالور پئے نے پرانیاں ٹوپی دار بندوقاں لمبیاں لمبیاں اوتھے پئیاں نے متھا پہ ٹیک دیا شستراں نو گرو دی طرح پوجیا جا رہا پھر سپاہی دا شستر تے جو ہے سپاہی دا گرو تے شستر ہی ہوئے گا اور کون ہوئے گا سنت دا گرو گرنتھ ہوئے گا سپاہی دا گرو شستر ہوئے گا ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ। ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ। ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ। ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ। ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼। ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ, ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਇਹ ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ, ਤੋ ਖਿਮਾ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਦੇ ਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ। ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂਮਾਨ, ਪਰਸ਼ੁਰਾਮ ਇੱਥੇ ਖੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੋਢੇ ਤੇ ਖੂਨ ਨਾਲ ਲਿਬੜਿਆ ਹੋਇਆ ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ ਵਿੱਚ ਤ੍ਰਿਸ਼ੂਲ ਹੈ, ਇੱਕ ਕੋਲ ਧਨੁਸ਼ਬਾਣ ਹੈ, ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ। ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਮ ਕੇਸਾਧਾਰੀ ਸਨ, ਤਮਾਮ ਦੇ ਤਮਾਮ। ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫ਼ਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਰਜ ਕਰਾਂ, ਤੋ ਮੈਰਜ ਕਰਿਆ ਸੀ, ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ, ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, ਲਾਜ਼ਮੀ ਕਰ। ਤੂੰ ਨਿਰਗੁਣ ਹੈ, ਕਿਸੇ ਗੁਣਾਂ ਦੇ ਸਾਗਰ ਦਾ ਸਿਮਰਨ ਕਰ। ਤੂੰ ਨਿਰਬਲ ਹੈ, ਕਿਸੇ ਬਲਵਾਨ ਦਾ ਸਿਮਰਨ ਕਰ, ਔਰ ਸਿਮਰਨ ਦੇ ਆਸਰੇ ਤੇ ਉਸਦੇ ਨਾਲ ਜੁੜ, ਤਾਂ ਕਿ ਤੂੰ ਵੀ ਬਲਵਾਨ ਹੋਵੇਂ, ਤੂੰ ਵੀ ਗੁਣਵਾਨ ਹੋਵੇਂ। ਕਿਸੇ ਕਲਾਕਾਰ ਕੋਲ ਤੁਸੀਂ ਬੈਠੋਗੇ ਤੇ ਦਿਮਾਗੀ ਸ਼ਕਤੀ ਤੋਂ ਕੰਮ ਲੈਣਾ ਪਏਗਾ, ਤਾਂ ਹੀ ਕਵਿਤਾ ਸਿੱਖ ਸਕੋਗੇ, ਸੰਗੀਤ ਸਿੱਖ ਸਕੋਗੇ, ਇਲਮੇ ਮਸੂਰੀ ਸਿੱਖ ਸਕੋਗੇ, ਅਗਰ ਯਾਦ ਕਰੋ।
2: ਤੇ ਜਿੱਧਰ ਚਿੱਟੇ ਰੰਗ ਦੇ ਪਲਾਸਟਿਕ ਦੇ ਭਾਂਡੇ ਦੇ ਰਹੇ ਸਨ, ਮੈਂ ਵੀ ਉਧਰ ਹੀ ਬੈਠ ਗਿਆ। ਤੇ ਆਖਰ ਇੱਕ ਸੱਜਣ ਨੂੰ ਕਿਧਰੇ ਸਮਝ ਪੈ ਗਈ, ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਹਾਨੂੰ ਸ਼ੱਕਰ ਦੀ ਬਿਮਾਰੀ ਹੈ? ਮੈਂ ਕਿਹਾ ਨਹੀਂ। ਕਹਿਣ ਲੱਗੇ ਫਿਰ ਤੁਸੀਂ ਇੱਧਰ ਬੈਠ ਜਾਓ, ਇੱਧਰ ਤੇ ਉਹ ਲੰਗਰ ਵੰਡਿਆ ਜਾਏਗਾ ਜਿਹਦੇ ਚ ਕੋਈ ਮਿੱਠਾ ਨਹੀਂ ਹੋਵੇਗਾ, ਚਾਵਲ ਨਹੀਂ ਹੋਵੇਗਾ। ਜਿਹਨਾਂ ਨੂੰ ਸ਼ੱਕਰ ਦੀ ਬਿਮਾਰੀ ਨਹੀਂ ਉਹ ਇੱਧਰ ਬੈਠਣ। ਮੈਂ ਕਿਹਾ ਇਹ ਬਿਮਾਰੀ ਇੰਨੀ ਫੈਲ ਗਈ ਹੈ, ਹੁਣ ਪੰਗਤਾਂ ਹੀ ਅਲੱਗ ਅਲੱਗ ਬਿਠਾਉਣੀਆਂ ਪੈਣ, ਵੀ ਸ਼ੱਕਰ ਦੇ ਰੋਗੀ ਕਿਹੜੇ ਨੇ ਅਲੱਗ ਬਿਠਾਓ ਤੇ ਦੂਜੇ ਕਿਹੜੇ ਨੇ ਅਲੱਗ ਬਿਠਾਓ, ਇੰਨੇ ਮਰੀਜ਼। ਇਹ ਇੱਥੇ ਵੀ ਵੱਧਦਾ ਜਾ ਰਿਹਾ, ਹਾਰਟ ਦੀ ਬਿਮਾਰੀ کئی دیشاں شکھر تے پہنچ کے واپس مڑیے تے کئی دیشاں شروع ہے. جڑے روگ بہ گنتی دچ بندے نو اپنی لپیٹ دچ لے لین پکڑ دچ لے لین ان روگاں دا اپنا اپنا دور ہوندا ہے. ہیزے دا دور لنگ گیا, چیچک دا دور لنگ گیا, نمونیے دا دور لنگ گیا, سرسام دا دور لنگ گیا, ٹائیفائڈ دا دور لنگ گیا, تاؤن تے پلیگ دا دور لنگ گیا, ہن تے کینسر دا دور ہے, شوگر دا دور ہے. یہ نویں یہ بھی قابو آ جان گیا. ایسا نہیں میں کہندا جے پلیگ قابو چ آ گئی, حیضہ قابو چ آ گیا تے یہ بھی قابو چ آ جان گے. کسے ہور بیماری دا دور چل پائے گا, کسے ہور روگ دا دور چل پائے گا. اسی طریقے دے نال مانسک منڈل دے روگ بھی وکھ وکھ نے. کدی بہ گنتی وچ دنیا لوب دچ گرسی ہوندی ہے, کدی بہ گنتی وچ دنیا کام دچ گرسی ہوندی ہے, کدی بہ گنتی وچ دنیا اہنکار وچ گرسی ہوندی ہے, کدی بہ گنتی وچ لوکی موہ وچ پھسے ہوندے نے, لوب دچ پھسے ہوندے نے. اے جڑا دور ہے نا ہن جڑا لنگ رہا ہے, گرو نانک دے کتھن انسار ہومے دا دور ہے, اہنگ بھاؤ دا اے دور ہے. ہومے روگ مانک کو دینا, ٹھیک ہے منکھ نو دتا پر کنے منکھاں نو, جو دیسے سو سو روگی, روگ رہت میرا ستگر جوگی. اتھے ایک گل جڑی میرے پادشاہ نے کہہ دیتی ہے, جو دیسے سو سو روگی. حیضہ جد پھیلدا سی تا اسی اے نہیں کہہ سکدے سی بھی ساریاں نوں حیضہ ہے. شہر دے وچ کچھ ایسے ہوندے سن جنہاں نوں نہیں ہوندا سی, باقیاں نوں ہے. ملک دے وچ کچھ ایسے ہوندے سن جڑے حیضے تو بچ جاندے سن, تاؤن تو بچ جاندے سن, پلیگ تو بچ جاندے سن, چیچک تو بچ جاندے سن. باویں بہو گنتی اس چیچک دی لپیٹ وچ آ جاندی سی, ماتا دی جڑی بیماری اس دی لپیٹ وچ آ جاندی سی, لیکن پھر بھی کچھ بچ جاندے سن. اے دور ہومیں دا تے مہاراج کہندے میں تے جتھے تک دیکھدا جو دیسے سو سو روگی. سارا جگت روگی. اے مانسک روگ, مانسک روگ تو بعد یہ جڑے ساڈے پنج گیان اندرے نے نا, انہاں دے وکار پھر وکھ وکھ نے. میں ایک دو ادھارن دیا. جویں ہنیری آندی ہے نا تے ریت اڈدی ہے, پر ہنیری ساری دھرتی تے نہیں آندی, دھرتی دے کسے کسے خطے چ آندی ہے. جد سمندر وچ طوفان آندا ہے تاں سارے سمندر وچ نہیں آندا, کسے ایک ادھ حصے چ آندا ہے. سیانے سجن جاندے نے جد بھی طوفان آندا ہے ساگر وچ تے طوفان دی لویٹ دے سارے دا سارا ساگر نہیں آندا, ساگر دا کچھ حصہ آندا ہے. ایک گل وکھری ہے کہ ساگر دے طوفان آیا تے اسی اس تنگ دا انمان لائیے سارے سمندر دے طوفان آیا, نہیں ضروری نہیں ہے. سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے, باقی نہیں ہوندی, باقی بچا ہو جاندا ہے. جد ہنیری چل دیئے طوفان چلدا ہے زمین دے اتھے,

0: محفل سجا کے سارا دن نندا تے جھوٹ سنن گے. اگر طوفان کھلڑی تے برپا ہے تے گستاخی ماں پاویں ہاتھ دے سندر گٹکا تے جب جی صاحب کیوں نہ پیا پڑدا ہوئے, جد کھلڑی دے تے طوفان ہے تے اینو رام نہیں چیتے آوے گا, کام چیتے آوے گا. طوفان تے بے قابو ہوندا ہے. اے طوفان وکھ وکھ اندریاں دے تے اس طرح پرگٹ ہوندا ہے جویں زمین دے تے کسے کسے خطے وچ ہنیری آوندی ہے, ہر پاسے نہیں ہے. جویں ساگر دے کسے کسے خطے وچ اچھال آوندا ہے, ساڈے شریر دے کسے کسے اندرے وچ کسے کسے سمے اچھال آوندا ہے. اور ساد سنگت دے وچ بس اس گل دا بودھ لینا ہے کہ کیڑے اندرے دی بھومی دے تے اس وقت ہنیری چل رہی ہے. اینی میں عرض کر رہا ہوں, جیون ساگر دے کیڑے حصے چ اس وقت طوفان ہے یہ ویکھنا ہے, کیڑے پاسے اچھال ہے, کس پاسے طغیانی ہے. بودھ ملے تے پھر یہ بھی بودھ ملے کہ کیڑے خطے دے طوفان آن والا ہے, تاکہ ساودھان ہوئی ہے, سچیت ہوئی ہے. ستسنگ کدرے بچیاں دا کھیل نہ سمجھ لینا, کتھا کیرتن کدرے کھڈونیاں دی کھیڈ نہ سمجھ لینا. بھگت کبیر کہندے یہ گل وکری ہے کہ لوگاں نے کھڈونیاں دی کھیڈ سمجھیے. ماتھے تلک ہتھ مالا بانا لوگن رام کھلونا جانا. لوگاں نے رب نو کھڈونا ہی سمجھے, بالکل کھڈونا, حالانکہ یہ کھڈونا نہیں ہے. کتنی مہرس کر دیا, سادنا کرن جد بیٹھو گے, جپ کرن جد بیٹھو گے, اندریاں دے جس حصے چ اے طوفان ہے جپ نہیں کرن دے گا, اے جب جی نہیں پڑھن دے گا, اے کیرتن نہیں سنن دے گا. شبد سرت دی لینتا اے نہیں ہو سکے گی, بس اس طوفان تو بچاؤ کرنا ہے. اور اے طوفان آوے گا رب دا نہیں ہے, پرماتما دا نہیں ہے. زمین تے طوفان آمدے نے, ساگر دے طوفان آمدے نے, کہ جو برہمنڈے سوئی پنڈے, جو کچھ برہمنڈ دے چاہوندا ہے اس پنڈ دے چاہوندا ہے. جے پرماتما اس برہمنڈ دے چے تو پرماتما اس پنڈ دے چے, جے طوفان اس برہمنڈ دے چنے تو طوفان اس پنڈ دے چنے. اتنی میں عرض کر لیں, ایسا ہے. دوسری عرض ہور کہ جس طرح اندریاں دے اتے وکھ وکھ طوفان آندے نے, من دے وچ وی کسے وقت ایک روگ دی پردھانتا ہوندی ہے, اور وہ پردھانتا بہ گنتی دے چوندی ہے, بہت سارے منک اس دی لپیٹ دے چوندے نے. چھوت دی بیماری ہے, بالکل کہندے نے ایدے کول نہ بیٹھو, کوڑ چھوت دی بیماری ہے, یہ تپے دکھ. اور اس طرح دے ہور چیچک اتیادی بہت سارے مرض, یہ بیماریاں ایک تو دوجے نو لگدی ہیں, دوجے تو تیجے نو لگدی ہیں. یقین جانو کچھ مانسک روگ بھی ایسے نے چھوت دی بیماری ہے, ایک تو دوجے نو لگدی ہیں, دوجے تو تیجے نو لگدی ہیں, تیجے تو چوتھے نو لگدی ہیں. تو اس وقت یہ جڑی بہتی منکھتا ہے کیڑی بیماری دی لپیٹ دے چے, اج دا جڑا واقعہ ہے اس نو آدھار بنا کے میں وچاراں تھوڑے سامنے رکھ رہا ہوں. ہوں میں اہنکار یہ لپیٹ دے چے بہت ساری دنیا ہے, بہت سارا جگت ہے. انج نہیں کہنا چاہیے کہ سارے ہی بہ گنتی دے, بہتے اسے دی لپیٹ دے چے. کچھ گرمکھاں نو چھڑ کے, کچھ بھگتاں نو چھڑ کے, کچھ ابیاسیاں نو چھڑ کے, تے ابیاسی بھی او جنہاں دی سادھنا توڑنے دی ہے, جڑے ابیاس کردے پے نے انہاں نو ابیاس کرن دا اہنکار ہو جاندا ہے, جو سیوا کردے پے نے انہاں نو سیوا کرن دا اہنکار ہو جاندا ہے, جو کیرتن کردے نے انہاں نو کیرتن کرن دا اہنکار ہو جاندا ہے, جو کتھا کردے نے انہاں نو کتھا کرن دا اہنکار ہو جاندا ہے, جو گردواریاں دی سنبھال کردے نے انہاں نو سیوا سنبھال دا اہنکار ہو جاندا ہے. غرض کے اے اہنکار اے ہو میں گرو امرداس جی مہاراج دے کتھن انسار اس وقت جگت روگ ہے. جگت جویں جگت گرو آندے نا, جگت روگ, جگت بیماری, سارے جگت دے بیماری, ساری دنیا جس دی لپیٹ وچ ہوے, کچھ ایک نو چھڑ کے, جو دی سے سو سو روگی, روگ رہت میرا ست گر جوگی. اہم بھاؤ ہوں میں. ہومے دا مطلب ہے میں ہاں اور میں ہوا، تو نہیں ہے، تو کون ہے؟ میں ہاں میں ہوا، اجو کے دور دی بہت وڈی بیماری. پر یہ نہ سمجھ لینا باقی جڑیاں چار بیماریاں نے وہ نہیں نے، وہ دبیاں ہوئی نے، وہ اکساہٹ نال پیدا ہوندیاں نے، وقتی پیدا ہوئی چلیاں گئیاں، جویں زکام لگیا چلا گیا، جویں متھا دکھن آیا سویرے گھنٹے بعد ٹھیک ہو گیا. ہوں ٹھیک ہے ایک ادھ گولی لئی تے متھے دی پیڑ تے چلی گئی، پر ایک ادھ گولی نال شوگر تھوڑی جاندی، کینسر تھوڑی جاندا ہے، یہ جاندا ہے تپے دک تھوڑی جاندا ہے، یہ تے لمبا علاج. ہومے ایک گولی نال جان والی نہیں، ایک پوڑی نال جان والی نہیں، یہ لمبی بیماری ہے. ہومے دیرگ روگ ہے، دارو بھی اس ہمارا، یہ تے دیرگ روگ ہے، یہ تے لمبا روگ ہے، یہ لمبی بیماری ہے. ایک گولی کھا دیا نہیں، ایک متھے دی پیڑا تھوڑی گولی کھا دی تے دور ہو گئی، اس طرح دی گل نہیں ہے. کئی ایسے نے جو لمبی بیماری نو چھیتی ختم کرنا چاہتے ہیں، بھائی نہیں ایک گولی کھائیے تے ٹھیک ہو جائے، اور پھر سنتا مانتا دے ڈیریاں اور اس طرح دے ڈمبی گروہاں دے چکرا چ پیندے نے، بھائی ایسا منتر دے شام تک ہی گل بن جائے. تو رادا سوامی دیندے نے آؤ بس دس منٹ سادھنا کرو، اناہد ناد وجن لگ پائے گا، تے کناں دے چ انگلیاں دے کے تے او دے کول جاپ کراؤ، تے کناں دے جڑی شان شان دی آواز ہوے ٹھیک ہے، اناہد ناد ہے جی، سن گئے برہم گیانی بن گئے نے جی، سنت جن بن گئے، یہ پکھنڈ چلے گا. بہتے روگی ہون تے نقلی دوائیاں بہت چل پیندیاں، اور نقلی دوائیاں دے تے لوگاں دا وشواس بہت ہو جاندا ہے. نیم حکیم انہاں دی بن آوندی ہے، کیواں کرنی دھارمک دنیا دے اس طرح دے نیم حکیم تھانوں قدم قدم تے ملن گے. منتر تنتر اکالی مینو پرچے ونڈ رہے سی تے پرکرما جی تے اچیچا مینو آ کے دیتے اس نے، وہ جڑی پنگتی سی بھی جڑا نراکار دا جاپ کرے اوتار دا جاپ کرے بس انہوں پرم گتی پراپت ہو جائے گی. جنیاں اوتار سمبندی جنیاں نراکار سمبندی پنگتیاں سن نا وہ کٹھیاں کیتیاں گئیاں، تے سنت داس تھلے کوئی لکھے ہوا سنت سنت داس تے ونڈ رہے اے جپو گربانی اس دا کہندی ہے. تو انہوں مورکھا نو کون سمجھائے گربانی، تے یہ بھی کہندی ہے رے من رام سیو کر پریت سرون گوبند گن سنو ارگاؤ رسنا گیت، گربانی تے بھی کہندی ہے اول اللہ نور پایا قدرت کے سب گند، اللہ دے کر بندگی، گرو بانی تے بھی کہندی اللہ دی بندگی کر، رام دا نام جب گوپال دا نام جب گورک سوئے جن گوئے اٹھا لی کرتے بار نہ لاگے، او تے گورک ہے گورک گورک جب، اتھے تے انیکا نام نے، پر ہن ایک نام دی اس ڈھنگ دی چون کر کے گربانی چون تے اپنا ایک سمپردا اپنا ایک مت چلانا آلے دوالے لوکاں نوں کٹھا کر لینا، تے کھما کرنی دھارمک طور تے بندہ تے کوئی بہت سیاح ہے نہیں، کہ اس طرح دی لمبی چوڑی بھیڑ دے چ اس طرح دے نیم حکیم اپنے اشتہار ونڈ کے نقلیاں دوائیاں ویچ چھڑ دیں چل جاندی ہے. تے اشتہار بازی گستاخی معاف ٹھیک ہے یوگ اشتہار بازی دا ہے، پر کدی پھل نے یہ نہیں آکھیا کہ میرے چ خوبصورتی ہے میرے وچ مہک ہے، انہوں اشتہار کڈنے پے نے کسے پھل نو، سورج نو اشتہار بازی کرنی پئی ہے بھی میرے وچ روشنی ہے میرے وچ پرکاش ہے، چندرما نو کوئی اشتہار لانے پے نے کہ میرے وچ سیتلتا ہے میرے وچ چاننی ہے میرے وچ ٹھنڈک ہے، ہمالیہ پربت کوئی اشتہار پیا ونڈدا ہے بھی میرے وچ ٹھنڈ ہے میرے چ سیتلتا ہے، تیرے چ کوئی سیتلتا ہے تیرے چ کوئی گناہ دی مہک ہے تیرے اندر کوئی ربی چاننا ہے، تو چاننا ہی جو ہے اشتہار ہے، تینوں اشتہار کڈان دی لوڑ ہی نہیں ہے، وہ چاننا ہی اشتہار ہے وہ مہک ہی اشتہار ہے. پھر میں عرض کراں اس طرح دے سنت منت ڈمبی جو اس طرح دے منتراں نو لے کے تے پرچے ونڈن سمجھ لینا نیم حکیم نے، تے نیم حکیم دی لپیٹ چ کچھ بندے ضرور آن گے، نقلی دوائیاں لے لینے لوکی ਰੇਲ ਦੇ ਡੱਬਿਆਂ ਚ ਵੀ ਲੋਕੀ ਦਵਾਈਆਂ ਵੇਚਦੇ ਪਏ ਨੇ, ਫੁੱਟਪਾਥ ਦੇ ਉੱਤੇ ਵੀ ਲੋਕੀ ਦਵਾਈਆਂ ਵੇਚਦੇ ਪਏ ਨੇ, ਬਾਜ਼ਾਰ ਦੇ ਵਿਚ ਬੈਠੇ ਬੈਠੇ ਵੀ ਲੋਕੀ ਨਕਲੀ ਦਵਾਈਆਂ ਵੇਚਦੇ ਪਏ ਨੇ। ਨਿਯਮ ਹਕੀਮ ਆਪ ਰੋਗੀ ਨੇ, ਨਿਯਮ ਹਕੀਮ। ਅੱਖਾਂ ਦਾ ਸੁਰਮਾ ਇੱਕ ਲੈ ਕੇ ਮੇਰੇ ਕੋਲ ਸੱਜਣ ਆਇਆ, ਕਹਿਣ ਲੱਗੇ ਗਿਆਨੀ ਜੇ ਇਹਦੇ ਨਾਲ ਜੋਤ ਵੱਧਦੀ ਹੈ ਤੇ ਮੈਂ ਕਿ ਤੂੰ ਤੇ ਚਸ਼ਮਾ ਲਾਇਆ ਅੱਖਾਂ ਤੇ, ਤੇਰੀ ਜੋਤ ਕਿਉਂ ਨਹੀਂ ਵੱਧੀ? ਸੁਰਮਾ ਲੈ ਕੇ ਆਇਆ ਮੇਰੇ ਕੋਲ, ਜਿਸ ਦਿਨ ਤੇਰਾ ਚਸ਼ਮਾ ਨਹੀਂ ਹੋਏਗਾ ਤੇਰੀ ਸੁਰਮੇ ਦੀ ਕਰਾਮਾਤ ਮੈਂ ਤਾਂ ਸਮਝਾਂਗਾ। ਇੰਨਾ ਮੋਟਾ ਤੂੰ ਚਸ਼ਮਾ ਲਾਇਆ ਹੋਇਆ ਤੇ ਮੈਨੂੰ ਲਿਆ ਕੇ ਦਿੰਦਾ ਪਿਆ ਸੁਰਮਾ, ਤੇ ਮਤਲਬ ਇੰਨਾ ਸੀ ਤੁਸੀਂ ਲਾਓ ਆਲੇ ਦੁਆਲੇ ਜਿਹੜੇ ਬੈਠੇ ਨੇ ਉਹ ਵੀ ਤੁਹਾਨੂੰ ਦੇਖਣ, ਹੋਰ ਵੀ ਖਰੀਦਣ ਸਿਲਸਿਲਾ ਇਸ ਤਰੀਕੇ ਨਾਲ ਚੱਲੇ। ਗੱਲ ਜਿਹੜੀ ਸੀ ਇਤਨੀ ਸੀ, ਮੈਂ ਕਹਿੰਦੇ ਪੁਰਖਾ ਤੇਰਾ ਚਸ਼ਮਾ ਲੱਗੇ ਹੋਇਆ ਤੇ ਹੋ ਸਕਦਾ ਇਹ ਸੁਰਮਾ ਮੈਂ ਲਾਇਆ ਤੇ ਮੈਨੂੰ ਵੀ ਮੋਟਾ ਚਸ਼ਮਾ ਹੀ ਲਾਉਣਾ ਪੈਣਾ, ਹੋਰ ਕੁਛ ਨਹੀਂ। ਮੈਂ ਨਹੀਂ ਲਾਉਣਾ ਇਹ ਚਸ਼ਮਾ, ਮੈਂ ਸੁਰਮਾ ਨਹੀਂ ਲੈਣਾ। ਇਸ ਤਰ੍ਹਾਂ ਦੇ ਨਿਯਮ ਹਕੀਮ ਬਹੁਤ ਥਾਂ ਥਾਂ ਤੇ, ਪਰ ਆਖਿਰ ਉਹ ਖਿਮਾ ਕਰਨੇ ਸੁਰਮਾ ਵਿਕਦਾ ਹੈ ਉਸਦਾ, ਐਸੀ ਗੱਲ ਨਹੀਂ। ਲੋਕੀ ਲੈਂਦੇ ਨੇ, ਆਪਣੀ ਅੱਖਾਂ ਫੋੜਦੇ ਨੇ, ਅੱਖਾਂ ਤੇ ਚਸ਼ਮੇ ਲਵਾਉਂਦੇ ਨੇ ਸੁਰਮਾ ਪਾ ਪਾ ਕੇ, ਜਿਨ੍ਹਾਂ ਦੀਆਂ ਠੀਕ ਠਾਕ ਅੱਖਾਂ ਨੇ ਉਹ ਵੀ ਖਰਾਬ ਖਰਾਉਂਦੇ ਨੇ। ਇਸ ਤਰੀਕੇ ਨਾਲ ਰਾਧਾ ਸਵਾਮੀਆਂ ਇਹਨਾਂ ਨਿਯਮ ਹਕੀਮਾਂ ਦੇ ਪਖੰਡੀ ਮੰਤਰ ਵੀ ਚੱਲ ਜਾਂਦੇ ਨੇ, ਚੱਲਦੇ ਨੇ, ਬੜੀ ਦੁਨੀਆ ਲਪੇਟੇ ਚ ਆ ਜਾਂਦੀ ਹੈ। ਚੰਗੇ ਭਲੇ ਗੁਰੂ ਕੇ ਸਿੱਖ ਤੇ ਰਾਧਾ ਸਵਾਮੀ ਬਣ ਜਾਂਦੇ ਨੇ, ਨਿਯਮ ਹਕੀਮ ਦੇ ਕਾਬੂ ਚ ਆ ਕੇ, ਪਕੜ ਦੇ ਚ ਆ ਕੇ। ਪਰ ਇਹ ਬਹੁਤ ਵੱਡੀ ਸਾਜਿਸ਼ ਵੀ ਹੈ। ਖੈਰ ਮੈਂ ਗੱਲ ਲਮਕਾਵਾਂ ਨਾ। ਰੋਗਾਂ ਦਾ ਆਪਣਾ ਆਪਣਾ ਦੌਰ ਆਉਂਦਾ ਤੇ ਕੋਈ ਇੱਕ ਅੱਧ ਰੋਗ ਵਿਸ਼ੇਸ਼ ਰੂਪ ਦੇ ਮਨ ਵਿੱਚ ਛਾਇਆ ਹੁੰਦਾ, ਬਾਕੀ ਦਬੇ ਹੋਏ ਹੁੰਦੇ ਨੇ। ਅਜੋਕੇ ਸਮੇਂ ਜਿਹੜਾ ਮੂਲ ਰੂਪ ਦੇ ਵਿੱਚ ਰੋਗ ਛਾਇਆ ਹੋਇਆ ਉਹ ਹੈ ਅਹੰਕਾਰ। ਹਾਂ ਮੈਂ ਹਾਂ, ਹਉਮੈ ਚ ਗਰਸਿਆ ਹੋਇਆ ਮਨੁੱਖ ਬਰਾਬਰੀ ਨਹੀਂ ਦੇਗਾ, ਕਿਉਂਕਿ ਬਰਾਬਰੀ ਹੋਏ ਤੇ ਹਉਮੈ ਟਿਕ ਨਹੀਂ ਸਕਦੀ, ਕਿਉਂਕਿ ਮੇਰੇ ਜੈਸਾ ਕੋਈ ਹੋਰ ਵੀ ਹੈ ਤੇ ਜਦ ਮੇਰੇ ਜੈਸਾ ਕੁਝ ਹੋਰ ਹੈ ਤਾਂ ਮੇਰੀ ਕਮਜ਼ੋਰੀ ਹੋ ਗਈ, ਮੇਰੇ ਮੈਂ ਵਿੱਚ ਚੋਟ ਆ ਗਈ, ਤੇ ਮੇਰੇ ਜੈਸਾ ਕੋਈ ਹੋਰ ਤੀਜਾ ਵੀ ਹੈ, ਹੋਰ ਕੋਈ ਚੌਥਾ ਵੀ ਹੈ, ਫਿਰ ਅਹੰਕਾਰ ਨਹੀਂ ਟਿਕ ਸਕਦਾ। ਨਿਹਰਾ ਮੈਂ ਕਵੀ ਥੋੜ੍ਹੀ ਹਾਂ, ਹੋਰ ਵੀ ਕਵੀ ਹੈ, ਉਸ ਤੋਂ ਇਲਾਵਾ ਇੱਕ ਹੋਰ ਵੀ ਕਵੀ ਹੈ, ਹੋਰ ਵੀ ਕਵੀ ਹੈ, ਅਹੰਕਾਰ ਨੂੰ ਟਿਕਣ ਲਈ ਮੌਕਾ ਨਹੀਂ ਮਿਲਦਾ। ਨਿਹਰਾ ਮੈਂ ਹੀ ਵੱਡਾ ਵਪਾਰੀ ਨਹੀਂ, ਇੱਕ ਹੋਰ ਵੀ ਹੈ, ਉਹ ਸਾਹਮਣੇ ਇੱਕ ਹੋਰ ਵੀ ਹੈ, ਉਸ ਤੋਂ ਇੱਕ ਹੋਰ ਵੀ ਹੈ, ਤੇ ਵੱਡਾ ਹੋਮੇ ਦੇ ਤਲ ਦੇ ਉੱਤੇ ਜਿਹੜਾ ਜੀਣ ਵਾਲਾ ਨਾ ਉਹਨੂੰ ਵੱਡਾ ਵਪਾਰੀ ਨਹੀਂ ਚੰਗਾ ਲੱਗੇਗਾ, ਵੱਡਾ ਕਵੀ ਨਹੀਂ ਚੰਗਾ ਲੱਗੇਗਾ, ਵੱਡਾ ਕਲਾਕਾਰ ਨਹੀਂ ਚੰਗੇ ਲੱਗੇਗਾ। ਕਿਉਂ? ਵੱਡੇ ਦੇ ਆਉਂਦਿਆਂ ਵਿਚਾਰੋ ਆਪ ਛੋਟਾ ਹੋ ਜਾਂਦਾ ਤੇ ਛੋਟਾਪਣ ਅਖਰਦਾ, ਛੋਟਾਪਣ ਚੋਟ ਕਰਦਾ, ਅਹੰਗ ਦੇ ਚ ਗਰਸਿਆ ਹੋਇਆ, ਹੋਮੇ ਦੇ ਚ ਗਰਸਿਆ ਹੋਇਆ, ਤਾਂ ਫਿਰ ਹੁਣ ਕੀ ਕਰਦਾ ਇਸ ਤਰ੍ਹਾਂ ਦਾ ਬੰਦਾ? ਦੂਜਿਆਂ ਨੂੰ ਛੁਟਿਆਓ, ਆਪਣੇ ਆਪ ਨੂੰ ਵੱਡਾ ਕਰੋ, ਬਸ ਇੰਨੀ ਗੱਲ ਹੈ, ਛੁਟਿਆਓ। ਇਹ ਦੇਸ਼, ਖਾਸ ਕਰਕੇ ਸਾਡਾ ਦੇਸ਼, ਜਿਤਨੇ ਅਹੰਕਾਰ ਵਿੱਚ ਲੰਘ ਰਿਹਾ, ਗੁਰਬਾਣੀ ਜੋ ਕੁਛ ਕਹਿ ਰਹੀ ਹੈ, ਇਤਨਾ ਅਹੰਗ ਭਾਵ ਮੈਂ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ। ਇਤਨੀ ਮੈਂ ਅਰਜ਼ ਕਰਦੇ, ਬਹੁਤ ਵੱਡਾ ਅਹੰਕਾਰ ਤੇ ਅਹੰਕਾਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਪ੍ਰਗਟ ਹੋ ਰਿਹਾ, ਥਾਂ ਥਾਂ ਦੇ ਵਿੱਚ ਪ੍ਰਗਟ ਹੋ ਰਿਹਾ। ਸਦੀਆਂ ਦੀ ਗੁਲਾਮੀ ਨੇ ਸੰਪੰਨ ਬੰਦਿਆਂ ਨੂੰ ਬਹੁਤ ਵੱਡਾ ਅਹੰਕਾਰੀ ਬਣਾ ਦਿੱਤਾ। ਰਾਜਸਥਾਨ ਵਿੱਚ ਦਾਸ ਰਹਿੰਦਾ, ਛੋਟੇ ਮੋਟੇ ਰਜਵਾੜੇ ਧਨਵਾਨ, ਉਹਨਾਂ ਨੂੰ ਆਖਦੇ ਨੇ ਅੰਨੇ ਦਾਤਾ। ਅਗਲੇ ਵਿਚਾਰੇ ਮਜ਼ਦੂਰ ਗੱਲ ਕਰਨਗੇ ਨਾ, ਅੰਨੇ ਦਾਤਾ, ਹੁਕਮ ਕਰੋ ਤੁਸੀਂ ਅੰਨੇ ਦਾਤਾ, ਸਾਡੇ ਅੰਨਦਾਤਾ। ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦੇ, ਹੁਣ ਜਿਹੜਾ ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦਾ ਉਹ ਅੰਨਦਾਤੇ ਨੂੰ ਸਮਝ ਸਕੇਗਾ, ਜੁੜ ਸਕੇਗਾ ਕਿ ਅੰਨਦਾਤਾ ਕੌਣ ਹੈ? ਦਾਦਾ ਦਾਤਾ ਏਕ ਹੈ, ਦੂਸਰ ਨਾਇਨ ਕੋ, ਜੁੜ ਸਕੇਗਾ? ਜਿਹੜਾ ਅੰਨਦਾਤਾ ਥਾਂ ਥਾਂ ਤੇ ਕਹੀ ਜਾਂਦਾ, ਹਰ ਇੱਕ ਨੂੰ ਜੋ ਹੈ ਆਖੀ ਜਾਂਦਾ, ਦਬ ਗਿਆ, ਮਰ ਗਿਆ, ਮਿਟ ਗਿਆ। ਔਰ ਅਹੰਕਾਰੀਆਂ ਨੇ ਕਈਆਂ ਨੂੰ ਮਿਟਾ ਦਿੱਤਾ। ਮੈਂ ਦੇਖਿਆ ਹੈ ਅਹੰਕਾਰੀ ਪ੍ਰਧਾਨਾਂ ਨੇ ਗੁਰਦੁਆਰਿਆਂ ਦੇ ਬੇਸ਼ਤਰ ਗ੍ਰੰਥੀਆਂ ਨੂੰ ਇਤਨਾ ਨੀਵਾਂ ਕਰ ਛੱਡਿਆ, ਇਤਨਾ ਨਿਮਾਣਾ ਕਰ ਛੱਡਿਆ, ਚਪੜਾਸੀ ਤੋਂ ਵੀ ਥੱਲੇ ਚਲੇ ਗਏ। ਤੇ ਹੁਣ ਇਹ ਪ੍ਰਧਾਨ ਜਦ ਗੁਰਦੁਆਰੇ ਜਾਣ, ਪਹਿਲੇ ਸਤਿ ਸ੍ਰੀ ਅਕਾਲ ਗ੍ਰੰਥੀ ਬੁਲਾਵੇ, ਅਸੀਂ ਪ੍ਰਧਾਨ ਹੈ ਇਹ ਬੁਲਾਵੇ, ਤੇ ਮਹਾਰਾਜ ਦਾ ਵਜ਼ੀਰ ਥੋੜੀ ਹੋ ਗਏ ਤੇ ਚਪੜਾਸੀ ਤੋਂ ਵੀ ਥੱਲੇ ਲੈ ਗਏ ਉਸਨੂੰ, ਤੁਸੀਂ ਉਹਦੀ ਵੈਲਿਊ ਕੀ ਰਹਿਣ ਦਿੱਤੀ, ਤੁਸੀਂ ਉਹਦੀ ਹਸਤੀ ਕੀ ਰਹਿਣ ਦਿੱਤੀ? ਇਸ ਵਾਸਤੇ ਜਦ ਮੈਂ ਸਮੁੱਚੇ ਹਿੰਦੁਸਤਾਨ ਦਾ ਤੇ ਬਾਹਰ ਦੇਸ਼ਾਂ ਦਾ ਭਰਮਣ ਕਰਦਾ ਤੇ ਜਿਹੜੇ ਮੈਨੂੰ ਗ੍ਰੰਥੀ ਮਿਲਦੇ ਨੇ, ਗ੍ਰੰਥੀ ਪਣੇ ਦੇ ਲਾਇਕ ਨਹੀਂ ਨੇ, ਪਰ ਕਸੂਰ ਸਿਰਫ ਉਹਨਾਂ ਗ੍ਰੰਥੀਆਂ ਦਾ ਨਹੀਂ, ਉਹਦੇ ਚ 50% ਕਸੂਰ ਮੈਂ ਪ੍ਰਧਾਨਾਂ ਦਾ ਵੇਖਦਾ ਗੁਰਦੁਆਰਿਆਂ ਦੇ। ਦਬਾਓ, ਇਤਨਾ ਦਬਾਓ, ਇਤਨਾ ਦਬਾਓ, ਮਿਟਾ ਹੀ ਦਿਓ। किधरे अखंड पाठ भी रखना है, किधरे कोई धार्मिक सम्मेलन भी होना है, तो राय प्रधान साहब देणगे, ग्रंथी साहब नहीं देणगे। तो इस ढंग दे नाल समुचे देश दे च धार्मिक मसलियां दे च भी प्रधान छा गए, जिन्हां नूं शायद बथेरियां नूं ते दस गुरुआं दे नाम भी नहीं आउंदे, पंज बाणियां दे पाठ का भी नहीं पता। और मैं सच हकीकत दसा, एक कहे मैनूं भई पंज बाणियां केड़ियां ने, ते 30 साल दा प्रधान चले आ रहे सी गुरुद्वारे दा, पंज बाणियां दा पता नहीं केड़ियां ने, ते पंज बाणियां केड़ियां ने ज्ञानी जी दसो। मैं कहा चलो शुक्र है, तू ए कमजोरी प्रगट ते कर दिती, कई ते कमजोरी प्रगट भी नहीं करते, उन्हें पता भी नहीं। कि जो इस तरह के बंदे गुरुद्वारियां के मुखी होंगे, धर्म प्रचार किस तरह होगा, तो ग्रंथी रागी खेमा करनी चपड़ासी तो थले चले जाएंगे, बिल्कुल गिर जाएंगे। ये ढांचा सानू बदलन की लोड़ है, ये सही करन की लोड़ है, ये सुधारन की लोड़ है। असी सियासत का एक विंग अलग बना लीए, तो धार्मिक काम करने वाले कुछ अलग तकवीयत दे दईए, राजनीतिक बंदे उन्हां दी मदद करन, धार्मिक उन्हां दी मदद करन, लेकिन होवने वक्त ऐसा ना होवे कि धार्मिक बंदा धर्म दा मुखी बन के भी खिमा करनी असेंबली हाल दे बूहे खड़कांदा फिरे ते पार्लियामेंट दे दरवाजे खड़कांदा फिरे, ये नहीं गल शोभा देंदी। सारी शक्ति तो उस पासे वंडी जाएगी, धर्म प्रचार कौन करेगा ते किवें करोगे, सारा समा उस पासे खर्च हो जाएगा, सारी शक्ति उस पासे खर्च हो जाएगी। ते ग्रंथी उन्हां जो है प्रधानां दी परिक्रमा ही करदे आ, समा व्यतीत करदे न, ते खिमा करनी गुरु की परिक्रमा कराउण दा ते इहनां कोल वक्त ही नहीं रहेगा, की परिक्रमा करनगे। ये सारियां कमजोरियां जो थां थां ते मैनूं दिखाई दित्तियां ने, मिशनरी होण दे नाते अपना फर्ज अदा करदे होया थानू सुना दित्तियां ने, मनना इस ढंग दा सही निजाम बनाना ये थोड़ा कम, कहना एहसास करा देना ये दास दा कम, मैं अपना फर्ज निभाया तुसी अपना फर्ज निभांदे जाओ। ता मैं समझदा दोए मिल कारज उपजे राम नाम संजोग। तो खैर मैं गल मुकावां ना, अहं भाव होमे विच ग्रसिया होया मनुख दूजे नूं बर्दाश्त नहीं कर सकेगा, ते ए देश सदियां तो होमे दा ही रोगी है। इत्थों दा ब्राह्मण वो कहिंदा बाकी सारे मैथों थले ने, मेरी बराबरी का कोई भी नहीं, ना खत्री ना शूदर ना वैश, सब मैथों थले। उन्हें पहले ढंडोरा दे दिता मैं वड्डा, अहंकार इतना अस्थूल हो गया, अहंकार इतना मोटा हो गया, मैं वड्डा, बाकी सब मेरे थले, बाकी सब मेरे कदमां विच। जद जद किसे ने ब्राह्मण की बराबरी का दावा किया ते पता या ते उसनू मिटाया खत्म किया, ते जे मिटा नहीं सके ते पता की आखिया भी ये भी पिछले जन्म का ब्राह्मण से, या यदि मां ब्राह्मणी है या यदि प्यो ब्राह्मण है, जैसे कबीर नाल गल जोड़ दी गई। हुण कबीर कौन है, मुसलमान है, पर सारे हिंदुस्तान च गल प्रचलित नहीं जी ब्राह्मणी का लड़का है, कुंवारी ब्राह्मणी का लड़का है, खिमा करनी बिल्कुल झूठी गाथा बनाई गई है, सच्चाई नाल इसका दूर का भी कोई तल्लुक नहीं। कबीर कौन है ये रविदास तो पूछिए, जिड़ा रविदास कबीर दे वक्त मौजूद सी, ये भगत समकाली ने, इको टाइम दे च रहने, नामदेव त्रिलोचन सदना सैन कबीर रविदास ये सारे इको ही वक्त ने, और ये सबूत थानू मिलणगे भगतां दी बाणी च। एक भगत दूसरे का जिक्र करता, दूसरा पहले का जिक्र करता, एक दूजे का जिक्र करते हैं। एक निक्का जिहा उदाहरण मैं दे दिया, गल स्पष्ट हो जाएगी। कबीर जी का श्लोक है, श्लोक जिहड़े तुसीं पढ़दे हो, उन्हां श्लोकां विच कबीर कहिंदे ने, हर सो हीरा छाड़ के करे आन की आस, ते नर दोजक जाएंगे सत भाखे रविदास। ये श्लोक कबीर दा है, रविदास दा नहीं है, श्लोक कबीर दा है। ते कबीर कहिंदे ने जो रविदास है ना, सच कह रहे है कि हरी जैसे हीरे नूं छड़ के जिहड़ा किसे होर आसा दे उत्ते अपनी जिंदगी बतीत करदा है, वह दोजकां च जाणगे, दुखी होणगे। उन्होंने आसा राम की नहीं रखी, जिन्होंने दुखी होंगे। हुण इस तरह की पुकार की रविदास ने, ते रविदास की पुकार नूं कलम बंद किया, शब्द बंद किया कबीर ने अपने शब्दों में। श्लोक कबीर का है, ख्याल रविदास दे ने। इसे तरीके नाल रविदास कहिंदे ने, नामदेव कबीर त्रिलोचन सदना सैन तरे, कह रविदास सुनोरे संतो हर जीते सबे सरे। ਹੁਣ ਇਹ ਆਪਣੇ ਸ਼ਬਦ ਵਿਚ ਕਬੀਰ ਦਾ ਜ਼ਿਕਰ ਕਰਦਾ, ਨਾਮ ਦੇਵ ਕਬੀਰ ਤੇ ਲੋਚਨ, ਕਬੀਰ ਆਪਣੇ ਸ਼ਬਦ ਵਿਚ ਰਵਿਦਾਸ ਦਾ ਜ਼ਿਕਰ ਕਰਦਾ, ਦੋਹਾਂ ਦੇ ਸਮਕਾਲੀ ਹੋਣ ਦਾ ਸਬੂਤ। ਤੇ ਮੈਂ ਇਹ ਵੀ ਅਰਜ਼ ਕਰਾਂ, ਸਾਰੇ ਭਗਤ ਇੱਕ ਦੂਜੇ ਦਾ ਨਾਂ ਲੈਂਦੇ ਨੇ, ਨਾਮਾ ਮਾਇਆ ਮੋਆ ਕਹੇ ਤੇ ਲੋਚਨ ਮੀਰ ਕਾਏ ਛੀਪੋ ਛਾਏ। ਪਿਓ ਦੇ ਸੰਸਕਾਰਾਂ ਨਾਲ ਕਬੀਰ ਦੇ ਸੰਸਕਾਰਾਂ ਦਾ ਤਾਲਮੇਲ ਨਹੀਂ ਬੈਠਿਆ, ਉਹਨੇ ਜੀਵਨ ਦਾ ਢੰਗ ਕੁਝ ਹੋਰ ਲੱਭ ਲਿਆ। ਪਰ ਰਵਿਦਾਸ ਕਹਿੰਦੇ ਨੇ ਇਸ ਦਾ ਜਨਮ ਜਿਹੜਾ ਹੈ ਇਹ ਉਸ ਕੁੱਲ ਦੇ ਚ ਹੋਇਆ ਜਿੱਥੇ ਬਕਰੀਦ ਮਨਾਈ ਜਾਂਦੀ ਹੈ। ਗੱਲ ਸਪਸ਼ਟ ਹੋ ਗਈ, ਗੱਲ ਖੁੱਲ ਗਈ। ਹੁਣ ਇਤਨਾ ਵੱਡਾ ਵਿਦਵਾਨ ਬਨਾਰਸ ਵਿਚ ਪੈਦਾ ਹੋ ਜਾਏ, ਤੇ ਬ੍ਰਾਹਮਣਾਂ ਦਾ ਦਾਵਾ ਸੀ ਵਿਦਵਾਨ ਤੇ ਸਿਰਫ ਬ੍ਰਾਹਮਣਾਂ ਚ ਹੀ ਪੈਦਾ ਹੁੰਦੇ ਨੇ, ਕਿਧਰੇ ਹੋਰ ਪੈਦਾ ਨਹੀਂ ਹੁੰਦੇ, ਤੇ ਹੁਣ ਬ੍ਰਾਹਮਣ ਆਪਣਾ ਬਚਾਓ ਕਿਸ ਤਰ੍ਹਾਂ ਕਰਨ? ਖਿਮਾ ਕਰਨੇ ਉਹ ਕਹਿਣ ਲੱਗ ਪਏ, ਨਹੀਂ ਜੀ ਇਹਦੀ ਮਾਂ ਬ੍ਰਾਹਮਣੀ ਸੀ, ਉਹ ਕਿਧਰੇ ਸੁੱਟ ਗਈ ਸੀ ਇਸ ਨੂੰ ਗੰਗਾ ਦੇ ਤੱਟ ਤੇ, ਇਹ ਨਿੰਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾ ਲਿਆ, ਇਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ, ਇਹ ਤੇ ਚੁੱਕ ਕੇ ਲਿਆਏ ਨੇ। ਇੰਜ ਕਹਾਣੀ ਜੋੜ ਦਿੱਤੀ, ਭਗਤ ਮਾਲ ਵਿੱਚ ਵੀ ਜੁੜ ਗਈ, ਮੱਖੀ ਦੇ ਉੱਤੇ ਲੋਕੀ ਮੱਖੀ ਮਾਰੀ ਗਏ, ਲਕੀਰ ਨੂੰ ਪਿੱਟਦੇ ਗਏ, ਹਕੀਕਤ ਕੁਛ ਵੀ ਨਹੀਂ, ਸੱਚਾਈ ਕੁਛ ਵੀ ਨਹੀਂ। ਸੱਚਾਈ ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ, ਜੋ ਇਤਿਹਾਸ ਖਿਮਾ ਕਰਨੀ ਹੈ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਗੁਰੂ ਕਾ ਸਿੱਖ ਕਹਿ ਦੇਗਾ ਗਲਤ ਹੈ, ਗੱਲ ਖਤਮ। ਇਹ ਇਤਿਹਾਸ ਦੀ ਧਾਰਾ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ ਸਾਡੇ ਕੋਲ ਕਸਵੱਟੀ ਹੈ, ਤੇ ਜਦ ਕਸਵੱਟੀ ਮੌਜੂਦ ਹੈ ਤੇ ਸੋਨੇ ਨੂੰ ਪਰਖ ਲਈਏ ਵੀ ਸੋਨਾ ਸ਼ੁੱਧ ਵੀ ਹੈ ਕਿ ਨਹੀਂ। ਕਬੀਰ ਦੀ ਇਹ ਸਾਖੀ ਅਸ਼ੁੱਧ ਹੈ, ਸ਼ੁੱਧ ਨਹੀਂ ਹੈ, ਸ਼ੁੱਧ ਇਹ ਹੈ ਜੋ ਰਵਿਦਾਸ ਕਹਿ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸ਼ਬਦ ਮੌਜੂਦ ਨੇ। ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ ਤੋਹੇ ਲੋ ਰੋਗ ਪ੍ਰਸਿੱਧ ਕਬੀਰਾ। ਤੂੰ ਇਤਨਾ ਵੱਡਾ ਆਲਮ ਫਾਜ਼ਲ ਪੈਦਾ ਹੋ ਜਾਏ ਤੇ ਕਹਾਣੀ ਜੋੜ ਦਿੱਤੀ ਗਈ ਨੀ, ਇਹ ਤੇ ਬਾਮਣੀ ਦਾ ਪੁੱਤਰ ਹੈ, ਫਿਰ ਰਵਿਦਾਸ ਹੋ ਗਿਆ ਆਲਮ ਫਾਜ਼ਲ, ਹੁਣ ਇਹਦੇ ਨਾਲ ਕੀ ਜੋੜਨ? ਨਹੀਂ ਜੀ ਇਹ ਵੀ ਬ੍ਰਾਹਮਣ ਸੀ ਤੇ ਰਸੋਈਆ ਸੀ ਸਵਾਮੀ ਰਾਮਾਨੰਦ ਦਾ, ਪਿਛਲੇ ਜਨਮ ਇਹ ਸੀ, ਬ੍ਰਾਹਮਣਾਂ ਨੂੰ ਆਪਣਾ ਪਿਛਲਾ ਜਨਮ ਦਿਖਾਈ ਨਹੀਂ ਦਿੰਦਾ, ਰਵਿਦਾਸ ਦਾ ਦਿਖਾਈ ਦੇ ਦਿੱਤਾ। ਇਹ ਜੀ ਪਿਛਲੇ ਜਨਮ ਵਿੱਚ ਸਵਾਮੀ ਰਾਮਾਨੰਦ ਦਾ ਰਸੋਈਆ ਸੀ। ਭਗਤ ਮਾਲ ਤੁਸੀਂ ਲੈ ਲਓ ਕਿਤੇ ਬਾਜ਼ਾਰ ਮਾਈ ਸੇਵਾ ਤੋਂ, ਇਹੀ ਕਹਾਣੀਆਂ, ਮੱਖੀ ਤੇ ਮੱਖੀ ਮਾਰੀ ਗਈ, ਅਸਲੀਅਤ ਕੁਛ ਵੀ ਨਹੀਂ, ਹਕੀਕਤ ਕੁਛ ਵੀ ਨਹੀਂ, ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ, ਗੁਰਬਾਣੀ ਤਸਦੀਕ ਨਹੀਂ ਕਰਦੀ। ਰਵਿਦਾਸ ਨੂੰ ਕਿਉਂ ਬ੍ਰਾਹਮਣ ਸਾਬਤ ਕੀਤਾ ਗਿਆ? ਚਮਾਰ ਜੁੱਤੀਆਂ ਗੰਢਦਾ ਪਿਆ, ਟਕੇ ਟਕੇ ਜੁੱਤੀ ਗੰਢਦਾ, ਇੰਨਾ ਵੱਡਾ ਆਲਮ ਫਾਜ਼ਲ, ਔਰ ਇਤਨਾ ਵੱਡਾ ਆਲਮ ਫਾਜ਼ਲ ਕਿ ਜਿਹੜਾ ਵੇਦਾਂ ਦਾ ਮੁਖੀ ਪੰਡਤ ਪੁਰੋਹਿਤ, ਉਹਨੂੰ ਵੀ ਝੁਕਣਾ ਪਿਆ, ਉਹਨੂੰ ਵੀ ਹਾਰ ਖਾਣੀ ਪਈ, ਉਹਨੂੰ ਵੀ ਮਾਤ ਖਾਣੀ ਪਈ, ਹੁਣ ਕੀ ਆਖਣਾ? ਇਹ ਦਾਵਾ ਤੇ ਕਰਦੇ ਰਹੇ ਵਿਦਵਾਨ, ਸਿਰਫ ਬ੍ਰਾਹਮਣਾਂ ਚ ਪੈਦਾ ਹੁੰਦੇ ਨੇ, ਉਹ ਪੈਦਾ ਹੋ ਗਿਆ ਚਮਾਰਾਂ ਦੇ ਚ, ਪੈਦਾ ਹੋ ਗਿਆ ਜੁਲਾਹਿਆਂ ਚ, ਹੁਣ ਕੀ ਕਰਨਾ? ਨਹੀਂ ਜੀ ਇਹ ਵੀ ਬ੍ਰਾਹਮਣੀ ਦਾ ਹੀ ਪੁੱਤਰ, ਇਹ ਪਿਛਲੇ ਜਨਮ ਦੇ ਚ ਬ੍ਰਾਹਮਣ ਸੀ, ਇਹ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਉਹਨਾਂ ਨੇ ਸਰਾਪ ਦਿੱਤਾ ਤੇ ਇਹਦਾ ਚਮਾਰ ਦੇ ਘਰ ਦੇ ਜਨਮ ਹੋਇਆ। ਇਹਦਾ ਮਤਲਬ ਸਾਰੇ ਚਮਾਰਾਂ ਦਾ ਜਿਹੜਾ ਜਨਮ ਹੋਇਆ ਇਹ ਰਾਮਾਨੰਦ ਦੇ ਸਰਾਪੇ ਹੋਏ ਨੇ, ਹੋਰ ਕੁਛ ਨਹੀਂ ਹੈ, ਗੱਲ ਤੇ ਇੰਨੀ ਹੋ ਗਈ, ਹੋਰ ਕੀ? ਨਹੀਂ ਇਹ ਕਿਰਤੀ ਬੰਦੇ ਨੇ ਸਰਾਪੇ ਹੋਏ, ਕਾਨੂੰਨ ਇਹਨਾਂ ਨੂੰ ਸਰਾਪੇ ਹੋਏ ਕਿਸ ਤਰ੍ਹਾਂ ਆਖਾਂਗੇ? ਪਰ ਕਹਾਣੀ ਤੇ ਭਗਤ ਮਾਲ ਦੀ ਇਹ ਪਈ ਕਹਿੰਦੀ, ਬ੍ਰਾਹਮਣਾਂ ਦੀ ਕਹਾਣੀ ਤੇ ਇਹ ਪਈ ਕਹਿੰਦੀ, ਤੇ ਸਰਾਪ ਦਿੱਤਾ ਜਾਂ ਚਮਾਰ ਦੇ ਘਰ ਜਨਮ ਹੋਵੇ ਤੇਰਾ, ਤੇ ਚਮਾਰ ਦੇ ਘਰ ਜਨਮ ਹੋਣਾ ਖਿਮਾ ਕਰਨੀ ਸਰਾਪ ਨਹੀਂ, ਇਹ ਰੱਬ ਦੀ ਬਖਸ਼ਿਸ਼ ਹੋ ਸਕਦੀ ਹੈ ਕਿ ਜਿਹੜਾ ਚਮਾਰ ਸਾਰਿਆਂ ਦੇ ਨੰਗੇ ਪੈਰਾਂ ਨੂੰ ਢੱਕ ਦੇਵੇ ਉਹ ਇੰਨਾ ਵੱਡਾ ਕਿਰਤੀ, ਪਤਾ ਨਹੀਂ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸਰਾਪਿਆ ਹੋਇਆ, ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨੀ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ, ਪਤਾ ਨੀ ਕਿਸ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ, ਉਹ ਰਾਜ ਮਿਸਤਰੀ ਤੇ ਮਹਾਨ ਹੈ। ਖਿਮਾ ਕਰਨੀ ਉਹ ਕਤਈ ਮਹਾਨ ਨਹੀਂ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਲਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ, ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ? ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿੰਦੇ। ਖੈਰ ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹੰ ਭਾਵ ਨਹੀਂ ਰਹਿੰਦਾ, ਔਰ ਇਸ ਵਾਸਤੇ ਆਦ ਕਾਲ ਤੋਂ ਇੱਥੇ ਹਉਮੈ ਵਧਦੀ ਗਈ। ਬ੍ਰਾਹਮਣਾਂ ਦੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ ਇਹ ਰੋਗ ਵੀ ਛੂਤ ਦੀ ਬਿਮਾਰੀ ਹੈ, ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਦੂਜਿਆਂ ਨੂੰ ਲੱਗਦੀਆਂ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਇਸ ਦੇਸ਼ ਵਿੱਚ, ਅਹੰਕਾਰ ਫੈਲਣਾ ਸ਼ੁਰੂ ਹੋਇਆ, ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, मैं उच्चा। और बड़े अस्थूल ढंग नाल इसका दावा दुनिया में किसी थां ते ऐसा दावा नहीं, बाहर किसी देश च कोई साहित्यकार आलम फाजल ऐसा नहीं कहता मैं वड्डा बाकी सारे इंजन है, कोई नहीं। पर साडे देश च कहंदे रहे, पुराणा दे गया थे, वेदां दे गया थे, सिमरतियां दे गया थे, शास्त्रां दे पंडित कहंदे रहे असी महान आ बाकी सारे तुच्छ ने। कबीर जैसे संत नूं कहना पिया बामन गुरु है जगत का भगतन का गुरु ना है। भाई तू साडा मुखी नहीं है, गल खत्म। असी धार्मिक तौर ते तैनूं मुखी नहीं मनदे, जहर बहुत फैले। और मैं अर्ज करा जितना मैं इस तरह के फोकी धार्मिक बंदियां विच हंकार देखदा ना इतना होर किसी च नहीं। जिन्ना मौलवी हंकारी आउंदा है, जितना ब्राह्मण हंकारी आउंदा है, ते हुण घूम फिर के मैं देखदा जितने सिख जगत के कई दफा ज्ञानी ते प्रधान सिकत्तर हंकारी मिलते ने, साध संगत हंकारी नहीं मिलती। वो ते निर्माणता की मूर्ति मिलते हैं, इन्ना हंकार प्रबल। तदी ते कबीर नूं कहना पिया उन्हां दिनां च ग्रंथी ते ज्ञानी है नहीं सन ने, ते मेरे ख्याल कबीर ने लपेट च लै लेना से, उन्हें लपेट च दोवां नूं लै लिया। अमृत झगरा रहा न को पंडित मूला छाड़े दो, पंडित मूला जो लिख दिया छाड़ चले हम किछू न लिया। इकबाल भी इन्हां दोवां तो तंग आया, मौलवी तो ते ब्राह्मण तो। उन्हें अपनी सारी शायरी दे च इतना गिला खिमा करनी किसी डिक्टेटर किसी जालम ते भी नहीं किया जिड़ा बहुत वड्डा गिला ब्राह्मण ते मौलवी ते कर दिता। सच कह दूं ए ब्राह्मण गर तू बुरा न माने, तेरे सनम कंधों के बुत हो गए पुराने, अपनों से बैर रखना तूने बुतों से सीखा, जंगो जदल सिखाया वाइस को भी खुदा ने। अपनों से बैर रखना तूने बुतों से सीखा। हुण 33 करोड़ देवते लड़ देने झगड़ देने, एक देवता दूजे नाल, दूजा तीजे नाल, तीजा चौथे नाल, खिमा करने एक दूजे का दुराचार भी करते ने देवी देवते, चोरियां यारियां देच भी ने, सब कुछ है। ते हुण उन्हां देवतियां की उपासना करन वाले, उन्हां देवतियां नाल जुड़न वाले, और देवते भी पत्थर दे ते पूजदियां पूजदियां पत्थर नहीं होणगे, दिल दिमाग पत्थर हो जाणगे। ते पत्थर नाल कोई टकराएगा ते अपना सिर भन्नेगा ना, इन्नी है ना। हिंदुस्तान का यह सिर, हिंदुस्तान का यह ब्राह्मण इतना करड़ा हो गया, पत्थर पत्थर नूं पूज पूज के पत्थर हो गया, जिहड़े विचारे टकराते गए उन्हां नूं चिकना चूर करता गया। अज तक तो इस तरह ही होया। और इन्हें समझना कि विपर रीति खत्म हो गई, पत्थर दिल खत्म हो गए ने, पत्थर दिमाग खत्म हो गए ने, मौजूद ने। यह निजाम बदलना पड़ेगा। पत्थर दिलों का इत कोमलता चाहिए, बहुत वड्डी कोमलता चाहिए। तो खैर इकबाल कहिंदा सच कह दूं ऐ ब्राह्मण गर तू बुरा न माने, तेरे सनम कंधों के बुत हो गए पुराने, अपनों से बैर रखना तूने बुतों से सीखा। अपने नाल वैर, कमाल दी गल, पंजाब देश दा अंग ते सारे प्रांतां नूं हर तरीके नाल संपन्न करन दी कोशिश करो, पंजाब नूं कमजोर करन दी कोशिश करो। जे तुसी एनएसए भी लाओ ते बाकी प्रांतां दी सजा एक साल दी, पंजाब दे 2 साल दी, इत्थे 2 साल दी। जिस जिस प्रांत च तुसी डैम बनाओ उस प्रांत दे हवाले कर दो, पर इत्थे तुसी भाखड़ा बनाओ ते अपना ही कंट्रोल रखो, पंजाब नूं नहीं देना। यह क्यों दिता जाए? इहनूं तुसी अंग कदी समझिया ही नहीं। कि जब तुसी पंजाब नूं अपना अंग नहीं समझते ते पंजाब दे च रहण वाला थोड़ा अंग किस तरह होवेगा? उसनूं तुसी अपना अंग एक हकीकत है, बहुत वड्डी सच्चाई है। अपनों से बैर रखना तूने बुतों से सीखा, तैनू पता ही नहीं सिख इस देश का जितना अपना है होर कोई अपना नहीं। इत्थे ते पुराने बंदे जय चंज पैदा होंदे रहे जो देश नूं गुलाम करदे रहे, इत्थे ते खिमा करनी भगत सिंह जैसे सिखां विच पैदा होए जो देश नूं आजाद कराते रहे, इत्थे ब्राह्मणां दे जय चंद पैदा होंदे रहे जो देश नूं गुलाम करते रहे। इत्थे इतिहास है, सामने इतिहास है। साडे विच तुसी इक जय चंद पैदा करके दिखाओ, इतिहास पढ़ के वेखो पुराना। जय चंदा दी डारां दीआं डारां लगियां पईआं इन्हां विच, अथा अनंत। ते कमाल दी गल, अपनों से बैर रखना इकबाल कहिंदा है बई मैं इस देश दा वासी हां, मैं इस देश विच रहिंदा, इस देश विच जमिया पलिया, मेरे पिता पितामा इस देश दे, پر اپنوں سے بیر رکھنا تو نو بتوں سے سیکھا جنگو جدل سکھایا وائس کو بھی خدا نے تنگ آ کے میں نے آخر ہوں اے شہر گرو رام داس جی وسایا ہوا نا تے قدم قدم دے ہر چوک دے کچھ ایسے آکار بنائے جان پتھراں دے جتھوں گرو رام داس دی جھلک ہر پاسے ملے شہر گرو رام داس دا تے تسی سارے شہر گھوم پھلو کما کرنے اس طریقے دے انکار بنائے گئے نے جہدے نال گرو رام داس جی نو بھل جان اے لوکی بھل جان اپنوں سے بیر رکھنا تو نو بتوں سے سیکھا ادو گئی اینا متصب پنا اینی تنگ دلی جو میں اس شہر گھوم پھر کے دیکھ دا اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے تنگ آ کے میں نے آخر دیرو حرم کو چھوڑا وائس کا واز چھوڑا چھوڑے تیرے فسانے گرو تیگ بہادر صاحب جی مہاراج نے اپنی جان دے دیتے تلک تے جنیو دی خاطر تے تلک تاری جنیو تاری کدی جو ہے سر عام نہیں کہندا کہ میرا جنیو بچے ہے گرو تیگ بہادر صاحب جی دی مہر دا صدقہ بخش دا صدقہ کوئی کہندا ویری ہو گئے سیس گنج میں ایک دفعہ آگ بھی لائی گئی سی اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے تنگ آ کے میں نے آخر دیرو حرم کو چھوڑا وائس کا واز چھوڑا چھوڑے تیرے فسانے وی پنجی ایتی پینتی سال پہلے اقبال نے ایک گل آخی ہے تے 600 سال پہلے کبیر کہندا ہے ہمرا جھگڑا رہا نہ کو پنڈت مولا چھاڑے دو بھاو اے براہمن جے اقبال دے ٹائم اتنا کٹھور سی تے کبیر دے وقت بھی اتنا کٹھور سی تے جے کبیر دے وقت اتنا کٹھور سی تے مہاتما بدھ دے وقت بھی اتنا کٹھور سی تدی اس نے براہمنی نظام نو منن تو انکار کر دیتا آخیا نہیں اے کٹھورتا مینو قبول نہیں اے مینو جو ہے پروان نہیں تو براہمنی نظام دیا تجیاں اڈائیاں مہاتما بدھ نے تے پتہ براہمن چونکہ کٹھور تے سی شستر لے کے آیا 12 لاکھ بودھ بھکشو قتل کر دیتے گئے اس دیش دے براہمن دے اشارے نال شنکراچاری دے اشارے اتہاس پڑھ کے تے دیکھو براہمنی نظام تو جد بھی کوئی باغی ہویا بھئی یہ نظام سانو پروان نہیں یہ تے پتھر ہے یہ تے جڑا نیڑے آندا ہوتا سر ٹوٹ دے یہ تے پتھر ہے پتھر سانو قبول نہیں کوئی جیوندا جاگدا منک بیٹھنا چاہیے پتھر کیوں بیٹھا پتھر تے دیش نال ٹکران گے دیش نو چکنا چور کرن گے تو 12 لاکھ بودھ بھکشو موت دے گھاٹ اتار دیتے گئے تے باقی بودھ بھکشو بج گئے براہمنہ نے دیش دے رہن نہیں دیتا ٹکن نہیں دیتا کبیر پنتھی کھڑے ہوئے سن براہمنہ نے مٹا دیتے اتنی میں عرض کر دیتی سوامی مہاویر نے جین پنتھ چلایا براہمنہ نے چلن نہیں دیتا سمچے دیش دے 50 لاکھ تو زیادہ نہیں نے سوامی مہاویر بھی براہمنی مت تو انکاری ہوئے تے براہمن نے نہیں چلن دیتا 50 لاکھ تو زیادہ نہیں نے حالانکہ جینیاں دے 24 اوتار نے تے 24 اوتاراں دی تپسیا محنت کھما کرنی 50 لاکھ تو زیادہ نہیں پیدا کر سکے براہمنی نظام دی رکاوٹ اور ہور بھی میں عرض کراں ایتھے ستنامی بھی نہیں پھیل سکے بہت وڈا اے پنتھ چلیا بہت وڈے پدر دا براہمنی نظام نے تھان تھان دے تے روکاں کھڑیاں کر کے انہوں بھی ختم کیتا تے پھر آئے گرو نانک کہن لگے نوی پہننا میں جنیو پاویں صدیاں تو پرمپرا میری امت دے چ یہی ہے کہ جنیو پہن دے نے پر میں ہن اس پرمپرا نو توڑ دا میں نہیں جنیو پہننا 9 سال دے گرو نانک ہل گیا براہمنی سماج اے 9 سال دا بچہ باغی اے جنیو نہیں پہندا جی اج کہندا ہے جنیو نہیں پہندا تے کل کہے گا مینوں ویدک ریتی پروان نہیں پرسوں یہ کہے گا مینوں براہمنی نظام پروان نہیں ہنے تو ہی روکاں لاؤ تو کھما کرنی قدم قدم دتے گرو نانک دیو جی مہاراج تو لے کے ہن تک جڑا وڈن دی کوشش کیتی گئی پر میں انہاں براہمنہ نو آخدے ہاں انہاں جڑا دے چے گرو ارجن دیو جی مہاراج نے گرو تیگ بہادر صاحب جی نے اور گرو گوبند سنگھ جی دے لاڈلیاں نے اپنا خون پایا ہے کھما کرنی یہ جڑا نہیں وڈیاں جان اپنی تھان تے مضبوط رہن گیاں اور مہان رہن گیاں جتھے تنگ آ کے اقبال نے آخیا جتھے تنگ آ کے کبیر نے کہا اور جتھے تنگ آ کے گرو نانک دیو جی مہاراج نے اعتراض کیتا انکار کیتا اتھے تنگ آ کے گرو گوبند سنگھ جی مہاراج نو کہنا پیا میرا برامنی نظام نال کوئی مطلب ہی نہیں، شتری کو کہوں بامن کو نہ ہے، کہ تب آوت ہوں جو کروں، سپشٹ انج کہہ دیتا، میں بامن دا پتر ہی نہیں، میرا بامنی نظام نال کوئی مطلب ہی نہیں، گل ختم، سلسلہ ختم۔ تو اتنے وڈے پدر دیتے اوتاری پرشاں نے، مہاتما بدھ نے، سوامی مہاویر نے، کبیر پنتھیاں نے اور ستنامیاں نے، تے پھر گرو گھر نے کوشش کی تھی، اور میں عرض کراں او نظام جڑے کھڑے ہوئے سن سدھار کبیر پنتھی جینی بودھی، قریباً قریباً مٹا دیتے گئے اس دیش دے وچ، اتہاس تسی پڑھ کے ویکھو، میں جدے اس ڈنگ نال دیکھنا یہ مٹ کیوں گئے۔ مہاتما بدھ جیسا تپیشور 12 سال اس نے تپ کیتا، زندگی دے بڑے گہرے راز اس نے لبے، او دیش دے وچ انہاں رازاں نوں ونڈدا رہیا، لیکن کس نے روک کھڑی کر دیتی؟ برہمنا نے، نہیں ونڈن دینا، نہیں چلن دینا۔ ایتھے صوفی فقیران دے بھی قدم روکے گئے، اور میں عرض کراں جڑے جڑے برہمن تو ستائے ہوئے سن انہاں سارے بھگتاں نوں گرو ارجن تے گرو نانک دیو جی نے اپنایا، جڑے ستائے ہوئے سن، نام دیو ستایا ہویا سی، سود سود کر مار اٹھایو کہوں کروں باپ بیٹھلا، سودر سودر کر کے مار کے مینوں باہر کڈ چھڑے۔ میں دوویں مندر دیکھے نے، اونڈا تے بیٹھل مندر، بیٹھل مندر ہے پنڈرپور دے چ، تے جڑا مندر پھر چکے ہے وہ ہے اونڈا دے چ۔ اونڈا حضور صاحب تو 40 میل دوری تے ہے، تے پنڈرپور غالباً 300 میل پی جاندا ہے۔ انہاں دوواں تھاں تے میں گیا، پھر یہ آیا مندر بھی دیکھا ہے اونڈا دے چ، مورتیاں دا منہ ایک پاسے تے مندر دا دروازہ دوجے پاسے، اج بھی ہے۔ ہنے جد پچھلے دنی کو 2 مہینے پہلے داس حضور صاحب گیا سی، پھر بھی میں اونڈا تو لنگدا ہویا گیا، کار تے جا رہے سی تو اونڈا 1 میل تھلے جو ہے ہائی وے تو تھلے ایک پاسے قصبہ ہے، میں کہ چلو ویکھ دے جاندے ہیں۔ باہر ہی اس دا مندر بنایا، جی تکے مار کے مندر چو باہر کٹیا سی نا، تے ہن بھی اس دا چھوٹا جیا مندر نام دیو دا باہر ہی بنایا ہے، اے نام دیو دا تھڑا ہے جی، ایتھے بیٹھا سی۔ تے پنڈرپور تے میں نرالا سلسلہ دیکھیا، اندر بٹھل دا مندر ویکھیا، طرح طرح دے دیوی دیوتیاں دیاں مورتیاں، تے جد میں باہر نکلن لگا نا دوجے دروازے دے رائیں، تے دوجے دروازے دے چ پوڑیاں دے تے تھال دے چ ایک مورتی سی، تے پجاری آواز لان سنت نام دیو نو متھا ٹیک دے جاؤ، سنت نام دیو نو متھا ٹیک دے جاؤ۔ تے میں کہا پجاری جی پہلے مینوں گل دسو، سارے دیا مورتیاں تے مندر دے اندر نے، تے نام دیو دی مورتی تے جوتیاں چ رکھی ہوئی تھے، تے لوکی جوتیاں اتار کے اندر جاندے نے باہر نکلدے، تے پوڑیاں دے چ آکھن لگے یہ شودر ہے نا، ان کی مورتی اندر استھاپن نہیں ہو سکتی، شودر ہے، سنت نے متھا بھی ٹیکو پیسے بھی چڑھاؤ پر ہے نا شودر اندر نہیں بڑھن دے۔ اتھے بول میں اپنی ڈائری چ نوٹ کیتے، میں کہ نام دیو تینوں ادو تکے مار کے مندر چو باہر کڈیا سی، اج تیری مورتی نو تکے مار کے باہر کڈیا، یہ تے تیری مورتی نو بھی اندر وارن نو تیار نہیں، یہ تیری مورتی نو بھی اندر دین نو جو ہے تھان دین نو تیار نہیں، اج تک اے نظام موجود ہے، مورتی اس دی اندر نہیں استھاپن کرنی، باہر بیٹھے پوڑیاں تے بیٹھے، تے کھما کرنے نام دیو جیسے برہم گیانی نال اتنی ایرکھ، کبیر جیسے سنت نال اتنا درو، مہاتما بدھ جیسے مہان پیغمبری پرش نال اتنی دشمنی، تو کھما کرنے جد پیغمبراں تے پیغمبر مہان گرو نانک دیو جی مہاراج لمبا اور وڈا آدرش لے کے آئے، تو اتنی وڈی دشمنی سامنے آنی سی، قدرتی گل ہے، کیونکہ گرو نانک دے بنائے ہوئے سدھانت دے چ برہمنی مت واسطے کوئی تھان نہیں، جگہ نہیں ہے۔ اور 9 سال تو گرو نانک نے یہ بغاوت شروع کی تھی، میں نہیں پہننا جنیو، گل ختم، میں پرمپرا وادی نہیں ہوں اور میں وید بھی نہیں پڑھنا۔ دیانند نے کہہ دیتا گرو نانک کوئی وید پاٹھی تھوڑی سی، گرو نانک کو کوئی سنسکرت تھوڑی آتی تھی، انہوں نے نربھے کی جگہ پر نربھو لکھا ہے، پر انہوں کون دسے گرو نانک سنسکرت پڑھان آیا اس دے وچ، ٹیچر سی کوئی سنسکرت پڑھان آیا؟ نہیں، گرو نانک سچ پڑھان آیا، سچ کی ہے۔ یہ بھاشا تے الگ الگ بانڈے نے، چاہے وہ عربی ہے، فارسی ہے، سنسکرت ہے، پنجابی ہے، سندھی ہے، بنگلہ ہے، مراٹھی ہے، یہ تے بانڈے نے، ਦੇਖਣਾ ਤੇ ਇਹ ਭਾਂਡੇ ਇਹਦੇ ਚ ਭੋਜਨ ਕੀ ਹੈ, ਇਹ ਤੇ ਭਾਂਡੇ ਨੇ, ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ। ਇਹ ਅਰਬੀ ਇੱਕ ਭਾਂਡਾ ਹੈ, ਸੰਸਕ੍ਰਿਤ ਇੱਕ ਭਾਂਡਾ ਹੈ, ਇੰਗਲਿਸ਼ ਇੱਕ ਭਾਂਡਾ ਹੈ, ਪੰਜਾਬੀ ਇੱਕ ਭਾਂਡਾ ਹੈ, ਔਰ ਇਸੀ ਤਰੀਕੇ ਨਾਲ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ। ਸਵਾਲ ਤੇ ਇਹ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਚ ਮਿੱਟੀ ਹੋਵੇ ਤੇ ਭੁੱਖ ਮਿੱਟੇਗੀ ਮਿੱਟੀ ਖਾ ਕੇ, ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ, ਖਿਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ। ਔਰ ਅਵਲ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ, ਸਾਰੇ ਭਾਂਡੇ ਸੋਨੇ ਦੇ ਨੇ, ਚਾਹੇ ਸੰਸਕ੍ਰਿਤ ਹੈ ਤੇ ਚਾਹੇ ਫਾਰਸੀ ਹੈ, ਚਾਹੇ ਅਰਬੀ ਹੈ ਤੇ ਚਾਹੇ ਪੰਜਾਬੀ ਹੈ, ਚਾਹੇ ਉਰਦੂ ਹੈ ਤੇ ਚਾਹੇ ਬੰਗਲਾ ਹੈ, ਚਾਹੇ ਮਰਾਠੀ ਹੈ, ਇਹ ਸਭ ਭਾਂਡੇ ਸੋਨੇ ਦੇ ਨੇ। ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ, ਭਾਂਡੇ ਦੀ ਮਹਾਨਤਾ ਹੋਵੇ ਕਿ ਭਾਂਡੇ ਚ ਹੈ ਕੀ। ਅਗਰ ਭਾਂਡਿਆਂ ਦੇ ਚ ਪਖੰਡ ਹੈ, ਭਾਂਡਿਆਂ ਚ ਝੂਠ ਪਿਆ, ਭਾਂਡਿਆਂ ਚ ਵਿਤਕਰੇ ਪਏ ਨੇ, ਭਾਂਡਿਆਂ ਚ ਦੁਸ਼ਮਣੀ ਪਈ ਹੈ, ਇਹਨਾਂ ਭਾਂਡਿਆਂ ਨੂੰ ਕੀ ਕਰੀਏ, ਛੱਕ ਕੇ ਤ੍ਰਿਪਤੀ ਮਿਲੇਗੀ। ਵੈਰ ਵਿਰੋਧ ਪਿਆ ਹੋਵੇ, ਵਰਨ ਵੰਡ ਪਈ ਹੋਵੇ, ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਭਾਂਡਿਆਂ ਦੇ ਚ ਪਏ ਹੋਣ, ਇਹਨਾਂ ਭਾਂਡਿਆਂ ਨੂੰ ਕੀ ਕਰੀਏ। ਸਾਨੂੰ ਤੇ ਉਹ ਭਾਂਡਾ ਚਾਹੀਦਾ ਹੈ ਜਿਹਦੇ ਚ ਇਹ ਭੋਜਨ ਪਿਆ ਹੋਵੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਇਹ ਖੁਰਾਕ ਹੈ, ਇਹ ਭੋਜਨ ਹੈ ਜਿਹਦੇ ਛਕਦੇ ਆ ਬੰਦਾ ਤ੍ਰਿਪਤ ਹੋ ਜਾਂਦਾ, ਜਿਹਦੇ ਛਕਦੇ ਆ ਬੰਦਾ ਮਹਾਨ ਹੋ ਜਾਂਦਾ। ਗੱਲ ਕਿੱਥੇ ਦੀ ਕਿੱਥੇ ਜਾ ਪਹੁੰਚੀ, ਸਮਾਂ ਹੋ ਗਿਆ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਵਾਕ ਆਇਆ, ਔਰ ਮਹਾਰਾਜ ਕਹਿੰਦੇ ਨੇ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਖਾਸ ਕਰਕੇ ਇਸ ਦੇਸ਼ ਦੀ, ਅਹੰ ਹਉ ਮੈਂ, ਔਰ ਇਹ ਕਿਤਨੇ ਵੱਡੇ ਪੱਧਰ ਦੇ ਚ ਵਿਆਪਕ ਹੈ ਔਰ ਕਿਤਨੀ ਵੱਡੀ ਹਾਨੀਕਾਰਕ ਹੈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ ਆਪ ਸਰਵਣ ਕਰੋ, ਕਿਉਂਕਿ ਸਮਾਂ ਹੋ ਗਿਆ, ਹੋਰ ਮੈਂ ਵਿਸਤਾਰ ਵਿੱਚ ਮੈਂ ਸਮਾਂ ਨਾ ਲੈ ਜਾਵਾਂ। ਇੱਕ ਦਫਾ ਪਿਆਰਾਂ ਲਾਖੋ ਸਤਨਾਮ ਔਰ ਮਰਦਾ ਹੀ ਜਾ ਰਿਹਾ, ਬਚਾਓ ਹੀ ਨਹੀਂ। ਇਹ ਬਿਮਾਰੀ ਐਸੀ ਜਿਹਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ, ਔਰ ਇਸ ਬਿਮਾਰੀ ਸਾਰੇ ਮਰਦੇ ਜਾ ਰਹੇ, ਖਪਦੇ ਜਾ ਰਹੇ, ਮਿਟਦੇ ਜਾ ਰਹੇ, ਚਾਹੇ ਕਵੀ, ਦਾਰਸ਼ਨਿਕ, ਫਿਲਾਸਫਰ, ਇਸ ਦੇਸ਼ ਦੇ ਸਤਾਧਾਰੀ, ਇਸ ਦੇਸ਼ ਦੀ ਆਮ ਜਨਤਾ ਐਨ ਹਉਮੈ ਵਿੱਚ ਗ੍ਰਸੀ ਹੋਈ। ਤੇ ਹਉਮੈ ਖਿਮਾ ਕਰਨੀ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ, ਇਸ ਵਾਸਤੇ ਹਉਮੈ ਗ੍ਰਸਿਆ ਹੋਇਆ ਬੰਦਾ ਬੜਾ ਜ਼ਾਲਮ ਹੋਵੇਗਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, 200 ਸਾਲ ਦੇ ਚ ਹਿੰਸਾਵਾਦੀਆਂ ਅੰਗਰੇਜ਼ਾਂ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਦੇ ਚ ਅਹਿੰਸਾਵਾਦੀਆਂ ਨੇ, ਗਾਂਧੀਵਾਦੀਆਂ ਨੇ ਚਲਾਈ ਹੈ। ਇਤਿਹਾਸ ਹੈ ਤੁਹਾਡੇ ਸਾਹਮਣੇ, ਆਸਾਮ ਹੈ, ਤ੍ਰਿਪੁਰਾ ਹੈ, ਮਿਜ਼ੋਰਮ ਹੈ, ਕਸ਼ਮੀਰ ਹੈ, ਪੰਜਾਬ ਹੈ, ਕਿਹੜਾ ਐਸਾ ਸੂਬਾ ਹੈ ਜਿੱਥੇ ਬੰਦਿਆਂ ਨੂੰ ਗੋਲੀਆਂ ਨਾਲ ਭੁੱਲ ਕੇ ਜੋ ਹੈ ਖਤਮ ਨਹੀਂ ਕੀਤਾ ਗਿਆ? ਤੇ ਕਿਹਨਾਂ ਨੇ ਕੀਤਾ? ਗਾਂਧੀਵਾਦੀਆਂ ਨੇ, ਅਹਿੰਸਾਵਾਦੀਆਂ ਨੇ। ਹੱਦ ਹੋ ਗਈ, ਅਹਿੰਸਾਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ, ਗਾਂਧੀਵਾਦੀਆਂ ਨੇ ਇਤਨੀ ਵੱਡੀ ਹਿੰਸਾ ਕੀਤੀ, ਤੇ ਜਿਹੜਾ ਗਾਂਧੀ ਕਹਿੰਦਾ ਸੀ ਬਸ ਮੈਂ ਤੇ ਵਰਤ ਰੱਖ ਕੇ ਅਹਿੰਸਾ ਦੇ ਨਾਲ ਆਜ਼ਾਦੀ ਪ੍ਰਾਪਤੀ ਕਰਨੀ ਹੈ, ਮੈਂ ਹਿੰਸਾ ਵਿਚ ਵਿਸ਼ਵਾਸ ਨਹੀਂ ਰੱਖਦਾ, ਤੇ ਪੁੱਛ ਲਈਏ ਵੀ ਤੇਰੀ ਉਮਤ ਕਿਉਂ ਹਿੰਸਾ ਵਿਚ ਵਿਸ਼ਵਾਸ ਪੇ ਰੱਖਦੀ? ਕਦਮ ਕਦਮ ਦੇ ਉੱਤੇ ਖੂਨ ਖਰਾਬਾ, ਕਦਮ ਕਦਮ ਦੇ ਉੱਤੇ ਹਿੰਸਾ, ਕਿਸੇ ਥਾਂ ਦੇ ਉੱਤੇ ਵੀ ਢੰਗ ਨਾਲ ਕੋਈ ਬੰਦੇ ਨੂੰ ਜੀਣ ਦੀ ਜੋ ਹੈ ਕਲਾ ਨਹੀਂ ਸਿਖਾਈ ਗਈ, ਨਾ ਦਿੱਤਾ ਜਾਂਦਾ ਹੈ ਜੀਵਨ ਦਾ ਢੰਗ। ਇਤਨੀ ਵੱਡੀ ਹਿੰਸਾ, ਇਤਨੇ ਵੱਡੇ ਪੱਧਰ ਦੀ ਹਿੰਸਾ, ਇਹ ਤੇ ਇਤਿਹਾਸ ਹੈ। ਇਹ ਤੇ ਜਦ ਕੋਈ ਸਿਆਣਾ ਮੁਤਾਲਾ ਕਰੇਗਾ ਕਿ 200 ਸਾਲ ਅੰਗਰੇਜ਼ ਰਿਹਾ, ਇਤਨੀ ਵੱਡੀ ਹਿੰਸਾ ਨਹੀਂ ਕੀਤੀ ਉਸਨੇ, ਔਰ 40 ਸਾਲ ਦੇ ਚ ਇਹਨਾਂ ਗਾਂਧੀਵਾਦੀਆਂ ਨੇ ਇਤਨੀ ਵੱਡੀ ਹਿੰਸਾ ਕਰ ਦਿੱਤੀ, ਖਿਮਾ ਕਰਨੀ ਕਰੋੜ ਜੋ ਹੈ ਉਹ ਅੰਗਰੇਜ਼ ਤੇ ਫਿਰ ਇਹਨਾਂ ਦੇ ਕਦਮਾਂ ਦੀ ਖਾਕ ਵੀ ਨਹੀਂ ਨੇ, ਇੰਨੇ ਵੱਡੇ ਅਹਿੰਸਕ ਨੇ, ਇਤਨੇ ਵੱਡੇ ਕਸਾਈ ਹੋ ਗਏ। ਔਰ ਸੁਭਾਵਕ ਐਸ਼ੋਵਲ ਜੀ ਬੈਠੇ ਨੇ, ਮੈਨੂੰ ਇੱਕ ਗੱਲ ਚੇਤੇ ਆ ਗਈ, ਕਹਿਦੇ ਆ ਭਾਵੇਂ ਸਮਾਂ ਹੋ ਗਿਆ ਪਰ ਮੈਂ ਕਹਿਦੇ ਆ, ਮੈਂ ਜਦ ਕਾਨਪੁਰ ਜਾਂਦਾ ਸੀ ਨਾ ਤੇ ਇਹਨਾਂ ਨਾਲ ਮੈਂ ਰੋਜ਼ ਗੰਗਾ ਪਾਰ ਸੈਰ ਕਰਨ ਤੇ ਜਾਂਦੇ ਸੀ, ਇੰਜ ਰੂਟੀਨ ਬਣ ਗਿਆ, 15 ਦਿਨ ਮੈਂ ਰਹਿੰਦਾ ਸੀ ਤੇ ਚਲੋ ਗੰਗਾ ਪਾਰ ਚੱਲਦੇ ਹਾਂ, ਤੇ ਉਧਰ ਸਬਜ਼ਾ ਹੈ, ਖੁੱਲੀ ਜਗ੍ਹਾ ਹੈ, ਖੁੱਲੀ ਹਵਾ ਹੈ, ਤੇ ਥੋੜਾ ਜਿਹਾ ਦਿਮਾਗ ਫਰੈਸ਼ ਹੁੰਦਾ, ਉਧਰ ਚੱਲੀਏ, ਰੋਜ਼ ਜਾਂਦੇ ਸੀ। ਤੇ ਗੰਗਾ ਪਾਰ ਇੱਕ ਮੰਦਰ ਸੀ ਤੇ ਉਹਦੇ ਚ ਬੜਾ ਸੋਹਣਾ ਬਗੀਚਾ ਅਮਰੂਦਾਂ ਦਾ, ਤੇ ਅਸੀਂ ਉੱਥੇ ਜਾ ਬੈਠਦੇ ਸੀ, ਕੁਝ ਲਿਖਣਾ ਹੋਵੇ, ਪੜ੍ਹਨਾ ਹੋਵੇ, ਸੋਚਣਾ ਹੋਵੇ, ਵਿਚਾਰਨਾ ਹੋਵੇ ਇੱਕ ਦੂਜੇ ਦੀ ਗੱਲ, ਉੱਥੇ 1-2 ਘੰਟਾ ਬੈਠ ਕੇ ਫਿਰ ਵਾਪਸ ਆ ਜਾਂਦੇ ਸੀ। ਇੱਕ ਦਫਾ ਐਸਾ ਹੋਇਆ ਜਦ ਮੈਂ ਗਿਆ ਤੇ ਗੰਗਾ ਪਾਰ ਹੋਏ, ਨਾ ਉਹ ਬਗੀਚਾ ਸੀ ਤੇ ਨਾ ਹੀ ਉਹ ਮੰਦਰ, ਰੇਤ ਦੇ ਟਿੱਬੇ ਹੀ ਟਿੱਬੇ। ਹੈਰਾਨਗੀ ਹੋਈ ਮੈਨੂੰ, ਦੂਰ ਦੂਰ ਤੱਕ ਮੈਂ ਇੰਜ ਦੇਖਾਂ ਮੰਦਰ ਕਿੱਥੇ, وہ بگیچہ کے تھے اور مینو انج حیرانی ہوئی کدھر میں پہلے سپنا تے نہیں دیکھا سی اس مندر دا اس بگیچے دا اے وی خیال آوے تے میں پھر نال دے نہ سارے کول پوچھیا میں کہ اتھے ایک مندر ہوندا سی اتھے ایک بگیچہ ہوندا سی آپاں اتھے بیٹھتے ہوندے سی اور اس مندر وچ ایک اداسی مہاتما سی جے دے نال کدی کدی گفت و شنید ہوندی سی گل بات ہوندی سی اتھے تے کوئی نہیں دکھائی دیندا بالکل سن اجاڑ مینو کہنے لگے گینی جی گنگا ہڑ تے آئی سی بڑی زور دی ہڑ تے تے مندر بھی بہا لے گئی ہے بگیچہ بھی بہا لے گئی تے وہ جڑا اداسی ہے نا وہ ناستک ہو گیا وہ کہندا ہے اے گنگا میں تیری پوجا کردیاں کردیاں تھک گیا تے تو میرا ہی گھر اجاڑ کے رکھ دیتا اے گل مینو اجے تک یاد ہے گنگا بہا کے لے گئی مندر لے گئی بگیچہ لے گئی اسی طریقے نال راجنیتی دے اچھال آندے رہنے ہر دیش دے تے جد اچھال آندے رہنے بڑیاں تباہیاں ہوندی رہیاں بڑے خون خرابے بہت کچھ تے میں انگلینڈ دے دریائے تھیمز دیکھیا 400 میل دی اس دی لمبائی ہے تے 400 میل تک دونوں پاسے بن بنے آیا بن بھئی اے دریا کسی شہر نو کسی قصبے نو تباہ نہ کرے اور جو میرے سننے چاہیا پہلے تھیمز دریا ہر سال دے سال قصبے روڑدا سی شہراں نوں تباہ کردا سی کھیتیاں نیست و نابود کردا سی پر ہن اسی 50-60 سال دا اینوں قابو چ کر لیا دوہیں پاسے بن بنا کے 400 میل تک لمبا بن بنا کے سمندر تک ہن اے اچھلدا تے اچھلے پیا پر ساڈا لندن شہر ڈبدا نہیں ہے ہور قصبے ڈبدے نہیں کھیتیاں نیس تو نابود نہیں ہوندیاں اسی تے بن لا لیا تے مینو خیال آیا اے بندے کنے سیانے نے اپنا دیش بچا لیا دریا دے تگانی آندی ہے ہڑ تے آندا ہے پر ہن شہر نہیں بیندے پر اے ہور وی انہاں نے مہان سیانپ دکھائی ہے کہ راجنیتی دے وچ وی کوئی ایسا ہڑ نہ آوے کہ لوکاں دیاں خون دیاں ندیاں بہ اٹھن کہ لوکاں دے گھر گھاڑ تباہ ہون برباد ہون انہاں نے راجنیتی نو وی بن لایا کسی دا حق نہیں کھویا جا سکتا کسی دا حق نہیں ماریا جا سکتا اپنے حق دی طلبی کیتی جا سکتی ہے ہائیڈ پارک وچ میں گھم لیا سی اس طرح دے 4-5 مائکروفون لگے ہوئے سٹیج تے کوئی نہیں بیٹھا سی تے اگوں جڑیاں کرسیاں ڈٹیاں ہوئی سن وہ 3-4 بندے تے نال دے ساتھی نوں میں پوچھ لیا میں کہ اتنے کوئی سبھا ہونی ہے جلسہ ہونا ہے گل کی ہے کہن لگے نہیں یہ گورنمنٹ دی طرفوں انتظام ہے اس پارک وچ مائکروفون انہوں نے لا کے رکھے ہوئے جس بندے نے گورنمنٹ دے خلاف بولنا ہے کسی افسر دے خلاف بولنا ہے کسی منسٹر دے خلاف بولنا ہے تو یہ گورنمنٹ نے انتظام کر رکھا ہے بھی وہ بولے تاکہ سانو پتہ چلے وہ دے نال کی زیادتی ہوئی ہے اگر وہ عدالت وچ نہیں جا سکتا اگر کوئی ہور ہیلے تے بہانے وہ نہیں جٹا سکتا ایتھے آ کے دو بول بولے وہ دے ویرتھ نہیں جانیں گے انہوں باقاعدہ نوٹ کیتا جاوے گا اور وہ کھوج کیتی جائے گی کس نے اس دے نال زیادتی کی اور کیوں ہوئی ہے وہ کسے پدر تے بھی بول سکتا ہے اور اگر وہ جھوٹ بھی بول گیا ہے تو وہ دے اتے مقدمہ نہیں چلے گا میں کہ ہیں حد ہو گئی کمال گورنمنٹ نے انتظام کیتا ہے میرے خلاف بولو تے کھما کرنی جڑا خلاف بولے اور جھوٹ بھی بولے گورنمنٹ نے انتظام کیتا ہے اتھے تے گورنمنٹ نے انتظام کیتا ہے کوئی سچ ہی نہ بولے بس جڑا بولے این ایس لاؤ باؤ پاؤ جیل ٹھوکو کتنی وپریت دشا کتنی الٹ دشا اتھے دریاواں نو بن لایا ہوا ہے دریا قابو دے چنے اتھے راجنیتی نو بن لایا ہوا ہے کسے دا حق نہیں ماریا جاندا تے اس دریا دے اس ملک دے جتنے دریا نے نا کھما کرنی ساریاں دے آلے دوالے کوئی بن کوئی نہیں جد ہڑ تے آندے نے اے بہار دے آسام دے ہنے جڑی پچھلیاں برساتاں ہوئیاں نا تھانوں پتہ ہوے کہ کتنی تباہیاں ہوئیاں بنگال دے مدھے بھارت دیچ آلے دوالے کوئی بن ہے نہیں دریا اچھال پہ آندے نے کوئی قصبہ بہا کے لے گئے کوئی شہر بہا کے لے گئے کھیتیاں نیست و نابود کر گئے ایتھے دریاواں دے آلے دوالے بن نہیں نے ایتھوں دی پونڈی راجنیتی نوں وی کھما کرنی کوئی بن نہیں لگیا اے وی جد ہڑ تے آندی ہے جویں او گنگا ہڑ تے آئی اداسی دا مندر بہا کے لے گئی اسی طریقے نال گندی راجنیتی جد ہڑ تے آندی ہے تے اکال تخت نوں وی ڈھا کے لنگ جاندی ہے
1: ਗੱਲ ਗੁਰ ਸੇਵੀ ਅਹਿਨ ਸਹਿਜ ਸੁਖਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਕਸਮ ਦੀ ਨੂਰ ਅਰਸੋਂ ਪੁਰਸੋਂ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ।

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ।

ਮਾਨਸ ਬੱਪੜਾ ਕਿਆ ਸਾਰਾ ਹੀ ਕਿਆ ਤਿਸ ਕਾ ਮੋਹ ਤਾਜਾ ਰਹਾ ਜਿਨ ਹਰ ਖਾਇਆ ਸਭ ਕਿਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਏ ਅਣਦ ਭਇਆ ਸੁਖ ਸਹਿਜ ਸਮਾਣੇ

ਸਭ ਕੁਛ ਕੀਤਾ ਤੇਰਾ ਵਰਤਾ ਕਿਆ ਨੰਦਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹਮ ਬਾਲ

0: ਕਿਰਤੀ ਜੋ ਮੰਗ ਕੇ ਲੋੜਾਂ ਦੀ ਪੂਰਤੀ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਮੰਗਤਾ ਜਾਚਕ ਭਿਖਾਰੀ ਔਰ ਜੋ ਖੋ ਕੇ ਲੁੱਟ ਕੇ ਲੋੜਾਂ ਦੀ ਪੂਰਤੀ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਚੋਰ ਲੁਟੇਰੇ ਡਕੈਤ ਸੰਸਾਰ ਵਿੱਚ ਇਹ ਤਿੰਨੇ ਮੌਜੂਦ ਨੇ ਇਹ ਠੀਕ ਹੈ ਵੱਡਾ ਤਬਕਾ ਕਿਰਤੀਆਂ ਦਾ ਹੈ ਪਰ ਮੰਗਤਿਆਂ ਦਾ ਤਬਕਾ ਵੀ ਘੱਟ ਨਹੀਂ ਹੈ ਅਤੇ ਲੁਟੇਰਿਆਂ ਦਾ ਤਬਕਾ ਵੀ ਘੱਟ ਨਹੀਂ ਹੈ ਲੋੜਾਂ ਦੀ ਪੂਰਤੀ ਕਰਨੀ ਹੈ ਖੋ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਕਿਰਤ ਕਰਕੇ ਮਿਹਨਤ ਕਰਕੇ ਐਸੇ ਵੀ ਦੁਨੀਆ ਵਿੱਚ ਅਵਤਾਰਾਂ ਦੇ ਰਾਹੀਂ ਵਿਆਪਕ ਨੁਕਤੇ ਲੋੜਾਂ ਦੀ ਪੂਰਤੀ ਲਈ ਪੇਸ਼ ਹੋਏ ਉਹਨਾਂ ਨੇ ਦਰਮਿਆਨਾ ਰਸਤਾ ਚੁਣਿਆ ਮਿਹਨਤ ਨਹੀਂ ਕਰਨੀ ਖੋਣਾ ਵੀ ਨਹੀਂ ਭਿਕਸ਼ੂ ਬਣਾ ਦਿੱਤੇ ਮੰਗਣਾ ਹੈ ਭਿਕਸ਼ਾ ਮੰਗਣੀ ਮੰਗਣਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਆਪਦੀ ਗਿਆਤ ਲਈ ਅਰਜ਼ ਕਰਾਂ ਵੱਖ ਵੱਖ ਅਵਤਾਰਾਂ ਨੇ ਜਿਹੜੀ ਉਮਤ ਪੈਦਾ ਕੀਤੀ ਹੈ ਉਹਨਾਂ ਨੂੰ ਬਕਾਇਦਾ ਨਾਮ ਦਿੱਤੇ ਨੇ ਜੈਸੇ ਅਹਿਲੇ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਆਪਣੀ ਉਮਤ ਨੂੰ ਮੁਸਲਮਾਨ ਕਿਹਾ ਮਹਾਤਮਾ ਬੁੱਧ ਨੇ ਆਪਣੀ ਉਮਤ ਜੋ ਪੈਦਾ ਕੀਤੀ ਉਹਨੂੰ ਭਿਕਸ਼ੂ ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੋ ਉਮਤ ਦਾ ਜਨਮ ਹੋਇਆ ਉਹਨੂੰ ਸਿੱਖ ਆਖਿਆ ਗਿਆ ਸਿੱਖ ਨੇ ਭਿਕਸ਼ੂ ਨੇ ਮੁਸਲਮਾਨ ਨੇ ਸਨਾਤਨ ਮਤ ਹਿੰਦੂ ਧਰਮ ਦੀ ਸ਼ਾਖਾ ਇੱਕ ਨਹੀਂ ਹੈ ਇਹ ਐਸਾ ਦਰਿਆ ਹੈ ਜੋ ਕਈ ਧਾਰਾਵਾਂ ਵਿੱਚ ਵਗਦਾ ਹੈ ਜੈਸੇ ਮੈਂ ਦੇਖਿਆ ਅਮਰਕੰਟਕ ਦੇ ਵਿੱਚ ਬਿਲਾਸਪੁਰ ਮੱਧ ਭਾਰਤ ਹੁਣ ਤੇ ਖੈਰ ਪ੍ਰਾਂਤ ਹੋਰ ਹੋ ਗਿਆ ਛੱਤੀਸਗੜ੍ਹ ਉੱਥੇ ਤੀਰਥ ਹੈ ਅਮਰਕੰਟਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਸਥਾਨ ਵੀ ਹੈ ਨਰਮਦਾ ਅਮਰਕੰਟਕ ਤੋਂ ਨਿਕਲਦੀ ਹੈ ਅਤੇ ਜਦ ਨਿਕਲਦੀ ਹੈ ਉੱਥੇ ਇਸ ਦੀਆਂ 70 ਧਾਰਾਵਾਂ ਨੇ 70 ਟੁਕੜੇ ਨੇ ਛੋਟੇ ਛੋਟੇ ਅੱਗੋ ਜਾ ਕੇ ਇਕੱਠੇ ਹੋ ਜਾਂਦੇ ਦਰਿਆ ਦੀ ਸ਼ਕਲ ਅੱਗੇ ਚੱਲ ਕੇ ਬਣਦੀ ਹੈ ਛੋਟੀਆਂ ਛੋਟੀਆਂ ਧਾਰਾਂ ਹਿੰਦੂ ਧਰਮ ਦੀ ਸਨਾਤਨ ਮਤ ਦੀ ਧਾਰਾ ਇੱਕ ਨਹੀਂ ਹੈ ਇਹ ਬਹੁਤ ਸਾਰੀਆਂ ਧਾਰਾਵਾਂ ਵਿੱਚ ਵਗਦਾ ਹੈ ਔਰ ਅੱਗੇ ਜਾ ਕੇ ਇਕੱਠਾ ਵੀ ਨਹੀਂ ਆਉਂਦਾ ਸੰਨਿਆਸੀ ਨੇ ਬੈਰਾਗੀ ਨੇ ਬ੍ਰਹਮਚਾਰੀ ਨੇ ਇਹਨਾਂ ਵਿੱਚ ਔਰ ਸੰਨਿਆਸੀਆਂ ਦੇ ਕਈ ਕਈ ਰੂਪ ਬੈਰਾਗੀਆਂ ਦੇ ਕਈ ਕਈ ਰੂਪ ਬ੍ਰਹਮਚਾਰੀਆਂ ਦੀਆਂ ਕਈ ਕਈ ਸ਼ਾਖਾਵਾਂ ਫਿਰ ਜਿਤਨੇ ਇਸ਼ਟ ਨੇ ਉਤਨੀਆਂ ਧਾਰਾਵਾਂ ਨੇ ਕਿਸੇ ਦਾ ਇਸ਼ਟ ਸ਼ਿਵ ਕਿਸੇ ਦਾ ਸ਼੍ਰੀ ਰਾਮ ਕਿਸੇ ਦੇ ਸ਼੍ਰੀ ਕ੍ਰਿਸ਼ਨ ਇਹ ਧਾਰਾ ਮੇਲ ਵੀ ਨਹੀਂ ਖਾਂਦੀ ਇੱਕ ਆਮ ਮਨੁੱਖ ਦੀ ਤੇ ਗੱਲ ਛੱਡੋ ਦੇਸ਼ ਤੇ ਜਗਤ ਪ੍ਰਸਿੱਧ ਭਗਤ ਲੇਖਕ ਵਿਦਵਾਨ ਮਹਾਤਮਾ ਤੁਲਸੀ ਜੈਸੇ ਮਥੁਰਾ ਵਿੱਚ ਆਏ ਰਾਮਾਇਣ ਦੀ ਕਥਾ ਕਰਨ ਤਾਂ ਹੁਣ ਕੁਦਰਤੀ ਗੱਲ ਹੈ ਮਥੁਰਾ ਨਗਰੀ ਸ਼੍ਰੀ ਕ੍ਰਿਸ਼ਨ ਦੀ ਹੈ ਜਿਵੇਂ ਅਯੋਧਿਆ ਸ਼੍ਰੀ ਰਾਮ ਦੀ ਜਿਵੇਂ ਅੰਮ੍ਰਿਤਸਰ ਨੂੰ ਅਸੀਂ ਰਾਮਦਾਸਪੁਰੀ ਕਹਿੰਦੇ ਹਾਂ ਰਾਮਦਾਸਪੁਰ ਨਾਮ ਵੀ ਪਹਿਲੇ ਇਹੀ ਸੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਅਯੁੱਧਿਆ ਰਾਮ ਦੀ ਨਗਰੀ ਹੈ, ਬਨਾਸ ਸ਼ਿਵਾਂ ਦੀ ਨਗਰੀ ਹੈ, ਮਥੁਰਾ ਕ੍ਰਿਸ਼ਨ ਦੀ ਨਗਰੀ ਹੈ। ਮਥੁਰਾ ਵਿੱਚ ਆਏ ਮਹਾਤਮਾ ਤੁਲਸੀ ਤੋਂ ਲੈ ਗਏ ਸ਼ਰਧਾਲੂ ਇਹਨਾਂ ਨੂੰ ਕ੍ਰਿਸ਼ਨ ਜੀ ਦੇ ਮੰਦਰ ਵਿੱਚ, ਦੁਆਰਕਾਧੀਸ਼ ਮੰਦਰ ਵਿੱਚ। ਸਾਰਿਆਂ ਨੇ ਡੰਡੌਤ ਕੀਤੀ, ਤੁਲਸੀ ਨੇ ਨਹੀਂ ਕੀਤੀ, ਤੁਲਸੀ ਨੇ ਨਹੀਂ ਕੀਤੀ। ਪੁੱਛਿਆ ਗਿਆ, ਆਪ ਭਗਤ ਹੋ, ਸਿਰਫ ਭਗਤ ਹੀ ਨਹੀਂ, ਭਗਤੀ ਦਾ ਸੰਦੇਸ਼ ਦਿੰਦੇ ਹੋ, ਉਪਦੇਸ਼ ਦਿੰਦੇ ਹੋ, ਕਥਾਵਾਚਕ ਹੋ, ਸਿਰਫ ਕਥਾਵਾਚਕ ਹੀ ਨਹੀਂ, ਤੁਸੀਂ ਬਹੁਤ ਵੱਡੇ ਵਿਦਵਾਨ ਹੋ, ਲਿਖਾਰੀ ਹੋ। ਆਪਣੇ ਡੰਡੌਤ ਨਹੀਂ ਕੀਤੀ, ਮੱਥਾ ਨਹੀਂ ਟੇਕਿਆ। ਤਾਂ ਹੁਣ ਜੋ ਕੁਛ ਤੁਲਸੀ ਕਹਿੰਦੇ ਨੇ ਉਹਨਾਂ ਦਾ ਹੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਲ, ਬੜੀ ਸੁੰਦਰ ਛਬੀ ਹੈ, ਮੂਰਤੀ ਬੜੀ ਸੁੰਦਰ ਹੈ, ਬੜਾ ਸੋਹਣਾ ਪ੍ਰਭਾਵ ਪੈ ਰਿਹਾ। ਹੋਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨੇ ਵੇ ਜੋ ਧਨ ਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਵਿੱਚ ਧਨਸ਼ ਦਾਨ ਹੋ, ਧਨਸ਼ ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਚ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ, ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਹੈ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ, ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ, ਲਿਖਾਰੀ, ਗੁਰੂ ਵੀ ਛੇ ਨੇ। ਨਿਆਏ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਂਸਾ ਨੂੰ ਜਨਮ ਦਿੰਦੇ ਨੇ ਜੈਮਨੀ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? دراصل بارش ہو رہی ہے، کسی کول کولی ہے، کسی کول گلاس ہے، کسی کول لوٹا ہے، کسی کول تھالی ہے، کسی کول وڈا تھال ہے، کسی کول ڈول ہے، کسی کول وڈا پتیلا ہے. چونکہ بھانڈے الگ الگ نے، بھانڈیاں دی بناوٹ الگ الگ ہے، تو پانی پہ رہا ہے، بھانڈیاں دی بناوٹ کر کے پانی دا روپ اس دے اندر ویسا ہی ہو جاتا ہے. کولی دے اندر کولی ورگا ہو گیا، لوٹے دے اندر لوٹے ورگا ہو گیا، تھال دے اندر تھال ورگا ہو گیا، ڈول دے اندر ڈول ورگا ہو گیا. پر ساریاں پانڈیاں دے جیڑا پانی ہے وہ ایک کوئی بدل دا ہے. گر گر ایک ہو پاویں جھے گرو نے انہاں دے راہی جو گیان پرگٹ ہویا ہے، انہاں چھے گروان دا گرو وہ ایک ہوئی ہے. گوتم، کپل، کنا، پتنجلی، جیمنی اور رشی وید ویاس، اینا چھے گروان دا گرو او ایک ہے. گر گر ایک ہو. اتھوں دعوے نال گرو نانک دیو جی کہندے نے گیان سارا پرماتما تو آندا ہے. تو پھر آدی گرو بھی پرماتما ہی ہے. پرم پر پار برم پرمیسر نانک گرو ملیا سوئی جیو. آج تک کسے ایک بھی برم گینی نے نہیں آکھیا یہ گیان میں اپنے آپ پراپت کیتا ہے. سب کے دن پربھو تو ملے ہیں، پرماتما تو ملے ہیں. آد انت ایک ہے اوتارا سوئی گرو سمجھے ہو ہمارا. ہن گرو نانک دیو جی مہاراج اسی واق دے چ منگ کرتے ہیں، بابا جے گھر کیرت کرتے کیرت ہوئے. جس گھر دے چ کیرتی چل رہی ہے، جس گھر دے چ ستسنگ چل رہا ہے، اے کرتے تیری گل چل رہی ہے، تیریاں باتاں چل رہی ہیں، تیرا گیان چل رہا ہے، تیری دھیان سادھنا چل رہی ہے، بابا جے گھر کرتے کیرت ہوئے سو گھر راکھ وڈائی دوئے. اس گھر دے چ مینو رکھ، مینو او تھاں بخش جتھے تیری کیرتی ہو رہی ہے، جتھے تیرا جس ہو رہا ہے، جتھے تیری مہما ہو رہی ہے، تاکہ میں سنا سو استھان بتاؤ میتا جان کے ہر ہر کیرتن نیتا. تو میں عرض کر رہا سی ایک کوئی امت نو جنم دیتا ہے گرو نانک نے. سکھ سکھ کیول سکھ ہے. ایک کوئی امت نو جنم دیتا ہے محمد صاحب نے، مسلمان کیول مسلمان. ایک کوئی امت نو جنم دیتا ہے مہاتما بدھ نے، بکشو بکشو. ایک طرح دی امت سناتن مت وچ نہیں ہے. کوئی آریا سماجی نے، کوئی دیو سماجی نے، کوئی سناتنی نے، پھر انہوں دیا شاخ سادھواں دی الگ الگ شاخاواں نے. اگر اصل دیکھنا ہوئے تے جد انہوں دیا شائیاں نکل دیا نے کمب دے چ، ادھوں پتا چلتا ہے کتنے فرقے نے. الگ الگ ٹول لڑ بھی پیندے، جھگڑا بھی ہو جاندے. اس کمب تو پہلے کمب دے چ 42 سادھو مارے گئے سن. نانگے سادھواں دی تے نرنجنی اکھاڑے دی جنگ ہو گئی سی، لڑ پئے سی. ایک نے کہا پہلے اسی شنان کرنا ہے، دوجے نے کہا پہلے اسی کرنا ہے. کمب لڑ پئے. حیرانگی دی گل، کمب دے دن پاپ دھون واسطے آئے سن، اتھے ہی پاپ کر بیٹھے. 42 بندے قتل ہو گئے. جنما جنوانتر دے پاپ دھونا آئے سن، سب تو وڈے پاپ اتھے ہی کیتے، سب تو وڈے گناہ اتھے ہی کیتے. ایک شاخا نہیں ہے، انت دھاراواں نے. یہ او دریا ہے جو انت دھاراواں دے چ پہاڑ تو نکلدا ہے پھر ملدیاں بھی نہیں آپس الگ الگ ہی چلدی ہیں. تو میں عرض کر رہا سی منک دیاں لوڑاں نے اور لوڑاں دے نال سمبند منک توڑ نہیں سکتا. لکھ یتن کرے مینو نہیں چاہیدا پانی پر شریر منگے گا لوڑ ہے. لکھ میں اچھی آواز نال آکھا مینو نہیں چاہیدا بھوجن پر شریر نو بھوک لگے گی منگے گا. شریر نو گرمی لگدی ہے سردی لگدی بھوک لگدی ہے پیاس لگدی ہے. کچھ تے وڈیاں وڈیاں شریر دیاں لوڑاں نے کچھ چھوٹیاں چھوٹیاں ہور بتھیریاں. اس واسطے میں عرض کردا ہوں لوڑاں دا کوئی تیاگی نہیں ہے, کوئی تیاگی نہیں. گل مینوں بھلدی نہیں, 15 دن میں کستوربا گرام اندور وچ سنت ونوبا بھاوے دے ہوندیاں کتھا کیتی سی. سویرے میں املی صاحب گردوارے چ کردا سی, شامی کستوربا گرام جو سنت ونوبا بھاوے جی دا آشرم سی, مینو کہن لگے سانو بھی گربانی سناؤ. میں ضرور سناواں گا. مینو انہاں نے 35-40 کتاباں بھی اپنیا لکھیاں ہوئی پیٹا چ دتیاں. سوابک بزرگ سن, دھن مایا میرے اگوں آئی تو چونکہ تیاگی سادھواں دا آشرم سی پروپکاریاں دا سیوا بھاو, زمین کٹھی کر کے تے غریباں دے چ ونڈنی بھو دان, تو او مایا میں ونوبا بھاوے دے چولی چ پا دی, ایک دم سٹ دیتی مٹی. میں کہ اس طرح کیوں این نفر مٹی آئی ہے؟ میں کہ مٹی نو ہاتھ لاندے ہو کہ نہیں؟ مٹی نال تے تھانوں ہاتھ بھی دھونے پینن. میں دیکھدا مٹی نو ہاتھ لاندے ہو کہ نہیں؟ تے جے دھن وی مٹی ہے تو کی خرچ ہے؟ کی خرچ ہے؟ مینوں کہن لگے منکھتا نے مٹی نو اجے اتنی اہمیت نہیں دتی, مٹی تو بنے ہوئے کاغذ نو اس کرنسی نو بڑی اہمیت دے دیتی ہے. اے دیچ اہمیت چھپی ہوئی ہے بڑی, اے کدرے لوب نہ پیدا کر دے وے ایس واسے سکتے. من وجہ تک یاد پر لوڑاں دا منک تیاگ نہیں کر سکتا. لوڑاں ہیں میں لکھ کہہ دیاں نہیں چاہیدا مینو پانی, میری پیاس آواز مارے گی پانی چاہیدا چاہیدا. میں لکھ ٹھوکر مار دیواں بھوجن دے تھال نو, میری بھوک اچھی آواز نال منگے گی بھوجن چاہیدا بھوجن چاہیدا. اور اس طریقے دیاں ہور سینکڑے لوڑاں. پھر لوڑاں نو پورا کرن دے 3 سادھن نے. پہلا کرت کرنی, محنت کرنی. محنت کر کے اپنی لوڑاں دی پورتی کرنی, تے جو محنت کر کے لوڑاں دی پورتی کردا ہے اونوں کہندے نے کرتی. دوسرا منگ کے لوڑاں دی پورتی کرنی. چونکہ اج دا واک اس طرح دا آیا ہے تے میں عرض کراں اچھوتا جیا واک ہے, کس ہوں جاچی کس سال آئی. جاچن منگن تو گل چل دی, اج دا حکم نامہ اس طرح دا. اس نے ہی خیال دیتے نے مینو اج دا واقع ہی ایسا آیا. لوڑاں دی پورتی کرن دا پہلا ڈھنگ ہے کرت کرنی, محنت کرنی. انہاں نوں کہیا جاندا ہے کرتی. دوجا ڈھنگ بڑا ویاپک پدھر تے ساری دنیا دے چے منگ کے لوڑاں دی پورتی کرنے. तो इस नाल मंगतियां दा जन्म होया, भिखारियां दा जन्म होया, और धार्मिक जगत देच भी मंग के लोड़ां दी पूर्ति करनी है। तो महात्मा बुद्ध ने अपनी उम्मत नूं कहा, भिक्षो भिक्षो भिक्षा मंग के गुजारा करना। इस वास्ते मैं कई दफा कहा कि महात्मा बुद्ध ते स्वामी महावीर का धर्म ते इस तरह के होर त्यागियां का धर्म व्यक्तिगत धर्म है, है प्रभु नाल जुड़न का वसीला है। ये व्यक्तिगत धर्म है, समूहक नहीं, सारियां का नहीं। कारण अगर सारे भिक्षु बन जान, चलो मन लेंदे हैं सारे महात्मा बुद्ध की गल मन लैन ते सारे भिक्षु बन जान, फिर कौन देगा, देने वाला कौन होगा, किसने देना, सारे ते मंगते हैं, सारे ते मंगण वाले, फिर कौन देगा। तो सारियां का धर्म नहीं है। अगर सारे ग्रस्त दे त्यागी बन जान तो 300 साल तो बाद बंदा ते जमीन ते एक भी नहीं लभेगा, गल खत्म हो जाएगा, मनुखता तो खाली हो जाएगी जमीन, अगर सारे ग्रस्त का त्याग कर दें। महात्मा बुद्ध का धर्म अजीम ने, महान ने, बड़े विचारक ने, उन्हां दा धर्म व्यक्तिगत धर्म है, समूहक धर्म नहीं है, सारियां दा धर्म नहीं है। स्वामी महावीर का व्यक्तिगत धर्म है, समूहक धर्म नहीं है। सारे ग्रस्त का त्याग कर देन, थोड़े दिनों तो बाद ही जमीन मनुखां तो खाली हो जाएगी, शेरां तो खाली नहीं होवेगी, क्योंकि शेर ते त्याग नहीं करनगे, वो प्रकृति के नियम नाल जीणगे। गवां तो खाली नहीं होवेगी, कुत्तियां तो खाली नहीं होवेगी, सप्पां तो खाली नहीं होवेगी, पंछियां तो खाली नहीं होवेगी, ये जमीन मनुखां तो खाली हो जाएगी। क्यों खाली हो जाएगी, त्यागी खाली कर देंगे। ग्रस्त का त्याग व्यक्तिगत धर्म है, व्यक्तिगत, समूहक नहीं है। भिक्षा मंग के उपजीविका चलानी व्यक्तिगत धर्म है, है धर्म है। बहुता समा मेहनत दे जाया होंदा है, भजन करिए। मैं तो एक ऐसा भी देखे, क्योंकि अमृत वेले थाईलैंड दे 5 बजे भिक्षु निकलते ने भिक्षा मंगन, उस टाइम निकलते हैं, सूरज निकलता है उस तो पहले पहले मंदिरों च वापस चले जाते हैं, अपने आश्रमों दे वापस चले जाते हैं। लोग अपने घर के बाहर खड़े होते हैं, हर दूजे तीजे घर दे देने वाले खड़े होते हैं, देंदे हैं। उत्थे ही मैं सोचा सी, आखिर मंगण दे च भी तो मेहनत तो होंदी है। उठे हाँ, खप्पर लिया, बुए बुए ते जा रहे हैं, मेहनत ते है, मेहनत ते है। लोड़ां दी पूर्ति 3 तरीकियां नाल होंदी है, मेहनत करके, जो मेहनत करके पूर्ति करदे ने किरते, जो मंग के पूर्ति करदे ने भिक्षु भिखारी मंगते, और जो खो के पूर्ति करदे ने, लुट के पूर्ति कर दें, चोर लुटेरे डकैत, ये 3 साधन ने लोड़ां दी पूर्ति करनी है, या तो खो के करनी है, लुट के करनी है, डाका मार के करनी है। लोड़ां ने कितों पूरी करिए, खो के करांगे, लुट के करांगे, डाका डाल के करांगे, मंग के करांगे नहीं, मेहनत करके करांगे। मेहनत, धन गुरु नानक ने जो तरीका सानू दिता है, खा गाल खाए किछ हथों दे नानक रा पछाने से, उदम करेंदिया जीव तो कमाऊंदिया सुख वंच, ध्याम दिया तू प्रभु मिल नानक उतरी चिन। दूजा टोला भिक्षुआं दा बहुत वड्डा है, गोरख ने जो ये पैदा किए जोगी भिक्षा मंग के गुजारा कर, بکشو بکشا منگ کے گزارا کرتے ہیں، جینی سادھو بکشا منگ کے گزارا کرتے ہیں، صوفی فقیر بکشا منگ کے گزارا کرتے ہیں. کی کھوٹ کرنا تھوڑا ہے، منگنا بہت زیادہ، وہ دے بدلے چاہیے بہت زیادہ ہے. سیوا تھوڑی مانگنا بہت. دس پرسینٹ دکان دچ وستو دچ نفع نہیں رکھنا، بھی پرسینٹ بھی نہیں، سینٹ پرسینٹ لٹنا ہے، اگلے دے کپڑے لانے. جس طرح کرت دھرم دی بھی ہو سکتی ہے کہ کرت نو بھی بے ایمانی تے کھڑا کیتا جا سکتا ہے، اس طرح بکشو منگتیاں دی دنیا دے چ بھی الگ الگ منگتے نے. ایک تے او جنہ نے اپنی زندگی نو پرماتما دے لکھے لایا، شریر دی لوڑاں لئی منگتے ہیں. ایک او گلی گلی دے چ منگتے ہیں، بازار دے چوک دے چ. اے اپنی زندگی نو پرماتما دے داو تے نہیں لایا، بس زندگی نو ہی منگن تے لایا، اور کوئی کام ہی نہیں. منگنا ہے، منگنا ہے، منگنا ہی جیون دا لکش ہے اور کچھ نہیں. بکشو جیون دا لکش پرماتما ہے، سادھن ہے بکشا منگنا. بکشا منگنا ہی لکش ہے، بکشا منگن لئی زندگی ہے. بکھاری منگتے گداگر یہ نیوی شرینی دے. پھر لٹیرا طبقہ چور طبقہ ڈکیت طبقہ ہے ہی نیویں طبقے، وہ تو ہے ہی نیواں طبقہ. لوڑاں دی پورتی یہ تین ڈھنگ نال ہوندی ہے، تین ڈھنگ نال. گرو نانک نے سانو کرتی بنایا، کرت کر ادم کریں دیا جیب تو. پھر ایسا بھی کہندے نے، منگن گیا سو مر رہا منگن مول نہ جائے، مانگت مان نہ پایا نہ مانگ. بھکاری نہ بن، بھکشو نہ بن، اس طرح دی امت نو میں نہیں جنم دینا. کرت کر، محنت کر، دماغی محنت کر، شریرک محنت کر، کچھ بھی کر. حیرانگی دی گل، ساری زندگی گرو نانک نے بھرمن دے لنگائی، اپدیش تے سندیش دے لنگائی، برد اوستھا دے آخری سمے کرتارپور دے ہل پے چلا دے نے، بیج پے بیج دے نے، کھیتی پے کر دے نے. جگت دیتا، جگت نو دس دیتا، میں کرت نہیں چھوڑی، میں کم نہیں چھوڑے، میں دھندا نہیں چھوڑے، یہ تو میں کرنے. آخری دم تک کبیر کپڑا بن دے رہے، بن دے رہے. جب چیلیاں نے کہہ دیتا کبیر نو ہن تے چھڈو، تھوڑی پرسدھی بڑی ہو گئی ہے، چاروں پاسے لوکی تھانوں بھگت بھگت کر کے پوج دے نے، سنمان دے دے نے، ہن تے چھڈو. کہنے لگے نہیں، ہن تے میری کرت بھی کیرتی بن گئی ہے، ہن جد میں کھڈی چلانا تے کھڈی دی دھن پیدا ہوندی ہے میرے من دے چوں، پربھو دی دھن پیدا ہن تے. کپڑے بننا سیوا بن گئے، منکھتا دی سیوا بن گئے، ہن کیوں چھوڑا؟ پہلے میں صرف لوڑاں دی پورتی واسطے کپڑا بندا سی، ہن تے کپڑا بننا سیوا بن گئے، ہن کیوں چھوڑا؟ آخری سمے تک کپڑا بن دے رہے، نام دے کپڑیاں نو چھم دے رہے. میں پھر عرض کراں، منکھ لوڑاں دا تیاگی نہیں ہو سکتا، لیکن منکھ لوڑاں دے چ نہیں جیوندا، لوبھ دے چ جیوندا. لوبھ دے چ تے لوبھ منکھ دے مانسک ستل نو اتنا گرا دیندی ہے، پربھو نال جڑنا، پربھو چنتن کرنا، ستسنگ دے بیٹھنا اوکھا ہو جائے، کتھا کیرتن سننی اوکھی ہو جائے. یہ لوب نہیں کرن دے گا. مہاراج کہندے لوب تے پاگل کتا بنا دیندا ہے منکھ نو، جیوں کوکر ہر کایا لو ਤਾਜ਼ ਹੈ ਦੈਦ ਸਜਾਏ ਲੋਭੀ ਜੰਤ ਨ ਜਾਣੇ ਪੱਖ ਅਵਖ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਡੇਗਾ ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ, ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ ਜਾਂ ਲੁੱਟ ਕੇ ਖੋਹ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ, ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ। ਮਨੁੱਖ ਹੈ, ਮਨੁੱਖ ਕੋਲ ਮੰਗਦਾ, ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ, ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਹੈ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਜੋ ਹੈ, ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਕਵੀ ਠੀਕ ਕਰ ਸਕਦਾ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਦੇ ਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ, ਚੌਤਾਲ ਆ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਦੇ ਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਦੇ ਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫ਼ਾ ਲਿਖ ਦਿੱਤਾ ਸੋਰਠ, ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਣਗੇ ਸਭ ਤੇ ਸੁਰ ਲਿਖੀ ਜਾਣ, ਬਾਰ ਬਾਰ ਲਿਖੀ ਜਾਣ, ਬਾਰ ਬਾਰ ਲਿਖੇ ਜਾਂਦੇ ਨੇ, ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ, ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ ਗੱਲ ਖਤਮ, ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣੇ। ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ, ਕਿਉਂ ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਚ ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ, ਉੱਥੇ ਮੈਨੂੰ ਖਿਆਲ ਮਿਲਿਆ ਕਿ ਹੱਦ ਹੋ ਗਈ, ਬਾਜ਼ਾਰ ਜੌਹਰੀ ਬਾਜ਼ਾਰ ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ, ਮੈਂ ਕਿਹਾ ਹੱਦ ਹੋ ਗਈ, ਇੱਥੇ ਜੌਹਰੀ ਬਾਜ਼ਾਰ ਹੈ, ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਾਹਰਾਤ ਦੀ ਦੁਕਾਨ ਇੱਥੇ ਕੋਈ ਇੱਕ ਇੱਕ ਬੰਦਾ, ਕਿਸੇ ਚ ਇੱਕ ਵੀ ਨਹੀਂ ਸੀ, ਪਰ ਭੀੜ ਸੀ ਗਾਜਰ ਮੂਲੀਆਂ ਤੇ, ਉੱਥੇ ਹੀ ਭੀੜ ਸੀ, ਪਾਲਕ ਤੇ ਸਾਗ ਤੇ ਭੀੜ ਸੀ, ਬੈਂਗਣਾਂ ਤੇ ਭੀੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ, ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਬਹੁਤ ਨੀਵੀਂ ਹੋ ਗਈ, ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤ ਸੰਗੀਤ ਖੋ ਗਏ, ਖੋ ਗਏ। ਬੜੀ ਸਖਤੀ ਦੇ ਨਾਲ ਹਰ ਸ਼ਬਦ ਤੇ ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਮਤਾਂ ਇੱਕ ਸ਼ਬਦ ਸੋਰਠ ਚ ਗਾਓ, ਬਾਕੀ ਨਾ ਗਾਓ, ਸਾਰੇ ਗਾਣੇ ਨੇ ਸਭ ਨੂੰ ਸੋਰਠ ਦੇ ਚ ਗਾਣਾ। ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ ਚ ਗਾਓ, ਸਾਰਿਆਂ ਨੂੰ ਗਾਣਾ, ਬਾਰ ਬਾਰ ਲਿਖਿਆ। ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ, ਇਹ ਤਿੰਨ ਤਾਲ ਚ ਗਾਣਾ, ਇੱਕ ਤਾਲ ਦੇ ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੱਤਾ। ਕੌਣ ਪਰਵਾਹ ਕਰਦਾ, ਕੌਣ ਧਿਆਨ ਦੇਵੇ, ਕੌਣ ਇਸ ਪਾਸੇ ਜਾਵੇ? ਖੈਰ ਮੁਕਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ, ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ, ਔਰ ਉਹਦਾ ਸੁਭਾਅ ਹੈ ਕਰਣਾ ਦਇਆ ਪ੍ਰਸਾਦ। ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣਕ।
1: ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ।
0: ਇਹ ਪ੍ਰਭੂ ਮੈਂ ਕਿਸ ਕੋਲ ਮੰਗਾਂ, ਕਿਸ ਦੇ ਅੱਗੋਂ ਹੱਥ ਫੈਲਾਵਾਂ, ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾਂ, ਕਿਉਂ ਮੰਗਾਂ, ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨਾ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨਾ ਕਿਰਤਮ ਮਾਨੋ, ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ। ਕਰਤਾਰ ਨੂੰ ਕਰਤਾ ਜਾਣੋ, ਜਿਹਨੇ ਕਰਤਾ ਬਣਾਇਆ ਉਸ ਨਾਲ ਜੁੜੋ। ਕਰੀਬਨ ਕਰੀਬਨ ਕਿਰਤ ਦੇ ਪੁਜਾਰੀ ਔਰ ਬਦਕਿਸਮਤੀ ਆਪਣੀ ਕਿਰਤ ਦੇ ਪੁਜਾਰੀ, ਆਪਣੇ ਹੱਥਾਂ ਨਾਲ ਕਬਰ ਬਣਾਈਏ ਚਦਰਾਂ ਪੈ ਚੜਾਉਂਦੇ ਨੇ ਮੱਥਾ ਪੈ ਟੇਕਦੇ, ਆਪਣੇ ਹੱਥ ਨਾਲ ਤਸਵੀਰ ਬਣਾਈਏ ਮੱਥਾ ਟੇਕੀ ਜਾ ਰਹੇ ਨੇ ਪੂਜੀ ਜਾ ਰਹੇ ਨੇ, ਆਪਣੀ ਕਿਰਤ ਪਰਮਾਤਮਾ ਦੀ ਕਿਰਤ ਵੀ ਨਹੀਂ ਆਪਣੀ ਕਿਰਤ ਨੂੰ ਪੂਜੀ ਜਾ ਰਹੇ। ਮਹਾਰਾਜ ਇੱਥੇ ਕਹਿੰਦੇ ਨੇ ਪ੍ਰਭੂ ਸਭ ਕੁਝ ਤੇਰਾ ਬਣਾਇਆ ਹੈ, ਸਭ ਕੁਝ ਤੇਰੀ ਕਿਰਤ ਹੈ, ਤੇ ਮੈਂ ਕਿਰਤ ਕੋਲ ਕਿਉਂ ਮੰਗਾ। ਕਿਸ ਹੋ ਜਾਚੀ ਕਿਸ ਸਾਲ ਆਈ, ਕਿਹਦੀ ਮੈਂ ਉਪਮਾ ਕਰਾਂ, ਕਿਹਦੇ ਅੱਗੋਂ ਮੰਗਾਂ, ਜਾਂ ਸਭ ਕੁਝ ਕੀਤਾ ਹੋ ਸੀ, ਜਾਂ ਸਭ ਕੁਝ ਤੇਰਾ ਕੀਤਾ ਹੋਇਆ ਤੇਰੀ ਕਿਰਤ ਹੈ। ਹਾਂਜੀ,
1: ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ।
0: ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ ਹੈ, ਧਨ ਬਹੁਤ ਜ਼ਿਆਦਾ ਹੈ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ ਹੈ, ਗੁਣ ਬਹੁਤ ਜ਼ਿਆਦਾ ਨੇ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ ਹੈ, ਕਲਾ ਬਹੁਤ ਜ਼ਿਆਦਾ ਹੈ, ਕਲਾਕਾਰ ਹੈ, ਸਭ ਕ੍ਰਿਤ ਹੈ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਤੂੰ ਸਰਬ ਕਲਾ ਕਾ ਗਿਆਤਾ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਸਾਰਾ ਰੰਗ ਤਾਂ ਇੱਥੋਂ ਆਉਂਦਾ, ਸਾਰਾ ਰੂਪ ਤਾਂ ਇੱਥੋਂ ਆਉਂਦਾ, ਸਾਰਾ ਧਨ ਤਾਂ ਇੱਥੋਂ ਆਉਂਦਾ, ਸਾਰੇ ਪਦਾਰਥ ਤਾਂ ਇੱਥੋਂ ਆਉਂਦੇ ਨੇ, ਸਭ ਤੇਰੀ ਕ੍ਰਿਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾ। ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ ਸਾਧ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਇੱਥੇ ਐਲਾਨੀਆ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝਾ। ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ, ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਅਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਅਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ। ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਲਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
1: ਹਰ ਜੀਉ ਤੇਰੀ ਦਾਤੀ ਰਾਜਾ।
0: ਹੇ ਹਰੀ, ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ, ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਪਿਰਾਹ ਦੇ ਦੇਣ ਦੀ ਵੀ ਸੀਮਾ, ਇਹ ਵੀ ਮੈਂ ਅਰਜ਼ ਕਰਦਾ। ਮਿੱਤਰ ਦੇ ਦੇਣ ਦੀ ਵੀ ਸੀਮਾ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, ਸੀਮਾ। ਪਰ ਪਰਮਾਤਮਾ ਦੇ ਦੇਣ ਦੀ ਸੀਮਾ ਨਹੀਂ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਦੇਂਦਿਆਂ ਦੇਂਦਿਆਂ ਨਹੀਂ ਥੱਕਦਾ, ਲੈਂਦੇ ਲੈਂਦੇ ਜਗਤ ਥੱਕ ਜਾਂਦਾ। ਜੋ ਦੇਂਦਿਆਂ ਥੱਕਦਾ ਹੀ ਨਹੀਂ, ਉਹਦੇ ਅੱਗੋਂ ਹੱਥ ਨਹੀਂ ਪ੍ਰਸਾਰਦੇ, ਅਤੇ ਜਿਹੜੇ ਹੱਥ ਹੀ ਸੰਕੋਚ ਲੈਂਦੇ ਨੇ, ਬੰਦ ਕਰ ਲੈਂਦੇ ਨੇ, ਜੇਬ ਵਿੱਚ ਪਾ ਲੈਂਦੇ ਨੇ, ਉਹਨਾਂ ਦੇ ਅੱਗੋਂ ਹੱਥ ਪੈ ਲੈਂਦੇ, ਉਹਨਾਂ ਦੇ ਅੱਗੋਂ ਜੋਦੜੀ ਕਰਦੇ ਆ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰੱਜ ਸਕਦਾ, ਇਹ ਮੇਰੀ ਤ੍ਰਿਪਤੀ ਨਹੀਂ ਹੋਵੇਗੀ। ਪ੍ਰਭ ਜੀ तेरी दाती राजा रज सकदा मैं तू मेरी चौली च पावे तू ही रजा सकदा है मैनू कोई मनुख नहीं रह जा सकदा।
1: मानस बपड़ा क्या साला ही क्या किसका मोह ताजा।
0: क्यों मैं मनुख दी सिफतो सलाह करा क्यों मैं उसनु दाता आखा क्यों मैं उसकी मुताजी करा मनुख दे देते हैं आज तक ना कोई रजे है ते ना रज सकदा है। इस वास्ते साहब कहते हैं हे प्रभु तू ही सब नु रजाना है तू ही रजा सकदा है मनुख मनुख नु नहीं रजा सकदा। हां जी
1: रहा जिन हर ध्याया सब किस किसका किसकी भूख गवाई।
0: जिसने अपना ध्यान हरे दे जो है जोड़ा है उसनु सब कुछ दी प्राप्ति हो जाती है परमात्मा उसदियां सारियां भुखां मिटा देंदा है ध्यान जोड़न करके। सच नाम आधार मेरा जिन भुखां सब गवाईयां जिंदगी लोड़ां ते सीमित हो जाती है लोड़ पूरी हो गई भुख मिट जाती है पर यकीन जानो लोभी मरदे दम तक भुखा रहिंदा है भिखारी रहिंदा है। ये जीवदा है भिखारी दी तरह मरदा भी भिखारी दी तरह क्योंकि लोभ ते त्रिपत होंदा ही नहीं। ध्यान जोड़दिया प्रभु दे नाम दे मिलदिया लोभ शांत हो जाता है जिंदगी लोड़ां ते सीमित हो जाती है ऐसा मनुख आनंद माणदा है सुख माणदा है। हाँ जी
1: ऐसा थानु दिया सुखदाता निखुट ना कब ही जाए।
0: ऐसा नाम दा धन उसने चौली दे च पाया है जितना जपिए जितना वंडिए खत्म होंदा ही नहीं खुटदा ही नहीं खुटदा ही नहीं। दिन दिन चढ़े सवाया नानक होत ना घाट कोल धन है ते चार पुत्रां दे च वंडना है कट जाएगा। सारी दुनिया दे च नाम जपदा रहे ते जपांदा रहे जपदिया जपदिया वधेगा ते सही घटेगा नहीं जपांदिया वधेगा ते सही घटेगा नहीं। एक ऐसी दौलत है जो हमेशा वधदी है वधदी है। इस वास्ते भाई साहब भाई नंद लाल इसे नु दौलत कहंदे ने दौलते जावेद बाशद बंदगी बंदगी कुन बंदगी कुन बंदगी। दौलते सरमाया इमां बवद हर गदा अजरा याद ओ सुल्तान बवद। मनुख कोल मंगदा है सारी जिंदगी मंगदा रहेगा पर नंद लाल कहंदे ने जेड़े रब कोल मंगदे ने बादशाह हो जांदे ने बादशाह हो जांदे मंगतापना खत्म हो जाता है। जिसनू बख्शे सिफत सलाह नानक पातशाही पातशाह दौलत सरमाया इमां भवद हर गदा अज याद ओ सुल्तान भवद। फिर कहने गर बजुर्गी बाए दत कुन बंदगी वरना आखर में कशी शर्मंदगी। तू बुजुर्ग होना चाहना है रजना चाहना है महान होना चाहना है बंदगी कर त्रिपत हो जाएगा नहीं तो सारी जिंदगी मंगता ही रहेगा भिखारी रहेगा जीवन भर मंगता रहेगा अंदर ख्वाहिशा चल दिया रहनगियां तेन चैन जो है नहीं लैन देनगियां। कहते ने भाई साहब भाई नंद लाल दे शरीक जद आनंदपुर साहब पहुंचे ना उन्होंने दुख बड़ा होया मुल्तान तो आए सन नंद लाल भांडे पे मांजते सन लंगर दे ते शायद आपनू पता होवे नंद लाल बहादुर शाह दे अतालीक सन औरंगजेब दे लड़के दे जो लड़के सन औरंगजेब दे पोतरियां नू पढ़ांदे सन अतालीक सन शहनशाहां दे बच्चे नवाबां दे बच्चे जागीरदारां दे बच्चे उह पढ़दे सन। उस वक्त दे बहुत वड्डे अतालीक सन फारसी उर्दू विच अतालीक कहिंदे ने पढ़ाण वाले ने ट्विटर नू अतालीक सन। एक दिन किधरे कुरान दी आयतां दे इस ढंग नाल अर्थ कीते अजे शहनशाहियत औरंगजेब दी चल रही सी पोतरे भी उस दे सन ते बहादुर शाह नू अजे गद्दी नहीं मिली सी ए ते बाद च गुरु गोबिंद सिंह जी महाराज दी मदद नाल मिली। जब कन्ना विच वो अर्थ पै गए औरंगजेब ने मुराद नू कह दिता ऐसा रोशन जमीर बंदा, ऐसा रोशन दिमाग बंदा हिंदू नहीं चाहिए। बस इन्नी गल के इशारा कर दिता। अद्धी रात दे वक्त मुराद आया, नंद लाल दे कोल सुते भाई साहब नू जगाया, आख्या मेरा घोड़ा ले लो, नस जाओ, बच जाओ, निकल जाओ। क्यों? थोड़ा रोशन दिमाग खतरे च है, थोड़ी रोशन जमीर खतरे दे च है, थोड़ा ईमान खतरे दे च है। तुसी मेरे मित्र हो, मैं मित्रता निभाण दे नाते आया, ये मेरा घोड़ा लो, इस ते बैठो ते दौड़ जाओ, भज जाओ। नंद लाल कहिंदे ने मित्रा किथे भज जावां, सारे भारत दे ते राज इस दा ही है, जिथे जावांगा पकड़ा जावांगा, किथे भज जावां, सारी जगह ते इसे दा हुक्म चलदा है। मुराद ने कहा एक थां ऐसी है जिथे औरंगजेब दा हुक्म नहीं चलदा, धन गुरु गोबिंद सिंह दा हुक्म चलदा। ओ केड़ी थां है, ओ केड़ी जगह है, ओ आनंदपुर साहब है, उथे भज जा। रात नू सफर करदे सन, दिन नू किधरे छुप जांदे सन, मंजिल दर मंजिल तय करके पहुंचे। सतगुरु दे दरबार विच हाजरी भरी, मत्था टेकया ते कहन लगे महाराज मैं आप जी दे कोल रहना है, इत्थे ही रहना, हुण मेरा दर घर यही है, मेरा सहारा तुसी हो, इत्थे ही रहना है। हां महाराज मैं इत्थे रहना, खुशी नाल रहो। तीन चार दिन तो बाद भाई साहब सतगुरु नूं कहण लगे महाराज जद मैं इत्थे रहना है ते आपने रख लिया ते कोई सेवा बख्श दो मैनू। ते सतगुरु कहण लगे की कर सकदे हैं तू, तैनू की आउंदा पहले दस। महाराज मैं रोशन दिमाग हां, मैं रोशन जमीर हां, मेरी कलम चो नगमे निकलदे ने, मेरे दिमाग तो रब्बी संगीत ते रब्बी गीत निकलदे ने, फिलसफा निकलदा है, ज्ञान निकलदा है, विचार निकलदे ने। मैं चिंतक हां, मैं अजीम शायर हां, मैं कलम दा धनी हां, दिमाग दा धनी हां, जबान दा धनी हां, रोशन जमीर हां, ऐसा मैनू सारे कहंदे ने। सतगुरु कहन लगे तू रोशन जमीर है, हां रोशन जमीर हां, दिमाग दा धनी है, धनी हां, इत्थे रहना भी है, हां महाराज रहना भी है, ते सेवा भी करनी है, हां महाराज सेवा भी करनी है। अच्छा तू बस लंगर दे पांडे ही मांजिया कर, बाकी छड। कहिंदन दिल नंद लाल दा बड़ा टुटिया, हद हो गई, मैं दस भी दिता है, शायर हां, अतालीक हां, रोशन जमीर हां, रोशन दिमाग हां, कोई लिखण पढ़न दी सेवा देंदे, पढ़ाण दी सेवा देंदे, लंगर दे भांडे मांजो, कदी मांजे नहीं सन, दीवान दे लड़के सन, ते आप दीवानगी भी करदे रहे, फिर अतालीक बने, हमेशा उच्चे उच्चे रुतबिया ते पिता रहा, ते आप रहे, कदी मांजे नहीं सन। पर सतगुर ने कहा जे थे रहना ही, ते फिर भांडे ही मांजया कर। रोज रोज लंगर दे भांडे मांजदिया और रंग रतड़िया की महफिल च रेंदिया हो, रंगे हुए मनुखा की महफिल च रेंदिया हो, मन की कालक हंकार मिटदा गया, मिटदा गया, मिटदा गया। सही मैने भांडे मांजना मन मांजना हो गया, श्रद्धा नाल करे मनुख ऐसा हो जाता। फिर माहौल ऐसा सी रंग रतड़िया की महफिल, अभ्यासिया की महफिल, शरीकों नू किधरे पता चल गया, सौरा परिवार दुखी होके मुल्तान तो आनंदपुर साहब पहुंचया, भी हद हो गई, गुरु गोबिंद सिंह ने कदर ही नहीं की थी। इन्ना रोशन दिमाग बंदा, इन्ना पढ़ा लिखा बंदा, ਨਵਾਬ ਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰ ਨੇ ਕਦਰ ਨਹੀਂ ਕੀਤੀ।

0: ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ। ਨਸੀਹਤ ਚੰਦ ਗੋਈ ਕਹਿੰਦੇ ਨੇ, ਸ਼ਰੀਕ ਸਮਝਾ ਰਹੇ ਸਨ, ਨੰਦ ਲਾਲ ਜਵਾਬ ਪੈ ਦਿੰਦੇ ਸਨ, ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ। ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਨੂੰ, ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ, ਤੂੰ ਕਲਮ ਦਾ ਧਨੀ, ਦਿਮਾਗ ਦਾ ਧਨੀ, ਰੋਸ਼ਨ ਜ਼ਮੀਰ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ, ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ। ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ, ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਨਾ, ਸਮਾਂ ਹੋ ਗਿਆ। ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਨੇ, ਇਹ ਕੀਮਤੀ ਪੰਕਤੀਆਂ ਨੇ, ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇ। ਐ ਮੇਰੇ ਪਾਤਸ਼ਾਹ, ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਮੈਂ ਤੇ ਬੂਆ ਮਲ ਕੇ ਬੈਠਾ ਹੋਇਆ, ਮੈਂ ਤੇ ਦਰ ਤੇ ਬੈਠਾ ਹੋਇਆ, ਮੈਨੂੰ ਕਿਹੜੀ ਚੀਜ਼ ਦੀ ਕਮੀ। ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਹੈ, ਤੇ ਜਿਹੜਾ ਹਰ ਵਕਤ ਕਦਮਾਂ ਦੇ ਚਰਿੰਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ। ਗਦਾਏ ਕੂਏ ਤੋਰਾ, ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ, ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਬਣ ਜਾਂਦਾ। ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ। ਗਦਾਏ ਕੂਏ ਤੋੜਾ ਮੇਲੇ ਬਾਦਸ਼ਾਹੀ ਨੇ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇ। ਐ ਮੇਰੇ ਪਾਤਸ਼ਾਹ, ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਵੇ, ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਤੇ ਮਹਾਰਾਜ ਫਿਰ ਮੈਨੂੰ ਕੀ ਕਵੀ, ਮੈਂ ਤੇ ਦਰ ਮਲ ਕੇ ਬੈਠਾ ਹੋਇਆ, ਮੈਂ ਤੇ ਇਸ ਜਗ੍ਹਾ ਬੈਠਾ ਹੋਇਆ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ, ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ, ਇਹ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ, ਇਹ ਪ੍ਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ, ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ, ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਹ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਦ ਦੇ ਨਾਲ ਹੀ ਰਜੇਵਾ, ਉਂਝ ਰਜੇਵਾ ਨਹੀਂ ਹੈ। ਹਾਂਜੀ,
1: ਆਣਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ।
0: ਜੀ ਪ੍ਰਭੂ, ਤੇਰੀ ਲਾਦ ਰਜਾ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ, ਤਾਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ, ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ, ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ, ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ, ਮਿਟ ਜਾਂਦਾ। ਹਾਂਜੀ,
1: ਮਨ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ।
0: ਹੇ ਮਨ, ਤਾਂ ਤੇ ਤੂੰ ਅਨ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ,
1: ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ।
0: ਸੰਤ ਜਨਾਂ ਦਾ ਉਪਦੇਸ਼ ਸੁਣ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ, ਤਾਂ ਕਿ ਜਮਾਂ ਦੀ ਮੁਥਾਜੀ, ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ,
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ।
0: ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਪੁਰਬਲੇ ਸੰਜੋਗ

0: ਦੇਣੇ ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ
1: ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲ।
0: ਇਹ ਪ੍ਰਭੂ ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ, ਉਹ ਸੀਮਾ ਦੇ ਚ ਨਹੀਂ ਹੈ। ਤੇਰਾ ਦਿੱਤਾ ਹੋਇਆ ਸੀਮਾ ਦੇ ਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਇਹ ਪਰਿਪੂਰਨ ਪਰਮਾਤਮਾ ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ? ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ।
1: ਹਾਂਜੀ ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹੰਬਾਲ ਗੋਪਾਲਾ।
0: ਇਹ ਪਰਿਪੂਰਨ ਪਰਮਾਤਮਾ ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ। ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ
1: ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।
0: ਲੱਖ ਗਲਤੀਆਂ ਕਰਦਾ ਬੱਚਾ ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗੱਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ। ਇਹ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ। ਇਹ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ੍ਹ। ਦੂਸਰੀ ਬੇਨਤੀ ਹੈ, ਕੱਲ੍ਹ ਦੀ ਕਥਾ ਤੋਂ ਬਾਅਦ ਦੁਪਹਿਰ ਦਾ ਦੀਵਾਨ ਹਮੇਸ਼ਾ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਗੰਨੂਪੁਰ ਕਾਲੇ, ਜਿਨ੍ਹਾਂ ਨਾਲ ਦਾਸ ਦਾ ਬੜਾ ਪੁਰਾਣਾ ਪਿਆਰ ਸੀ, 30-35 ਸਾਲ ਤੋਂ ਬੜਾ ਪੁਰਾਣਾ ਪਿਆਰ ਚੱਲਦਾ ਆਇਆ। ਬੜੀਆਂ ਖੇਡਾਂ ਮੈਂ ਉਹਨਾਂ ਦੇ ਨਾਲ ਦੇਖੀਆਂ, ਉਹਨਾਂ ਕੋਲ ਦੇਖੀਆਂ, ਬੜੇ ਅਨੁਭਵ। ਤਾਂ ਹੁਣ ਉਹਨਾਂ ਦੀ ਥਾਂ 'ਤੇ ਬਾਬਾ ਗੁਰਦੇਵ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਦੀਵਾਨ ਕੱਲ੍ਹ ਦਾ ਕੰਨੂਪੁਰ ਕਾਲੇ ਸਜੇਗਾ। ਦਾਸ ਦੇ ਨਾਲ ਜਿਹੜੀ 3-4 ਜਥੇ ਆਏ ਹੋਏ ਨੇ, ਪ੍ਰਚਾਰਕ ਆਏ ਹੋਏ ਨੇ, ਕਵੀ ਸੱਜਣ ਨੇ, ਇਹ ਸਾਰੇ ਉੱਥੇ ਹਾਜ਼ਰੀ ਭਰਨਗੇ। ਅਤੇ ਦਾਸ ਵੀ 4 ਤੋਂ 5 ਉੱਥੇ ਕਥਾ ਜੋ ਹੈ ਕਰੇਗਾ। ਸਾਰੀ ਸੰਗਤਾਂ ਲਈ 2 ਵਜੇ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਰਹੇਗਾ 6-7 ਵਜੇ ਤੋਂ। ਤਾਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਹੈ, ਜਿਨ੍ਹਾਂ ਕੋਲ ਸਮਾਂ, ਵੈਸੇ ਕੱਲ੍ਹ ਇਤਵਾਰ ਹੈ, ਅਤੇ ਬਾਬਾ ਜੀ ਦੀ ਤਰਫੋਂ ਗੱਡੀਆਂ ਵੀ ਤੇ ਸਰਾਂ ਦੇ ਬਾਹਰ ਆ ਜਾਣਗੀਆਂ। ਜਿਨ੍ਹਾਂ ਨੇ ਜਾਣਾ ਉਹ ਗੱਡੀਆਂ ਲੈ ਜਾਣਗੀਆਂ ਅਤੇ ਵਾਪਸ ਵੀ ਲਿਆਉਣਗੀਆਂ। ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਬਾਬਾ ਜੀ ਦੇ ਟਰੱਕ, ਗੱਡੀਆਂ ਅਤੇ ਕਾਰਾਂ, ਬੱਸਾਂ ਆ ਜਾਣਗੀਆਂ, ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਅਤੇ ਵਾਪਸ ਲੈ ਆਉਣਗੀਆਂ। ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਬਿਨ ਬੂਝੇ ਬਿਰਥਾ ਆਇਆ ਅਣਕ ਸਾਜ ਸਿਗਾਰ ਵਾਹੋ ਕਰਤਾ ਜਿਉਂ ਮ੍ਰਿਤਕ ਓਢਾਇਆ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਣਕ ਸਾਜ ਸਿਗਾਰ ਵਾਹੋ ਕਰਤਾ ਜਿਉਂ ਮ੍ਰਿਤਕ

0: তোহল মুসলায় করায়া খেল পহে বেগারি ন্যায় করকায় কাম পহু অনুগ্রহ যাকাও প্রভকো তিস হৃদয় নাম বসায়া সাধ সঙ্গত কা পাছা পরে জানো নানক হর রস পায়া পায়ো অনুগ্রহ যাকাও প্রভকো তিস হৃদয় নাম বসায়া সাধ সঙ্গত কা পাছা পরে জান নানক হর রস পায়া ওয়াহিগুরু জি কা খালসা ওয়াহিগুরু জি কি ফতেহ।
1: গুরু রূপসাদ সিং জি সনেমল ফতে কবুল করনে ওয়াহিগুরু জি কা খালসা पावन पवित्र वाक राग टोडी धन गुरु अर्जन देव जी महाराज का मूल जिहड़ा इस उच विशा प्रकरण चल रहा है जीवन के लक्ष्य नू समझे बिना जीवन बतीत करना व्यर्थ है। जीवन का लक्ष्य की है, क्यों जी रहे हैं, जीवन क्यों है, बगौर में पहले करेंगे। किसी ने जीवन का लक्ष्य खाना पीना ही रखे है, ये एक साधन से लक्ष्य नहीं सी। किसी के जीवन का लक्ष्य परिवार है, धन संपदा है, इस तो अगे अज तक मनुख दियां निगाहां नहीं गई, इत्थे ही रुकियां जाए, इत्थे ही रुकियां। तो साहब कहंदे ने यह लक्ष्य नहीं है, जीवन का यह लक्ष्य नहीं है, जीवन का यह निशाना नहीं है, जीवन का यह घर नहीं है। जिहड़े जिहड़े लक्ष्य बनाए ने यह तो साधन ने, साधन नूं लक्ष्य समझ ले तो कुदरती गल है, जब साधन ही लक्ष्य हो गया फिर लक्ष्य ते असल दे भुल जाएगा, भुल जाएगा। तो लक्ष्य होने आया, लक्ष्य भुले आया, इसे वास्ते अवतारी पुरुष कहंदे ने याद करो किसनो लक्ष्य नो। लक्ष्य की है परमात्मा, लक्ष्य की है ईश्वर, ये भूले होया। करीबन करीबन सारी कायनात नो भूले होया, की होया कोई करोड़ों विच एक अद मनुख नो लक्ष्य दा पता, लक्ष्य दी समझ है, बाकियां नो नहीं है। जिस जिसनों भी लक्ष्य का बोध नहीं है, महाराज कहने ने उसका संसार ते आना व्यर्थ है, फिजूल फिजूल जी रहे हैं, व्यर्थ जी रहे हैं। इस तरह इस विचारधारा नो धन गुरु अर्जन देव जी महाराज आरंभ करते हैं। मैं अर्ज करा सार्थक है उस मनुख का जीवना जिनू लक्ष्य की समझ है कि जीवन लक्ष्य की तरफ जा रहे है। लक्ष्य की कोई समझ ही नहीं है, कि जब समझ ही नहीं है तो फिर जीवन उस पासे नहीं जा सकता। चंगे चंगे जिन्हों असी सतसंगी कहने, प्रेमी कहने, नितनेमी कहने, इन्हों जीवन का लक्ष्य परमात्मा नहीं है, नहीं है। इन्होंने भी साधन में ही लक्ष्य समझे हुए हैं कि किसे हद तक जो लक्ष्य परमात्मा है इन्हों साधन की तरह वर्त देने पे है। प्रभु तू ऐ करें तो ऐ करें तो ऐ करें, ये नहीं कि हे प्रभु तू मिले। उसका मिल जाना सब कुछ का मिल जाना है, उसकी प्राप्ति सब कुछ की प्राप्ति है। ठीक कहता एक सूफी, सब कुछ खुदा से मांग लिया, खुदा को मांग कर उठते नहीं है हाथ मेरे इस दुआ के बाद। कहता है जिस दिन का मैं रब नो मंगे हूं होर कुछ मंगना चंगा ही नहीं लगता। रब को ही मंगे है, मैं रब नो ही मंगे और कुछ नहीं मंगे। परमात्मा को मंगे है, परमात्मा को परमात्मा ने ही मंगे है। बड़ा स्याणा होगा सूझवान होगा यही स्याणा है, बाकी सब मूल ने जो परमात्मा को होर ते मंग लेंदे ने पर परमात्मा नु नहीं मंगदे। ते जिहड़े होर मंगदे ने सब कहिंदे ने मम्मा मांगन हार इयाणा, ये सब इयाणे ने बच्चे ने नादान ने ना समझने। मम्मा मांगन हार इयाणा, इयाणे ने खिलौने ही मंगने ने। कई दफा खिडौणियां दी ममता करके खिडौणियां दी पकड़ करके मां नूं भी भुल जांदा प्यो नूं भी भुल जांदा। जरा वड्डा हो गया खिडौने वड्डे हो गए ने हुण परिवार करके निरंकार नूं ही भुल गए, हुण पदार्थां करके परमात्मा नूं ही भुल गए। परमात्मा को अगर कुछ मंगण वास्ते भी जाता किसी मंदिर मस्जिद गुरुद्वारे कोई साधना भी करता है जप तप भी करता है परमात्मा को मंगता है, परमात्मा नु छोड़ के सब कुछ मंगता है, सब कुछ मंगता है एक परमात्मा नु छोड़ के। जेड़ा जेड़ा मंगता है और जो कुछ मनुख मंगता है वह तो गुरबाणी कहती वह बिना मंगे ही दे रहा है। अण मंगया दान देवना कहो नानक सच संभाल दियो। साड़ी मेहनत कोई भी संसारी अजाई नहीं जाती और जो साड़ी प्रालभ होंगी वो तो मिलता जा रहा है, बिना मंगया ही मिलता जा रहा है। इस वास्ते साहब कहने ने मांगन मांग मंग मांगन मांग सो एक है मांग, उस एक नो ही मंग छड बाके, बस उस एक नो छड के ही सब कुछ मंगदे हां। चंगे चंगे सतसंगी नितनेमी प्रेम महाराज कहने ने मांगन मांग सो एक है मांग, नानक जाते परे परा। सारे धंधिया तो सारे दुखा तो मुक्त हो जाए उस एक नो मंग। सब कुछ खुदा से मांग लिया, खुदा को मांग कर उठते नहीं है हाथ मेरे इस दुआ के बाद। कहिंदा जिस दिन का मैं ए मंगया है हुण होर कुछ भी मंगना चंगा नहीं लगता। पर परमात्मा लक्ष होवे तां ऐसा हुंदा है। सत्संग कीता होया किसदा सफल जिन्हें जीवन का लक्ष्य परमात्मा नो समझ लिया। सत्संग कीता सफल होया, ते जन्म किसका सफल होया जेदा जीवन लक्ष्य तक पहुंच गया। ये दो तरह की सफलता है। पहली सफलता कीर्तन सुनन दी, कथा सुनन दी, जप तप करन दी, दान पुन करन दी, सत्संग विच जाण दी सफलता। किस दिन सफलता? जिस दिन जीवन का लक्ष्य केवल गुरु नूं रख दिता है, परमात्मा तो ही मिल। इते सत्संग का फल मिल गया, समझ मिल गई, पता चल गया। ਪਰ ਸੰਸਾਰ ਤੇ ਆਇਆ ਇਹ ਮਿਲਿਆ ਹੋਇਆ ਜਨਮ ਇਹ ਕਦੋਂ ਸਫਲ ਹੋਵੇਗਾ ਜਦ ਜੀਵਨ ਲਕਸ਼ ਤੱਕ ਪਹੁੰਚ ਗਿਆ ਇੱਕ ਸਮਝਣਾ ਹੈ ਇੱਕ ਪ੍ਰਾਪਤ ਕਰਨਾ ਹੈ ਜਿਹਨੂੰ ਜਾਣਨਾ ਹੈ ਉਹਨੂੰ ਪ੍ਰਾਪਤ ਕਰਨਾ ਜਿਹਨੂੰ ਪ੍ਰਾਪਤ ਕਰਨਾ ਉਹਨੂੰ ਪਹਿਲੇ ਜਾਣਨਾ ਹੈ ਐਸਾ ਕੁਝ ਖਿਆਲ ਮੇਰੇ ਪਾਤਸ਼ਾਹ ਨੇ ਇਸ ਵਾਕ ਵਿੱਚ ਦਿੱਤਾ ਹੈ ਉਸ ਪਰਮਾਤਮਾ ਤੋਂ ਬਿਨਾਂ ਜੋ ਜੋ ਵੀ ਮੰਗਣਾ ਹੈ ਤੇ ਕਿਸੇ ਹੋਰ ਚੀਜ਼ ਨੂੰ ਲਕਸ਼ ਰੱਖਣਾ ਹੈ ਇਸ ਪਾਵਨ ਪਵਿੱਤਰ ਵਾਕ ਵਿੱਚ ਮੇਰੇ ਪਾਤਸ਼ਾਹ ਨੇ ਉਦਾਹਰਣ ਪ੍ਰਮਾਣ ਦ੍ਰਿਸ਼ਟਾਂਤ ਬੜੇ ਸੁੰਦਰ ਦਿੱਤੇ ਨੇ ਬੜੇ ਪ੍ਰਬਲ ਦਿੱਤੇ ਨੇ ਇਸ ਵਾਸਤੇ ਉਹ ਸਾਰੇ ਦ੍ਰਿਸ਼ਟਾਂਤ ਵੀ ਆਪ ਜੀ ਦੇ ਸਾਹਮਣੇ ਖੋਲੀਏ ਲੜੀਵਾਰ ਆਪ ਵਾਕ ਨੂੰ ਸਰਵਣ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ
0: ਟੁੱਡੀ ਮਹਲਾ ਪੰਜਵਾਂ ਮਨੁੱਖ ਬਿਨ ਬੂਝੇ ਬਿਰਥਾ ਆਇਆ
1: ਮਨੁੱਖ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਵਿਅਰਥ ਆਇਆ ਇਹਦਾ ਜਨਮ ਵਿਅਰਥ ਗਿਆ ਇਹਦਾ ਸੰਸਾਰ ਤੇ ਆਉਣਾ ਵਿਅਰਥ ਇਹਦਾ ਜੀਵਣਾ ਵਿਅਰਥ ਜੇ ਲਕਸ਼ ਦਾ ਨਹੀਂ ਪਤਾ ਜੇ ਲਕਸ਼ ਦੀ ਨਹੀਂ ਸਮਝ ਹਾਂਜੀ
0: ਅਨਕੂ ਸਾਜ ਸ਼ਿੰਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ
1: ਜਿਤਨਾ ਬਾਕੀ ਸਾਜੋ ਸਮਾਨ ਹੈ ਜੋ ਕੁਛ ਵੀ ਹੈ ਤੇ ਜਿਤਨਾ ਆਪਣਾ ਤਨ ਸਵਾਰਦਾ ਹੈ ਮਹਾਰਾਜ ਕਹਿੰਦੇ ਨੇ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ ਹੋਰ ਕੁਛ ਵੀ ਨਹੀਂ ਮੁਰਦੇ ਦਾ ਸ਼ਿੰਗਾਰ ਸ਼ਾਇਦ ਆਪ ਨੂੰ ਪਤਾ ਹੋਵੇ ਯੂਰਪ ਦੇ ਦੇਸ਼ਾਂ ਵਿੱਚ ਤੇ ਕੁਛ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਮੁਰਦਿਆਂ ਨੂੰ ਸ਼ਿੰਗਾਰਨਾ ਬੜਾ ਵੱਡਾ ਧੰਦਾ ਹੈ ਕਿਉਂ ਚਾਈਨੀਜ਼ ਲੋਕ ਕੋਰੀਆ ਥਾਈਲੈਂਡ ਦੇ ਲੋਕ ਮੁਰਦੇ ਨੂੰ 10-15 ਦਿਨ 20 ਦਿਨ ਘਰ ਵਿੱਚ ਰੱਖਦੇ ਨੇ ਉਸਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ ਸਭ ਤੋਂ ਵੱਡਾ ਖਰਚਾ ਵੀ ਮਰਨ ਤੇ ਹੈ ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ ਹੋਸਪਿਟਲ ਤੋਂ ਮਿਲਦੀ ਹੈ 5 ਦਿਨ ਬਾਅਦ 10 ਦਿਨ ਬਾਅਦ ਮਹੀਨੇ ਬਾਅਦ ਇਤਨੇ ਦਿਨ ਤੱਕ ਉਹ ਮੁਰਦਾ ਘਰ ਵਿੱਚ ਰਹਿੰਦਾ ਅੰਤਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ ਸਾਰੇ ਦਰਸ਼ਨ ਕਰਦੇ ਨੇ ਫਿਰ ਲੈ ਜਾਂਦੇ ਥਾਈਲੈਂਡ ਦੇ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿ ਥਾਈਲੈਂਡ ਵਾਸੀਆਂ ਦੀ ਮੈਂ ਅੰਤਮ ਕਿਰਿਆ ਦੇਖਣੀ ਹੈ ਇਹ ਕੀ ਕਰਦੇ ਨੇ ਇਹ ਲੋਕ ਕੀ ਕਰਦੇ ਨੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਅੱਜ ਅੰਤਮ ਕਿਰਿਆ ਨਹੀਂ ਆਉਣੀ ਉੱਥੇ ਵੀ 5 ਦਿਨ ਮੁਰਦਾ ਘਰ ਵਿੱਚ ਰਹੇਗਾ ਤੇ 20-25 ਦਿਨ ਘਰ ਵਿੱਚ ਬੈਠਕ ਚੱਲਦੀ ਹੈ ਸਵੇਰੇ ਤੇ ਸ਼ਾਮ ਬਰਾਦਰੀ ਦੇ ਬੰਦੇ ਆਉਂਦੇ ਨੇ ਫਿਰ 20-25 ਦਿਨ ਉਹਨਾਂ ਨੂੰ ਸਵੇਰੇ ਸ਼ਾਮ ਅੱਛੇ ਤੋਂ ਅੱਛਾ ਪਕਵਾਨ ਖਿਲਾਇਆ ਜਾਂਦਾ ਜੋ ਵਿਆਹ ਸ਼ਾਦੀਆਂ 'ਚ ਵੀ ਨਹੀਂ ਆਉਂਦਾ ਇਸ ਵਾਸਤੇ ਮਰਨ 'ਤੇ ਖਰਚ ਜ਼ਿਆਦਾ ਔਰ ਉਹਨਾਂ ਦੇ ਪੁਰੋਹਿਤ ਪੰਡਿਤ ਕੁਛ ਪੜ੍ਹਦੇ ਰਹਿੰਦੇ ਨੇ ਕੁਛ ਗਾਉਂਦੇ ਰਹਿੰਦੇ ਨੇ ਲੋਕ ਆਉਂਦੇ ਨੇ ਘੰਟਾ ਅੱਧਾ ਘੰਟਾ ਬੈਠਦੇ ਨੇ ਚਲੇ ਜਾਂਦੇ ਨੇ ਖਾਂਦੇ ਨੇ ਪੀਂਦੇ ਨੇ ਚਲੇ ਜਾਂਦੇ ਮੈਂ ਕਿਹਾ ਮੈਂ ਇਹ ਦੇਖਣਾ ਜਿੱਥੇ ਗਏ ਉਹ ਕਮ ਸੇ ਕਮ 11 ਦਿਨ ਹੋ ਗਏ ਸਨ ਘਰ ਵਿੱਚ ਮੁਰਦੇ ਨੂੰ ਰੱਖਿਆ ਪਰ ਜਦ ਮੈਂ ਦੇਖਿਆ ਤੇ ਦੰਗ ਰਹਿ ਗਿਆ ਇੰਝ ਲੱਗਦਾ ਸੀ ਜਿਵੇਂ ਸੁੱਤਾ ਪਿਆ ਨਾ ਕੋਈ ਚਿਹਰਾ ਕੁਮਲਾਇਆ ਹੋਇਆ ਨਾ ਕੋਈ ਹੱਥ ਪੈਰ ਕੁਮਲਾਏ ਹੋਏ میں کہ حد ہو گئی، 11 دن ہو گئے نے گزرے، یہ تو انج لگتا جی میں ستا پیا. ایک اج کل دھندا ہے ایسے کیمیکلز مردے دے اندر پا دیتے جاندے نے، اس ڈنگ دا سوار دیتا جاندا ہے، شنگار دیتا جاندا ہے، انج لگتا جی میں ستا پیا. اے گھٹنا بھی یاد آ گئی ہے، کہہ گیا سنگھ صاحب گینی چیت سنگھ ہوں تو نہیں رہے، ہیڈ گرنتھی شری دربار صاحب، انہوں کے رشتے دار کوئی بیگوال رہندے سن. وہ نوجوان کدھر جرمنی کام کرتا سی، حادثے چلانا کر گیا، تو 3 مہینوں بعد لاش آئی اتھے. انہوں نے نجداس اتھے کتھا کر رہا سی، مینو بزرگوار سنگھ صاحب کہنے لگے چلنا ہے. میں کہ ٹھیک ہے چل دیا، پر جب میں انہاں کول سنیا 3 مہینے بعد لاش آئی ہے، تو میں کہ ریا کی آنا ہے 3 مہینے بعد لاش آئی ہے. بیگوال گئے پہنچے، جس بکسے چ لکڑ دے بکسے چ وہ لاش آئی، سارے دے سامنے جد اکٹھ ہویا، کھولی گئی، میں بھی اتھے موجود، تو میں کہ ہڈیاں دے درشن ہون گے، اور کی ہوے گا، سڑیا ہویا ماس ہوے گا، اور کی ہوے گا، گلیاں ہویا آندرا ہون گیاں، اور کی ہوے گا. پر نہیں، جیسے بکسا کھولے رہ گیا انج لگدا سی جویں ستا. 3 مہینے بعد پر بکسے دے کھولدیا ہوا دے لگدیا وہ مرجھان بھی لگ پیا، چہرے دی رونق آہستہ آہستہ جان لگ پی. مختصر عرض اے کراں، ساری دنیا وچ، ایشیا وچ، یورپ وچ، امریکہ، کینیڈا وچ ایک دھندا ہے، اور یہ بڑی وڈی فیس لئی جاندی ہے. جتنا زیادہ شنگارنا ہے اتنی زیادہ فیس دینی پے، جتنے زیادہ دن رکھنا ہے اتنی زیادہ فیس دینی پے گی. مردیاں نو شنگارن دا دھند ہے، تے جد مردہ شنگاریا جاندہ ہے انج لگدا ہے جیسے زندہ ہو رہے. پر گرو ارجن دیو جی مہاراج کچھ اگے دی گل کر دے رہے. مہاراج کہندے نے لکش نو سمجھے بنا تے لکش دی پراپتی کیتے بنا ہر منک زندہ نہیں مردہ ہے. فرق صرف اتنا ہے کچھ لاشاں چتا تے چڑیاں ہوئی نے، کچھ لاشاں چل دیاں پھر دیاں، کچھ مردے قبراں دے چ پئے نے، کچھ مردے گھراں چ بیٹھے نے، دکاناں تے بیٹھے نے، کچھ مردے قبرستان دے چ نے، کچھ مردے بازاراں دے چ گھوم رہے نے. مردے ذرا شنگارے ہوئے نے، سنوارے ہوئے نے، مردے نے. صرف تن دے تل بھی زندگی دکھائی دے رہی ہے، اندروں من مردہ ہے. ہن میں عرض کراں، مردے نو جیوانا بڑا اوکھا ہے. من نو جیڑا مردہ آکھیا گیا وہ اس طرح گوڑی نیند، جویں عام کہندے نے نیند تے موت برابر ہے، موت بھی سمبندھ توڑ دیندی ہے، نیند بھی سمبندھ توڑ دیندی ہے. من ستا پیا ہے پرماتما دے پرتی، اس واسطے کہندے ہیں مردہ ہے. پر اے مردہ زندہ ہو سکتا ہے، انہوں جوایا جا سکتا ہے، انہوں زندہ کیتا جا سکتا ہے، انہوں اٹھایا جا سکتا ہے. کیرتن دے راہیں، کتھا دے راہیں، ستسنگ دے راہیں جیسے لکش دی سمجھ آئے گی، یہ پھر لکش دی پراپتی تو بنا رہے گا نہیں. اور میں پھر دوہرا دیا، اس ستسنگ دا پھل کی ہے لکش دی سمجھ آ گئی ہے. جیون دا لکش پرماتما ہے، جیون دا لکش ایشور ہے، گرو ہے. سمجھ آ گئی، ستسنگ دا پھل مل گیا. یہ منک ہوں جب تب کیتے بنا رہے گا نہیں. ਇਹ ਮਨੁੱਖ ਹੁਣ ਸਾਧਨਾ ਲਈ ਵੱਧ ਤੋਂ ਵੱਧ ਸਮਾਂ ਕੱਢੇਗਾ। ਇਹ ਮਨੁੱਖ ਹੁਣ ਜਪ ਤਪ ਲਈ ਬਹੁਤ ਵੱਡਾ ਸਮਾਂ ਕੱਢੇਗਾ। ਲਖਸ਼ ਦੀ ਸਮਝ ਨਹੀਂ ਆਈ ਤਾਂ ਮਹਾਰਾਜ ਕਹਿੰਦੇ ਨੇ ਫਿਰ ਮੁਰਦੇ ਹੀ ਨੇ। ਇਹ ਮੁਰਦੇ ਜਰਾ ਚੱਲਦੇ ਫਿਰਦੇ ਨੇ, ਕਦੀ ਘਰ ਦੇ ਚਾਹੁੰਦੇ ਨੇ, ਕਦੀ ਬਾਜ਼ਾਰ ਦੇ ਚਾਹੁੰਦੇ ਨੇ, ਕਦੀ ਦੁਕਾਨ ਦੇ ਚਾਹੁੰਦੇ ਨੇ, ਕਦੀ ਫੈਕਟਰੀ ਦੇ ਚਾਹੁੰਦੇ ਨੇ, ਸਭ ਚੱਲਦੀਆਂ ਫਿਰਦੀਆਂ ਲਾਸ਼ਾਂ। ਮਹਾਰਾਜ ਐਸਾ ਕਹਿ ਰਹੇ ਨੇ, ਹੋਰ ਵੀ ਐਸਾ ਫਰਮਾਨ ਕਰਦੇ ਨੇ, ਨਾਮ ਬਿਨਾ ਜੇ ਤਾ ਵਿਵਹਾਰ। ਗੁਰੂ ਅਰਜਨ ਦੇਵ ਜੀ, ਨਾਮ ਬਿਨਾ ਜੇ ਤਾ ਵਿਵਹਾਰ ਜਿਉਂ ਮੇਰੇ ਤੱਕ ਮਿਥਿਆ ਸਿੰਗਾਰ। ਸਾਰਾ ਹਾਰ ਸ਼ਿੰਗਾਰ ਮੁਰਦਿਆਂ ਦਾ ਸਿੰਗਾਰ, ਮੁਰਦੇ ਸ਼ਿੰਗਾਰ ਹੈ। ਕਬਰਿਸਤਾਨ ਦੇ ਸ਼ਹਿਦ ਇਤਨੀਆਂ ਕਬਰਾਂ ਨਾ ਹੋਣ ਜਿਹਦੀਆਂ ਚਲਦੀਆਂ ਫਿਰਦੀਆਂ ਕਬਰਾਂ ਦਿਖਾਈ ਦੇਣ। ਕੁਛ ਵੀ ਨਹੀਂ ਹੈ ਜੀਵਨ ਵਿੱਚ, ਕੁਛ ਵੀ ਨਹੀਂ। ਜ਼ਰਾ ਫੋਲ ਕੇ ਵੇਖ ਲੈਣਾ, ਸਿਵਾਏ ਮੁਰਗਮੀ ਤੋਂ ਹੋਰ ਕੁਛ ਵੀ ਨਹੀਂ ਨਿਕਲੇ, ਸਿਵਾਰੇ ਰੋਣੇ ਪਿੱਟਣ ਤੋਂ ਹੋਰ ਕੁਛ ਵੀ ਨਹੀਂ ਨਿਕਲੇ। ਖੋਲ ਕੇ ਦੇਖ ਲੈਣਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਹਰ ਮਨੁੱਖ ਨੇ ਪਤਾ ਨਾ ਕਿਤਨਾ ਰੋਣਾ ਛੁਪਾਇਆ ਹੋਇਆ, ਕਿਤਨਾ ਦੁੱਖ ਛੁਪਾਇਆ ਹੋਇਆ। ਇਹ ਹੱਸਦੇ ਮੁਸਕੁਰਾਉਂਦੇ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ। ਇਹ ਚਮਕਦੇ ਤੇ ਚੁੱਪੜੇ ਮੱਥੇ ਕਿਤਨਾ ਕਲੇਸ਼ ਛੁਪਾਈ ਬੈਠੇ ਨੇ। ਇਹ ਘਰਾਂ ਦੀ ਖਾਮੋਸ਼ੀ ਪਤਾ ਨਹੀਂ ਕਿਤਨੇ ਬਾਂਬੜਾਂ ਨੂੰ ਛੁਪਾਈ ਬੈਠੀ ਹੈ। ਬਸ ਇਹ ਚੱਲਦੀਆਂ ਫਿਰਦੀਆਂ ਲਾਸ਼ਾਂ, ਇਹ ਕਬਰਾਂ, ਇਹ ਸ਼ਮਸ਼ਾਨ ਘਾਟ। ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ, ਭਾਵੇਂ ਕਿਤਨਾ ਸ਼ਿੰਗਾਰਿਆ ਹੈ, ਕਿਤਨਾ ਸਾਜ਼ੋ ਸਮਾਨ ਹੈ, ਕਿਤਨੀ ਧਨ ਸੰਪਦਾ ਹੈ। ਮਹਾਰਾਜ ਕਹਿੰਦੇ ਨੇ ਧਿਆਨ ਨਾਲ ਇਸ ਨੂੰ ਵਿਚਾਰਨਾ ਹੈ, ਮੁਰਦਾ ਸ਼ਿੰਗਾਰਿਆ ਹੈ, ਮੁਰਦਾ ਸ਼ਿੰਗਾਰਿਆ ਹੈ, ਜ਼ਿੰਦਾ ਨਹੀਂ ਹੈ। ਜ਼ਿੰਦਾ ਤੇ ਤਾਂ ਹੋ ਸਕਦਾ ਸੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਨਹੀਂ ਜੀਵਦਾ, ਬਾਕੀਆਂ ਦੇ ਮਨ ਤੇ ਮਰੇ ਹੋਏ ਨੇ। ਇਸ ਮਰੇ ਹੋਏ ਮਨ ਨੂੰ ਇਸ ਤਰ੍ਹਾਂ ਲੈਣਾ, ਕਿਉਂਕਿ ਤਾਰਕਿਕ ਤਰਕ ਕਰ ਸਕਦਾ ਹੈ, ਤਨ ਦੇ ਤਲ ਤੇ ਜੋ ਮਰ ਗਿਆ ਜ਼ਿੰਦਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਚਲੋ ਮੈਂ ਇੱਕ ਤੁਹਾਨੂੰ ਘਟਨਾ ਵੀ ਸੁਣਾਵਾਂ। ਸਿੰਗਾਪੁਰ ਦੇ ਵਿੱਚ ਘਟਨਾ ਘਟੀ, ਇੱਕ ਚੰਗੇ ਧਨਾੜ ਦਾ ਨੌਜਵਾਨ ਲੜਕਾ ਚਲਾਣਾ ਕਰ ਗਿਆ ਸਿੰਘ। ਇਹ ਘਟਨਾ ਬੜੀ ਮਸ਼ਹੂਰ, ਇੱਥੋਂ ਹੀ ਅੰਮ੍ਰਿਤਸਰ ਦੇ ਨਿਕਟੋਂ ਸੰਤ ਗਏ ਹੋਏ ਸਨ, ਆਪਣੇ ਆਪ ਨੂੰ ਸੰਤ ਕਹਿੰਦੇ ਸਨ, ਲੋਕ ਮੰਨਦੇ ਨੇ। ਇਸ ਤਰ੍ਹਾਂ ਦੇ ਸੰਤਾਂ ਨੂੰ ਹੀ ਸੰਤ ਆਖਿਆ ਜਾਂਦਾ ਹੈ, ਮੰਨਿਆ ਜਾਂਦਾ। ਗੁਰੂ ਗੋਬਿੰਦ ਸਿੰਘ ਦਾ ਬਾਣਾ ਤੇ ਉਤਾਰ ਕੇ ਉਹਨਾਂ ਨੇ ਬਾਣਾ ਆਪਣਾ ਦਿੱਤਾ ਹੋਇਆ। ਉਹਨਾਂ ਨੇ ਕਿਹਾ, ਇਸ ਨੂੰ ਘਰ ਦੇ ਚ ਰੱਖੋ, ਸ਼ੀਸ਼ੇ ਦੇ ਬਕਸੇ ਚ, ਅਗਲੇ ਸਾਲ ਮੈਂ ਆਵਾਂਗਾ, ਇਸ ਨੂੰ ਜ਼ਿੰਦਾ ਕਰਾਂਗਾ। ਮਲੇਸ਼ੀਆ ਸਿੰਗਾਪੁਰ ਵਿੱਚ ਇਹ ਘਟਨਾ ਬੜੀ ਮਸ਼ਹੂਰ ਹੋਈ, ਜ਼ਿੰਦਾ ਕਰਾਂਗਾ। ਹੁਣ ਬਦਕਿਸਮਤੀ ਸਮਝ ਲਓ, ਮੈਂ ਉਹਨਾਂ ਦੇ ਨਾਲ ਕਿਧਰੇ ਉੱਥੇ ਹੀ ਸੀ ਤੇ ਉਸੇ ਗੁਰਦੁਆਰੇ ਕਥਾ ਕਰ ਰਿਹਾ ਸੀ ਜਿੱਥੇ ਉਹ ਆਏ। ਮੈਂ ਕਹਿ ਬੈਠਾ, ਮੈਂ ਕਿਹਾ ਸਾਲ ਬਾਅਦ ਇਹਦੀਆਂ ਹੱਡੀਆਂ ਵੀ ਨਹੀਂ ਲੱਭਣੀਆਂ। ਆਖਦਾ ਪਿਆ ਸੰਤ, ਆਖੇ ਪਿਆ ਤੋ ਤਣਾਅ ਖੜਾ ਹੋ ਗਿਆ, ਮੇਰੇ ਨਾਲ ਝਗੜਾ ਸ਼ੁਰੂ ਹੋ ਗਿਆ। ਕਹਿਣ ਲੱਗੇ, ਸਾਲ ਉਡੀਕੇ ਬਿਨਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਕਹਿ ਸਕਦਾ, ਰੱਬੀ ਨਹੀਂ ਹੈ, ਈਸ਼ਵਰੀ ਨਹੀਂ ਹੈ, ਪ੍ਰਾਣ ਨਿਕਲ ਚੁੱਕੇ ਨੇ, ਡਾਕਟਰਾਂ ਨੇ ਕਹਿ ਦਿੱਤਾ ਹੈ ਮੁਰਦਾ ਹੈ, ਨਹੀਂ ਜ਼ਿੰਦਾ ਹੋਵੇਗਾ, ਨਹੀਂ ਹੋਵੇਗਾ। ਸਾਲ ਬਾਅਦ ਉਹ ਕਹਿੰਦੇ ਨੇ ਜ਼ਿੰਦਾ ਕਰਾਂਗਾ। ਮੈਂ ਕਿਹਾ ਸਾਲ ਬਾਅਦ ਸ਼ਾਇਦ ਇਸਦਾ ਮਾਸ ਵੀ ਨਾ ਲਵੇ, ਹੱਡੀਆਂ ਵੀ ਨਾ ਲਵੇ। ਇਹ ਤਣਾਅ ਕਾਫੀ ਵਧਿਆ, ਮੈਨੂੰ ਬੜਾ ਬੁਰਾ ਵਾਲਾ ਆਖਿਆ ਤੇ ਉਹ ਜਿਨ੍ਹਾਂ ਦਾ ਲੜਕਾ ਗੁਜ਼ਰਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਸੰਤ ਸਰਾਪ ਦੇ ਦੇਣਗੇ, ਤੇ ਮੈਂ ਕਿਹਾ ਫਿਰ ਸਮਝ ਲੈਣਾ, ਮੈਨੂੰ ਸਰਾਪ ਲੱਗ ਜਾਏ ਤੇ ਫਿਰ ਸੱਚ ਸਮਝ ਲੈਣਾ, ਤੇ ਜੇ ਨਾ ਲੱਗੇ ਤਾਂ ਫਿਰ ਮੇਰੀ ਗੱਲ ਨੂੰ ਸੱਚ ਸਮਝਣਾ। ਉਹਨਾਂ ਨੇ ਸ਼ੀਸ਼ੇ ਦੇ ਬਕਸੇ ਦੇ ਜਦ ਘਰ ਦੇ ਚ ਰੱਖਣ ਦਾ ਯਤਨ ਕੀਤਾ ਤੇ ਪੁਲਿਸ ਘਰ ਪਹੁੰਚ ਗਈ। ਮੁਰਦਾ ਘਰ ਦੇ ਚ ਨਹੀਂ ਰੱਖ ਸਕਦੇ, ਸਿੰਗਾਪੁਰ ਦੇ ਕਾਨੂੰਨ ਦੇ ਮੁਤਾਬਕ ਕਬਰਿਸਤਾਨ ਦੇ ਦਫ਼ਨ ਕਰਨਾ ਪਏ। ਹੁਣ ਮੁਸਲਮਾਨਾਂ ਦਾ ਕਬਰਿਸਤਾਨ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ, ਸਿੱਖ ਅਸੀਂ ਨਹੀਂ ਦਫਨਾਉਣ ਦੇਣਾ। ਈਸਾਈਆਂ ਦਾ ਕਬਰਿਸਤਾਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ, ਇੱਥੇ ਸਿਰਫ ਈਸਾਈ ਦਫਨ ਹੋ ਸਕਦੇ ਨੇ। ਬੋਧੀਆਂ ਦੇ ਕਬਰਿਸਤਾਨ ਵਿੱਚ ਦਫਨ ਕੀਤਾ ਤੇ ਸੰਤਾਂ ਨੇ ਕਿਹਾ ਸਾਲ ਬਾਅਦ ਜ਼ਿੰਦਾ ਕਰਾਂਗੇ, ਸਾਲ ਤੋਂ ਪਹਿਲੇ ਪਹਿਲੇ ਸੰਤ ਆਪ ਚਲਾਣਾ ਕਰ ਗਏ। ਉਹਨਾਂ ਨੂੰ ਵੀ ਸ਼ੀਸ਼ੇ ਦੇ ਬਕਸੇ 'ਚ ਰੱਖ ਕੇ ਸਵਾਰ ਕੇ ਰੱਖਣਾ ਪਿਆ, ਕਿਉਂਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਵਸੀਅਤ ਕੀਤੀ ਹੋਈ ਸੀ, ਸ਼ਾਇਦ ਸੋਚਦੇ ਹੋਣਗੇ ਦੋ ਚਾਰ ਸਾਲਾਂ ਬਾਅਦ ਮੈਂ ਜ਼ਿੰਦਾ ਹੋ ਜਾਵਾਂਗਾ, ਬਕਸੇ 'ਚ ਹੀ ਰੱਖਣਾ ਮੈਨੂੰ। ਪਰ ਚੂੰਕਿ ਉਹ ਬਹੁਤਿਆਂ ਨੂੰ ਆਪਣਾ ਚੇਲਾ ਬਣਾ ਰਹੇ, ਚੇਲਾ ਬਣਾ ਚੁੱਕੇ ਸਨ ਅਤੇ ਚੇਲੇ ਸਾਰੇ ਧਨਵਾਨ ਸਨ, ਤੇ ਧਨਵਾਨ ਕੋਈ ਸੌ ਦੇ ਚ ਇੱਕ ਅੱਧ ਕੋਲ ਅਕਲ ਆਉਂਦੀ ਹੈ, ਬਾਕੀ ਤੇ ਅਕਲ ਨੂੰ ਤਾਲੇ ਲਾ ਕੇ ਹੀ ਰੱਖਦੇ, ਬਾਕੀਆਂ ਦੀ ਅਕਲ ਤੇ ਬਸ ਧਨ ਨਹੀਂ ਆਉਂਦੀ ਔਰ ਕੁਛ ਨਹੀਂ, ਇਸ ਤੋਂ ਇਲਾਵਾ ਉਹਨਾਂ ਦੀ ਅਕਲ ਨਹੀਂ ਆਉਂਦੀ। ਮਾਇਆਦਾਰੀ ਅਤ ਅੰਨਾ ਬੋਲਾ, ਕਿਤੇ ਅੰਧੇ ਆਉਂਦੇ ਨੇ, ਨਾ ਸੱਚ ਵੇਖ ਸਕਦੇ ਨੇ ਨਾ ਸੱਚ ਸੁਣ ਸਕਦੇ ਨੇ। ਮੈਂ ਇਹ ਲਫ਼ਜ਼ ਵੀ ਕਹੇ, ਮੈਂ ਕਿਹਾ ਤੁਹਾਨੂੰ ਗੁਰਬਾਣੀ ਦੀ ਸੱਚਾਈ ਨਾ ਸੁਣਾਈ ਦੇ ਰਹੀ ਹੈ ਨਾ ਦਿਖਾਈ ਦੇ ਰਹੀ, ਤਾਂ ਮੈਂ ਕਿਹਾ ਗੁਰਬਾਣੀ ਦੀ ਰੋਸ਼ਨੀ 'ਚ ਕਿਹਾ ਜਾ ਸਕਦਾ ਅੰਧੇ ਹੋ। ਅੱਜ ਇਸ ਘਟਨਾ ਨੂੰ ਅੰਦਾਜ਼ਨ 25-26 ਸਾਲ ਹੋ ਗਏ ਨੇ, ਸ਼ਾਇਦ ਇਸ ਤੋਂ ਵੀ ਜ਼ਿਆਦਾ।

0: ਇੱਕ ਨੇ ਦਬੀ ਆਵਾਜ਼ ਵਿੱਚ ਮਲੇਸ਼ੀਆ ਚ ਮੈਨੂੰ ਕਿਹਾ, ਮਸਕੀਨ ਜੀ ਤੁਸੀਂ ਕਹਿੰਦੇ ਸੀ ਨਾ ਸਾਹ ਲਵਾਜ਼ ਤੇ ਹੱਡੀਆਂ ਵੀ ਨਹੀਂ ਲੱਭਣਗੀਆਂ, ਮਾਸ ਵੀ ਨਹੀਂ ਲੱਭੇਗਾ। ਹੁਣ ਤੇ 25-30 ਸਾਲ ਹੋ ਗਏ ਨੇ, ਵਾਕਈ ਹੱਡੀਆਂ ਵੀ ਕੋਈ ਨਹੀਂ, ਮਾਸ ਵੀ। ਪਰ ਇਸ ਤਰ੍ਹਾਂ ਦੇ ਸੰਤ ਪੰਜਾਬ ਦੇ ਚ ਪੂਜੇ ਜਾ ਰਹੇ ਨੇ, ਸਿਰਫ ਪੰਜਾਬ ਦੇ ਚ, ਭਾਰਤ ਦੇ ਕਿਸੇ ਹੋਰ ਪ੍ਰਾਂਤ ਦੇ ਚ ਨਹੀਂ। ਤੋ ਮੈਨੂੰ ਕਹਿਣ ਦੇਣਾ, ਇਸ ਤਰ੍ਹਾਂ ਦੇ ਅੰਧ ਵਿਸ਼ਵਾਸੀ ਸਭ ਤੋਂ ਜ਼ਿਆਦਾ ਇੱਥੇ ਹੀ ਨੇ, ਇਸੇ ਪ੍ਰਾਂਤ ਦੇ ਚ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਚ ਇਤਨੇ ਗੁਰ ਕਲਗੀਧਰ ਦੀ ਦੇਣ ਨੂੰ ਇੱਕ ਪਾਸੇ ਕਰਕੇ ਆਪਣੀ ਦੇਣ ਦੇਈ ਜਾਂਦੇ ਨੇ, ਆਪਣਾ ਬਾਣਾ ਦੇਈ ਜਾਂਦੇ ਨੇ, ਅਸੀਂ ਖਾਮੋਸ਼ ਸਭ ਕੁਝ ਬਰਦਾਸ਼ਤ ਕਰੀ ਜਾਂਦੇ ਹਾਂ। ਆਵਾਜ਼ ਉਠਾਣੀ ਕਲਗੀਧਰ ਦੇ ਰੂਪ ਜੋ ਉਹਨਾਂ ਨੇ ਦਿੱਤਾ ਬੜੀਆਂ ਕੁਰਬਾਨੀਆਂ ਨਾਲ, ਬੱਚਿਆਂ ਨੂੰ ਦੀ ਸ਼ਹਾਦਤ ਹੋਈ ਹੈ, ਪਿਤਾ ਦੀ ਸ਼ਹਾਦਤ ਹੋਈ ਹੈ, ਉਹਨਾਂ ਨੇ ਕਿਤਨੀਆਂ ਠੋਕਰਾਂ ਖਾਧੀਆਂ ਨੇ, ਇਹ ਬਾਣਾ ਸਾਹਮਣੇ ਦਿੱਤਾ ਤੇ ਇਸ ਬਾਣੇ ਨੂੰ ਬਰਬਾਦ ਕਰਾਂ, ਉਤਰਵਾਣ ਔਰ ਉਤਰਵਾ ਰਹੇ ਨੇ ਔਰ ਅਸੀਂ ਬਰਦਾਸ਼ਤ ਕਰ ਰਹੇ ਹਾਂ। ਕਿਉਂ? ਸੰਤ ਜੀ ਸ਼ਰਾਪ ਦੇ ਦੇਣਗੇ। ਤੇ ਹੁਣ ਮੈਂ ਕਈਆਂ ਨੂੰ ਕਹਿ ਮੈਂ ਕਿ ਹੁਣ ਤੇ ਸੰਤ ਜੀ ਨਹੀਂ ਨਾ ਸ਼ਰਾਪ ਦੇਣਗੇ, ਹੁਣ ਤੇ ਸ਼ੀਸ਼ੇ ਦੇ ਚ ਪਏ ਨੇ, ਹੁਣ ਤੇ ਕਬਰ ਦੇ ਚ ਪਏ ਨੇ, ਹੁਣ ਤੇ ਨਾ ਡਰੋ, ਹੁਣ ਤੇ ਉਹ ਕੀ ਜ਼ਿੰਦਾ ਕਰਨਗੇ, ਸੰਤ ਜੀ ਆਪ ਹੀ ਮਰ ਗਏ ਨੇ। ਪਰ ਨਹੀਂ, ਲੋਕਾਂ ਦਾ ਅੰਧ ਵਿਸ਼ਵਾਸ, ਇਸ ਤਰ੍ਹਾਂ ਦੇ ਮਰੇ ਹੋਏ ਸੰਤਾਂ ਦੀ ਫਿਰ ਕਬਰਾਂ ਪੂਜਣਗੇ, ਮੜੀਆਂ ਪੂਜਣਗੇ, ਪੂਜਦੇ ਇਹ ਚੱਲਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨਿਆ, ਮੇਰਾ ਸਿੱਖ ਭੁੱਲ ਕੇ ਵੀ ਕਬਰ ਨੂੰ ਸਜਦਾ ਨਾ ਕਰੇ। ਮੜੀ ਨੂੰ ਮੱਥਾ ਨਾ ਟੇਕੇ। ਪਿਛਲੇ ਸਾਲ ਮੈਂ ਇੱਥੋਂ ਟੈਕਸੀ ਕੀਤੀ, ਜਲੰਧਰ ਜਾਣਾ ਸੀ, ਵਾਪਸ ਆਉਣਾ ਸੀ, ਤੇ ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ, ਮੈਂ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿ ਗਾਤਰੇ ਕਿਰਪਾਨ ਹੈ, ਲੰਬਾ ਦਾੜਾ ਹੈ, ਮੈਂ ਕਿ ਚਲੇ ਇੱਕ ਗੁਰਮੁਖ ਹੈ। ਗੁਰਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ, ਮਨਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ। ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ। ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ, ਉੱਥੇ ਖੜੀ ਕਰ ਦਿੱਤੀ ਗੱਡੀ। ਕਹਿੰਦਾ ਜੈਨੀ ਜੀ, ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ ਨਾ, ਮੈਂ ਗੱਡੀ ਨਹੀਂ ਚਲਾ ਸਕਦਾ। ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ, ਮੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ ਹੈ, ਕਬਰਾਂ ਦਾ ਪੁਜਾਰੀ ਹੈ, ਤੂੰ ਕਬਰ ਦਾ ਸਿੱਖ ਹੈ। ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ, ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ। ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਚ ਹੈ, ਕਿਸੇ ਪ੍ਰਾਂਤ ਦੇ ਚ ਨਹੀਂ ਹੈ, ਨਾ ਬੰਗਾਲ ਦੇ ਚ, ਨਾ ਬਿਹਾਰ ਦੇ ਚ, ਨਾ ਯੂਪੀ ਦੇ ਚ, ਇੱਥੇ ਹੈ। ਤੇ ਮੈਨੂੰ ਕਹਿਣ ਦੇਣਾ, ਜਿਤਨੇ ਮੂਰਖ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ ਚ ਨਹੀਂ। ਕਬਰਾਂ ਨੂੰ ਪੂਜਣ, ਮੜੀਆਂ ਨੂੰ ਪੂਜਣ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੁੱਲ ਨਾ ਮੰਨੇ, ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ। ਮੜੀ ਵਿੱਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ, ਸੰਤ ਤੇ ਆਪਣੇ ਘਰ ਜਾਂਦਾ, ਸੰਤ ਨੂੰ ਇਹ ਪਿਆਰ ਹੋਈਏ ਜੋ ਆਪਣੇ ਗ੍ਰਹਿ ਜਾਣੇ, ਰੋਜ਼ ਸਾਕਤ ਬਾਪਰੇ ਜੋ ਹਾਟੇ ਹਾਡ ਬਿਕਾਏ। ਕਬਰਾਂ ਵਿੱਚ ਉਹ ਹੁੰਦੇ ਨੇ, ਮੜੀਆਂ ਚ ਉਹ ਜਾਂਦੇ ਜੋ ਮਰ ਗਏ ਨੇ, ਅਜੇ ਵੀ ਇੱਥੇ ਹੀ ਭਟਕਦੇ ਪਏ ਨੇ ਜਨਮ ਲੈਣ। ਕਿ ਜੋ ਆਪਣੇ ਘਰ ਚਲੇ ਗਏ, ਆਪਣੇ ਟਿਕਾਣੇ ਤੇ ਪਹੁੰਚ ਗਏ, ਉਹ ਕਬਰਾਂ ਚ ਥੋੜੇ ਹੁੰਦੇ ਨੇ, ਤੇ ਜਿਹੜੇ ਹੈਨੀ ਕਬਰਾਂ ਵਿੱਚ ਅਜੇ ਹੈਨੀ ਇੱਥੇ, ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ? ਜੀਵਦਿਆਂ ਜੀ ਜਿਸ ਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜਨੀਕ ਹੈ। ਕਿ ਜੀਵਦਿਆਂ ਜੀ ਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਆ। ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ। ਮਹਾਰਾਜ ਇੱਥੇ ਕਹਿੰਦੇ ਨੇ, ਜਿਤਨਾ ਹਾਰ ਸ਼ਿੰਗਾਰ ਸੰਵਾਰਿਆ, ਤਨ ਨੂੰ ਸੰਵਾਰਿਆ ਸ਼ਿੰਗਾਰਿਆ, ਔਰ ਜਿਤਨਾ ਬਾਲ ਦਾ ਅਡੰਬਰ ਹੈ, ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਇਆ, ਜਿਵੇਂ ਮੁਰਦਾ ਸ਼ਿੰਗਾਰਿਆ ਗਿਆ। ਹਾਂਜੀ,
1: ਰਹਾਲ ਤਾਏ ਤਾਏ ਕਿਰਪਨ ਸ੍ਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ।
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾ ਨਹੀਂ ਹੋ ਸਕਦੀ। ਬਹੁਤ ਚੋਟੀ ਦਾ ਧਨਾਦ ਹੈ ਤੂੰ ਕਿਰਪਨ ਹੋਵੇਗਾ, ਸ਼ੂਮ ਹੋਵੇਗਾ। ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ, شاید دس من تو بھی ود کڈیا تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ سادی دی کہندے نے پرارتھنا دے خدا پرگٹ ہویا ایسا شیخ سادی لکھ دے تے خدا نے مینو آکھیا میں کچھ دیواں او تیری لوڑ نہ ہوئے تو انج کر تو آپ ہی منگ لے تے میں تینوں دے دیا پتہ شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھاؤ دا پتا ہے سنساری جو کچھ منگدے نے تو دے دینا ہے بھگت تڑپ تڑپ کے بھی منگدے نے تو دیندا ہے دیندا لمبی چوڑی حکایت حکایت کہندے نے کہانی نو او حکایت وچ لکھدا ہے رب نے اے آکھیا فقیرا الزام تے بعد میرے کری تو دوشی تے مینوں بعد دے ٹھہراویں جب تو منگے تے میں دیواں نا تو منگیا نہیں تے پہلے ہی میرے تے الزام لا دیتا ہے جو فقیر منگدے نے تو دیندا نہیں تے جو دنیا دار منگدے نے تو دینے نا جھولیاں بھر دیندا جا جا پھر آپ ہی کہندا اگے فقیر کہندا دنیا داراں دیاں جھولیاں بھر جاندیاں نے او تیرا کھیڑا چھڈ دیندے نے تے انہاں وستواں نال فقیر تیرا کھیڑا چھڈ دے لے شاید تینوں فقیراں دی اصلیت دا پتہ ہے پھر کہیں تو فقیراں نوں نہیں دیندا فقیر جو کچھ منگدے نے نہیں دیندا تو خدا نے آکھیا ہوں لمبی چوڑی گل چھڈ ہن تو منگ تے میں تینوں دین لگا منگ اے شیخ سادی منگدا ہے گلستان دا بول ہے کہ سفلا خدا بند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں انہوں لمبی چوڑی محل ماریاں پدارتھان دا مالک نہ بنائیں جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی جوڑی کبھی بہتا دھن نہ پائیں صرف گزارا مانگ کہ سفلا خداوند ہستی مباش جوان مرد راتند دستی مباش تے جڑا فراغ دل ہے او دی جھولی ہر وقت بھری رکھیں بھری رکھیں شیخ صاحب کہندے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیک پیا کردا کبھی گردر تے کہندے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردر کہندے نے تو پربھو مینوں کدھرے کبیر بنا دیویں نا ونڈن والا یا بشنو دا عہدا دے دیویں تے میں تے سرے جڑے تو مٹھیا اور سیمت بھنڈارے دیتے نے میں تے وی خالی کر دینا تینوں ہور پانے پین گے تینوں ہور بھنڈارے بھرنے پین گے گردر تے انج کہندا چھوٹی دے دھناڑ سنت مہنت کدھرے پہ جانا سنت نے کرپن اکتر کری ہے مایا کرپا تے پھر لڑائیاں جھگڑائیں ہون گے گولیاں چلن گے اسی دن تے ایک ایک संत गुजर गए तो करोड़ करोड़ रुपया बैंकों च पे आ फिर चेले लड़ते हैं झगड़ते हैं। मैं ऐसा देखे खैर महाराज कहने बड़ी तावना बड़ी मेहनत ये किरपन बड़ी मेहनत करता है ये शौम बड़ी मेहनत करता है क्योंकि धन उसका भगवान है तो बड़ा धन इकट्ठा किया इसने बड़ी माया इकट्ठी की। हाँ जी
1: दान पुन नहीं संतन सेवा कित ही काज ना आया
0: ना दसवंध कटदा है ना दान ना पुन ना संतान की सेवा धन किसे काम नहीं आया किसे काम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी बतीत करता है। हाँ जी
1: कारो आप फरन सवारी सेजा काम खाट बनाया।
0: हूं एक होर उदाहरण दिता है मेरे पातशाह ने लक्ष्य न समझे बिना लक्ष्य प्राप्त किए बिना जीवन इस तरह है जिन्हें किसी सुहागण ने कामण ने तन बड़ा शिंगारे है सेजा बड़ी शिंगारी है बड़ा भारी हार शिंगार किया है ते पति के घर में रह कोई नहीं अक्सर स्त्रियां संसार में ही दिखाने वास्ते हार शिंगार कर दिया ना अजोका माहौल तो ऐसा हो गया इस तरह का हो गया वातावरण इस तरह का हो गया। इस संबंध में एक घटना मैंने याद आती है भगत कबीर का श्लोक है कबीर के कोल कबीर के चेले आए ते कहन लगे भगत जी शिवरात्रि का बड़ा वड्डा मेला लगे ते वेखण लई सिकंदर लोधी की बेगम भी आई है वो भी देखते गई है बड़े कीमती रथ दे च बैठ के आई पर जेड़े कपड़े उसने पाए सारे जर्रीदार ते उदे च हीरे ते मोती जड़ कपड़िया दे नीलम जड़ मोती जड़ ते सारा उदे च जर्री दा कम जर्री कहने सोने ने सोने दियां तारां नाल सिलाई हो गई इतनी कीमती पोशाक। कबीर कहने ठीक है पर तुसी कहना की चाहते हो कहने कहना यह चाहते हैं ये जिहड़ी पनहारी है ना गंगा तो पानी भर के लियांदी है रोज ते सारा दिन सतसंगियां नूं पिलांदी है सारा दिन इहदे कपड़े पाटे हुए लीरां लीरां कई थावां ते इसने सीते रब बड़ा अन्याय करता है ये रब दे मार्ग ते चलन वाली स्वास स्वास नाम जपन वाली एदे कपड़े ते ए तो सिकंदर लोदी एक जालम बादशाह ते फिर उसकी ये बेगम ये सिकंदर लोदी खुदा शनास नहीं तेरी बेगम कितों होनी ओदे कपड़े ये खुदा इंसाफ नहीं करता एक नू इतने कीमती कपड़े इतने कीमती कपड़े जो प्रभु दे मार्ग ते चलते ही नहीं कि जो चल रही है प्रभु दे मार्ग ते उसकी ए हालत। इस संबंध में दो श्लोक भगत कबीर ने उच्चारण किए हैं आप जी के सामने रखा पहला कबीर हैंगे बाहन सघन घन छत्रपति की नार मन लें छत्रपति बादशाह की वह बेगम है स्त्री है उसके घर हाथी ने घोड़े ने उसके तन के कपड़े बड़े कीमती ने विशाल ने कपड़े के राही गुनाह है। कबीर हैंगो बाहन सगन घन छत्रपति की नार मन दे छत्रपति राजे की स्त्री है ये घर हाथी घोड़े ने सोना चांदी है नीलम है मोती ने हीरे ने बथेरा कुछ है और वो कपड़े बड़े कीमती ने सुंदर ने कबीर हैंगे बाहन सगन घर छत्रपति की नार पर तासो कुटन पर ना पूजे हर जन की पनिहार। वो जो हरी जन की पनहारी है सारा दिन हरी दे भगतां नूं पानी पिलांदी है। उहदे जिहड़े कपड़े ने उहदे सामने सिकंदर लोधी दी बेगम दे कपड़े कौड़ियों भी खोटे ने, कुछ भी नहीं, कुछ भी नहीं। हुण चेले कहण लगे भगत जी असी थानूं दस्या है ना कपड़े जर्री नाल सिले होए ने, जर्री दा कम है, नीलम ते मोती जड़त ने, हीरे जड़त ने, तुसी एवें ही कह दिता वह कपड़े कुछ नहीं और बेगम कुछ नहीं। ए पनहारी एदी महिमा गायन कर दिती, ये चीतड़िया की महिमा गायन कर दिती। हुण कबीर दूसरे श्लोक च कहिंदे ने, सुनो मेरे को कबीर, निरप नारी क्यों निंदी है, मैं इस राजे की स्त्री नूं क्यों भंडिया, क्यों निंदा कीती है, मैं इसनों क्यों फटकारा, क्यों नहीं आख्या। कबीर निरप नारी क्यों निंदी है, क्यों हर चेरी को मान, ये जो हरी दी चेली है हरी दी पनहारन है, मैं इसनों मान क्यों दिता इतना और उसते फटकार क्यों पाईए इतने। कबीर निरप नारी क्यों निंदी है, क्यों हर चेरी को मान, ओ मांग सवारे दिखे को ए सिमरे हरी ना। उहदे कीमती कपड़ियां विच हंकार है, वाशना है, इहदे चीथड़ियां विच प्रभु दा नाम है, हरी दा नाम है। मैं इन्हां चीथड़ियां नूं नमस्कार करदा, हरी दा नाम है। उत्थे ते हंकार है, नुमाइश है, वाशना है। इसनूं भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए, वेदां दे विच जो कुछ है वह होने की कोशिश ना की। इन्हूं इकबाल कहिंदे ने, तुझे किताब से फरोग नहीं कि तू किताबे हुआ है, साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताबे हां है, साहिब दे किताब नहीं। तू किताब नू पढ़न वाला है, किताब दे विच जो कुछ है वो तू नहीं है। तू कुरान नू पढ़न वाला है, कुरान विच जो कुछ है वो तू नहीं है। तू वेदां नू पढ़न वाला है, वेदों के विच जो कुछ है वह तो नहीं। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मुर्गे पंडित सिर्फ वेद पढ़ पढ़ के वेदों के जो कुछ है वह होने की कोशिश ही ना की। रूप देख देख नारी, बहुधा शब्द वरत्या, रूप पहले अपना देखना, शेष बड़ा टाइम जाया करना फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे देख देख के फिर जगत नू दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पिछले सारा हार श्रृंगार कह दे रहे थे, हों पति ले, इतों ही पता चलता है ये बहुत कुछ दिखाने वास्ते होंगे, दिखाने वास्ते। मैं तो कई दफा ऐसा देखे घर देते डरावणिया जीवं बनिया रहियां, पर बाहर निकलन तो पता नहीं आसमान दियां परियां आ जांदियां, मैनू कहण देना ये घर के बूटणिया बनिया रहियां। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਆਉਣਾ ਕਰਦੇ ਵਾਸਤੇ ਇਹ ਕਰਦੇ ਵਾਸਤੇ ਇਹ ਕਰਦੇ ਵਾਸਤੇ ਮਾਫ਼ ਕਰ ਦੇਣਾ ਮੈਂ ਆਪ ਗ੍ਰਸਤੀਆਂ ਕਹੋ ਗਏ ਗੱਲ ਵਧਾ ਕੇ ਕੀਤੀ ਹੈ ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ ਬੜਾ ਸ਼ਿੰਗਾਰ ਕੀਤਾ ਬੜੇ ਕੱਪੜੇ ਪਹਿਨਣ ਬੜੇ ਗਹਿਣੇ ਪਹਿਨੇ ਨੇ ਪਤੀ ਤੇ ਹੈ ਕੋਈ ਨਹੀਂ ਇੱਕ ਤੇ ਸਵਾਗਨ ਪਤੀ ਹੈ ਕੋਈ ਨਹੀਂ ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਜ਼ਾਰ ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਕੇਸ ਸਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ ਹਾਂਜੀ
1: ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ
0: ਕੋਲ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਪਤੀ ਹੈ ਕੋਈ ਨਹੀਂ ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ ਸਾਰੇ ਪਦਾਰਥ ਧਨ ਸੰਪਦਾ ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ ਬੋਝ ਉਠਾਉਂਦੇ ਨੇ ਢਾਉਂਦਾ ਪਿਆ ਜਿਹਦੇ ਹਿਰਦੇ ਪ੍ਰਭੂ ਦਾ ਨਾਮ ਮਿਲੇਗਾ ਈਸ਼ਵਰ ਦੀ ਭਗਤੀ ਨਹੀਂ ਹੈ ਬਸ ਇੱਕ ਬੋਝ ਚੁੱਕੀ ਫਿਰਦਾ ਬੜੀ ਚਿੰਤਾ ਬੜੀ ਚਿੰਤਾ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਬੜੀਆਂ ਮਹਿਲ ਮਾੜੀਆਂ ਬੜੀਆਂ ਧਨ ਸੰਪਦਾ ਬੜੇ ਗਹਿਣੇ ਗੱਟੇ ਇਹ ਸਿਰ ਤੇ ਬੋਝ ਚੁੱਕੀ ਫਿਰਦਾ ਭਾਰ ਚੁੱਕੀ

ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਨ੍ਹਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਅਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਨ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਦੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਦੇ ਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆਂ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ
कत्थक पूर्णमासी। दरअसल भागा भरा दिन से जद महाराज दा आगमन होया और आगमन दे नाल ही दिन ते रात सदीवी याद बन गए। ओ दिन भी अमर हो गया, ओ रात भी अमर होई, क्योंकि उस रात नू उस दिन नू एक अमर पुरुष दा आगमन होया। अमर पुरुष सिर्फ व्यक्तियां नू ही अमर नहीं करदे, बल्कि दिन नू भी अमर कर देंदे ने, रात नू भी अमर कर देंदे ने, साल नू भी अमर कर देंदे ने। गुरु नानक दी याद दे नाल साल याद रहेगा, गुरु नानक दी याद दे नाल दिन याद रहेगा, रात याद रहेगी, कत्तक दी पूर्णमाशी याद रहेगी। और ए पूर्णमाशी जो अनंत काल तो आ रही सी, गुरु नानक दी आमद दे नाल अमर हो गई, महान हो गई। आप दी आगमन, आप दा आवना संसार ते इस तरह से जैसे मसिया दी रात नूं सूरज उदय हो गया है, प्रकाशमान हो गया है। महाकवि तुलसी दा कहना है, जब जब होए धर्म की हानि, बहड़े असुर अधम अभमानी, तब तब विवद धर प्रभु शरीरा, हरे कृपा निध सज्जन पीरा। दसम ग्रंथ देच साहिब गुरु गोबिंद सिंह जी महाराज देवाक, जब जब होए अरिष्ट अपारा, तब तब दे धरत अवतारा। जद जद संसार देच अनर्थ होंदा है, तद तद अवतारी पुरुष संसार ते आउंदे ने। और श्री कृष्ण जी दे अमरवाक ने के ऐ अर्जन, जद जद भी धर्म दी गिलानी ते हानि हुंदी है, मेरा आगमन होंदा ही रहिंदा है, मैं आउंदा ही रहना। दरअसल ओ परिपूर्ण परमात्मा ज्योतिमान किसी दे अंदर महान जोत उजागर करके जगत नू संदेश ते उपदेश देन लई आउंदा है। बहुती गर्मी बहुती तपश कड़कदी होई लू, इस गल दा आगमन है कि बरखा होवेगी, बरसात होवेगी। होम है, गुम है, तपश है, सेक है, लू है। स्याणे कहंदे ने हुण बदलां दे आउण दे च देरी नहीं, हुण बरखा दे होण दे च देर नहीं है। जुल्म है, तशद्दत है, अनर्थ है, घोर अत्याचार है। तो धार्मिक पुरुष कह देंदे ने कि हुण प्रभु कोई ना कोई अवतार धारण करेगा। समाजिक तौर ते, राजनैतिक तौर ते और धार्मिक तौर ते जद ए देश पस्तियां दे खड्डे दे जाग रिया, उदों गुरु नानक दा आगमन होया, उदों गुरु नानक दा अवतार होया। तुलसा दाई दे मुखारबिंद तो निकले बचन, एते कोई सूर्य आया है, एते कोई आफताब आया है, जगत ते हर बच्चा रोंदा होया जन्म लेंदा है। यह ठीक है कि पशुआं दे बच्चे खामोशी नाल जन्म लेंदे ने, किसे हद तक पंछियां दे बच्चे अंडियां दे चों चहचहांदे हुए निकलदे ने, पर मनुखी बच्चा रोंदा होया ही जन्म लेंदा है। और यह रोना किसे हद तक जीवन भर कायम रहिंदा है। रोंदा होया जमदा है, रोंदा होया जीवदा है, और रोंदा होया ही मर जांदा है। ए मनुख दा अभाग है, मनुख दा दुर्भाग है। अगर ए रोंदा होया ही जमे है ते रोंदा होया ही मर गया, जीवन यात्रा निष्फल चली गई, जिंदगी अकारत चली गई। ऐ पुरुख, जे तू रोंदा होया जमे है ता कम से कम रुखसत होण लगिया ते मुस्कुराहट होवे। अगर रुखसत होण लगिया मुस्कुराहट है तो समझ लो जिंदगी सफल होई, आवना सफल होया, जीवना सफल होया। तो अक्सर मनुखी बच्चे जगत दे रोंदे हुए जन्म लेंदे ने, रूहे जमीन ते
एक ऐसा कारामद महान पुरुष का आगमन होया जो हसदा आया है। और तुलसा हैरान है, हसदे हुए जन्म बालक दे बुल्ला ते मुस्कुराहट है, चेहरे ते नूर है, हासा है, खिड़खड़ाहट है। इत्थे तक ही कहना पएगा कि जो रोंदा होया आया है ये रोवेगा, ये रुलाएगा, पर जो हसता होया आया है, मुस्कुरांदा होया आया है, इन्हें खेड़े वंडने ने, इन्हें खुशियां वंडनियां ने, इन्हें हसना है, इन्हें हसाना है, इन्हें जगत दी झोली रिच आनंद पाना है ते खुशियां पानियां ने। तो जगत गुरु बाबे दा आगमन होया है मुस्कुरांदे होया, हसदे होया। पिता कालू जी दी, तृप्ता जी दी पहली औलाद दा जन्म कालू जी दे सौरे परिवार दे होया। तृप्ता जी दा उना दिनां दे वासा माता पिता दे घर दे सी। बच्ची दा जन्म होया ते नानी दी रसना तो निकलिया, ए ते नानकियां दी, नानी दा बड़ा प्यार बई ते नानी दी है, नाने दा बड़ा प्यार बई ते नाने दी है। ते जद नाने दे मुंह निकलिया नाने दी है, नानी दे मुंह निकलिया ए नानी दी है, तो परिवार विच ए गल चल पई ए ते नानकियां दी। नाम पै गया नानकी, ए नाम धुर दरगाहों आया, स्वभाविक आया, अंतर आत्मे चों इस नाम ने जन्म लिया नानकी। मुद्दत पा राय भोए दी तलवंडी विच कत्तक दी पूर्णमाशी नूं सन 1469 ईस्वी नूं तृप्ता जी दी कुख तों पिता कल्याण दास जी दे घर विच दूसरी औलाद दा जन्म होया। और तृप्ता जी ने इस बालक नूं चुक के नानकी दी गोद विच पाया, उस मासूम नानकी दी गोद विच, ते आखिया ए नानकी दा नानक, ए नानकी दा वीर नानक। इस तरह एक मां दे मुंहों नाम निकलिया और एक नाम माता दी माता दे मुंहों निकलिया। भाव पुत्री दा नाम नानी ने रखिया, पुत्र दा नाम माता ने रखिया। किसे रस्मों रिवाज दी छाप नहीं, बल्कि इना नामां दिते निरंकार दी छाप है, करतार दी छाप है, परमात्मा दी छाप है। इस तरह साहिब श्री गुरु नानक देव जी महाराज दा नाम संस्कार हो गया और दुनिया विच वाकई ए पहला नाम, ए अदुत्ती नाम। कयामत नामे दे बानी वली नियामत अली शाह दा कहना है, बूद नानक आरफे मरदे खुदा, राज हाय मारुफत जो राहे खुशा। जगत देच एक नानक नाम दा खुदावन ताला दा नजदीक है, खुदा दे राज नु समझण वाला प्रगट होवेगा, जो दुनिया दुते खुदा दे गुजे भेद मनजर आम करेगा, प्रगट करेगा, और जो एक सिद्धा ते सरल ते सौखा मार्ग परमात्मा दी प्राप्ति दा जगत नूं दसेगा। बूद नानक आरुफे मरदे खुदा, राज हाए मारफत जो राहे कुशा। सो इस तरीके दे नाल साहिब श्री गुरु नानक देव जी महाराज दा आगमन होया ते आप सहजे सहजे वड्डे हो रहे ने, बच्चियां नाल आप खेडदे ने, पर खेडदे च वी धुनी सतनाम दी लांदे ने, खेड दे च वी गल परमात्मा दी कड़गड़। आम लोकां दा दा किसे हद तक धर्म भी खेड है, खिलौना है, पर बाबे दा खेडना भी धर्म है, साधना है, समाधि है। भगत कबीर जी महाराज कहंदे ने, माथे तिलक हथ माला बाना, लोगन राम खिलौना जाना। लोगां ने रब नूं खिडौना ही समझिया, और खिडौने नाल ते मनुख खेडदा। तो जगत लई धर्म एक खिडौना है, एक खेड है, पर बाबे लई खेड भी धर्म है, बाबे लई खेड भी परमात्मा है, बाबे लई खेडना भी
ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦਿੱਤੇ, ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ, ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ, ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ, ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆਂ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ ਹੈ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ, ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਧਾ, ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਸ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ,
ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ, ਊੜੇ ਤੋਂ ਮੈਂ ਇਹ ਪ੍ਰੇਰਣਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ ਔਰ ਮੈਨੂੰ ਇਸ ਊੜੇ ਨੇ ਏਕੇ ਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਹੈ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ, ਨਾ ਦਾਰਸ਼ਨਿਕ ਹੋ ਸਕਦਾ, ਨਾ ਸੰਗੀਤਕਾਰ ਹੋ ਸਕਦਾ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਚ ਗੀਤ ਹੋਵੇ, ਅੱਖਰਾਂ ਦੇ ਚ ਗਿਆਨ ਹੋਵੇ ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਚ ਕੁਝ ਮਹਿਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ ਹੈ, ਇਹ ਕੁਛ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਛ ਪੜ੍ਹਾਇਆ, ਬਹੁਤ ਕੁਛ ਪੜ੍ਹਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜ੍ਹਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜ੍ਹਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜ੍ਹਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਆਖਿਆ ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ, ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਣਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹੇ, ਇਤਨੀ ਇਕਾਗਰਤਾ ਵਿੱਚ ਕਹੇ, ਇਤਨੀ ਮਸਤੀ ਦੇ ਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ।
اور آپ نے گرو نانک دی قدم بوسی کی تھی. آخیا ہاں اے الف تے اللہ دا ہی سوچک ہے, اے اللہ ہی الف دے سمایا ہوا ہے تے اے الف ہی اللہ نوں پرگٹ کردا ہے. جد پتا کالو مایوس ہوئے اس گل تو کہ مولوی نے اور پاندے نے بھی گرو نانک نوں پڑھایا نہیں, تا آپ نے سوئم کوشش کی تھی کہ اسی گرو نانک دیو جی مہاراج نوں کچھ دسیے. پر جتنا پتا کالو جی جگت بارے دستے نے اتنا گرو نانک دیو جی جگت دے کرتے بارے گل کرتے ہیں. جتنا پتا کالو سنسار دی گل کرتا ہے اس تو ود کئی گنا گرو نانک دیو جی مہاراج نرنکار دی گل کرن. جتنی گل پتا کالو وپار دی کرے صاحب شری گرو نانک دیو جی مہاراج اتنی ہی گل کرتار دی کرن. وپار تے کرتار دا تال میل نہ بیٹھے, سنسار تے نرنکار دا تال میل نہ بیٹھے, اور اس تال میل نہ بیٹھن کر کے پتا تے پتر دا بھی تال میل نہ بیٹھے. اور پتا اوکھا ہی رہا, جیسے جگت دے ریبری پرشاں تو ماں باپ اوکھے رہے نے, انج بھی سیانے کہندے نے کہ مہاپرشاں تو غالباً تین لوگ فائدہ نہیں اٹھا سکتے, پرتھم ماں باپ, دوسرے شریک اور تیسرے دشمن. اے مہاپرش نو بہت نیڑے نہیں ویکھ سکتے اور نہ ہی جو ہے سمجھ سکتے ہیں, اس واسطے او اوپروں اوپروں ویکھ لین تے دوری بنی رہندی ہے, سمبند نہیں جڑتا. تو پتا کالو نو اس گل دی چنتا ہوئی کہ میرے گھر دے تے او پتر آ گیا ہے جو سدائی ہے, پر کون پتا کلیان داس نو سمجھے اور دساوے کہ کلیان داس جی پتا کالو جی اے سدائی نہیں, اے سارے جگت نو مت دین آیا ہے, اے سارے جگت دے بھوت نے اتارن آیا ہے, اے سمگر زندگی نو ایک تال دین لئی آیا ہے, اور سارے سنسار نو اس ایک نرنکار دے نال جوڑن لئی آیا ہے. صاحب شری گرو نانک دیو جی مہاراج چاہے جدرن وچن کسے پاسے بیٹھن, گھر دے چنے باہر نے, گل ایک دی کر دین, ویکھ دے ایک نوں نے, بول دے ایک دے بارے نے, اور نانک نام بڑا خوب ہے, نا انیک جے دے چ انیکتا نہیں, جو ایک نال جڑے ہے, ایک دی گل کردا ہے, ایک دے چ لین ہے, اور ایک دے چ لین ہو کے جو آنند ماندا ہے, اور سمچے جگت نوں جو ایک نال جوڑدا ہے, اسے دا ہی نام ہے نانک. تے پیار نال سکھ جگت نے آکھیا ہے دھن گرو نانک, گرو بابا نانک, دھن گرو نانک. گرو نانک دیو جی مہاراج دی زندگی دا بہو پکھ دا جو ادھیئن ہوا ہے, ہر پکھ آپ دا سمپورن ہے, مہان ہے اور مکمل ہے. پورن پرکھ اسے نو ہی کہندے نے جو دھارمک طور تے مکمل ہووے, سماجک طور تے مکمل ہووے, اور نیتک طور تے پورن ہووے. اکثر ایسا دیکھیا گیا ہے کہ جگت دے کچھ مہان منک, پورن تے میں نہیں کمانگا مہان منک, کیوں کہ وہ دھارمک پہلو تے مکمل سن لیکن سماجک طور تے بالکل ٹوٹے ہوئے, آرتھک دنیا نو بالکل چھڈ گئے, نیتک دنیا نال دور دا وی سمبند نہ رکھیا, جس دا ذکر بھائی گرداس جی اس طرح کردے نے کہ سدھ چھپ بیٹھے پربتی کون جگت کو پار اتارا. سدھ پرش تو مراد او سدھ جو گل نو سمجھ دین, جیون نو سمجھ دین, جیون دی باریکیاں دچ جنہاں نے بہت جھات ماری ہے, جنہاں نو اصلیت دا پتا ہے, جیون دا پتا ہے, اگر اوہی زندگی تو کنارہ کش ہو کے تے پہاڑاں دی کندراں دے جا بیٹھن تا کسے حد تک منکھ دی زندگی تے کندری بن کے رہ جائے گی. منکھتا کیول پہاڑاں دیا کندراں ہی بن کے رہ جائے گی. ہو بہو گرو نانک دیو جی مہاراج دے وقت یہی حالت سی. صاحب شری گرو نانک دیو جی مہاراج نے
ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ, ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ, ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਦੇ ਜਵਾਨੀ ਚ ਜੋਸ਼ ਪ੍ਰਧਾਨ ਹੁੰਦਾ ਹੈ, ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। 13, 13 ਸਭ ਕੁਛ ਤੇਰਾ, ਤੇਰਾ, ਤੇਰਾ, ਇਸੇ ਹੀ ਧੁੰਦ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ, ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ, ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ,
اور تاپ کر کے بخار کر کے بچہ بے چین ہے، پر کول بیٹھی ماں بھی بے چین ہے۔ بچہ تاپ کر کے دکھی ہے پر ماں بھی دکھی ہے۔ بچہ تاپ کر کے سو نہیں رہا پر نیند ماں نو بھی نہیں آ رہی۔ پوچھیا جا سکتا ہے اس ماں کو بھی تاپ تے بچے نو چڑھیا ہے، تینوں تے نہیں، تُو آرام نال سو جا۔ پر ماں نے یہی آخنا ہے، نہیں میں نہیں سو سکتی، کیوں؟ جیڑا تاپ بچے دے تن نو چڑھیا ہویا ہے وہی تاپ ماں دے من نو چڑھیا ہویا ہے۔ بچہ تن کر کے دکھی ہے، ماں من کر کے دکھی ہے۔ بچے دے تاپ نو جد ماں نے اپنے ہردے وچ وسایا تو او ساری رات چین نال سو نہیں سکی۔ ایک بچے دا دکھ تے جد اس دکھ نو ہردے وچ وسایا تے ماں ساری رات چین نال سو نہیں سکی، تے جد ساری دنیا دا غم ساری دنیا دا دکھ انہوں گرو نانک نے اپنے ہردے وچ تھاں دتی تو چین نال سلطان پور کس طرح رہ سکتے سن، او آرام نال اپنے پروار وچ کس طرح رہ سکتے سن۔ آپ نو سارے دا سارا سنسار جلدا ہویا دکھائی دیتا، آپ نے رٹن آرمب کر دیتا، تے آپ دے رٹن وچ پہلے چوٹی دے تیرتھ نے، تیرتھاں تے ہی رٹن کیوں کیتا؟ پہلی اداسی وچ گرو نانک دیو جی مہاراج نے، دراصل تیرتھ دھرم دے چشمے سن، تے جی چشمہ ہی گندا ہے تے لوگاں نو پانی گندا ملنا سی، اس واسطے گرو نانک نے پہلے چشمیاں نو نرمل کرن دی سوچی، تو تھاں تھاں تے آپ تیرتھاں تے پہنچے تے تیرتھاں دے مکھیاں نو سچ دی گل سنائی، سچ نال جڑن دا ڈھنگ دسیا، سچ کی ہے، او دی ہوند کی ہے، اے جگت دے سامنے ساری وچار دھارا رکھی، اے آپ دی پہلی کوشش۔ جگت دے سمبندھ وچ آپ دے وچار اے کہ جالی رین جال دن ہوا جیتی گھڑی فاہی تھیتی۔ دن ایک جال ہے، رات بھی ایک جال ہے، دن تے رات دیاں گھڑیاں اے بھی پھائیاں ہی نے۔ رس رس چوگ چگے نت فاسے چھوٹس موڑے کون گنی۔ اے جیو طرح طرح دے رس چوگ دے دن نو رات نو، تو اس طریقے نال رات اس لئی جال بن جاندی ہے، دن اس لئی جال بن جاندا ہے، ہر دن کچھ ایسا ہو جاندا ہے کہ دن ایک وپتا دکھائی دیندی ہے، ہر رات کچھ ایسا ہو جاندا ہے کہ ہر رات قیامت دکھائی دیندی ہے۔ تو دن جال بن گیا، رات جال بن گئی، اور اس جال دے ساری منکھتا آپ نو پھسی ہوئی دکھائی دیتی۔ پھر منکھی من بارے ستگران دے اے وچار کہ کایا اہرن من وچ لوہا پنچ اگن تت لاگ رہی۔ اے کایا تے اہرن ہے اور من لوہا ہے، تے اس من لوہے نو پنج اگنیاں ہر وقت تپا کے رکھ دیاں، تپے ہی رہندا ہے اے لوہا، کرودھ دی اگن، لوب دی اگن، کام دی اگن، موہ دی اگن، اہنکار دی اگن۔ کایا اہرن من وچ لوہا پنچ اگن تت لاگ رہی، کوئلے پاپ پڑے تس اوپر من جلیا سنی چنت بھئی۔ جے کدرے اگ ٹھنڈی پیندی ہے، کوئلے مدھم پیندے نے، اگ بجھن لگدی ہے، تو ستگر کہندے نے پاپ دے کولے ہور پا دتے جاندے، اور انج اے پنجے اگنیاں پورن جوبن دے اتے بھڑک اٹھدیاں نے، تے سنی کی ہے جے دے نال لوہے نو پرتی دا ہے، پرت پرت کے رکھی دا ہے،
ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਬਈ, ਸੰਨੀ ਤੇ ਚਿੰਤਾ। ਤੋ ਚਿੰਤਾ ਦੇ ਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ ਤੋ ਵੋ ਪਹਿਲੂ ਬਦਲਤੇ ਹੈ। ਤੋ ਚਿੰਤਾ ਮਨ ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ, ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤੋ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤੋ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ? ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਦੇ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਦੇ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ ਚ ਸੀ, ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਆਉਂਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਆਉਂਦਾ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਦੇ ਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਦੇ ਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਵਿਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੁੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ, ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਤੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ, ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ ਹੈ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ ਚ ਨੇ, ਲੇਕਿਨ ਨਾਨਕ ਨੂੰ ਉਹ ਫੁੱਲ ਚਾਹੀਦਾ ਹੈ ਜੋ ਕਿਸੇ ਫਲ ਨੂੰ ਵੀ ਜਨਮ ਦੇਵੇ। ਇਸ ਫੁੱਲ ਦੇ ਚੋਂ ਫਲ ਦਾ ਜਨਮ ਨਹੀਂ। ਯੋਗੀਆਂ ਨੇ ਗੁਲਾਬ ਦਾ ਫੁੱਲ ਭੇਟ ਕਰਕੇ ਇਹ ਆਖਿਆ ਸੀ, ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ, ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੌਰ ਬਣਾ ਦਿਆਂਗੇ, ਮੁਖੀ ਬਣਾ ਦਿਆਂਗੇ। ਦਰਸਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰੇ ਅੰਦਰ ਏਕ ਸਰੇਵੋ ਖਟ ਦਰਸਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲੋ, ਝੋਲੀ ਧਾਰਨ ਕਰ ਲੋ, ਖਣਾਵਾਂ ਪਹਿਨ ਲੋ,
ਜੋਗੀਆਂ ਵਾਲੇ ਚਿੰਨ ਧਾਰਨ ਕਰੋ ਤੇ ਅਸੀਂ ਤੁਹਾਨੂੰ ਨਾਥ ਬਣਾ ਦੇਵਾਂਗੇ, ਜੋਗੀਆਂ ਦਾ ਮੁਖੀ ਬਣਾ ਦੇਵਾਂਗੇ, ਸਿਰਮੋਰ ਬਣਾ ਦੇਵਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਦੇ ਵਿੱਚ ਉਹ ਫੁੱਲ ਪਾਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਅਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤੋ ਸਤਿਗੁਰ ਕਹਿੰਦੇ ਨੇ ਖੇਲ, ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਦੇ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖਿੜਾ ਕੇ ਬਣਾ ਰਹੇ ਸਨ ਔਰ ਖਿੜ ਖਿੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤੋ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ ਕੋਈ, ਕੁਸ਼ਤੀ ਖੇਡ ਰਿਹਾ ਜਾਂ ਫੁੱਟਬਾਲ ਖੇਡ ਰਿਹਾ, ਗਰਜ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ, ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ। ਕਿਉਂ?
खेल दे आधार ही नियम है, ते जद नियम ही तोड़ देता तो खेल खेल नहीं रह जांदा, खेल भी धंधा हो जांदा है, खेल भी संसार बन जांदा है, खेल भी बाजार बन जांदा है। खेल ते उतने चिर तक खेल है जद कोई मुद्दा नहीं ते मकसद नहीं, ते खेल दा आधार केवल एक कोई है नियम। तो परमात्मा दी सारी जिहड़ी बनतर है किसे नियम ते खड़ी है, और जे टुट भज है ए भी किसे नियम ते खड़ी है, पर बनाण दा उसका कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, मनुख कुछ बनना चाहता है, तो बनन लई उनू कुछ चाहिदा है। मनुख दे बनाण दे नाल कुछ मुद्दा है, क्योंकि कुछ बनता है तो खुद भी बनता है, खुद भी संवरदा है ते शिंगारिया जांदा है ते अगां वधदा है। अगर परमात्मा दे भी बनाण दा कुछ मकसद है, मुद्दा है, ते बनाण नाल ही वह कुछ बन सकदा है, तो इतनी गल स्पष्ट है अधूरा है, अजे अधूरा है। कुछ बना के बनेगा, कुछ बनाएगा, कुछ उसका मुद्दा है, मुद्दा उसका होंदा है, मकसद उसका होंदा है, जो अधूरा है। तो परमात्मा ते संपूर्ण है, पूर्ण पूर्ण उसनु कहने जेदी कोई सीमा नहीं, कित्थों शुरू होंदा है कित्थे खत्म होंदा है कोई सीमा नहीं। तो उसके बनाण का कोई मुद्दा नहीं, और विगाड़न का भी नाश करन का भी कोई मुद्दा नहीं। फिर की है खेल आवन जान, एक खेल बनाया आ गया कारी कीनी माया। इह ते उसका खेल है। तो गुरु नानक देव जी महाराज कहन लगे उस तो उत्पत्ति हो रही है, उस तो पालना हो रही है, और उसे तो ही नाश हो रहा है, और उसे दा ही खेल है, उसे दी लीला है। तो प्रश्न खड़ा होया, क्या ब्रह्मा विष्ण महेश नहीं ने? सतगुरु कहन लगे है गए ने। इस काया अंदर ब्रह्मा विष्ण महेशा जिस उपत सब संसारा। परमात्मा दे नाम व्यक्तियां नू दित्ते गए, बंदियां नू दित्ते गए। तो साहिब कहंदे ने ए ब्रह्मा ए विष्ण ए महेश ए मनुख दे अंदर ने रजोगुण तमोगुण सतोगुण। रजोगुण बनाण दीआं रुचियां, ये तमाम जीवां दे अंदर रजोगुण मौजूद है। पंछी भी घोंसले बनांदे ने, कीड़े मकोड़े भी खुड्डां बनांदे ने, मनुख भी कुछ बनांदा है, रेलां मोटरां गड्डियां बना रहा है, सड़कां बना रहा है, पुल बना रहा है, तरह तरह के साजो समान बना रहा है। ये जिहड़ी बनाण दी रुचि है ये रजोगुण है। ते जो कुछ बनाया है ये टिकिया रहे और इनू टिकाई रखना है। दरअसल ये पालना की रुचि भी मनुख के अंदर सतोगुण ये विष्णु है, बनाण की रुचि ब्रह्मा है। ते यकीन जानो मनुख ही नाश करता है, और मनुख ही नाश करने दे साजो समान बनांदा है। क्यों बनांदा है? मनुख के अंदर तमोगुण है। एटम बम मनुख बना रहा है, हाइड्रोजन बम मनुख बना रहा है, बस्तियां दियां बस्तियां मनुख ने उजाड़ियां ने, शहरां दे शहर मनुख ने तबाह कीते ने, मुल्का दे मुल्क गर्क कीते ने, तो मनुख ने ही कीते ने। क्यों? कि मनुख दे अंदर तमोगुण भी है। सिर्फ मकान बनांदा नहीं, मकान ढांदा भी है। सिर्फ ये शहर तामीर नहीं करदा, शहरां नू अग भी लांदा है। सिर्फ बस्तियां बसांदा नहीं, बल्कि मनुख बस्तियां उजाड़दा भी है। जद रजोगुण प्रधान होंदा है तो कुछ बनांदा है, ते जद तमोगुण प्रधान होंदा है कुछ बिगाड़दा है, जद सतोगुण प्रधान होंदा है तो उसारे होए दी पालना करदा है, उन्हूं टिकाण दी जो है कोशिश करदा है। साहिब कहिंदे ने ये तिन्ने गुण ब्रह्मा विष्णु महेश ने और मनुख दे अंदर ने, और इसे नाल ही समुचे संसार दी कार चल रही है, विहार चल रहा है, समगर जो है जगत चल रहा है। साहिब श्री गुरु नानक देव जी महाराज दा फिर मूल उपदेश, मनुख अपने शुभ कर्मा करके परमात्मा दे नेड़े है, ते अशुभ कर्मा करके दूर है। कर्मी आपो आपनी के नेड़े के दूर। जो परमात्मा दे नेड़े है वह स्वर्ग दे नेड़े है, जो परमात्मा तो दूर है वह नरक दे च है, जो परमात्मा दे नेड़े है वह प्रकाश दे च है, जो परमात्मा तो दूर है अंधकार दे च है, जो परमात्मा दे नेड़े है आनंद दे च है, जो परमात्मा तो दूर है वह दुख दे च है। नेड़ता सुख है, दूरी दुख है। नेड़ता प्रकाश है, दूरी अंधकार है। और जो मनुख जितना दूर चला जाएगा उतना अंधकार दे च भटक जाएगा।
ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ। ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ

0: ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤਾਂ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ ਹੈ। ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪਰਮਾਤਮਾ ਦੇ ਨੇੜੇ ਹੋ ਜਾਏ ਤਾਂ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤਾਂ ਸਮਗਰ ਪ੍ਰਿਥਵੀ ਵਿੱਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਵਿੱਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਵੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਨਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ, ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ, ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੇ। ਵਿਸਾਖ ਸੁਧੀ ਇੱਕ, ਸੰਮਤ 1561 ਬਿਕਮਰੀ, ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ। ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ। ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ, ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਝ ਪੁੱਤਰ ਪਿਤਾ ਤੋਂ ਲੈਂਦਾ ਹੈ। ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਪਿਤਾ ਫੇਰੂਮਲ, ਮਾਤਾ ਸੁਬਰਾਈ, ਦਾਨੀ ਸੁਭਾ, ਸੀਲ ਸੰਜਮੀ ਤੇ ਪਰਉਪਕਾਰੀ ਸਨ। ਲੋੜਵੰਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ, ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ। ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ। ਉਨ੍ਹਾਂ ਨੇ ਮਾਤਾ ਪਿਤਾ ਦੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪਰੋਇਆ ਹੋਇਆ ਸੀ। ਇਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿਚ ਕੁਛ ਐਸੇ ਬਚਨ ਪਏ ਜਿਸ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ। ਆਪ ਨੇ ਸੁਭਾਵਕ ਪੁੱਛਿਆ, ਇਹ ਕਿਸ ਦੇ ਬਚਨ ਨੇ? ਇਨ੍ਹਾਂ ਬਚਨਾਂ ਨੇ ਧੂਹ ਪਾਈ ਹੈ, ਇਨ੍ਹਾਂ ਬਚਨਾਂ ਨੇ ਖਿੱਚਿਆ। ਤਾਂ ਉਸ ਪ੍ਰੇਮੀ ਨੇ ਦੱਸਿਆ, ਇਹ ਬਚਨ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ। ਆਪ ਕਈ ਦਫਾ ਦੇਵੀ ਦੇ ਦਰਸ਼ਨ ਕਰਾਏ ਸਨ ਔਰ ਸੰਗੀ ਸਾਥੀਆਂ ਨੂੰ ਵੀ ਕਰਾਏ ਸਨ, ਪਰ

आज जिस ढंग दी एक धार्मिक खिच एक रूहानी कसक एक बाणी दा जो प्रभाव पिया स्वयं खुद हैरान सन ता आपने उना तो पुछया ए जोत किथे जल रही है ता उस प्रेमी ने कहा ए जोत करतारपुर दे च जल रही है उत्थे जगमगा रही है ता आपने रुख करतारपुर दा कर लिया पहली दफा जा रहे सन पुराना जमाना पगडंडियां दा रस्ता घोड़े ते असवार सन थां थां ते रस्ते ते राहियां कोल पुछ लेंदे ने करतारपुर केड़े पासे है और गुरु नानक दा टिकाणा किथे है वाकई गुरु नानक दा टिकाणा ते करतार दे विच ही है इस वास्ते गुरु नानक जिथे बैठन वो करतारपुर ही है वो प्रभु दा टिकाणा है वो ईश्वर दा टिकाणा है जीड़ा राही मिलदा है रस्ते देच ए खिच के तड़प नाल पुछ लेंदे ने करतारपुर किथे है और नानक तपे दा टिकाणा किथे है राही दस देने वो अग्गे ओ अग्गे ओ अग्गे गालबन इस तरह चार पंज दफा आपने राहियां तो पुछे करतारपुर किथे है ते गुरु नानक तपे दा घर किथे है हर राही ने कह दिता ओ अग्गे ओ अग्गे ओ अग्गे वाकई ईश्वर दा घर गुरु दा घर परम पुरख दा घर अग्गे ही होंदा है सुरत नू अग्गे करिए प्रभु नाल जुड़ दिए परमात्मा नाल जुड़ दिए सुरत नू पिछे करिए पदार्थां वल चली जांदी है संसार वल चली जांदी है इसे तरह ही लगन नाल पुछदे हुण ऐसे टिकाणे ते पहुंचे कि मंजिल तो मंजिल दा पता पुछ रहे ने घर तो ही घर दा पता पुछ रहे ने साहिब श्री गुरु नानक देव जी महाराज दी मुस्कुरांदी जोत रस्ते च मिली संजोग भला और स्वभावक संजोग आप गुरु नानक तो पुछदे ने भी धन गुरु नानक तपा कलयुग दे अवतारी पुरुष उना दा घर किथे है तो जगत गुरु गुरु नानक देव जी महाराज कहन लगे तू नानक तपे दे घर जाना है हां मैं नानक तपे दे घर जाना है आ मैं ले चला कहिंदे ने लगाम गुरु नानक ने पकड़ ली घोड़ी ते बैठे ने लहना जी गुरु नानक ही अपने घर तक ले जा रहे ने लगाम पकड़ के साखी है प्रेरणा देंदी है जिस दी लगाम गुरु नानक आप ना पकड़े मुश्किल है उसदा गुरु नानक दे घर तक जाना ते लगाम गुरु नानक उसे दी पकड़ेगा जो लहने दी तरह तड़पे हिरदे नाल पुछे नानक तपे दा घर किथे है नानक तपा किथे रहिंदा है जद पहुंचे टिकाणे ते तखत ते बैठी हुई जो जोत दिखाई दिती ए ते ओही सी जिसने लगामा पकड़िया सन ए ते ओही सी जो लेके आया इथे कहिंदन भुब्बा निकल गईया नेत्र अश्कबार होए कदमां ते मस्तक रखिया निर्माणता दा और शीतल स्वभाव दा शांतमई किरणा दा इतना असर होया लहना जी अपने आप नु काबू च नहीं रख सके फिर उस घर जोगा ही हो गए भावे मत्ते दी सरां तो आपने आके वासा खंडूर साहब कीता होया सी राज गर्दी दे कारण करके मत्ते दी सरां रहना आप लई कठिन हो गया सी तो खंडूर साहब आके वसे सन पर हुण गुरु नानक दे दर्शन करके
ਕਰਤਾਰਪੁਰ ਜੋਗਾ ਹੋ ਗਏ। ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿਚ, ਆਪ ਦੀ ਸੋਚਣੀ ਵਿਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿਚ ਸੁੱਟ ਦਿੱਤਾ, ਜਿਸ ਵਿਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ? ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਬਿਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਤੇ ਆਪਨੇ ਸੁੱਤਿਆ ਕਿਉਂ ਹੈ? ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਨੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ, ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ। ਆਖਿਆ, ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ, ਔਰ ਗੰਦਗੀ ਵਿੱਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ। ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹੇ। ਇਹ ਹੁਕਮ ਮੰਨਣ ਦੀ ਮੂਰਤੀ ਸਨ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਸਿਧਾਂਤ ਦੇ ਮੁਤਾਬਕ ਭਾਈ ਲੈਣਾ ਜੀ ਜੀ ਰਹੇ ਸਨ। ਇੱਕ ਹੋਰ ਪ੍ਰੀਖਿਆ ਦੀ ਘੜੀ ਆਈ, ਇਤਨੀ ਵੱਡੀ ਦਾਤ, ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ? ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ। ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ, ਡਰਾਉਣਾ, ਐਸਾ ਲਿਬਾਸ ਪਹਿਨ ਲਿਆ, ਪਿੱਛੇ ਕੁੱਤੇ ਲਾ ਲਏ, ਹੱਥ ਵਿਚ ਬਹੁਤ ਵੱਡਾ ਸੋਟਾ ਰੱਖ ਲਿਆ, ਝੋਲੇ ਵਿਚ ਪੱਥਰ ਰੱਖ ਲਏ। ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ, ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ। ਅੱਧੀ ਦੁਨੀਆ ਵਾਪਸ ਹੋ ਗਈ ਵੀ ਗੁਰੂ ਨਾਨਕ ਦੇਵ ਜੀ ਭੂਤਨੇ ਹੋ ਗਏ ਨੇ, ਬੇਤਾਲੇ ਹੋ ਗਏ ਨੇ,
ਇਹਨਾਂ ਨੂੰ ਕੁਛ ਹੋ ਗਿਆ। ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ, ਅਜੇ ਵੀ ਕੁਛ ਨਾਲ ਚੱਲ ਰਹੇ ਨੇ। ਤਾਂ ਆਪਦੇ ਹੱਥ ਜੋ ਸੋਟਾ ਸੀ ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਭਈ ਵਾਕਈ ਕੁਛ ਹੋ ਗਿਆ, ਇਹਨਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੀ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਣੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, ਸੋਨੇ ਦੀਆਂ ਚਾਂਦੀ ਦੀਆਂ, ਉਹ ਸੁੱਟਣੀਆਂ ਸ਼ੁਰੂ ਕੀਤੀਆਂ। ਭਾਈ ਲੈਣੇ ਤੋਂ ਬਿਨਾਂ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ। ਪੱਥਰ ਖਾ ਕੇ, ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ, ਸੋਨੇ ਦੀ ਮੋਹਰ ਨਹੀਂ ਸਹਾਰ ਸਕੇ। ਦੇਖਣ ਵਿਚ ਆਇਆ ਦੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ, ਕਿਸੇ ਸੰਤ ਦੇ ਪਿੱਛੇ ਚੱਲਦਾ, ਪਰ ਜਦ ਸੁੱਖਾਂ ਦੀ ਮਾਰ ਪੈ ਜਾਏ, ਐਸਾ ਆਲਸੀ ਹੋ ਜਾਂਦਾ, ਐਸਾ ਦਲਿਦਰੀ ਹੋ ਜਾਂਦਾ, ਰੁਕ ਜਾਂਦਾ। ਪਰ ਸੋਨੇ ਨੂੰ ਵੀ ਲਿਤਾੜ ਕੇ, ਸੁੱਖ ਨੂੰ ਵੀ ਲਿਤਾੜ ਕੇ ਲੈਣਾ, ਗੁਰੂ ਨਾਨਕ ਦੇ ਪਿੱਛੇ ਚੱਲਦੇ ਰਹੇ, ਚੱਲਦੇ ਰਹੇ। ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ, ਲੈਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਲੈਣਾ ਜੀ ਕਹਿਣ ਲੱਗੇ, ਗੁਰਦੇਵ ਪਿਤਾ, ਸਭ ਦੇ ਆਪਣੇ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ, ਮੈਂ ਤੇ ਨਿਥਾਵਾਂ, ਤੁਹਾਡੇ ਕਦਮ ਹੀ ਮੇਰਾ ਘਰ ਨੇ, ਤੁਹਾਡੀ ਥਾਂ ਹੀ ਮੇਰੀ ਥਾਂ ਹੈ, ਹੋਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ, ਹੋਰ ਤੇ ਮੇਰਾ ਕੋਈ ਆਪਣਾ ਘਰ ਨਹੀਂ। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ, ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ, ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ, ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ, ਤੇ ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈ ਹੈ। ਲੰਗਰ ਦੇ ਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈ ਹੈ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਝੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ ਥੱਲੇ, ਚਾਦਰਾਂ ਵਿਛਾਓ, ਲੰਗਰ ਵਿਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, ਜੰਡ ਤੇ ਐਸਾ ਦਰਖਤ ਹੈ ਜਿਹਨੂੰ ਕੋਈ ਢੰਗ ਦਾ ਫਲ ਵੀ ਨਹੀਂ ਲੱਗਦਾ, ਆਪ ਮਿਠਾਈ ਦੀ ਗੱਲ ਕਰਦੇ ਹੋ, ਆਪ ਦੀ ਉਮਰ ਵਡੇਰੀ ਹੋ ਗਈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ। ਕਹਿੰਦੇ ਨੇ ਹੂ ਬਹੂ ਲਖਮੀ ਦਾਸ ਨੇ ਵੀ ਇਨਕਾਰ ਕੀਤਾ ਔਰ ਉਹੀ ਲਫ਼ਜ਼ ਦੁਹਰਾਏ, ਗੁਰਦੇਵ ਪਿਤਾ, ਵੱਡੇ ਬਿਰਾਤਾ ਠੀਕ ਕਹਿੰਦੇ ਨੇ, ਜੰਡ ਦੇ ਦਰਖਤ ਤੋਂ ਮਿਠਾਈਆਂ ਨਹੀਂ ਟਪਕਦੀਆਂ। ਤਾਂ ਸਭ ਤੋਂ ਸੰਗਤ ਦੇ ਚ ਅਖੀਰ ਬੈਠੇ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਆਵਾਜ਼ ਮਾਰੀ। ਗੁਰੂ ਨਾਨਕ ਦੀ ਸੰਗਤ ਕਰਦਿਆਂ ਲੈਣਾ ਉਹ ਮੂਰਤੀ ਬਣ ਗਏ, ਹੁਕਮ ਮੰਨਣਾ ਜਿਨ੍ਹਾਂ ਦਾ ਸੁਭਾਅ ਹੋ ਗਿਆ ਸੀ,
حکم مننا جنہ دی اوستھا بن گئی، حکم نو مننا جنہ لئی ایک آنند سی، رس سی، کھیڑا سی، خوشی سی، خوشی محسوس کر دے جد گرو نانک کسی کارج لئی آپ نو کہندے، بھجے ہویا ہے، ہاتھ جوڑ کے کھڑے ہو گئے، حکم۔ تب پادشاہ کہنے لگے، توں چڑھ اس جنڈ دے درخت تے، اس نو ہلا، مٹھائیاں ٹپکن گیاں، آپاں سنگت دچ ونڈیاں نے۔ ایک دم بھائی لینا جی درخت تے چڑھن لگے نے۔ سری چند نے آواز مار کے آخیا، لینا جی، درختاں تو کدی مٹھائی نہیں ٹپکے، آپ انہونی گل نہ کرو، اور انہونی ہونی بھی نہیں۔ لوکی کی آخن گے تو اس وقت بھائی لینا بابا سری چند نو کہن لگے، مٹھائی ٹپکے پاوے نہ ٹپکے، اس نال میرا کوئی مطلب نہیں، میں تے گردیو پتا دا حکم مننا ہے، حکم مننا یہی میری خوشی ہے، حکم مننا یہی میری لئی آنند ہے، اور حکم من لینا یہی سب تو وڈی بخشش ہے، یہی سب تو وڈی کرپا ہے۔ حکم منن دی مورتی، حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا۔ جگت دیکھتی دنگ رہ گئی کہ لینے دی پھیرائین نانکا دو ہی کھٹیے، کل تک لہنا گرو نانک دی پرکرما کردا سی، اج گرو نانک لہنے دی پرکرما کر رہے ہیں، کل تک لہنا گرو نانک دے قدماں تے اپنا مستک رکھدا سی، اج گرو نانک نے اپنا مستک لہنے دے قدماں تے رکھ دیتا ہے۔ دنیا دیکھ کے دنگ رہ گئی۔ دوجا دیوا جل پیا، جوت تو جوت جلی، چاننا ونڈن لئی، روشنی ونڈن لئی، آپ دی درشٹی امرتمئی، جیسے کہ بھٹ بھٹ کہندے نے، درشٹ دھرت تم ہرن دہن اگ پاپ پرناسن، میر بھری درشت دے نال آپ جسنو ویخ لین، او دے انتش کرن تو پاپ نکل جاندے سن، اس طرح دی برکتاں دے آپ مالک بنے۔ آپ کرتار پور تو کھنڈور صاحب دے آ گئے، کنوج دے میدان تو شیر شاہ سوری تو ہار کھا کے ہمایوں اسفان دی طرف بھج رہا سی، جا رہا سی، رستے چ کوئی فقیر ملے، پیر ملے، او دی دعا لے لیندا سی، او دے کول آشرواد لین دی کوشش کردا سی کہ میں اے ہاری ہوئی بازی پھر جت جاواں، کسی طریقے نال اے تخت جو میرے کول شیر شاہ سوری نے کھولیا ہے پھر پراپت ہوئے۔ تو رستے دچ کسے نے کہہ دیتا، گرو نانک دی گدی تے براجمان نے دھن گرو انگد دیو جی مہاراج، تسی انہا تو اسیس لو، انہا تو آشرواد لو۔ آپ بیاس نو پار کر کے جد پہنچے کھنڈور صاحب، جگمگان دی جوت دے درشن کیتے، پر ستگر سمادھی دے سن، اچھا اٹھ کے تک کے ہمایوں دی طرف نہیں دیکھیا۔ ہمایوں نو حیرانگی ہوئی، کیونکہ پیر فقیر سنمان کردے رہ سن، آدر کردے رہ سن، بادشاہ رہ چکے اسی، تو بادشاہ دا اپنا ہنکار۔ میان چو تلوار کڑ لی اس نے غصے چا کے، ستگر دے نیتر کھلے، کہنے لگے جتھے تلوار چلنی چاہی دی سی تو اتھے میدان میان دچ رکھ کے پج پے ہیں، اور جتھے میان دچ رکھنی چاہی دی ہے اتھے تو باہر کڈ رہے ہیں، بڑا کائر ہے، بڑا نا سمجھ ہے۔ شرمسار ہویا ہمایوں،
قدماں تے چکیا آخیا گردیو پتا معافی بھول ہو گئی گلتی ہو گئی گرو انگد دیو جی مہاراج نے اس نو اپدیش دیتا ہمایوں فقیران تے تلوار نہیں چلائی دی فقیران دی تلوار کولوں اپنا ناس کرائی دا ہے بچن بڑے اگمی فقیر دی جد تلوار چل دی ہے دوجے دے ہنکار نو کٹ کے رکھ دین دی ہے تے دوجے نو این نرمانتا دی مورتی بنا دین دی ہے واقعی ہاتھ جڑ گئے سن ہمایوں دے اور معافی منگن لگ پیا سی بھل منگن لگ پیا سی باپا میرے کول بھل ہو گئی غلطی ہو گئی دھن گرو انگد دیو جی مہاراج نے گرمکھی لپی دے پرسار لئی گربانی جگت پڑھ سکے پڑھا سکے سمجھ سکے سمجھا سکے انہاں اکھراں دے پڑھن پڑھان دی طرف بھی کافی رچی دتی آپ نے سوئم بچیاں نوں پڑھانا آرم کیتا تاکہ اے پرمپرا لمبے ویاپک روپ دے جو ہے چل سکے اور جگت اس بانی نوں پڑھ سکے جس دے چ ربی الہام نازل ہویا ہے جس دے چ ربی گیان نازل ہویا ہے آپ نے بڑے وڈے پدر تے لنگر دی پرمپرا چلائی اس دے چ آپ دی سپتنی دھرم پتنی جگت ماتا کھیوی جی دا بہت وڈا ہتھ اور آپ دے لنگر دے چ جو کچھ بندا سی ستے برمنڈے دی وار دچ بقاعدہ اس دا جو ہے ذکر ہے لنگت دولت ونڈیے رس امرت کھیر گھیالی گھیو دے نال اوت پروت کھیر دن رات لنگر دے چل دیے پکوان سندر بندے نے آئے ہوئے یاتروں نو چھکائے جاندے نے پہلے بھوجن نال انہاں نو ترپت کیتا جاندا ہے تے جد انہاں دا تن ترپت ہو جاندا ہے تو انہاں دی من دی ترپتی لئی پھر بھجن دا انتظام پھر نام بانی دا ابیاس صاحب اے کروان دے سن تاکہ تن دی ترپتی تو بعد انہاں نو من دا سکون بھی ملے من دی شانتی بھی ملے صاحب شری گرو نانک دیو جی مہاراج دی چلائی ہوئی پرمپرا لنگر دی اس نو آپ نے وسترت کیتا وستار سہت پھیلایا جگایا پھر اسی طریقے دے نال پروبکار کردے ہوئے گربانی دا اپدیش دیندے ہوئے سن 1606 بکرمی چ کھنڈور صاحب دچ آپ جوتی جوت سما گئے اور صاحب شری گرو نانک دیو جی مہاراج دا پرم روپ استھاپن کر گئے دھن گرو امرداس جی مہاراج جو آپ دے رشتے دے بقاعدہ کڑم سن گرو انگد دیو جی مہاراج دے بیشتر سلوک نے بہت سارے شبد نے جو بقاعدہ گرو گرنتھ صاحب جی مہاراج دے جو ہے درج نے لیکن سارے شبداں دچ سارے سلوکاں دچ حکم منن دی تاکید ہے حکم منن دا اپدیش ہے حکم دے مارگ تے چلن دا ہی سندیش ہے صاحب شری گرو نانک دیو جی مہاراج تو جو سکشا دکشا دھن بھائی لینے نے لئی اپنے طور تے پوری شکتی دے نال ونڈ دے رہے یادگاری استھان آپ جی دا کھنڈور صاحب دے چ موجود ہے جتھے آپ نے جگت نو پڑھانا شروع کیتا او استھان بھی آپ جی دا پاون روپ دے جو ہے موجود ہے بھٹ آپ دی اپما اس طریقے نال کر دے نے درشت دھرت تم ہرن دہن اگ پاپ پرناسن سبد سور بلونت کام ار کرود بناسن لوبھ مو وس کرن سرن جا چک پرت پالن آتم رت سنگرہن کہن امرت کل ڈالن ستگرو کل ستگرو تلت ست لاگے سو پے ترے گر جگت پھرن سی انگرو راج جوگ لینا کرے پٹ کہندے نے اے لینا جی اے گرو انگد دیو جی اتے راج یوگ دی پرمپرا چلا رہے نے اے اندروں برہم نال جڑے ہوئے نے باہروں جگت نال جڑے ہوئے نے مول آپ دا سندیش اپدیش پرماتما دی خاطر پدارت تو نہیں ٹوٹنا اور پدارتھاں دی خاطر
परमात्मा तो नहीं टूटना, संसार दी खातर निरंकार तो नहीं टूटना, और निरंकार दी खातर संसार तो नहीं टूटना, क्योंकि संसार भी उसे दा रूप है, संसार प्रभु दा तन है, और खुद आप सुभाविक रूप दे एक जोत है। इसे तरीके नाल उसने साड़ी बनतर बनाई है, सानू तन दिता है, सानू मन दिता है। मन दे जद प्रभु दा नाम वस जाए तो मन जोगी बन जाता है, और तन नू पदार्थ मिल जान तो तन राजा बन जाता है। इंज धन गुरु अंगद देव जी महाराज ने जगत नू जो संदेश ते उपदेश दिता ओ राज योग दा दिता साहिब गुरु अंगद देव जी महाराज ने। इसे परंपरा नू अगे तोरन लई फिर तीसरी जोत धन गुरु अमरदास जी महाराज दी परिक्रमा करके और उसे परंपरा दे मुताबिक अपना मस्तक बिरद बाबा गुरु अमरदास जी महाराज दे कदमा ते रखे हथ जोड़ के मथा टेकया आप तन दे करके धरती विच समा गए जोत करके गुरु अमरदास जी महाराज दे अंदर विराजमान होए। घन हर बूंद बसोरु मावल कुसम बसंत गलंत नयावे राव सस किरण उदर सागर को गंग तरंगे अंत को पावे रुदर ध्यान ज्ञान सतगुर के कव जन भल उन्हें जोगावे।

धन गुरु अमरदास जी महाराज ऐसी वृद्ध मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा। चाहे शरीर बुढ़ा भी हो गया, बिरध भी हो गया, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था दे च भी हो सकदे ने जदके अक्सर बुढ़े पिछलो की निराशा दे खड़ दे च जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर दे च होया। आप जी दा जन्म विसाख सुदी 14-1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्थी जीवन सी। बच्चियां देच, परिवार देच, घर ग्रस्थी देच आप जीवन इस ढंग दा व्यतीत कर रहे सन जैसे के पानी दे च रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होए। कहिंदे ने आपने इसी इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन रेत देच बैठे चरना नू पसार के पैर पसार के एक पांदा जो इल्मे निजोम देच माहिर सी ज्योतिषी सी लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेकया। तो ब्राह्मण हथ जोड़ के कहन लगा, महाराज थोड़े चरणा दिच पदम है, ये पदम ते किसे ब्रह्म ज्ञानी दे चरणा दिच होंदा है, ये पदम ते किसे पहुंची हुई रूह दे चरणा च होंदा है, थोड़े कदमां दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। ओ ब्राह्मण कहन लगा, महाराज ये बीज अजे अंकुरित नहीं होएगा, होया ये होण वाला है, और जदों ये बीज अंकुरित होवे मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस तरीके नाल गुरु अंगद देव जी महाराज दी बच्ची आप जी दी नूं बनी। एक दिन बीबी अमरो साहिब श्री गुरु नानक देव जी महाराज दी बाणी चाटी नूं रिड़कदे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। तां नूह राणी कहन लगी, बाबा ये बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच, मेरे पिता ने हैं, थोड़े पिता ने नाम जरूर सुनिया सी,
और ਵਿਆਹ ਦੇ ਸਮੇਂ ਚ ਕੁੜਮਾਚਾਰੀਆਂ ਦਾ ਜੈਸੇ ਮਿਲਾਪ ਆਉਂਦਾ ਹੈ, ਇਹ ਵੀ ਜ਼ਰੂਰ ਹੋਇਆ। ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ। ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤਾਂ ਇੱਕ ਦਫ਼ਾ ਪ੍ਰਿਥਵੀ ਤੇ ਅੰਧਕਾਰ ਹੋ ਜਾਂਦਾ ਹੈ। ਇਹ ਗੱਲ ਵੱਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ, ਸੂਰਜ ਦੇ ਚ ਅੰਧਕਾਰ ਨਹੀਂ, ਪਰ ਸੂਰਜ ਦਾ ਚਾਨਣਾ, ਸੂਰਜ ਦਾ ਪ੍ਰਕਾਸ਼ ਸਹੀ ਮਹੀਨੇ ਚ ਧਰਤੀ ਤੇ ਪਹੁੰਚ ਸਕੇ, ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋ ਕੁੜਮਾਚਾਰੀ, ਰਿਸ਼ਤੇਦਾਰੀ, ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ, ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ, ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਂਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੂਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ। ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿਚ ਪਈ, ਸ਼ਬਦ ਤੇ ਆਖਿਰ ਕੰਨਾਂ ਚ ਹੀ ਪਏਗਾ, ਔਰ ਸੁਣਿਆ ਆਪਣੀ ਨੂੰਹ ਰਾਣੀ ਤੋਂ, ਤਾਂ ਦਰਸ਼ਨਾਂ ਲਈ ਚੱਲ ਪਏ। ਸ਼ਰੀਕ ਦੇ ਤੇ ਕੁੜਮਾਚਾਰੀ ਹੈ ਔਰ ਫਿਰ ਆਪ ਪੁੱਤਰ ਵਾਲੇ ਨੇ, ਬੇਟੇ ਵਾਲੇ ਨੇ, ਜਦਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰੀ ਵਾਲੇ ਸਨ। ਆਖਿਰ ਭਾਰਤੀ ਪਰੰਪਰਾ ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿਚ ਰੱਖਦੇ ਨੇ, ਗਰੀਬੀ ਚ ਰੱਖਦੇ ਨੇ, ਔਰ ਹਮੇਸ਼ਾ ਲੜਕੇ ਵਾਲੇ ਸਵੈ ਅਭਿਮਾਨ ਦੇ ਨਾਲ ਆਉਂਦੇ ਨੇ, ਮਾਣ ਤਾਣ ਦੇ ਨਾਲ ਆਉਂਦੇ ਨੇ। ਪਰ ਅੱਜ ਕੁਛ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ। ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਧ ਬਾਬਾ ਅਮਰਦਾਸ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲਿਆ, ਰਿਸ਼ਤੇ ਚ ਕੁੜਮਾਚਾਰੀ ਹੈ। ਖੰਡੂਰ ਸਾਹਿਬ ਆ ਕੇ ਜਦ ਦੀਦਾਰ ਕੀਤੇ, ਭਰੀ ਸੰਗਤ ਵਿਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਅੰਮ੍ਰਿਤਮਈ ਬਚਨ ਸੁਣੇ, ਤਾਂ ਜਿਸ ਢੰਗ ਨਾਲ ਕਹਿੰਦੇ ਨੇ ਸਿਰ ਝੁਕਦਾ ਹੈ, ਝੁਕਾਇਆ ਨਹੀਂ ਜਾਂਦਾ, ਸੁਭਾਵਕ ਹੀ ਝੁਕ ਗਿਆ, ਕਦਮਾਂ ਤੇ ਡਿੱਗ ਪਏ, ਡੰਡੌਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ, ਮੈਂ ਅੱਜ ਤੋਂ ਆਪ ਦਾ ਸੇਵਕ, ਆਪ ਦਾ ਸਿੱਖ। ਔਰ ਵਾਕਈ ਆਪ ਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿਚ, ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ, ਮੈਂ ਸੇਵਾ ਵੀ ਕਰਾਂ। ਹੁਣ ਇੱਕ ਤੇ ਬਿਰਧ ਸਰੀਰ ਗਾਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ, ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ, ਉਹ ਮੰਗ ਵੜ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ, ਠੀਕ ਹੈ ਸੇਵਕ ਦੇ ਰੂਪ ਵਿਚ ਤੁਸੀਂ ਕਬੂਲ, ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ। ਰੋਜ਼ ਦੀ ਸੇਵਾ, ਹੁਣ ਬਿਆਸਾ ਅੱਧੀ ਰਾਤ ਨੂੰ ਉੱਠਦੇ ਨੇ, ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਂਦੇ ਨੇ, ਪਹਿਲੇ ਸਵੈਮ ਇਸ਼ਨਾਨ ਕਰਦੇ ਨੇ, ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ। ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਧ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ, ਤੇ ਇੰਜ ਜਾਪਦਾ ਹੈ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਧ ਬਾਬੇ ਨੇ ਚੁੱਕਿਆ ਹੋਇਆ, ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ। ਬਾਅਦ ਵਿਚ ਵਾਕਈ ਆਪ ਦੇ ਕਿਰਦਾਰ ਰਾਹੀਂ, ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ, ਇੱਕ ਮਹੀਨਾ ਨਹੀਂ ਕੀਤੀ, ਇੱਕ ਸਾਲ ਨਹੀਂ, ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ, ਬਿਆਸਾ ਤੇ ਪਹੁੰਚਣਾ, ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ
جل بھر کے لینا ہے اور غالباً تن کو دا پینڈا ہے 6 کلومیٹر دا یہ رستہ ہے جو آپ روز طے کر دینے جانا تے آنا اج کدرے ایسا ہویا جد جان لگے ادھی رات دا وقت رات ہنیری سی آپ ایک چولاہے دی کھڈی دے گر گئے آواز آئی کھڑاک آئی تا جلاہے نے اپنی گھر والی نو آواز ماری دیکھ باہر کوئی ہے کھڈی دے کھڑ دے چ کوئی گرے ہے تا جلاہی کہن لگی ادھی رات نو اوہی امرو نتھاوا ہوئے گا اس تو علاوہ ہور کون ہوئے گا ادھی رات نو اوہی اٹھ دا ہے اسے دے سر تے گاگر ہون دیئے اوہی پٹک دا ہویا گر گیا ہوئے گا اوہی امرو نتھاوا بتھیرے آنو اس سوچن دا موقع مل گیا کہ برد سریر ہے شاید پتر نہیں رکھ دے بھتیجے نہیں رکھ دے تائیں تے شریکاں دے گھر آ کے ٹکے نے اور صرف ٹکے نہیں تائیں تے بیاسا تو گاگر جلدی پھڑ کے لین دے نے دن نوں لکڑاں پھاڑ دے نے تپڑ چھاڑ دے نے لنگر بنان دی سیوا کر دے نے اے نوکری کر دے نے اے غلامی کر دے نے انہاں دا کوئی تھا نہیں پر چل تو گئی گل کھنڈور دیچ امرو نے تھاوا امرو نے تھاوا امرو نے تھاوا اے بچن دھن گرو انگد دیو جی مہاراج دے قدمچ پہنچے اور آپ دے کنا نے سن کے حیرانگی جتائی ہے امرو نے تھاوا جیسے امرداس جی آئے کول بٹھایا سر تے ہتھ رکھ کے کہن لگے گرو امرداس نتھاویاں دی تھاں گرو امرداس نمانیاں دے مان گرو امرداس نیوٹیاں دی اوٹ گرو امرداس نے آسریاں دے آسرے انج لگاتار ور دے ہی گئے ور دے ہی گئے اور اے واقعی سپشٹ ہویا کہ گرو امرداس نتھاویاں دی تھاں بنے نمانیاں دے مان بنے نیاسریاں دے آسرے بنے نیوٹیاں دی اوٹ بنے آپ نے گرگدی تے بیٹھ دیا ہی سکھ جگت دا پہلا کیندری تیرتھ آباد کیتا بنایا گووندوال اتھے باولی تیار کی تھی اے سکھ جگت دا پہلا تیرتھ ہے اس دیاں 84 پوڑیاں رکھیاں اشنان دی مہانتا دسی اور اتھے آپ نے لنگر دی جڑی پرمپرا توری اس دے چ ورن ونڈ ختم کر دیتی آکھیا میں کسے ذات پات نو نہیں مندا اور کسے ورن ونڈ نو بھی نہیں مندا 80% اس دیش دی آبادی جو شودر کہی جاندی سی اس دے سارے کرتی بندے آ جاندے سن لوہار درخان دھوبی جلاہے چمار مامار کمار اس سارے لوگ کرتی شودر کہے جاندے سن گرو امرداس جی مہاراج نے اپنے بوئے انہاں ساریاں لئی کھول دیتے اج تک دھرم مندراں دے اور ودیالیاں دے دروازے جو انہاں لئی بند سن کھول دیتے اور آکھیا کٹھے بیٹھ کے ایک کوئی پنگت دے لنگر چھکو رانا رنگ برابری کر دیتی گرو امرداس جی مہاراج اس طریقے دے نال گرو نانک دے کلام دا گرو نانک دی جوت دا اگام پرسار کر رہے نے کہندے نے درشنا دی لو اکبر دے اندر بھی پیدا ہوئی اس زمانے دا مغل سمراٹ مغل اعظم اکبر جو اکثر من دے سادو فقیراں دی سنگت دی طلب رکھدا سی اچھا بھی رکھدا سی اور اے اچھا کسے گھاٹ دے کارن کر کے پیدا ہوئی گھاٹ ایسی ادکڑ جائیں عمر ہو گئی گھر دے سنتان نہیں سی
ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਹੈ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ, ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ, ਅੰਨ ਵਿਚ ਐਸਾ ਸਵਾਦ, ਦਾਲ ਵਿਚ ਐਸਾ ਸਵਾਦ, ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ। ਤਾਂ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ, ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਇਹ ਸਵਾਦ ਪ੍ਰਭੂ ਦਾ ਹੈ, ਅਕਾਲ ਪੁਰਖ ਦਾ ਹੈ, ਈਸ਼ਵਰ ਦਾ ਹੈ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਵਿਚ ਆਪ ਜੀ ਨੂੰ ਦੇਣਾ, ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਦ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈ ਹੈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚੱਲੇਗਾ, ਇਹ ਲੰਗਰ ਚੱਲੇਗਾ ਕਿਰਤੀ ਲੋਕਾਂ ਦੀ, ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚੱਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ, ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਹੈ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ ਨੌ ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ, ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੋ ਜੀ ਦਾਸੂ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜਿਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ, ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ
ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ। ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਹੀ ਕੰਨ ਭਰੇ। ਦੇਖੋ ਜ਼ਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ, ਵਰਨ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ, ਇੱਥੇ ਅਕਬਰ ਦੇ ਦਰਬਾਰ ਵਿਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਚਾਰ ਵਰਨਾਂ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਉਪਜੇ ਬਹੁਤ ਬੇਕਾਰਾ। ਗਵਾਰ ਹੈ ਉਹ ਜੋ ਜ਼ਾਤ ਅਭਿਮਾਨੀ ਹੈ, ਵਰਨ ਅਭਿਮਾਨੀ ਹੈ। ਆਪ ਦਾ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋਵੇਗਾ, ਜੀਵਨ ਤੋਂ ਬ੍ਰਾਹਮਣ ਹੋਵੇਗਾ। ਦਾਤੂ ਜੀ ਨੇ ਇਕਦਮ ਸੰਗਤ ਦੇ ਚਾ ਕੇ ਸਤਿਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਸੀਨੇ ਵਿਚ ਖਿੱਚ ਕੇ ਲੱਤ ਮਾਰੀ। ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ, ਇਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ, ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ, ਕਵੀ ਤੇ ਬ੍ਰਹਮਨਿਸ਼ਟ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੂੰ, ਦੁਤੀਏ ਬੈਤੇ ਬਿਰਦ ਭਏ ਹੂੰ, ਯਾਂ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਐ ਦਾਤੂ ਜੀ, ਇੱਕ ਤੇ ਮੇਰੀ ਉਮਰ ਵਡੇਰੀ ਏ, 84 ਸਾਲ ਦਾ ਹੋ ਗਿਆ, ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਚਮੜੀ ਸਖਤ ਹੋ ਗਈ, ਮਾਸ ਸਖਤ ਹੋ ਗਿਆ। ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ। ਤੇ ਦੂਸਰਾ ਦਾਤੋ ਜੀ, ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਹਾ 12 ਵਰੇ, ਲੱਕੜ ਫਾੜਨੇ, ਤੱਪੜ ਝਾੜਨੇ ਔਰ ਲੰਗਰ ਵੰਡਣਾ, ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ, ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ। ਇੱਕ ਤੋਂ ਸੇਵਾ ਕਰਤ ਰਹੇ ਹੂੰ, ਦੁਤੀਏ ਬਹਿਤੇ ਬਿਰਧ ਭਏ ਹੂੰ, ਯਾਂ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ, ਤੁਹਾਡੇ ਚਰਨ ਬੜੇ ਕੋਮਲ ਨੇ, ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ, ਕਿਧਰੇ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ। ਇੰਜ ਹੱਥ ਜੋੜ ਕੇ ਖੜੇ ਨੇ, ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ। ਉਹ ਆਖਣ ਲੱਗਾ, ਇਹੀ ਨਿਰਮਾਣਤਾ, ਇਹੀ ਗਰੀਬੀ, ਦਰਅਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ, ਸਾਡੀ ਗੱਦੀ ਲੈ ਗਏ, ਸਾਡੀ ਵਿਰਾਸਤ ਤੁਸੀਂ ਲੈ ਗਏ। ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ, ਜਿੱਥੇ ਆਪ ਨੇ ਵਰਨ ਵੰਡ ਜ਼ਾਤ ਦੀ ਪ੍ਰਥਾ ਨੂੰ ਖਤਮ ਕੀਤਾ। ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇ ਚ, ਪੜਦੇ ਦੀ, ਇਸਤਰੀ ਨੂੰ ਲੰਬਾ ਗੁੰਡ ਕਢਾਉਣਾ ਜਾਂ ਬੁਰਕੇ ਦੇ ਚ ਰੱਖਣਾ। ਕੁਛ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ ਪ੍ਰਬਲ ਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ, ਲੰਬਾ ਗੁੰਡ ਔਰ ਬੁਰਕਾ ਆਲਮੇ ਵਜੂਦ ਦੇ ਚ ਆਇਆ। ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪ ਨੇ ਹੁਕਮ ਕਰ ਦਿੱਤਾ ਕਿ ਸੰਗਤ ਵਿਚ ਕੋਈ ਵੀ ਬੀਬੀ ਪੜਦਾ ਕਰਕੇ ਨਾ ਆਵੇ, ਬੁਰਕੇ ਵਿਚ ਨਾ ਆਵੇ, ਕੁੰਡ ਕੱਢ ਕੇ ਨਾ ਆਵੇ। ਕਹਿੰਦੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ, ਪਹਾੜੀ ਰਾਜਿਆਂ ਦੀ ਇੱਕ ਰਾਣੀ, ਕਿਧਰੇ ਬਹੁਤ ਲੰਬਾ ਗੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ
ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਹੈ, ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ, ਇਹ ਤੇ ਠੀਕ ਨਹੀਂ ਹੋਇਆ, ਤਾਂ ਪਾਤਸ਼ਾਹ ਕਹਿਣ ਲੱਗੇ ਕੋਈ ਨੀ, ਘੁੰਡ ਇੱਕ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ, ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਏ, ਪਰਦੇ ਦੀ ਮੁਖਾਲਫਤ ਕਰਦੀ ਏ। ਰਹੋ ਰਹੋਰੀ ਬਹੁਰੀਆ ਘੂੰਘਟ ਜਿਨ ਕਾੜੇ ਅੰਤ ਕੀ ਬਾਰ ਲਹੇ ਗਿਨ ਆਂਡੇ। ਐ ਬਹੁ ਐ ਬੀਵੀ ਘੁੰਡ ਕਿਉਂ ਕੱਢ ਰਹੀ ਏ, ਸੰਗਤ ਵਿਚ ਬੈਠ ਘੁੰਡ ਨੂੰ ਇਕ ਪਾਸੇ ਕਰਕੇ। ਹਾਂ ਅਗਰ ਘੁੰਡ ਕੱਢਣਾ ਹੀ ਹੈ, ਵਾਕਈ ਪਰਦਾ ਕਰਨਾ ਹੀ ਹੈ, ਤੋ ਘੁੰਡ ਤੇ ਇਹ ਹੁੰਦਾ ਘੂੰਘਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ। ਘੁੰਡ ਤੇ ਆਉਂਦਾ ਹੈ ਸ਼ਰਮੋ ਹਯਾ ਦਾ, ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ, ਸਚਾਈ ਦਾ। ਅਗਰ ਇਹੀ ਨਹੀਂ ਤੋ ਕੱਪੜੇ ਦਾ ਘੁੰਡ, ਕੱਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ। ਸ਼ਰਮੋ ਹਯਾ ਤੇ ਸਚਾਈ ਇਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ, ਧਾਰਮਿਕ ਜਗਤ ਵਿਚ ਆਏ ਹੋਏ ਪਖੰਡ ਨੂੰ ਜੋ ਹੈ ਇਕ ਪਾਸੇ ਕੀਤਾ, ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇਕੋ ਰਸਤਾ, ਇਕ ਦਾ ਪੁਜਾਰੀ, ਇਕ ਦਾ ਸੰਦੇਸ਼, ਇਕ ਦਾ ਉਪਦੇਸ਼ ਦਿੱਤਾ। ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਦੇ ਵਿਚ, ਦੂਰ ਦੂਰ ਤੋਂ ਯਾਤਰੀ ਆਉਂਦੇ ਰਹੇ, ਸੰਗਤਾਂ ਆਉਂਦੀਆਂ ਰਹੀਆਂ, ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ। ਭੱਟਾ ਨੇ ਆਪ ਦੀ ਉਪਮਾ ਵਿਚ ਜੋ ਪਾਵਨ ਪਵਿੱਤਰ ਇਕ ਸਵਈਆ ਉਚਾਰਨ ਕੀਤਾ ਹੈ ਉਹ ਇਹ ਹੈ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਬਸੰਤ ਰੁੱਤ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ,

ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆ ਵਿੱਚ ਅਵਤਾਰੀ ਪੁਰਸ਼ਾਂ ਦੀ ਦੁਨੀਆ ਚ ਇੱਕ ਮਹਾਨ ਮਨੁੱਖ ਨੇ ਇੱਕ ਪੂਰਨ ਪੁਰਖ ਨੇ ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿੱਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੂੰਗਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ। ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ, ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ, ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਜਾਂ ਡਾਕੂ ਬਣ ਜਾਂਦਾ ਹੈ, ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹ। ਤੋ ਇੱਕ ਸਿਆਣੇ ਨੇ ਕਿਹਾ, ਮਹਾਰਾਜ ਕਿਉਂਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੂਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ? ਤੋ ਸਤਿਗੁਰ ਕਹਿਣ ਲੱਗੇ, ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਿਕ ਮੰਡਲ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ

0: ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਬੱਚਿਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ ਵੀ। ਔਰ ਜਿਸਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾਹ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾਹ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ, ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾਹ ਦੇ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ, ਮੈਂ ਭੁੱਲਣ ਹਾਰ ਜੋ ਹੋਇਆ, ਛੋਟੀ ਮਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ ਮੇਰੀ ਮਤ ਵਧੇ, ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ, ਮੈਂ ਢਾਹ ਦਿੰਦਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਵੀ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਹ ਢਾਹ ਦਾ, ਇਹ ਗਿਰਾ ਦਾ। ਭਾਈ ਰਾਮਾ ਜੀ ਦੇ ਮਨ ਵਿੱਚ ਇਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦ ਹੁਕਮ ਕੀਤਾ ਹੈ ਤਾਂ ਢਾਹ ਦਿੰਦੇ ਹਾਂ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ ਹੈ, ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ, ਬਹੁਤ ਵਧੀਆ, ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾਹ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ, ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰਦੇ ਹੋ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾਹ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨੇ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਹਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਹਣਾ। ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਇਹ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲਵਕੜੀ ਚ ਲੈ ਲਿਆ, ਆਖਿਆ ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ। ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ, ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ। ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਏ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਸ ਪ੍ਰੀਤ ਲਗਾ। ਇੱਕ ਉੱਤਮ ਪੰਨ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਕਰਮਾ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ, ਰਾਜੇ ਸੁਰ ਇਹਾਂ ਤੋ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਇਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ। ਪਾਨ ਕੀ ਤੇ ਕੀਏ ਵਾਂਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤਿਏ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ, ਉਹਾਂ ਹਰੀ ਮੰਦਿਰ ਤੋ ਇਹਾਂ ਹਰੀ ਮੰਦਿਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ। ਉੱਥੇ ਕੇਵਲ ਹਰੀ ਦਾ ਮੰਦਿਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਿਰ ਹੈ, ਗੁਰੂ ਦਾ ਵੀ ਮੰਦਿਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ, ਜਿੱਥੇ ਹਰੀ ਦਾ ਵੀ ਮੰਦਿਰ ਹੈ, ਗੁਰੂ ਦਾ ਵੀ ਮੰਦਿਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ। ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਣਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿਚ ਬਹੁਤ ਵੱਡੀ ਪ੍ਰਬਲ ਰੂਪ ਵਿਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਦੇ ਵਿਚ ਕਿਤਨਾ ਭੇਜਿਆ ਹੋਇਆ ਹੈ। ਆਪ ਕਹਿੰਦੇ ਨੇ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹਾ ਜਿਸ ਨਾਲ ਪ੍ਰੇਮ ਹੈ ਉਸਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾਂ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ। ਤੇ ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ। ਸੁਣੋ, ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ। ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ, ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਭਾਲੇ ਘੂੰਗਰ ਤਾਲਾ, ਕਬ ਕੋ ਬਜਾਵੇ ਰਬਾਬ ਮੇਲਤ ਚੁਣਤ ਖਿਨ ਪਲ ਚਸਾ ਲਾਗੇ ਹੋ ਤਬ ਲਗ ਸਮਾਰੋ ਰਾਮ। ਹੇ ਰਾਗੀਓ, ਹੇ ਸੰਗੀਤਕਾਰ, ਜਿਤਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ, ਮਰਦੰਗ ਸੁਰ ਦੇ ਚ ਕਰਨੀ ਹੈ, ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਦੇ ਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆਖ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ, ਆਪ ਨਿਮਕ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਵਿੱਚ ਜਗਮਗਾਉਂਦੀ ਰਹੀ ਔਰ ਜਗਤ ਨੂੰ ਚਾਨਣਾ ਦਿੰਦੀ ਰਹੀ, ਜਗਤ ਨੂੰ ਪ੍ਰਕਾਸ਼ ਦਿੰਦੀ ਰਹੀ, ਜਗਤ ਨੂੰ ਆਨੰਦ ਦਿੰਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸ਼ਤਰ ਸ਼ਬਦ ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਜਿਨ ਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ, ਆਪ ਸ਼ਿੰਗਾਰਿਆ। ਤੋ ਕੁਦਰਤੀ ਗੱਲ ਹੈ, ਹਰ ਗੱਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ, ਸਭ ਕੁਛ ਪੂਰਾ ਘੱਟ ਵੱਧ ਕੁਛ ਨਾ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆਂ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ, ਭਜਨ ਕੀਰਤਨ ਚੱਲ ਰਿਹਾ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਓਹਨੂੰ ਕਹਿੰਦੇ ਨੇ ਗੁਰੂ ਰਾਮਦਾਸ ਪੁਰ, ਓਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤੋ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾ ਹਿਰਦੇ ਕੋ ਸੁਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤੋ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਐ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ, ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ, ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ, ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰ ਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰ ਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ
1: ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ।
0: ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ, ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ, ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ। ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਇਹ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ, ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ, ਤੇ ਧਾਰਮਿਕ ਦੁਨੀਆਂ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। ਧਾਰਮਿਕ ਦੁਨੀਆਂ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ, ਪਰ ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਚੱਲਦੇ ਨਹੀਂ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ, ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਸਿਰਫ ਪੁੱਛਦੇ ਹੀ ਰਹਿੰਦੇ ਨੇ, ਔਰ ਸਾਰੀ ਜ਼ਿੰਦਗੀ ਪੁੱਛਦਿਆਂ ਹੀ ਬਤੀਤ ਕਰ ਛੱਡਦੇ ਨੇ, ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਕਦੀ ਪੈਰ ਨਹੀਂ ਰੱਖਦੇ। ਇਹ ਚੌਥੀ ਸ਼੍ਰੇਣੀ ਦੇ ਮਨੁੱਖ ਨੇ। ਪੰਜਵੀਂ ਸ਼੍ਰੇਣੀ ਦਾ ਮਨੁੱਖ ਧਾਰਮਿਕ ਦੁਨੀਆਂ ਵਿੱਚ ਨਹੀਂ ਆਉਂਦਾ, ਉਹ ਮਨੁੱਖ ਹੈ ਜਿਹਦੀ ਜ਼ਿੰਦਗੀ ਵਿੱਚ ਧਰਮ ਕੋਈ ਮਸਲਾ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਚੱਲਦਾ ਤੇ ਹੈ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਉਹਦੀ ਜ਼ਿੰਦਗੀ ਵਿੱਚ ਇਸਦਾ ਕੋਈ ਸਵਾਲ ਨਹੀਂ ਹੈ।
1: ईश्वर उदी जिंदगी दी समस्या नहीं है, धर्म उदे जीवन दी कोई लोड़ नहीं। ए बिल्कुल बेहोश सुत्ता होया मनुख है, इत कोई बहुत वड्डी दुख दी चोट इसनू लगे ताई धर्म इदी जिंदगी दा मसला हो सकेगा, ताई ये थोड़ा सुचेत होके इस मार्ग ते चल सकेगा, वरना ए ते इसे तरीके नाल बेहोशी रेच जिंदगी बतीत करता है। और दुख हर हालत विच दुख नहीं, दुख दी चोट इस वास्ते है कि बंदा जागे दुख दारू सुख रोग भया जां सुख ताम न होए, या केतियां दुख भूख सदमार ए भेदा तेरी दाता। एक सूफी फकीर दा कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। जरब तो बिना चोट तो बिना ते सितार दिया तारा भी नहीं बोल दिया, चोट तो बिना ते तबले विच आवाज भी नहीं निकलती। बिना दुख दी चोट तो मनुख दी रसना विचों भी परमात्मा दा नाम नहीं निकलता, ईश्वरी इबादत नहीं आती। तो दुख हर हालत विच परमात्मा दी दित्ती हुई करोपी नहीं, उदी बख्शिश है, जगाण वास्ते ए चोट चाहिए, जगाण लई ए दुख ए भुख चाहिए। इस वास्ते जगत गुरु बाबे गुरु नानक देव जी महाराज ने दुख नूं ईश्वर दी करोपी नहीं आखिया, दात आखिया, केतियां दुख भूख सदमार ए भेदा तेरी दाता। तो गुरु अर्जन देव जी महाराज अवतारी पुरुष ने और प्रथम श्रेणी दी पुरुष ने, तै जनमत गुरमत ब्रह्म पहचान, आप जमदे ही ब्रह्म दी पहचान करन वाले ने और गुरमत दे धारनी ने। आप जी दी देन हरिमंदर साहब दरबार साहब जिथे अमृत सरोवर गुरु रामदास जी महाराज दी देन है, उथे हरिमंदर गुरु अर्जन देव जी महाराज दी देन है। और आपने महान तीर्थ तरन तारण साहब बनाया, जो अज भी ओ तीर्थ रोगियां दे रोग खंडन विच समर्थ है, खास करके जिल्दी बीमारियां दे रोगी, कोड़ दे रोगी, होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करदे ने, सरोवर दा इशनान करदे ने भावना नाल, तो देखण दे चाया ए बीमारी अज भी उन्हां दी दूर होंदी है। गुरु अर्जन देव जी महाराज दियां बख्शिशां अज भी उत्थे पूर्ण रूप विच छाईआं होईआं ने। आप जी ने करतारपुर साहब वसाया और इत्थे भी सत्संग दा महान प्रवाह चलाया, तामीरी रुचियां दे आप मालिक, लेकिन आप महान कलाकार ने, संगीत ते कविता आप दे रोम रोम दे समाई हुई है। कीर्तन दे आप इतने आशक इतने रसक कि कीर्तन तो बिना रह ही नहीं सकते। एक दफा सत्ते ते ब्रह्मंड ने जद कीर्तन करन तो इनकार कीता है, तो आप खुद ही सरंदा लेके कीर्तन करन लगे और झूम झूम के मस्ती देच कीर्तन करन लगे। इस तो एक गल स्पष्ट हुई, जिथे आप महान बाणी दे बहुत ने उथे आप महान संगीतकार ने। और यह हकीकत है कि जद कोई हिरदा परिपूर्ण परमात्मा नाल जुड़िया होवे उदे अंदरों राग निकलेगा। अज भी असी देखते हैं कि दुख देच बंदा रोंदा है, खुशी देच बंदा गाउंदा है, खुशी देच गाउना निकलदा है, दुख देच रोना निकलदा है। ते जिस दिन बंदे नू परम खुशी मिलदी है, ते परम खुशी मिलदी है परम पुरख दी प्राप्ति दे नाल, ते परम पुरख है परमात्मा, ओ खुशी भी परम है महान है, इतनी वड्डी खुशी कि अंदरों संगीत दे फुहारे छुट पैंदे ने, संगीत दी झरनाट अंदरों छुट पैंदी है। संसार दा इतिहास इस गल दा गवाह है कि संगीत ते साजां दे जन्म दाते संत लोग ने, महापुरुष ने। मुरली दी देन श्री कृष्ण दी है, ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ। ਡਮਰੂ ਸ਼ੰਕਰ ਦੀ ਦੇਣ ਹੈ। ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤੋ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤੋ ਗਾਉਣਾ ਨਿਕਲਦਾ, ਸੰਗੀਤ ਨਿਕਲਦਾ, ਗੀਤ ਨਿਕਲਦਾ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਦੇ ਚ ਆਖੀਏ, ਸੰਗੀਤ ਦੇ ਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਦੇ ਚ ਕਰਦੀ ਹੈ, ਸੰਗੀਤ ਦੇ ਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਦੇ ਚ ਬੋਲਦੇ ਨੇ, ਸੰਗੀਤ ਦੇ ਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਦੇ ਚ ਕਰਦੇ ਨੇ, ਸੰਗੀਤ ਦੇ ਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ ਹੈ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ। ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਿਕ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਇਆ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ। ਤੇ ਸਤ ਤੇ ਪਰੰਪਰਾ ਦੇ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ, ਤਾਂ ਹੀ ਜਗਤ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ। ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤ ਨੇ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ, ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਆਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ, ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ, ਉਸ ਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਅਕਾਲ ਪੁਰਖ, ਇਹ ਤੇ ਪਰੰਪਰਾ ਹੈ, ਕਥਨੀ ਹੈ ਕਿ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਦੁਆਪੁਰ ਆਇਆ, ਦੁਆਪੁਰ ਤੋਂ ਬਾਅਦ ਕਲਯੁਗ ਆਇਆ। ਅਸਲੀਅਤ ਇਹ ਹੈ, ਐ ਪ੍ਰਭੂ ਜਿਸ ਘੜੀ ਤੋਂ ਨਹੀਂ ਮਿਲਦਾ ਬਸ ਉਸੇ ਵਕਤ ਕਲਯੁਗ ਹੈ। ਜਦ ਤੇਰਾ ਮਿਲਾਪ ਹੈ ਤਾਂ ਸਤਯੁਗ ਹੈ, ਔਰ ਤੇਰਾ ਵਿਛੋੜਾ ਹੈ ਤੋ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ। ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ, ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ, ਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ ਸੰਧੀ ਪੋਤਰੀ ਤੋ ਭੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤਾਂ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ ਹੈ? ਛੱਜੂ ਜੀ ਕਹਿਣ ਲੱਗੇ, ਨਹੀਂ, ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੇ, ਭੈਣ ਸਮਝ ਲੇ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇਕਦਮ ਰੋਕਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ, ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ, ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ। ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਜਿਤਨੇ ਦਿਨ ਤੱਕ ਜੀਵਣਾ ਹੈ ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ, ਚੁੱਪ ਹੋ ਜਾਣਾ, ਨਹੀਂ, ਬੋਲਣਾ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਝ ਸੁਣਦੇ ਵੀ ਰਹਿਣਾ, ਠੀਕ ਸੁਣਦੇ ਵੀ ਰਹਿਣਾ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਵੇ ਕਿ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ, ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ, ਮੈਂ ਅੱਜ ਹਾਂ ਕੱਲ ਨਹੀਂ, ਪਰ ਇਹ ਜੁਗੋ ਜੁਗ ਅਟਲ ਨੇ। ਮੈਂ ਇੱਕ ਥਾਂ ਤੇ ਹਾਂ ਸਾਰੀ ਥਾਂ ਤੇ ਨਹੀਂ, ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ, ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵਕਾਲ ਹੋਵੇਗਾ, ਸਰਵ ਠੋਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ, ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਣਾ ਕੀਤੀ ਕਿ ਮੇਰੇ ਸਰੂਪ ਤੇ ਯਾਂ ਤੇ ਹੈ ਦੀਰਗ, ਸਾਹਿਬ ਜਾਮ ਅਦਾਇਬ ਕਹਿ ਹੋ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ, ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ, ਉਹ ਭੱਟ ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਵਿੱਚ ਰਹਿ ਪਰ ਨਾ ਮਿਲਿਆ ਕਿਤੇ। ਆਪ ਸਵੈਮ ਕਹਿੰਦੇ ਨੇ, ਰਹੋ ਸੰਤ ਹੋ ਟੋਲ, ਸਾਧ ਬੈ ਉਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋ ਇਹ ਪੰਡਤ ਮਿੱਠੇ। ਬਰਸ ਏਕ ਹੋ ਫਿਰੋ ਕੋਨੋ ਪਰਚੋ ਲਾਇਓ, ਕਹਿਤੇ ਕਹਿਤੇ ਸੁਣੋ ਰਹਿਤ ਕੋ ਖੁਸ਼ੀ ਨਾ ਆਇਓ। ਭਟ ਕੇ ਇਹਨਾਂ ਹਰ ਥਾਂ ਤੇ ਕਥਨੀ ਸੀ, ਰਹਿਣੀ ਨਹੀਂ ਸੀ, ਕਹਿਣੀ ਸੀ, ਰਹਿਣੀ ਨਹੀਂ ਸੀ। ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੋਰ ਹੈ, ਕਥਨੀ ਦਾ ਸੂਰਵੀਰ ਹੈ ਔਰ ਕਰਨੀ ਦਾ ਮਹਾਬਲੀ ਹੈ। ਉਸ ਤੇ ਅੱਜ ਦਰਸ਼ਨ ਹੋਏ ਨੇ। ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰ ਉਹਦੇ, ਤਬ ਲੋ ਭ੍ਰਮ ਤੇ ਫਿਰ ਤੇ ਬੋਧਾਯੋ, ਕਲ ਘੋਰ ਸਮੁੰਦਰ ਮੇ ਬੂਡਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਯੋ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਯੋ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਗਰਭ ਨ ਆਯੋ। ਵਕਤ ਦੀ ਹਕੂਮਤ ਨੇ, ਵਕਤ ਦੀ ਸਤਾ ਨੇ ਜੇਠ ਸੁਤੀ ਚੌਥ ਨੂੰ ਲਾਹੌਰ ਵਿਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ ਵਿਚ ਉਬਾਲਿਆ, ਗਰਮ ਗਰਮ ਰੇਤਾ ਸੀਸ ਵਿਚ ਪਾਇਆ। ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ, ਪਰੰਪਰਾਵਾਦੀ ਨਹੀਂ ਸਨ। ਸਾਈ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ, ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ, ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ, ਤਾਂ ਦੁੱਖ ਧੋ ਕੇ ਰੋ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਦੇ ਹੀ ਬਚਨ ਨੇ, ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਘਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰੀ ਨਾਮ। ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇੱਥੇ ਬਾਹਰ ਹੀ ਰਹਿੰਦੀ ਹੈ, ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਹੈ, ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਹੈ, ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਹੈ। ਤੋ ਸਿਮਰਨ ਦਾ ਹੀ ਸਾਗਰ, ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਦਲ ਭੰਜਨ ਗੁਰਸੂਰਮਾ, ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ, ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ, ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ, ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜੇਠ ਸੁਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ